0: ਜਦੋਂ ਤਿਸ ਪਾਵੇ ਸੋਈ ਥੀਆ।
1: ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ,
0: ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ।
1: ਸੰਤ ਕਾ ਦੁਖੀ ਸਦਾ ਸਹਿਕਾਈਐ,
0: ਸੰਤ ਕਾ ਦੁਖੀ ਨਾ ਮਰੇ ਨਾ ਜਿਵਾਈਐ।
1: ਸੰਤ ਕੇ ਦੁਖੀ

0: ਸੱਚਾ ਸੋਏ,
1: ਸਭ ਕਰ ਦਿਸਕੇ ਓ ਕਰਨੇ ਹਾਰ,
0: ਸਦਾ ਸਦਾ ਤਿਸ ਕੋ ਨਮਸਕਾਰ,
1: ਸਭ ਕੀ ਉਸਤਤ ਕਰੋ ਦਿਨ ਰਾਤ,
0: ਕਿਸੇ ਤਿਆਗੋ ਸਾਚ ਗਿਰਾਸ,
1: ਸਭ ਕਿਸ ਵਰ

0: ਸਤਿਗੁਰ ਸਿੱਖ ਕੇ ਬੰਧਨ ਕੱਟ
1: ਸਿੱਖ ਵਿਕਾਰ ਹਟ
0: ਸਤਿਗੁਰ ਸਿੱਖੋ ਨਾਮ ਧੰਨ ਦੇ
1: ਸਿੱਖ ਵਡ ਭਾਗੀ
0: ਸਤਿਗੁਰ ਸਿੱਖਾ।

0: ਨਾਥ ਨਿਰੰਜਨ ਗੋਚਰ ਗਾਦੇ
1: ਛੁਟੇ ਕੌਣ ਬੰਧਨ ਬਾਧੇ
0: ਆਪਣੇ ਆਪ ਆਪ ਹੀ ਚਰਜਾ
1: ਨਾਨਕ ਆਪਣ ਰੂਪ ਆਪ ਹੀ ਉਪਰ ਜਾ
0: ਜੈ ਨਿਰਮਲ ਪੁਰਖ

ਰਹਿਰਾ ਸਿੱਖ ਓਂਕਾਰ ਸਤਿਗੁਰ ਪ੍ਰਸਾਦ ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਕਸ਼ ਦੁਸ਼ਟਰ ਮਾਰਿਆ ਪ੍ਰਹਿਲਾਦ ਤਰਾਇਆ ਕਾਰੀਆ ਨਿੰਦਕਾਂ ਪਿੱਠ ਦੇ ਨਾਮ ਦੇ ਮੁਖ ਲਾਇਆ ਜਨ ਨਾਨਕੈ ਸਾਰ ਸੇਵਿਆ ਅੰਤਲੇ ਛੁਡਾਇਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਪਿਆ ਜਾ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾਓ ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲਕਲਾ ਭਰਪੂਰਿਆ ਤੂੰ ਸੱਚਾ ਸਾਹਿਬ ਸਿਰ ਸਵਾਲਿਓ ਜਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਛਕਣਾ ਸੋ ਕਰਿਆ ਸੋ ਦਾ ਰਾਗਾ ਸਾ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦਿ

ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਨ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਨਿਰਾਸਨ ਬੈਠੇ ਦੇਵਤਿਆਂ ਦਰਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧਨੋ ਮੋਹਣੀਆਂ ਮਨਮੋਹਣ ਸੁਰਗ ਮਚ ਪਿਆਲੈ ਗਾਵਨ ਤੁਧਨੋ ਰਤਨੋ ਪਾਏ ਤੇਰੇ ਅਰਸਰ ਤੀਰਥ ਨਾਲੇ ਗਾਵਨ ਤੁਧਨੋ ਜੋਤ ਮਹਾਵਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਧਨੋ ਗਾਵਨ ਜੋਤ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚਿਤਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਵੀ ਉਹ ਸੀ ਜਾਇਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਪਾਈ ਕਰ ਕਰ ਦੇਖੈ ਕੀਤਾ ਆਪਣਾ ਜਉ ਤਿਸ ਦੀ ਵਡਿਆਈ।

ਸਭ ਸੁਰਤੀ ਮਿਲ ਸੁਰਤ ਕਮਾਏ, ਸਭ ਕੀਮਤ ਮਿਲ ਕੀਮਤ ਪਾਏ, ਗਿਆਨੀ ਧਿਆਨੀ ਗੁਰ ਗੁਰਾਏ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਦ ਬਿਨ ਸਿੱਧੀ ਕਿੰਨੇ ਨਾ ਪਾਈਆ, ਕਰ ਮਿਲੇ ਨਾ ਹੀ ਠਾਕ ਰਹਾਈਆ।

ਪਿਆਸ ਹਰ ਹਰ ਨਾਮ ਮਿਲੇ ਤਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ

ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁੱਕੇ ਕਾਸ਼ਟ ਹਰਿਆ ਰਹਾਉ ਜਨਨ, ਪਿਤਾ ਲੋਕ ਸਤਮੰਤਾ, ਕੋਇ ਨ ਕਿਸਕੀ ਧਰਿਆ। ਸਿਰ ਸਿਰ ਰਿਖਤ ਸੰਭਾਹੇ ਠਾਕਰ ਕਾਹੇ, ਮਨ ਬਹੁ ਕਰਿਆ, ਉਡੇ ਉਡਾਵੇ ਸਹਿ ਕੋ ਸਾਹ, ਇਸ ਪਾਛੇ ਵਚਰੇ ਸ਼ਰਿਆ, ਤਿਨ ਕਵਣ ਖਲਾਵੇ ਕਵਣ ਚੁਗਾਵੇ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕਰ ਕਰਤਲ ਧਰਿਆ, ਜਨ ਨਾਨਕ ਬਲ ਬਲ ਸਤਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ, ਰਾਗ ਆਸਾ ਮਹਲਾ ਚੌਥਾ ਸੋ ਪੁਰਖ।

ਭੈ ਜਿਨਾਰ ਧਿਆਇਆ ਜੀ। ਤਿਨ ਟੁੱਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ। ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ। ਤੇ ਹਰ ਰੂਸ ਮਾਸੀ

ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸਨੂੰ ਤੂੰ ਜਾਣਾ ਏ ਸੋਈ ਜਨ ਜਾਣੇ, ਹਰ ਗੁਣ ਸਦੀ ਆਪ ਬਖਾਣੇ, ਜਿਨ ਹਰ ਸੇਵਿਆ ਤਿਨ ਸੁਖ ਪਾਇਆ।

ਅਕਾਲ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਪੁਨ ਰਾਜਿਸ਼ਕਾ ਕਾਟਾ ਸੀਸਾ ਸ੍ਰੀ ਸਕੇ ਜਕੇ ਈਸਾ ਪਾਵਨ ਬ੍ਰਿਸ਼ਟ ਗਗਨ ਤੇ ਭਈ ਸਭ ਨਿਆਨ ਵਧਾਈ ਦੇਈ।

ਰੱਛਾ ਨਿਸ਼ਕਰਦਾ ਕਰੀਐ ਸਭ ਬੈਰਨ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਿਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਮਾਰੇ ਤਾਰੀਐ

ਹੇਠਾਂ ਸਗਰੀ ਸਿੱਧ ਦਿਖਾਏ ਅਚੰਭਵ ਅਜਵਾ ਸਰੂ ਸੁਅੰਭਵ ਅਮ੍ਰਿਤਾ ਮੇਰੀ ਤੁਮ ਕਰੋ ਸਿੱਖ ਅਵਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਡਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ।

ਤਿੰਨ ਸੰਗਾਰੋ ਪ੍ਰਥਮ ਤਰੋ ਭਗਤ ਕੋ ਧਿਆਨਾ ਬਹੁਰ ਕਰੋ ਕਵਿਤਾ ਵਿਦਨਾਨਾ ਕ੍ਰਿਸ਼ਨ ਕਿਸ਼ਨ ਜਥਾ ਮਤ ਚਰਿਤਰ ਵਿਚਾਰੋ ਚੂਕ ਹੋਏ ਕਵਲਿਓ ਸੁਧਾਰੋ ਕਵੇ ਵਾਚ ਦੋਹਿਰਾ।

ਜੋ ਪਈ। ਜੋ ਏਕਦਾ ਸੁਨੇਹਰ ਗਾਵੇ ਦੁਖ ਪਾਪ ਤੈ ਨਿਕਣਾ ਆਵੇ। ਵਿਸ਼ਨ ਭਗਤ ਕੀ ਏ ਫਲ ਹੋਈ ਆਦਿ ਵਿਆਹ ਸ਼ਵੈ ਸਕਿਨ ਕੋਈ। ਸੰਮਤ ਸਤਰਾ ਸਹਿਤ ਪਚਾਵਣ ਹਾੜ ਵਧੀ ਪ੍ਰਤਨ ਸੁਖਦਾਵਨ।

ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗੁਆਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨੇ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਰੋਪੇ ਹਾਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਦਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਜਿਨ ਕੋਸੇ ਨਾਮ ਹਰ ਕਹਿ ਲਾਗੇ ਕਹੇ ਨਾਨਕ ਤੈ ਸੁਖ ਅਦਿਤ ਘਰ ਅਨਹਦ ਵਾਜੇ ਆਨੰਦ ਸੁਣੋੜ ਭਾਗੀਆ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੂਖ ਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰਤੇ ਜਾਣੀ ਸੁਣਤੇ ਪੁਨੀਤ ਕਹਿਤੇ ਸਤਿਗੁਰਿਆ ਪਰ ਪੂਰੇ ਬੇਨਵੰਤ ਨਾਨਕ ਗੁਰਚਰਨ ਲਾਗੇ ਵਾਜੇ ਅਨਹਦ ਤੂਰੇ ਮੰਦਾਵਣੀ ਮਹਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤਸੰਤੋ ਵਿਚਾਰੋ ਅੰਮ੍ਰਿਤ ਨਾਮ ਟਾਕਰ ਕਾ ਪਇਓ ਜਿਸਕਾ ਸਭ ਸਧਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਜਿਸਕਾ ਹੋਏ ਉਧਾਰੋ ਇਹ ਵਸਤ ਤਜੀ ਨਾ ਜਾਏ ਨਿਤ ਨਿਤ ਰੱਖ ਉਧਾਰੋ।

ਪੌੜੀ ਤਿੱਥੇ ਤੂੰ ਸਮਰੱਥ ਜਿੱਥੇ ਕੋਏ ਨਾਏ ਉੱਥੇ ਤੇਰੀ ਰਾਖੀ ਅਗਨੀ ਉਧਰ ਮਾਏ ਸੁਣ ਕਹਿ ਜਮਕੇ ਦੂਤ ਨਾਏ ਤੇਰੇ ਛੱਡ ਜਾਏ ਭਾਉ ਚਲ ਵਿਕਮ ਸਗਾ ਗੁਰੂ ਸ਼ਬਦੀ ਪਾਰ ਪਾਏ ਜਿਨਕੋ ਲੱਗੀ ਪਿਆਸ ਅੰਮ੍ਰਿਤ ਸਹੀ ਖਾਏ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ ਸਬਸੇ ਨੂੰ ਕਿਰਪਾਲ ਸਮਾਲੇ ਸਾਹੇ ਸਾਹੇ ਬਿਰਥਾ ਕੋਏ ਨਾ ਜਾਏ ਜੇ ਆਵੇ ਤੁਦ ਆਏ ਸ਼ਲੋਕ ਮਹਲਾ ਪੰਜਵਾਂ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸਬਦ ਹਜਾਏ। ਤੇਗ ਬਹਾਦਰ ਸਿਮਰਿਆ ਕਰਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋ

ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡ ਕੀਤਾ ਤਨ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਤੇ ਅੰਦਰ ਕੇ ਬੋਲੋ ਜੀ ਜਨਾ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੁਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਗਏ ਸਾਂ ਸਵਾਸਾਂ ਸੰਗ ਨਿਭਾਈ ਤੇ ਇਹਨਾਂ ਦੀ ਕਮਾਈ ਦਾ ਤੇ ਅੰਦਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਤੇ ਅੰਦਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਨ ਗਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛੇ ਰਿਆਇਤ ਦੇਗ ਦੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜਿਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੋਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਿਨਮਾਣਿਆਂ ਦੇ ਮਾਨ ਨਿਤਾਣਿਆਂ ਦੇ ਦਾਨ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮਿਹਰਾਨ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ ਸਰਦਵਾਨ ਦੀ ਰਮਤਾ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪ ਜੀ ਦੇ ਸ਼ਹੀਦੀ ਪ੍ਰਭਾਵ ਦੇ ਸੰਬੰਧ ਰੋਜ਼ਾਨਾ ਤੇਰਾ ਰੋਜ਼ਾਨਾ ਦੀ ਤਰ੍ਹਾਂ ਹੀ ਸਤਿਗੁਰੂ ਜੀ ਬੀਬੀਆਂ ਵੱਲੋਂ ਸੰਗਤੀ ਰੂਪ ਸੁਖਣੀ ਸਾਹਿਬ ਜੀ ਦੇ ਪਾਠ ਹੋਏ ਪ੍ਰੰਤ ਸੋਦਰ ਦੇ ਪਾਠ ਹੋਏ ਗੁਰਬਾਣੀ ਪਾਠ ਕਰਦਿਆਂ ਹੋਇਆ ਹੋਈਆਂ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾਈ ਸੰਗਤ ਦੀ ਹਾਜ਼ਰੀ ਤਿਲ ਫਲਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਗੱਲਦਾਤਾਂ ਬਖਸ਼ਣੀਆਂ ਸੇਵਕ ਪਰਿਵਾਰ ਨੂੰ ਆਪਣਾ ਪਿਤਾ ਭਾਈ ਤਾਰਾ ਸਿੰਘ ਦੀ ਤੰਦਰੁਸਤੀ ਵਾਸਤੇ ਚੜ੍ਹਦੀ ਕਲਾ ਅਰਦਾਸ ਬੇਨਤੀ ਕਰਦੇ ਹਨ ਪ੍ਰਭਾਤ ਬੇਨਤੀ ਕਰਨ ਸਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਨੂੰ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨੇ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰਾਂ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਬਖਸ਼ੋ ਲਾਈ ਸ੍ਰੀ ਮੁਖਵਾਕ

اہن سے سہج سبائے درشن پرسی ہے گرو کے۔

ਦੇਸ਼ ਦੇ ਦਿੱਤਾ। ਕਹਿਣ ਲੱਗੇ ਫਿਰ ਉਸ ਮਨੁੱਖ ਦੀ ਅਵਸਥਾ ਇਹੋ ਜਿਹੀ ਬਣ ਜਾਂਦੀ ਹੈ, ਦਿਗੈ ਨਾ ਡੋਲੈ, ਦ੍ਰਿੜ ਕਰ ਰਹਿਓ, ਪੂਰਨ ਹੋਏ ਤ੍ਰਿਪਤਾਨੀ। ਕਹਿਣ ਲੱਗੇ ਉਹ ਮਨੁੱਖ ਫਿਰ ਵਿਕਾਰਾਂ ਵਿੱਚ ਨਹੀਂ ਡਿੱਗਦਾ। ਨਹੀਂ ਤਾਂ ਸੱਚ ਜਾਣੀਓ, ਮਨੁੱਖ ਥੋੜੇ ਜੇ ਲਾਲਚ ਦੇ ਪਿੱਛੇ ਇਹ ਵਿਕਾਰਾਂ ਵਿੱਚ ਡਿੱਗ ਜਾਂਦਾ ਹੈ, ਇਹ ਮਨ ਡੋਲ ਜਾਂਦਾ ਹੈ। ਇੱਕ ਹੋਰ ਬੜੀ ਗੱਲ ਹੈ, ਇਸ ਚੰਚਲ ਮਨ ਦਾ ਸੁਭਾਅ ਇਹੋ ਜਿਹਾ ਹੈ, ਜੇ ਕਿਤੇ ਇਹ ਨਾ ਡੋਲੇ, ਬੜੇ ਹੀ ਧਿਆਨ ਦੇਣ ਯੋਗ ਗੱਲ ਹੈ ਸਾਧ ਸੰਗਤ ਜੀ, ਜੇ ਕਿਤੇ ਇਹ ਚੰਚਲ ਮਨ ਨਾ ਡੋਲੇ ਤਾਂ ਲੱਖਾਂ ਤੇ ਨਾ ਡੋਲੇ, ਤੇ ਜੇ ਕਿਤੇ ਇਹ ਚੰਚਲ ਮਨ ਡੋਲੇ ਤਾਂ ਇਹ ਕੱਖਾਂ ਦੇ ਪਿੱਛੇ ਡੋਲ ਜਾਂਦਾ ਹੈ, ਕੱਖਾਂ ਦੇ ਪਿੱਛੇ। ਇਹ ਵੀ ਇਸ ਦਾ ਭਰੋਸਾ ਨਹੀਂ ਵੀ, ਕਈ ਵਾਰ ਤੁਸੀਂ ਵੇਖਦੇ ਹੋ ਕਈ ਬੰਦਿਆਂ ਦਾ ਜੀਵਨ ਇੰਨਾ ਸੋਹਣਾ ਬਤੀਤ ਹੁੰਦਾ ਹੈ ਕਿ ਉਹਨਾਂ ਦਾ ਬਚਪਨ ਬਹੁਤ ਸੋਹਣਾ ਲੰਘਿਆ, ਉਹਨਾਂ ਦੀ ਜਵਾਨੀ ਬੜੀ ਸੋਹਣੀ ਲੰਘੀ, ਨਹੀਂ ਡੋਲੇ, ਪਰ ਬੁਢੇਪੇ 'ਚ ਡੋਲ ਜਾਂਦੇ ਨੇ, ਬੁਢੇਪੇ 'ਚ ਬਦਨਾਮੀ ਦਾ ਦਾਗ ਆਪਣੇ ਮੱਥੇ 'ਤੇ ਲਵਾ ਲੈਂਦੇ ਨੇ। ਭਾਉ ਇਹ ਹੈ ਕਿ ਬਚਪਨ ਵਿੱਚ ਇਹ ਮਨ ਕਾਬੂ ਰਿਹਾ, ਜਵਾਨੀ ਵਿੱਚ ਇਹ ਮਨ ਕਾਬੂ ਰਿਹਾ, ਪਰ ਬੁਢੇਪੇ ਵਿੱਚ ਇਹ ਮਨ ਡੋਲ ਗਿਆ। ਇਹਦੇ ਡੋਲਣ ਦੀ ਕੋਈ ਉਮਰ ਨਹੀਂ, ਕੋਈ ਸਮਾਂ ਸੀਮਾ, ਕੋਈ ਤੈਅ ਨਹੀਂ ਹੈ, ਨਹੀਂ ਪਤਾ ਇਹ ਮਨ ਕਦ ਡੋਲ ਜਾਵੇ। ਤਾਂ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਜ਼ਿਆਦਾ ਜੇ ਕਿਤੇ ਗੱਲ ਕੀਤੀ ਹੈ, ਗੁਰਬਾਣੀ ਬਾਰ ਬਾਰ ਇਸ ਮਨ ਦੀ ਗੱਲ ਕਰਦੀ ਹੈ, ਬਾਰ ਬਾਰ ਇਸ ਮਨ ਦੀ ਗੱਲ ਕਰਦੀ ਹੈ। ਮਨੁੱਖਾ ਧਿਆਨ ਰੱਖੀ, ਇਸ ਮਨ ਨੂੰ ਨਿੱਤਾ ਪ੍ਰਤੀ ਸਮਝਾਉਣਾ ਹੈ, ਨਿੱਤਾ ਪ੍ਰਤੀ ਸਮਝਾਉਣਾ ਹੈ, ਹਰ ਰੋਜ਼ ਸਮਝਾ ਕੇ ਰੱਖਣਾ ਹੈ। ਨਹੀਂ ਪਤਾ, ਨਹੀਂ ਤਾਂ ਇਹ ਕਿਸ ਦਿਨ ਡੋਲ ਜਾਵੇ ਚੰਚਲ ਮਨ। ਤੇ ਪਾਤਸ਼ਾਹੀ ਕਹਿੰਦੇ ਨੇ, ਕਹਿਣ ਲੱਗੇ, ਡਿਗੈ ਨਾ ਡੋਲੈ, ਦ੍ਰਿੜ ਕਰ ਰਹਿਓ, ਪੂਰਨ ਹੋਏ ਤ੍ਰਿਪਤਾਨੀ। ਉਹ ਮਨੁੱਖ ਫਿਰ ਅੰਦਰੋਂ ਰੱਜ ਜਾਂਦਾ ਹੈ,

ਹੁਣ ਬੈਰੀ ਖਤਮ ਹੋ ਗਏ, ਸਾਰੇ ਹੀ ਮਿੱਤਰ ਲੱਗਦੇ ਨੇ, ਸਭ ਨੇ ਸਾਰੇ ਹੀ ਆਪਣੇ ਲੱਗਦੇ ਨੇ। ਤੇ ਫਿਰ ਗੁਰਦੇਵ ਕਹਿੰਦੇ ਨੇ, ਕਹਿਣ ਲੱਗੇ ਉਹਨਾਂ ਦੇ ਅੰਦਰ ਜੋ ਮੇਰ ਤੇਰ ਦੀ ਗੱਲ ਹੁੰਦੀ ਸੀ, ਮੇਰਾ ਤੇਰਾ ਹੁੰਦਾ ਸੀ, ਇਹ ਗੱਲ ਖਤਮ ਹੋ ਗਈ। ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਨਿਕ ਵਖਾਨੀ, ਅਲੰਕਾਰ ਦਾ ਭਾਅ ਹੁੰਦਾ ਹੈ ਸੋਨੇ ਦੇ ਗਹਿਣੇ। ਉਹਨਾਂ ਨੂੰ ਇਹ ਗੱਲ ਸਮਝ ਆ ਗਈ, ਭਾਈ ਕੋਈ ਵੀ ਉਸ ਰੱਬ ਤੋਂ, ਰੱਬ ਦੀ ਹੋਂਦ ਤੋਂ ਵੱਖਰਾ ਨਹੀਂ ਹੈ, ਸਾਰਿਆਂ ਨੂੰ ਰੱਬ ਨੇ ਬਣਾਇਆ ਹੈ ਤੇ ਸਾਰੇ ਦੇ ਅੰਦਰ ਵੀ ਉਹ ਰੱਬ ਆਪ ਬੈਠਿਆ, ਉਹ ਪਰਮਾਤਮਾ ਆਪ ਬੈਠਾ ਹੈ। ਕਹਿਣ ਲੱਗੇ ਸਮਝ ਇਹ ਲੱਗੀ ਕਿ ਜਿਵੇਂ ਸੋਨੇ ਦੇ ਬਹੁਤ ਸਾਰੇ ਗਹਿਣੇ ਇਕੱਠੇ ਕਰਕੇ ਸੁਨਿਆਰ ਆਪਣੀ ਕੁਠਾਲੀ 'ਚ ਗਾਲਦਾ ਹੈ ਤੇ ਉਹ ਆਬੂ ਖਾਨ ਅਨੇਕ ਤਰ੍ਹਾਂ ਕਿਹਦੇ ਹੁੰਦੇ ਨੇ, ਪਰ ਸਾਰੇ ਜਦੋਂ ਗਲਦੇ ਨੇ ਉਹ ਸੋਨੇ ਦੀ ਇੱਕ ਢੇਲੀ ਬਣ ਜਾਂਦੀ ਹੈ। ਉਸ ਇੱਕ ਢੇਲੀ ਤੋਂ ਹੀ ਫਿਰ ਅਨੇਕਾਂ ਤਰੀਕਿਆਂ ਦੇ ਹੀ ਉਹ ਸੁਨਿਆਰ ਗਹਿਣੇ ਬਣਾ ਦਿੰਦਾ ਹੈ। ਭਾਉ ਇਹ ਹੈ ਕਿ ਸਾਰਿਆਂ ਦੇ ਅੰਦਰ ਉਹ ਪਰਮਾਤਮਾ ਆਪ ਵਸਿਆ ਹੋਇਆ ਹੈ, ਸਾਰੇ ਜੀ ਉਸ ਪਰਮਾਤਮਾ ਵਿੱਚ ਜਾ ਕੇ ਸਮਾ ਜਾਂਦੇ ਨੇ ਤੇ ਸਾਰਿਆਂ ਦੀ ਉਤਪਤੀ ਫਿਰ ਉਹ ਪਰਮਾਤਮਾ ਆਪ ਹੀ ਕਰਦਾ ਹੈ। ਅਨਿਕ ਕਟਕ ਜੈਸੇ ਭੂਲ ਪਰੇ ਅਬ ਕਹਿਤੇ ਕਹਿਣ ਨਾ ਆਇਆ। ਕਹਿਣ ਲੱਗੇ ਦੁਨੀਆਂ ਦੇ ਲੋਕੋ, ਸਾਨੂੰ ਭੁਲੇਖਾ ਪਿਆ ਹੁੰਦਾ ਹੈ ਕਿ ਨਹੀਂ, ਅਸਲ ਸੱਚਾਈ ਇਹ ਹੈ ਕਿ ਸੋਨਾ ਇੱਕ ਹੁੰਦਾ ਹੈ, ਉਸ ਇੱਕ ਸੋਨੇ ਦੀ ਢੇਲੀ ਤੋਂ ਹੀ ਸੁਨਿਆਰ ਅਨੇਕਾਂ ਤਰੀਕਿਆਂ ਦੇ ਗਹਿਣੇ ਘੜ ਦਿੰਦਾ ਹੈ। ਭਾਉ ਥੋੜੇ ਜੇ ਸੋਨੇ ਦਾ ਕੁਝ ਹੋਰ ਬਣਾ ਦਿੰਦਾ ਹੈ, ਥੋੜੇ ਜੇ ਸੋਨੇ ਦਾ ਕੁਝ ਹੋਰ ਬਣਾ ਦਿੰਦਾ ਹੈ, ਕਈ ਤਰ੍ਹਾਂ ਦੇ ਗਹਿਣੇ ਉਸਦੀ ਘਾੜਤ ਘੜ ਦਿੰਦਾ ਹੈ, ਪਰ ਅਖੀਰ 'ਚ ਹੈ ਕੀ? ਹੈ ਸਾਰਾ ਸੋਨਾ ਹੀ। ਭਾਉ ਇਹ ਹੈ ਕਿ ਉਹ ਪਰਮਾਤਮਾ ਇੱਕ ਹੈ, ਇੱਕ ਤੋਂ ਹੀ ਸਾਰਿਆਂ ਦੀ ਉਤਪਤੀ ਹੈ, ਇੱਕ ਵਿੱਚ ਹੀ ਸਾਰਿਆਂ ਨੇ ਮਿਲ ਜਾਣਾ ਹੈ, ਇੱਕ ਦਾ ਹੀ ਹੁਕਮ ਵਰਤਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਕਿਰਦੇ ਵਿੱਚ ਵਸ ਜਾਵੇ, ਫਿਰ ਇਹ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭਾਪੇ।

ਸੋਹਦਾ ਰਹਿਰਾ ਸਾਹਿਬ ਜੀ ਦੇ ਪਾਠ ਤੋਂ ਪਹਿਲਾਂ ਅਤੇ ਸ਼ਨਿਚਰਵਾਰ ਸ਼ਾਮ ਨੂੰ ਸੰਪੂਰਨਤਾ ਵਾਂ ਇਸੇ ਸੰਬੰਧ ਵਾਨ ਸਜਣਗੇ ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ। ਆਓ ਕੀਰਤਨ ਜੁੜਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦ ਵਿੱਚ ਸੱਜ ਕੇ ਕੀਰਤਨ ਦਾ ਆਨੰਦ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਸਤਿਕਾਰਯੋਗ ਭਾਈ ਗੁਰਮੇਲ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਜਿਨ੍ਹਾਂ 'ਤੇ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਹੈ। ਬਹੁਤ ਸੁੰਦਰ ਆਵਾਜ਼, ਬੜਾ ਰਸ ਬਿਰਨਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾਇਆ ਹੈ, ਧੰਨਵਾਦੀ ਹਾਂ। ਅਤੇ ਇੱਕ ਦੋ ਬੇਨਤੀਆਂ ਨੇ, ਜਿਵੇਂ ਕਿ ਆਪ ਸੰਗਤਾਂ ਨੂੰ ਪਤਾ ਹੈ, ਪਹਿਲਾਂ ਵੀ ਅਨਾਊਂਸਮੈਂਟ ਕੀਤੀ ਸੀ ਕਿ ਸ਼ਨਿਚਰਵਾਰ ਵਾਲੇ ਦਿਨ ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਹੈ, ਜਿਸ ਦੇ ਸੰਬੰਧ ਵਿੱਚ ਅੱਜ ਇੱਕ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋ ਗਏ ਨੇ। ਅਤੇ ਸ਼ਨਿਚਰਵਾਰ ਨੂੰ 4 ਵਜੇ ਭੋਗ ਪਾਏ ਜਾਣਗੇ, ਅਤੇ ਇਸੇ ਸੰਬੰਧ 'ਚ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ 'ਚ ਦੀਵਾਨ ਸਜਣਗੇ, ਅਤੇ ਥੋੜ੍ਹਾ ਲੰਮਾ ਦੀਵਾਨ ਹੋਵੇਗਾ। ਅਤੇ ਇਸ ਤੋਂ ਪਹਿਲਾਂ ਕਿ ਮੈਂ ਭਾਈ ਸਾਹਿਬ ਹੁਣਾਂ ਨੂੰ ਬੇਨਤੀ ਕਰਾਂ, ਜਿਵੇਂ ਕਿ ਆਪ ਸੰਗਤਾਂ ਨੂੰ ਪਤਾ ਹੈ 6 ਜੂਨ ਜੋ ਆ ਰਿਹਾ ਹੈ ਸ਼ਨਿਚਰਵਾਰ, ਅਤੇ ਹਰੇਕ ਸਾਲ ਦੀ ਤਰ੍ਹਾਂ ਜੋ ਨਗਰ ਕੀਰਤਨ ਕੱਢਿਆ ਜਾਂਦਾ ਹੈ ਅਤੇ ਜੋ ਪਾਤਸ਼ਾਹੀ ਰੈਲੀ ਹੁੰਦੀ ਹੈ, ਨਗਰ ਕੀਰਤਨ 2nd Street ਤੋਂ ਸ਼ੁਰੂ ਹੋਵੇਗਾ ਅਤੇ ਸਿੱਖ ਸੈਂਟਰ 'ਤੇ ਜਾ ਕੇ ਸਮਾਪਤੀ ਹੋਵੇਗੀ। ਨਾਲ ਹੀ ਉੱਥੇ ਪੰਥਕ ਬੁਲਾਰੇ ਜੋ ਵਿਦੇਸ਼ਾਂ ਵਿਦੇਸ਼ਾਂ ਤੋਂ ਆਏ ਹੋਏ ਨੇ, ਉਹ ਆਪ ਸੰਗਤਾਂ ਦੇ ਸਨਮੁੱਖ ਹੋਣਗੇ। ਆਓ ਆਪਾਂ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ, ਸ਼ਹੀਦੀ ਦਿਹਾੜਾ, ਜਿਹੜਾ ਆਪਾਂ ਸ਼ਹਾਦਤ ਨੂੰ ਮੁੱਖ ਰੱਖ ਕੇ ਅਤੇ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਇਹ ਜੋ ਪ੍ਰੋਗਰਾਮ ਆਪਾਂ ਕਰਦੇ ਹਾਂ ਹਰੇਕ ਸਾਲ ਦੀ ਤਰ੍ਹਾਂ, ਆਓ ਸ਼ਹੀਦਾਂ ਦੀ ਬਖਸ਼ਿਸ਼ ਲਈਏ। ਮੈਂ 1 ਮਿੰਟ ਹੋਰ ਲਵਾਂਗਾ, ਭਾਈ ਸਾਹਿਬ ਬਹਿ ਗਏ ਸਟੇਜ 'ਤੇ, ਮੈਂ ਮਾਫ਼ੀ ਮੰਗਾਂਗਾ। ਅਤੇ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਸੰਗਤ ਦਾ ਪਿਆਰ ਅਤੇ ਗੁਰੂ ਦੀ ਬਖਸ਼ਿਸ਼ ਹੋਵੇ, ਫਿਰ ਇਹ ਜੇ ਪ੍ਰਚਾਰਕ ਜੋ ਨੇ ਜਿਹੜੇ ਉਹਦਾ ਉਹ ਫਿਰ ਇਹਦਾ ਸਟੇਜਾਂ 'ਤੇ ਆ ਕੇ ਆਪ ਸੰਗਤਾਂ ਦੇ ਦਰਸ਼ਨ ਕਰਦੇ ਨੇ, ਪ੍ਰਚਾਰ ਕਰਦੇ ਨੇ। ਮੈਂ ਇਸ ਤੋਂ ਵੀ ਵੱਡੇ ਗੁਰਦੁਆਰੇ ਨਿਊਜ਼ੀਲੈਂਡ ਦਾ ਗੁਰਦੁਆਰੇ ਦੀ ਮੈਂ ਗੱਲ ਕਰਦਾ, ਤਾਕਾ ਨੀਨੀ, ਉਹ 1.5 ਗੁਣਾ ਹਾਲ ਸਾਡੇ ਨਾਲੋਂ ਵੱਡਾ ਹੈ। ਅਤੇ ਜਦੋਂ ਭਾਈ ਸਾਹਿਬ ਉੱਥੇ ਜਾਂਦੇ ਨੇ ਤਾਂ ਤਿਲ ਸਿੱਟਣ ਨੂੰ ਥਾਂ ਨਹੀਂ ਹੁੰਦੀ, ਬਾਹਰ ਸੰਗਤ ਲਈ ਬਾਹਰ ਬਿਠਾ ਬੈਠਣ ਲਈ ਅਰੇਂਜ ਕਰਦੇ ਨੇ। ਇਸੇ ਤਰ੍ਹਾਂ ਆਸਟ੍ਰੇਲੀਆ ਦੀ ਧਰਤੀ 'ਤੇ ਕ੍ਰੇਗੀਬਨ ਗੁਰਦੁਆਰਾ ਇੱਕ ਹੈਗਾ, ਉਹ ਆਪਣੇ ਮੈਲਬੋਰਨ ਵਿਖੇ, ਇਸੇ ਤਰ੍ਹਾਂ ਉਹ ਬਹੁਤ ਵੱਡਾ ਸੁੰਦਰ ਹਾਲ ਬਣਿਆ ਹੈ, ਅਤੇ ਸਿਡਨੀ ਵਿਖੇ। ਸੋ ਜਿੱਥੇ ਵੀ ਜਾਂਦੇ ਆ ਸੰਗਤ ਪਿਆਰ ਕਰਦੀ ਆ, ਗੁਰੂ ਦੀ ਬਖਸ਼ਿਸ਼ ਆ। ਅਤੇ ਮੈਂ ਬੇਨਤੀ ਕਰਨੀ ਕਿ ਇਸ ਫੇਰੀ ਦਾ ਭਾਈ ਸਾਹਿਬ ਦਾ ਜੋ ਇਸ ਸਟੇਜ 'ਤੇ ਆਖਰੀ ਦੀਵਾਨ ਕੱਲ੍ਹ ਹੋਵੇਗਾ, ਵੱਧ ਚੜ੍ਹ ਕੇ ਆਓ। ਆਪਾਂ ਵਧਾਈਗੀ ਵੀ ਦੇਣੀ ਆ, ਹੁਣ ਵੀ ਬਹੁਤ ਤੁਸੀਂ ਪਿਆਰ ਦਿੰਦੇ ਆ, ਬਹੁਤ ਸੰਗਤ ਆਉਂਦੀ ਆ, ਅਤੇ ਕੱਲ੍ਹ ਨੂੰ ਵੀ ਵਧਾਈਗੀ ਦੇ ਟਾਈਮ ਇੱਥੇ ਜ਼ਰੂਰ ਤੁਸੀਂ ਆ ਕੇ ਪ੍ਰਚਾਰ ਸੁਣੋ, ਅਤੇ ਵਧਾਈਗੀ ਦੇ ਟਾਈਮ ਜ਼ਰੂਰ ਆਓ। ਤੁਹਾਡਾ ਪਿਆਰ ਇਹ ਭਾਈ ਸਾਹਿਬ ਹੁਣਾਂ ਨੂੰ ਇੱਥੇ ਲੈ ਕੇ ਆਇਆ। ਮੈਂ ਕਈ ਵਾਰ ਕਹਿੰਦਾ ਕਿ ਧੰਨ ਨੇ ਕਿ ਪਰਿਵਾਰ ਤੋਂ ਬਾਹਰ ਰਹਿ ਕੇ ਦੇਸ਼ਾਂ ਵਿਦੇਸ਼ਾਂ 'ਚ, ਅਸੀਂ ਇੱਕ ਵਾਰੀ ਕਿਸੇ ਕੰਟਰੀ 'ਚ ਜਾ ਕੇ ਮੁੜ ਆਈਏ, 1 ਸਾਲ ਨਹੀਂ ਤਾਪ ਆਉਂਦੀ, ਅਤੇ ਭਾਈ ਸਾਹਿਬ ਹੁਣੇ ਤੁਰੇ ਰਹਿੰਦੇ ਆ, ਹੁਣ ਫਿਰ ਆਸਟ੍ਰੇਲੀਆ ਦਾ ਪ੍ਰੋਗਰਾਮ ਜਾਣਾ ਆ। ਅਤੇ ਮੈਂ ਅਰਦਾਸ ਕਰ ਸਕਦਾ ਕਿ ਮਹਾਰਾਜ ਇਹਨਾਂ ਨੂੰ ਇਸੇ ਤਰ੍ਹਾਂ ਬਲ ਬਖਸ਼ੋ ਅਤੇ ਚੜ੍ਹਦੀ ਕਲਾ ਰੱਖੋ, ਤੰਦਰੁਸਤੀਆਂ ਦਿਓ, ਅਤੇ ਇਸੇ ਤਰ੍ਹਾਂ ਸੰਗਤ ਦਾ ਪ੍ਰਚਾਰ ਕਰਦੇ ਰਹਿਣ, ਗੁਰੂ ਦਾ ਪ੍ਰਚਾਰ। ਆਓ, ਮੈਂ ਸਮਾਂ ਜ਼ਿਆਦਾ ਲੈ ਲਿਆ, ਮੈਂ ਭਾਈ ਸਾਹਿਬ ਹੁਣਾਂ ਨੂੰ, ਭਾਈ ਪਿੰਦਰਪਾਲ ਸਿੰਘ ਜੀ ਹੁਣਾਂ ਨੂੰ ਬੇਨਤੀ ਕਰਦਾ ਕਿ ਆਪ ਸੰਗਤਾਂ ਨੂੰ ਗੁਰਬਾਣੀ ਕਥਾ ਵਿਚਾਰ ਅੱਜ ਦਾ ਜੋ ਦੀਵਾਨ ਹੈ ਸ਼ੁਰੂ ਕਰਨ, ਸੰਗਤਾਂ ਨੂੰ ਨਿਹਾਲ ਕਰਨ। ਆਓ ਕਥਾ ਦੇ ਨਾਲ ਜੁੜੀਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

हुआ चारों वेदों माहे हर है खांड रेत मह बिखरी हाथी चुनी ना जाए कह कबीर गुर भली बुझाई कीटी होए कह खाए कबीर जौ तुह साद पिरम की शीस काट कर गोए खेलत खेलत हाल कर जो किछ होए ता होए कबीर जौ तुह साद पिरम की पाके सेती खेल काची सरसों पेल कै ना खल पई ना तेल कबीर जौ तुह साद पिरम की पाके सेती खेल काची सरसों पेल कै ना खल पई ना तेल। वाहिगुरु जी का खालसा वाहिगुरु जी की फतेह। परम सन्मान योग सतगुरु साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर संध्या वेले दे इस गुरमत दीवान विच सतगुरां दे अमृत बचन कीर्तन आप जी ने सरवण कीते खान। भाई साहिब जी ने अज कीर्तन दी समाप्ति रामकली की वार विचों जो भाई सत्ता और बलवंड जी दी उचारण कीती है उस दी अठवीं पौड़ी नू गायन कीता है। मेरा ख्याल के गुरु रामदास जी दे पावन पवित्र दरबार विच कोई दिन ऐसा नहीं होवेगा कि जिस दिन इस अमृत पौड़ी दा कीर्तन कोई ना कोई गुरसिख ना करदा होवे। दूसरा हर एक दी जबान ते जिहड़ा नेम निभाण वाला प्रेमी है उस दी जबान ते ए शब्द चढ़े हुए आपां थोड़े जे अर्थ कर लईए क्योंकि इस विच गुरु साहिब दे रबाबियां ने जिन्ने शरदा भरे बोल कहे ने सच है कि ए गुरु रामदास दी सिफत उहनां नूं ही बणन दी है। एक तां असी सुन रहे सां धन धन रामदास गुर जिन सिरिया तिन सवारिया। सिर्फ थोड़े जे अखरी अर्थ करांगा ज्यादा डिटेल च नहीं। असी शब्द वर्तने धन उंज दास कई बार बेनती करदा है गुरु ग्रंथ साहिब जिहड़ा धन शब्द है वह बहु अर्थां विच आया है। उचारण एक रहेगा पर शब्द का अर्थ एक नहीं हुंदा। जिवें धन शब्द असी पढ़ने हां काचा धन संचय है मूर्ख गावार उत्थे धन का शब्दक अर्थ है पैसा जा दुनियावी साडे पदार्थ। इसे तरह एक बचन हुंदा है ए धन अखुट नान खुटै ना जाए। लफ्ज धन ही है पर अर्थ बदल गया। इहदा अर्थ है परमेश्वर का नाम। असी एक पाठ करने हां कि धन फिर ए ना आखी है हुण उत्थे लफ्ज फिर बदल गया अपने अर्थ।
ਉੱਥੇ ਧਨ ਦਾ ਅਰਥ ਹੈ ਪਤਨੀ। ਅਸੀਂ ਇੱਕ ਪਾਠ ਕਰਨੇ ਆ, ਧਨ ਕਹੇ ਤੂੰ ਵਸ ਮੈਂ ਨਾਲੇ, ਉੱਥੇ ਧਨ ਦਾ ਅਰਥ ਹੈ ਮਨੁੱਖ ਦੀ ਬੋਡੀ ਕਾਇਆ। ਦੇਖੋ ਕਿੰਨੇ ਸ਼ਬਦ ਅਰਥ ਬਦਲਦਾ ਹੈ। ਤੇ ਆਹ ਪਾਠ ਜੋ ਆਪਾਂ ਕਰਨੇ ਖਾਂ, ਇਹ ਸਾਰੇ ਪੜ੍ਹਨੇ ਖਾਂ ਕਿ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ, ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧਨ ਧਨ ਧਨ ਗੁਰਸੋਈ। ਇਸ ਧਨ ਦਾ ਲਫ਼ਜ਼ੀ ਅਰਥ ਹੈ ਸਿਫਤ ਕਰਨੀ, ਸ਼ਾਬਾਸ਼ ਦੇਣੀ। ਤੇ ਮੈਂ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰਸਿੱਖ ਨੂੰ ਵੀ ਧਨ ਕਿਹਾ ਜੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਤਿਗੁਰੂ ਜੀ ਨੂੰ ਵੀ ਧਨ ਕਿਹਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਉਹਨਾਂ ਨੂੰ ਵੀ ਸ਼ਾਬਾਸ਼ ਧਨ ਕਿਹਾ ਹੈ। ਪਰ ਗੁਰੂ ਰਾਮਦਾਸ ਜੀ ਨੂੰ ਧਨ ਕਹਿਣ ਨਾਲ ਕੀ ਮਿਲਦਾ ਹੈ? ਮੰਨ ਲਓ ਅਸੀਂ ਸ਼ਬਦ ਸੁਣਿਆ ਧਨ ਧਨ ਰਾਮਦਾਸ ਗੁਰ, ਇਹਦਾ ਅਰਥ ਹੈ ਗੁਰੂ ਰਾਮਦਾਸ ਜੀ ਧਨਤਾ ਯੋਗ ਨੇ, ਧਨ ਹਨ, ਸ਼ਾਬਾਸ਼ ਹੈ। ਇਹ ਸਿਫਤ ਦਾ ਬੋਲ ਹੈ। ਜਿਨ ਸਿਰਿਆ, ਜਿਸ ਅਕਾਲ ਪੁਰਖ ਨੇ ਸਿਰਜਿਆ ਸੀ ਗੁਰੂ ਰਾਮਦਾਸ ਜੀ ਨੂੰ, ਤਿੰਨੇ ਸਵਾਰਿਆ, ਜੀਵਨ ਵੀ ਉਸਨੇ ਬਣਾਇਆ। ਅੱਗੇ ਜੀ ਕਹਿਣ ਲੱਗੇ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ। ਉਸ ਵਕਤ ਕਰਾਮਾਤ ਪੂਰੀ ਵਾਪਰ ਗਈ ਜੀ ਕਿ ਸਿਰਜਣ ਹਾਰੇ ਅਕਾਲ ਪੁਰਖ ਨੇ ਗੁਰੂ ਰਾਮਦਾਸ ਜੀ ਦੇ ਤਨ ਨੂੰ ਧਾਰਨ ਕਰ ਲਿਆ ਹੈ। ਇਉਂ ਕਹਿ ਲਓ ਆਪ ਵਾਹਿਗੁਰੂ ਜੀ ਨੇ ਜਿਹੜਾ ਤਨ ਧਾਰਨ ਕੀਤਾ ਉਹਦਾ ਨਾਮ ਧੰਨ ਗੁਰੂ ਰਾਮਦਾਸ ਹੈ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ। ਅੱਗੇ ਬਚਨ ਹੈ ਸਿੱਖੀ ਅਤੈ ਸੰਗਤੀ, ਸਿੱਖਾਂ ਨੇ ਔਰ ਸੰਗਤਾਂ ਨੇ ਪਾਰ ਬ੍ਰਹਮ ਕਰ ਨਮਸਕਾਰਿਆ। ਅਟਲ ਅਥਾ ਅਤੋਲ ਤੂੰ, ਤੇਰਾ ਅੰਤ ਨਾ ਪਾਰਾ ਵਾਰਿਆ। ਇਹ ਸਤਿਗੁਰੂ ਆਪ ਸਦਾ ਰਹਿਣ ਵਾਲੇ ਹੋ, ਆਪ ਅਡੋਲ ਹੋ, ਆਪ ਜਿਹਦਾ ਕੋਈ ਅੰਤ ਨਹੀਂ ਪਾ ਸਕਦਾ। ਹਾਂ, ਜਿੰਨੀ ਤੂੰ ਸੇਵਿਆ ਭਾਉ ਕਰ, ਜਿਸ ਨੇ ਤੁਹਾਨੂੰ ਭਾਵਨਾ ਸਹਿਤ ਸ਼ਰਧਾ ਨਾਲ ਕਿਹਾ ਮੁੱਖ ਤੋਂ ਧੰਨ ਗੁਰੂ ਰਾਮਦਾਸ, ਜਿੰਨੀ ਤੂੰ ਸੇਵਿਆ ਭਾਉ ਕਰ, ਸੇਤ ਦੁਪਾਰ ਉਤਾਰਿਆ। ਲੱਭ ਲੋਭ ਕਾਮ ਕ੍ਰੋਧ ਮੋਹ ਇਹ ਸਾਰੇ ਵਾਸ਼ਨਾ ਨੇ, ਮਾਰ ਕੱਢੇ ਤੁਧ ਸਾਹ ਪਰਵਾਰਿਆ। ਇਹਨਾਂ ਨੂੰ ਪਰਿਵਾਰ ਸੇਤ ਤੁਸੀਂ ਅੰਦਰੋਂ ਕੱਢ ਦਿੱਤਾ, ਕਿਉਂਕਿ ਇਹਨਾਂ ਪੰਜਾਂ ਦਾ ਪਰਿਵਾਰ ਵੀ ਬਹੁਤ ਵੱਡਾ। ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਾਹ ਪਰਵਾਰਿਆ। ਧੰਨ ਸੋ ਤੇਰਾ ਥਾਨ ਹੈ, ਡਿੱਠੇ ਸਭੇ ਥਾਮ ਨਹੀਂ ਤੁਧਜਿਆ। ਧੰਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈਸ ਕਰ ਰਿਹਾ। ਆਪਾਂ ਬੜੀ ਵਾਰੀ ਇੱਥੇ ਅਰਥ ਕੀਤੇ ਆ, ਅਸਲ ਚ ਇਹ ਪਰਸ਼ੀਅਨ ਦਾ ਸ਼ਬਦ ਹੈ ਪੇਸ਼ਕਾਰਾ। ਪੇਸ਼ਕਾਰਾ ਦਾ ਮਤਲਬ ਹੈ ਕਿ ਜਦੋਂ ਪੁਰਾਤਨ ਸਮੇਂ ਬਾਦਸ਼ਾਹ ਆਉਂਦਾ ਸੀ ਨਾ ਦਰਬਾਰ ਵਿੱਚ, ਤੇ ਉਹਦੀਆਂ ਸਿਫਤਾਂ ਕਰਨ ਵਾਲੇ ਕਵੀ ਉਹਦੇ ਤੋਂ ਪਹਿਲਾਂ ਪਹੁੰਚ ਜਾਂਦੇ ਸਨ। ਜਦੋਂ ਬਾਦਸ਼ਾਹ ਹੁੰਦਾ ਸੀ ਉਹਦੀ ਪਾਲਕੀ ਦੇ ਅੱਗੇ ਨਗਾਰਾ ਤੇ ਨਰਸਿੰਘਾ ਵੱਜਦਾ ਸੀ। ਇਹ ਪੇਸ਼ਕਾਰੇ ਦਾ ਅਰਥ ਹੈ ਜਿਹੜੇ ਤੇਰੇ ਦਰਬਾਰ ਦੀ ਸਿਫਤ ਕਰਨ ਵਾਲੇ ਸੇਵਾਦਾਰ ਨੇ। ਗੁਰੂ ਰਾਮਦਾਸ ਆਪ ਜੀ ਤਾਂ ਧਨ ਹੋ, ਆਪ ਜੀ ਦੇ ਪੇਸ਼ਕਾਰੇ ਵੀ ਧਨ ਨੇ। ਧਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈਸ ਕਾਰਿਆ। ਨਾਨਕ ਤੂੰ ਲਹਿਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ। ਅੱਗੇ ਫਿਰ ਬਹਿੰਦੇ ਨੇ ਰਬਾਬੀ ਸਾਹਿਬ, ਗੁਰ ਡਿੱਠਾ ਤਾਂ ਮਨ ਸਾਦਾ ਹੈ। ਇਹ ਭਾਈ ਸਾਹਿਬ ਜੀ ਹੁਣ ਪੜ੍ਹ ਕੇ ਗਏ। ਆਓ ਸੰਗਤ ਜੀ, ਅੱਜ ਚਾਰ ਸਲੋਕਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਦਾਸ ਨੇ ਯਤਨ ਕਰਨਾ, ਪਹਿਲਾਂ ਮਨ ਸੀ ਵੀ ਦੋ ਦਿਨ ਅਖੀਰ ਐਲਸਬਰਨ ਤੇ ਹੈ, ਉੱਥੇ ਵੀ ਚਾਰ ਮੁਕੰਮਲ ਕਰਾਂਗਾ, ਪਰ ਮੈਨੂੰ ਪਤਾ ਹੈ ਦੁਬਾਰਾ ਫਿਰ ਦੱਸਣਾ। ਹੁਣ ਸੰਗਤ ਜੁੜੀ ਹੋਈ ਹੈ, ਯਤਨ ਕਰਾਂਗੇ ਕਿ ਭਗਤ ਸਾਹਿਬ ਜੀ ਦੇ ਸਲੋਕਾਂ ਦੀ ਵਿਚਾਰ ਇੱਥੇ ਸੰਪੰਨ ਹੋ ਸਕੇ। ਚਾਰ ਸਲੋਕ ਆਪ ਜੀ ਨੇ ਸਰਵਣ ਕੀਤੇ ਨੇ, ਇੱਕ ਇੱਕ ਸਲੋਕ ਦੇ ਅੱਖਰੀ ਅਰਥ ਤੇ ਸਮੇਂ ਅਨੁਸਾਰ ਉਹਨਾਂ ਦੀ ਵਿਚਾਰ ਆਪਾਂ ਕਰ ਸਕੀਏ। ਜਿਤਨੇ ਆਪ ਗੁਰੂ ਦਰਬਾਰ ਵਿੱਚ ਹਾਜ਼ਰ ਹੋ, ਸਤਿਗੁਰਾਂ ਦੇ ਅੰਮ੍ਰਿਤ ਬਚਨ ਇੱਥੇ ਬੈਠ ਕੇ ਸਰਵਣ ਕਰ ਰਹੇ ਹੋ, ਜਾਂ ਆਪਣੇ ਘਰਾਂ ਵਿੱਚ ਆਪ ਜੀ ਇਸ ਅਸਥਾਨ ਤੋਂ ਲਾਈਵ ਦੇਖ ਔਰ ਸੁਣ ਰਹੇ ਹੋ, ਕਰੋ ਕਿਰਪਾ ਸਾਧ ਸੰਗਤ ਜੀ, ਅਸੀਸ ਬਖਸ਼ੋ। ਗੁਰੂ ਰਾਮਦਾਸ ਸਾਡੇ ਮਨ ਨੂੰ ਟਿਕਾ ਬਖਸ਼ੋ, ਅਡੋਲਤਾ ਬਖਸ਼ੋ, ਸ਼ਬਦ ਦਾ ਰਸ ਬਖਸ਼ੋ, ਪਿਆਰ ਅਦਬ ਨਾਲ ਉਚਾਰਨ ਕਰੋ ਜੀ,
ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ। ਅੱਜ ਪਹਿਲਾ ਸਲੋਕ ਹੈ ਕਬੀਰ ਉੱਤੇ, ਸਲੋਕਾਂ ਦਾ ਪਾਠ ਆ ਰਿਹਾ ਤੇ ਮੇਰੀ ਇੱਕ ਬੇਨਤੀ ਹੁੰਦੀ, ਮੈਂ ਜਿੱਥੇ ਵੀ ਜਾਵਾਂ ਚਾਹੇ ਕਿਸੇ ਮੁਲਕ ਵਿੱਚ ਵੀ, ਮੈਂ ਕਹਿੰਦਾ ਸੰਗਤ ਕੁਛ ਨਿਤਨੇਮ ਕਰਨ ਵਾਲੇ ਆਉਂਦੇ ਆ, ਕਈ ਸਿਰਫ ਕੱਲਾ ਜਪਜੀ ਸਾਹਿਬ ਦਾ ਪਾਠ ਕਰਦੇ ਆ, ਕਈ ਸੱਜਣ ਹੋ ਸਕਦਾ ਕੁਛ ਵੀ ਨਾ ਕਰਦੇ ਹੋਣ ਪਰ ਉਹ ਗੁਰਦੁਆਰੇ ਆ ਕੇ ਸੁਣਦੇ ਆ, ਜਿਹੜੇ ਤਾਂ ਸਹਿਜ ਪਾਠ ਕਰਦੇ ਨੇ ਜੀ, ਅਸੀਂ ਜ਼ਬਾਨ ਤੋਂ ਬੋਲਾਂਗੇ ਉਹਨਾਂ ਨੂੰ ਸਮਝ ਪਈ ਜਾਣੀ ਹੈ। ਹੁਣ ਜੇ ਚਲੋ ਸਾਨੂੰ ਇੰਨੀਆਂ ਸਹੂਲਤਾਂ ਦੇ ਦਿੱਤੀਆਂ ਨੇ ਇਸ ਸਾਇੰਸ ਨੇ, ਤੇ ਅਸੀਂ ਜਿਹੜਾ ਸਲੋਕ ਉੱਤੇ ਲੱਗਾ ਹੁੰਦਾ ਉਹਨੂੰ ਜ਼ਰੂਰ ਪੜ੍ਹ ਲਿਆ ਕਰੀਏ ਤੇ ਉਹਦੇ ਅਰਥਾਂ ਵੱਲ ਧਿਆਨ ਜ਼ਰੂਰ ਦੇਣਾ ਹੈ ਜੀ, ਕਿਉਂਕਿ ਇਸ ਨਾਲ ਜਿਹੜਾ ਪਾਠ ਨਹੀਂ ਕਰਦਾ ਗੁਰੂ ਗ੍ਰੰਥ ਸਾਹਿਬ ਦਾ, ਜਿਹਨੇ ਪਾਠ ਨਹੀਂ ਕੀਤਾ ਸੰਗਤ ਜੀ, ਉਹਦੀ ਹਾਜ਼ਰੀ ਵੀ ਸ਼ਬਦ ਵਿੱਚ ਲੱਗ ਜਾਂਦੀ ਹੈ। ਇਹ ਬਚਨ ਕਹਿ ਕਬੀਰ, ਬਾਮਨ ਗੁਰੂ ਹੈ ਜਗਤ ਕਾ। ਕਬੀਰ ਸਾਹਿਬ ਇਹ ਸ਼ਬਦ ਕਹਿ ਰਹੇ ਨੇ, ਇਹ ਤੇ ਸ਼ਬਦ ਉਹਨਾਂ ਬਾਮਨ ਵਰਤਿਆ ਹੈ, ਪਰ ਆਪਾਂ ਸ਼ਬਦ ਵਰਤਾਂਗੇ ਬ੍ਰਾਹਮਣ ਕਹਿ ਲਓ ਜਾਂ ਬਾਮਨ ਸ਼ਬਦ ਹੀ ਵਰਤਣੇ। ਕਬੀਰ ਸਾਹਿਬ ਕਹਿ ਰਹੇ ਨੇ ਜਿਹੜਾ ਬ੍ਰਾਹਮਣ ਹੈ ਉਹ ਜਾਗਤਕ ਲੋਕਾਂ ਦਾ ਗੁਰੂ ਜ਼ਰੂਰ ਹੈ, ਸੰਸਾਰੀ ਲੋਕਾਂ ਦਾ ਗੁਰੂ ਜ਼ਰੂਰ ਹੈ, ਤੇ ਨਾਲ ਬਚਨ ਕਰਦੇ ਨੇ ਭਗਤਨ ਕਾ ਗੁਰ ਨਾਹੀਂ। ਭਗਤਨ ਸ਼ਬਦ ਜਿਹੜਾ ਹੈ ਇਹ ਬਹੁ ਵਚਨ ਵਿੱਚ ਹੈ, ਇਹਦਾ ਅਰਥ ਹੈ ਕਿ ਪਰਮਾਤਮਾ ਦੀ ਭਗਤੀ ਕਰਨ ਵਾਲੇ ਜਿਹੜੇ ਭਗਤ ਨੇ, ਬ੍ਰਾਹਮਣ ਜਾਗਤਕ ਲੋਕਾਂ ਦਾ, ਜਾਗਤਕ ਮਤਲਬ ਸੰਸਾਰੀ ਲੋਕ, ਸੰਸਾਰੀ ਲੋਕਾਂ ਦਾ ਗੁਰੂ ਤਾਂ ਹੈ ਪਰ ਭਗਤੀ ਕਰਨ ਵਾਲੇ ਲੋਕਾਂ ਦਾ ਉਹ ਗੁਰੂ ਨਹੀਂ, ਭਗਤਾਂ ਦਾ ਗੁਰੂ ਨਹੀਂ। ਪਹਿਲਾਂ ਅਖਰੀ ਅਰਥ ਆਪ ਜੀ ਸੁਣਿਓ, ਕਬੀਰ ਬਾਮਨ ਗੁਰੂ ਕਾ ਜਗਤ ਕਾ, ਭਗਤਨ ਕਾ ਗੁਰ ਨਾਹੇ ਕਿਉਂ। ਅਰਜ ਉਰਜ ਕਹਿ ਪਚ ਮੂਵਾ, ਅਰਜ ਉਰਜ ਕਹਿ ਦਾ ਅਰਥ ਹੈ ਕਿ ਅਰਜ ਦਾ ਅਰਥ ਹੈ ਫਸ ਕੇ, ਤੇ ਉਰਜ ਦਾ ਅਰਥ ਉਲਝ ਕੇ, ਜਾਂ ਆਪਾਂ ਸ਼ਬਦ ਵਰਦੇ ਉਲਝ ਗਿਆ ਹੈ। ਕਹਿੰਦੇ ਨੇ ਇਹ ਜਿਹੜਾ ਬਾਹਮਣ ਹੈ ਇਹ ਅਸਲ ਚ ਚਾਰਾਂ ਦੇ ਵੇਦਾਂ ਦੇ ਵਿੱਚ ਹੀ ਫਸ ਗਿਆ ਹੈ, ਇਹਦੇ ਵਿੱਚ ਹੀ ਕਰਮ ਕਾਂਡ ਵਿੱਚ ਉਲਝਿਆ ਪਿਆ ਹੈ। ਸ਼ਬਦ ਹੈ ਕਿ ਅਰਜ ਉਰਜ ਕੈ ਪਚਮੁਵਾ। ਸੰਗਤ ਜੀ ਫਿਰ ਅਖਰੀ ਅਲ ਧਿਆਨ ਨਾਲ ਸੁਣਿਓ, ਅਰਜ ਦਾ ਅਰਥ ਹੈ ਫਸ ਤੇ ਉਰਜ ਦਾ ਅਰਥ ਹੈ ਉਲਝਣਾ। ਅਰਜ ਉਰਜ ਕੈ ਪਚਮੁਵਾ, ਇਹਦੇ ਵਿੱਚ ਹੀ ਪਚ ਗਿਆ, ਇਹਦੇ ਵਿੱਚ ਹੀ ਆਤਮਕ ਮੌਤ ਮਰ ਗਿਆ। ਤੇ ਅੱਗੇ ਭਗਤ ਜੀ ਕਹਿ ਰਹੇ ਨੇ ਕਿ ਚਾਰੋਂ ਚਾਰੋਂ ਵੇਦੋ ਮਾਹੇ, ਇਹ ਚਾਰ ਵੇਦਾਂ ਦੇ ਵਿੱਚ ਹੀ ਉਲਝ ਕੇ ਆਪਣੇ ਆਪ ਨੂੰ ਖਤਮ ਕਰ ਲਿਆ। ਇਹ ਸੰਸਾਰੀ ਲੋਕਾਂ ਦਾ ਗੁਰੂ ਤਾਂ ਹੈ ਪਰ ਭਗਤੀ ਕਰਨ ਵਾਲਿਆਂ ਦਾ ਗੁਰੂ ਨਹੀਂ, ਕਿਉਂਕਿ ਜਿਸ ਮੁਲਕ ਤੋਂ ਆਪਾਂ ਆਏ ਹਾਂ ਆਪ ਨੂੰ ਪਤਾ ਹੈ ਕਿ ਉੱਥੇ ਮਾਨਵ ਜਾਤੀ ਦੇ ਚਾਰ ਹਿੱਸੇ ਕੀਤੇ ਗਏ, ਜਿਹਨੂੰ ਆਪਾਂ ਚਾਰ ਵਰਨ ਕਹਿੰਦੇ। ਗੁਰੂ ਗ੍ਰੰਥ ਸਾਹਿਬ ਵਿੱਚ ਅਸੀਂ ਇਹ ਪਾਠ ਕਰਨੇ। ਸੰਗਤ ਜੀ ਥੋੜ੍ਹਾ ਜਿਹਾ ਆਪ ਜੀ ਇਸ ਬੰਦੀ ਧਿਆਨ ਦਿਆ ਜੇ, ਇੱਕ ਤਾਂ ਇਹਦੇ ਅਰਥ ਨਫ਼ਰਤ ਨਾਲ ਨਹੀਂ ਕਰਨੇ, ਮੈਂ ਕੁਛ ਬੇਨਤੀਆਂ ਆਰੰਭ 'ਚ ਕਰ ਦੇਣੀਆਂ, ਕਿਉਂਕਿ ਜਦੋਂ ਸ਼ਬਦ ਬਾਹਮਣ ਆ ਜਾਏ ਬ੍ਰਾਹਮਣ ਆ ਜਾਏ ਤਾਂ ਅਸੀਂ ਪੂਰਾ ਜ਼ੋਰ ਲਾ ਦਿੰਦੇ ਵੀ ਰਗੜ ਦਿਓ ਪੂਰਾ, ਇਹ ਜਾਤ ਕਰਕੇ ਨਾ। ਕੋਈ ਗੱਲ ਆਪਾਂ ਮੈਂ ਰੋਜ਼ ਕਹਿੰਦਾ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਿਤਾ ਤੁਹਾਡੀ ਹਜ਼ੂਰੀ 'ਚ ਬੈਠ ਕੇ ਇੰਨੀ ਕੁ ਕਿਰਪਾ ਕਰੋ ਦਵੈਸ਼ ਅਧੀਨ ਕੋਈ ਸ਼ਬਦ ਮੂੰਹ 'ਚੋਂ ਨਾ ਨਿਕਲੇ, ਈਰਖਾ ਦੇਣ। ਹੁਣ ਸ਼ਬਦ ਕਹਿ ਮਾਨਵ ਜਾਤੀ ਚਾਰ ਹਿੱਸਿਆਂ ਵਿੱਚ ਵੰਡ ਦਿੱਤੀ, ਜਿਹਨੂੰ ਆਪਾਂ ਚਾਰ ਵਰਨ ਕਹਿੰਦੇ, ਚਾਰ ਵਰਨ ਨੇ ਤੇ ਚਾਰ ਆਸ਼ਰਮ ਨੇ। ਚਾਰ ਵਰਨਾਂ ਦੇ ਵਿੱਚ ਬ੍ਰਾਹਮਣ ਹੈ ਪਹਿਲਾ ਵਰਨ, ਦੂਸਰਾ ਖੱਤਰੀ ਹੈ, ਤੀਸਰਾ ਵੈਸ਼ ਹੈ ਤੇ ਚੌਥੇ ਵਰਨ ਨੂੰ ਜਿਹੜਾ ਉਹ ਸ਼ੂਦ ਜਾਂ ਸ਼ੂਦਰ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਹੈ ਚਾਰ ਆਸ਼ਰਮ ਨੇ, ਚਾਰ ਆਸ਼ਰਮ ਵਿੱਚੋਂ ਮਨੁੱਖ ਦੀ ਉਮਰ ਨੂੰ 100 ਸਾਲ ਵਿੱਚ ਉਹਨਾਂ ਮਿਥ ਲਿਆ ਕਿ ਬੰਦੇ ਦੀ ਉਮਰ 100 ਸਾਲ, 25 ਸਾਲ ਬ੍ਰਹਮਚਰਜ ਹੈ, 25 ਤੋਂ 50 ਸਾਲ ਤੱਕ ਅਸਲ 'ਚ ਉਹਨਾਂ ਨੇ ਗ੍ਰਿਸਤ ਨੂੰ ਦਿੱਤਾ
ਦੇਖੋ ਉਹ ਉਹਨਾਂ ਨੇ ਜੇ ਸਮਾਂ ਵੰਡਿਆ 25 ਸਾਲ ਤੱਕ ਬ੍ਰਹਮਚਰਜ 25 ਤੋਂ ਬਾਅਦ ਵਿਆਹ ਹੈ, 50 ਸਾਲ ਤੱਕ ਗ੍ਰਿਸਤੀ ਹੈ ਤੇ 50 ਤੋਂ ਲੈ ਕੇ 75 ਤੱਕ ਬਾਨਪ੍ਰਸਤ ਹੈ, ਜੰਗਲਾਂ ਚ ਰਹਿੰਦਾ ਤੇ 75 ਤੋਂ ਲੈ ਕੇ 100 ਤੱਕ ਜਿਹੜਾ ਹੈ ਉਹਨੂੰ ਕਿਹਾ ਜਾਂਦਾ ਇਹ ਸੰਨਿਆਸੀ ਹੈ। ਇਸ ਲਈ ਵੰਡਿਆ ਜੀ, ਇਉਂ ਕਹਿ ਲਓ ਜੀ ਜੇ ਸਮਾਂ ਨਾਮ ਹੀ ਵੰਡੀਏ ਪਹਿਲਾਂ ਬ੍ਰਹਮਚਰਜ ਹੈ, ਫਿਰ ਗ੍ਰਿਸਤ ਹੈ, ਉਸ ਤੋਂ ਬਾਅਦ ਬਾਨਪ੍ਰਸਤ ਹੈ ਤੇ ਉਸ ਤੋਂ ਬਾਅਦ ਜਿਹੜਾ ਉਹ ਸੰਨਿਆਸ ਹੈ ਸਤਿਗੁਰੂ ਜੀ ਦੇ ਵੇਲੇ, ਇੱਥੋਂ ਤੱਕ ਕਿ ਬ੍ਰਾਹਮਣ ਦਾ ਕਰਮ ਵੰਡ ਦਿੱਤਾ ਗਿਆ, ਖੱਤਰੀ ਦਾ ਕਰਮ ਵੰਡ ਦਿੱਤਾ ਗਿਆ, ਵੈਸ਼ ਦਾ ਕਰਮ ਵੰਡ ਦਿੱਤਾ ਗਿਆ, ਸ਼ੂਦਰ ਦਾ ਵੀ ਥੋੜ੍ਹਾ ਜਿਹਾ, ਕਿਉਂਕਿ ਭਗਤ ਜੀ ਬਹੁਤ ਇਹ ਅਸੀਂ ਗੁਰਬਾਣੀ ਚ ਲਾਂਗੇ ਸਤਿਗੁਰਾਂ ਨੇ ਕੀ ਬਖਸ਼ਿਸ਼ ਸਾਡੇ ਤੇ ਕੀਤੀ ਜੀ। ਇਹਦੇ ਵਿੱਚ ਕੀ ਕਿਹਾ ਵੀ ਬ੍ਰਾਹਮਣ ਦਾ ਕਰਮ ਹੈ, ਜਿਹੜਾ ਬ੍ਰਾਹਮਣ ਹੈ ਇਹ ਤਿੰਨ ਕਰਮ ਕਰਦਾ ਹੈ। ਉਂਝ ਵੈਸੇ ਵੇਦ ਦੇ ਮੁਤਾਬਕ ਇਹਨੂੰ ਬ੍ਰਾਹਮਣ ਸ਼ਬਦ ਵੇਦ ਆਇਆ, ਉਦੋਂ ਬਾਅਦ ਸ਼ਬਦ ਪ੍ਰੋਹਿਤ ਵੀ ਆ ਗਿਆ ਮਨੂ ਸਿਮਰਤੀ ਅਨੁਸਾਰ ਕਿ ਬ੍ਰਾਹਮਣ ਦੇ ਇਹ 6 ਕੰਮ ਨੇ। ਪਹਿਲਾ ਕੰਮ ਹੈ ਗਿਆਨ ਪੜ੍ਹਨਾ ਤੇ ਗਿਆਨ ਪੜ੍ਹਾਉਣਾ, ਮੈਂ ਬੇਨਤੀ ਵਿੱਦਿਆ ਪੜ੍ਹਨੀ ਤੇ ਵਿੱਦਿਆ ਪੜ੍ਹਾਉਣੀ, ਉਹਦੇ ਵਿੱਚ ਵੇਦ ਵੀ ਨੇ, ਸਿਮਰਤੀਆਂ ਨੇ, ਗਿਆਨ ਵਿਗਿਆਨਕ ਹੈ। ਇਹਦਾ ਕੰਮ ਹੈ ਵੇਦ ਵਿੱਦਿਆ ਪੜ੍ਹਨੀ ਤੇ ਵਿੱਦਿਆ ਪੜ੍ਹਾਉਣੀ। ਦੂਸਰਾ ਬ੍ਰਾਹਮਣ ਦਾ ਕਰਮ ਹੈ ਯੱਗ ਕਰਨੇ ਤੇ ਯੱਗ ਕਰਾਉਣੇ, 4 ਹੋ ਗਏ। ਪੰਜਵਾਂ ਕੰਮ ਹੈ ਦਾਨ ਦੇਣਾ ਤੇ ਦਾਨ ਲੈਣਾ। ਇਹ 6 ਕਰਮ ਨਿਰਧਾਰਿਤ

ਹੈ ਉਹਨੂੰ ਕੋਈ ਹੱਕ ਨਹੀਂ ਕਿ ਉਹ ਧਰਮ ਗ੍ਰੰਥ ਪੜ੍ਹ ਸਕੇ। ਕਿਉਂ? ਕਬੀਰ ਸਾਹਿਬ ਨੇ ਸ਼ਬਦ ਵਰਤਿਆ, ਤੂੰ ਦੁਨੀਆਂ ਦਾ ਗੁਰੂ ਹੋ ਸਕਣਾ ਪਰ ਭਗਤਾਂ ਦਾ ਨਹੀਂ। ਆਪਾਂ ਦੇਖਾਂਗੇ ਉਹ ਸ਼ੂਦਰ ਜਿਹੜਾ ਹੈ, ਇੱਥੋਂ ਤੱਕ ਚਲੋ ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਣਾ, ਸ਼ੂਦਰ ਵੇਦ ਮੰਤਰ ਨਹੀਂ ਸੁਣ ਸਕਦਾ, ਉਹਦੇ ਕੰਨਾਂ ਸਿੱਕਾ ਢਾਲ ਕੇ ਪਾਇਆ ਜਾ ਸਕਦਾ ਹੈ, ਉਹਦੀ ਜ਼ਬਾਨ ਕੱਟੀ ਜਾ ਸਕਦੀ ਹੈ, ਉਹ ਜੇ ਸ਼ਹਿਰ ਵਿੱਚ ਵੜਨਾ ਤੇ ਗਲ 'ਚ ਢੋਲ ਪਾ ਕੇ ਢੋਲ ਵਜਾਏ ਕਿਉਂਕਿ ਉਹਦਾ ਪਰਛਾਵਾਂ ਲੋਕਾਂ ਨੂੰ ਭ੍ਰਸ਼ਟ ਦਏਗਾ। ਇੱਥੋਂ ਤੱਕ ਜੇ ਖੂਹ ਤੇ ਪਾਣੀ ਪੀਣਾ ਉਹ ਸਵਰਨ ਜਾਤੀ ਵਾਲੇ ਦੇ ਖੂਹ ਤੇ ਨਹੀਂ ਜਾ ਸਕਦਾ, ਉਹਦੀ ਮੰਜੀ ਤੇ ਨਹੀਂ ਬੈਠ ਸਕਦਾ। ਇਹ ਵੰਡ ਦਿੱਤਾ ਗਿਆ, ਉਹਨੂੰ ਭਗਤੀ ਦਾ ਕੋਈ ਹੱਕ ਨਹੀਂ। ਪਰ ਮੈਂ ਆਪ ਨੂੰ ਇੱਕ ਬੇਨਤੀ ਕਰਾਂ, ਸਤਿਗੁਰਾਂ ਨੇ ਬਾਣੀ 'ਚ ਬਖਸ਼ਿਸ਼ ਕੀਤੀ, ਜਿਹੜੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਆਪਾਂ ਸਾਰੇ ਪ੍ਰਮਾਣ ਇੱਥੋਂ ਹੀ ਲੈਣੇ ਨੇ ਬਾਣੀ 'ਚੋਂ, ਕੋਈ ਮੈਂ ਬਾਹਰੋਂ ਖੱਬੇ ਸੱਜੇ ਨਹੀਂ। ਬ੍ਰਾਹਮਣ ਦਾ ਕਰਮ ਜਿਹੜਾ ਸੀ ਪੜ੍ਹਨਾ ਤੇ ਪੜਾਉਣਾ, ਦਾਨ ਲੈਣਾ ਤੇ ਦਾਨ ਦੇਣਾ, ਯੱਗ ਕਰਨੇ ਤੇ ਯੱਗ ਕਰਾਣੇ, ਪਰ ਸਮੇਂ ਦੇ ਨਾਲ ਇਸ ਵਰਨ ਨੇ ਇੰਨਾ ਕੁ ਪ੍ਰਭਾਵ ਪਾਇਆ, ਇਹਨੇ ਤਿੰਨਾਂ ਨੂੰ ਆਪਣੀ ਗ੍ਰਿਫਤ ਵਿੱਚ ਲੈ ਗਿਆ ਤੇ ਅੱਜ ਤੱਕ ਵੀ ਹੈ ਉੱਥੇ। ਸਤਿਗੁਰਾਂ ਨੇ ਬ੍ਰਹਮ ਲਫ਼ਜ ਨਾਲ ਨਫ਼ਰਤ ਨਹੀਂ ਕੀਤੀ। ਧਿਆਨ ਨਾਲ ਸੁਣਿਓ, ਮੈਂ ਆਪ ਨੂੰ ਤਾਂ ਕਿਹਾ ਜੇ ਮੈਂ ਸਿਰਫ ਬ੍ਰਾਹਮਣ ਲਫ਼ਜ਼ ਦੇ ਬਾਰੇ ਬੋਲੀ ਜਾਵਾਂ ਵੀ ਬ੍ਰਾਹਮਣ ਇਸ ਤਰ੍ਹਾਂ, ਬ੍ਰਾਹਮਣ ਇਸ ਤਰ੍ਹਾਂ, ਕਰਮ ਕਾਂਡੀ ਪਖੰਡੀ ਸ਼ਬਦ ਤੇ ਅਸਲੀ ਸ਼ਬਦ 'ਚ ਫਰਕ ਹੈ ਨਾ ਜੀ। ਹੁਣ ਆਪ ਨੂੰ ਪਤਾ ਹੋਵੇ, ਅਸੀਂ ਸਟੇਜ ਤੋਂ ਕਈ ਵਾਰੀ ਸ਼ਬਦ ਵਰਤਦੇ ਹਾਂ, ਕਾਫੀ ਸਖਤ ਵਰਤਦੇ ਹਾਂ ਬ੍ਰਾਹਮਣ ਲਈ। ਰਾਮਾਨੰਦ ਜੀ ਬ੍ਰਾਹਮਣ ਨੇ, ਜਿਨ੍ਹਾਂ ਦਾ ਸ਼ਬਦ ਪੜ੍ਹਦੇ ਹੋ, ਕੱਤ ਜਾਈਆ ਰੇ ਕਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਪਇਓ ਭੰਗ, ਉਹ ਬ੍ਰਾਹਮਣ ਪਰਿਵਾਰ 'ਚੋਂ ਨੇ। ਹਾਲਾਂਕਿ ਗੁਰਬਾਣੀ ਇਸ ਗੱਲ ਨੂੰ ਸਵੀਕਾਰਦੀ ਨਹੀਂ, ਪਰ ਅਗਲਾ ਬਚਨ ਆਪ ਜੀ ਇੱਕ ਸ਼ਬਦ ਪੜ੍ਹਦੇ ਹੋ ਪਰਮਾਨੰਦ ਜੀ ਦਾ, ਭਗਤ ਜੀ ਦਾ, ਤੈ ਨਰ ਕਿਆ ਪੁਰਾਣ ਸੁਣ ਕੇ ਨਾ, ਅੰਨ ਪਾਵਨੀ ਭਗਤ ਨਾ ਉਪਜੀ ਭੁੱਖੇ ਦਾਨਾ ਦੀਨਾ। ਉਹ ਬ੍ਰਾਹਮਣ ਨੇ, ਅਸੀਂ ਇੱਕ ਸ਼ਬਦ ਪੜ੍ਹਦੇ ਹਾਂ ਭਗਤ ਜੈ ਦੇਵ ਜੀ ਦਾ, ਪਰਮਾਤ ਪੁਰਖ ਮਨੋਪਮੰਗ ਸਤ ਆਦਿ ਭਾਵ ਰਤੰਗ, ਉਹ ਬ੍ਰਾਹਮਣ ਨੇ। ਬੇਣੀ ਜੀ ਦੀ ਬਾਣੀ ਪੜ੍ਹਦੇ ਹਾਂ, ਉਹ ਬ੍ਰਾਹਮਣ ਨੇ। ਕੁਛ ਵਿਦਵਾਨ ਇਹ ਮੰਨਦੇ ਨੇ ਕਿ ਸੂਰਦਾਸ ਵੀ ਬ੍ਰਾਹਮਣ ਹੈ। ਮੈਂ ਤਾਂ ਤੁਹਾਨੂੰ ਬੇਨਤੀ ਕੀਤੀ ਆਪਾਂ ਜਾਤ ਨਾਲ ਜੋੜ ਕੇ ਨਹੀਂ ਦੇਖਣਾ, ਪਰ ਉਸ ਵਕਤ ਕੀ ਹੈ, ਉਹ ਜਿਹੜਾ ਬ੍ਰਾਹਮਣ ਹੈ ਉਹ ਆਪਣਾ ਇੰਨਾ ਕੁ ਅਧਿਕਾਰ ਬਣਾਈ ਬੈਠਾ ਹੈ, ਉਹ ਸ਼ੂਦਰ ਨੂੰ ਨਾ ਰੱਬ ਦੀ ਬੰਦਗੀ ਕਰਨ ਦਿੰਦਾ ਕਰਮ ਕਾਂਡੀ। ਹਾਲਾਂਕਿ ਮੈਂ ਕਿਹਾ ਰਾਮਾਨੰਦ ਜੀ ਨੇ ਗੁਰਬਾਣੀ ਅਨੁਸਾਰ, ਭਾਈ ਗੁਰਦਾਸ ਅਨੁਸਾਰ, ਸਾਡਾ ਇਤਿਹਾਸ ਜਿਹੜਾ ਬੋਲਦਾ ਭਗਤਾਂ ਬਾਰੇ, ਉਹ ਕਬੀਰ ਸਾਹਿਬ ਰਾਮਾਨੰਦ ਜੀ ਦੇ ਸ਼ਿਸ਼ ਨੇ। ਭਾਈ ਸਾਹਿਬ ਲਿਖਦੇ ਆ, ਹੋਏ ਬਰਕਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਨਾਵਣ ਗੰਗਾ ਤਾਈ, ਅੱਗੋਂ ਹੀ ਦੇ ਜਾਇ ਕੇ ਲੰਮਾ ਪਿਆ ਕਬੀਰ ਤਥਾਈ। ਇਹਦੇ ਮੈਂ ਅਰਥ ਨਹੀਂ ਕਰ ਰਿਹਾ, ਇਹ ਪੰਜਾਬੀ ਦੀਆਂ ਸਤਰਾਂ ਨੇ। ਅੱਗੇ ਪਿਆ ਉੱਥੇ ਕਬੀਰ ਸਾਹਿਬ ਲੇਟੇ ਹੋਏ ਨੇ, ਪੈਰੀ ਟੁੰਬ ਉਠਾ ਲਿਆ, ਬੋਲੋ ਰਾਮ ਸਿੱਖ ਸਮਝਾਈ। ਮੈਂ ਆਪ ਨੂੰ ਬੇਨਤੀ ਜਿਹੜੀ ਕਰਨ ਲੱਗਾ ਕਿ ਜਾਤ ਦੇ ਆਧਾਰ ਤੇ ਬ੍ਰਾਹਮਣ ਦੇ ਘਰ ਜਨਮ ਲੈਣ ਵਾਲਾ ਹੀ ਕੇਵਲ ਬ੍ਰਾਹਮਣ ਨਹੀਂ। ਉਂਝ ਮੈਂ ਅੱਜ ਵੇਦ ਮੰਤਰ ਇੱਕ ਦੇਖ ਰਿਹਾ ਸਾਂ, ਉਹਦੇ 'ਚ ਲਿਖਿਆ ਕਿ ਜਨਮ ਲੈਣ ਕਰਕੇ, ਉਹ ਕਹਿੰਦਾ ਜਨਮ ਕਰਕੇ ਸਭ ਸ਼ੂਦਰ ਨੇ। ਅਸਲ 'ਚ ਜਿਹੜਾ ਬ੍ਰਾਹਮਣ ਏ ਉਹ ਤਾਂ ਉੱਚਾ ਬਣਦਾ ਉਹ ਜੇ ਬ੍ਰਹਮ ਕਰਮ ਕਰਦਾ ਹੈ, ਤਾਂ ਜੇ ਉਹ ਪਰਮਾਤਮਾ ਦੀ ਬੰਦਗੀ ਵੱਲ ਤੁਰਦਾ ਹੈ। ਉਹ ਥੋੜ੍ਹਾ ਜਿਹਾ ਅਸੀਂ ਗੁਰੂ ਗ੍ਰੰਥ ਸਾਹਿਬ 'ਚੋਂ ਦਰਸ਼ਨ ਕਰੇ, ਮਨ 'ਚ ਤੇ ਆਵੇਗਾ ਜੀ, ਕਬੀਰ ਸਾਹਿਬ ਨੇ ਕਹਿ ਦਿੱਤਾ ਬ੍ਰਾਹਮਣ ਗੁਰੂ ਹੈ ਜਗਤ ਕਾ। ਕਿਉਂ ਕਿਹਾ? ਕਿਉਂਕਿ ਉਹਨੇ ਆਪਣੀ ਕੌਮੇ ਕਰਕੇ ਪ੍ਰਭਾਵ ਪਾਇਆ ਹੋਇਆ ਹੈ। ਸਤਿਗੁਰੂ ਦੀ ਬਾਣੀ 'ਚ ਸਭ ਤੋਂ ਪਹਿਲਾਂ ਕਿ ਕਿਹੜੇ ਕਿਹੜੇ ਭਗਤ ਨੇ, ਮੈਂ ਕਈ ਵਾਰੀ ਇਹ ਗੱਲ ਕਰਨਾ ਹੁੰਦਾ ਕਿ ਸੰਗਤ ਜੀ, ਜਿੰਨਾ ਸਰਲ ਤੇ ਜਿੰਨਾ ਸੌਖਾ ਸਿੱਖ ਧਰਮ ਨੂੰ ਪ੍ਰੈਕਟਿਸ ਕਰਨੀ ਹੈ ਨਾ, ਸ਼ਾਇਦ ਇੰਨੀ ਹੋਰ ਕਿਸੇ ਧਰਮ 'ਚ ਮਿਲਦੀ ਹੋਵੇ। ਅਸੀਂ ਫਿਰ ਵੀ ਪਤਾ ਨਹੀਂ ਕਿਉਂ ਮਨ ਜਿਹੜੇ ਨੇ ਪਿਛਾਂ ਪਿਛਾਂ ਭੱਜਦੇ ਪਏ। ਆਪ ਜੀ ਗੁਰੂ ਗ੍ਰੰਥ ਸਾਹਿਬ 'ਚ ਦਰਸ਼ਨ ਕਰੋ, ਡੰਕੇ ਦੀ ਚੋਟ ਤੇ ਸਤਿਗੁਰਾਂ ਨੇ ਸ਼ਬਦ ਕਹੇ ਨੇ ਕਿ ਜਨਮ ਕਰਕੇ ਕੋਈ ਬ੍ਰਾਹਮਣ ਨਹੀਂ, ਜਨਮ ਕਰਕੇ ਕੋਈ ਸ਼ੂਦਰ ਨਹੀਂ। ਕਿਸੇ ਵੀ ਪਰਿਵਾਰ ਵਿੱਚ, ਜਾਤ ਵਿੱਚ ਜਨਮ ਹੋਇਆ ਹੋਵੇ, ਬੰਦੇ ਦੀ ਪਰਿਭਾਸ਼ਾ ਨਿਰਧਾਰਿਤ ਹੁੰਦੀ ਉਹਦੇ ਕਰਮਾਂ ਕਰਕੇ। ਉਹ ਕਰਮ ਕੀ ਕਰ ਰਿਹਾ ਹੈ? ਹੁਣ ਅਕਸਰ ਮੈਂ ਕਹਿੰਦਾ ਤਿੰਨ ਕੁ ਭਗਤਾਂ ਦੇ ਬਚਨ ਲਾਂਗਾ ਵੀ ਕਿਉਂ ਕਿਹਾ ਬ੍ਰਾਹਮਣ। ਹੁਣ ਦੇਖੋ ਕਬੀਰ ਸਾਹਿਬ ਦੇ ਸ਼ਬਦ ਨੇ, ਦੋ ਤਿੰਨ ਸ਼ਬਦ ਆਪਾਂ ਪੜ੍ਹਦੇ ਹਾਂ ਜੀ। ਉਹਨਾਂ ਦਾ ਲੌਜਿਕ ਜਿਹੜਾ, ਉਹਨਾਂ ਦਾ ਤਰਕ ਆਪਣਾ ਹੈ। ਉਹ ਕਹਿੰਦੇ ਤੂੰ ਜਨਮ ਤੋਂ ਬਾਅਦ ਬ੍ਰਾਹਮਣ ਦੇ ਘਰ ਪੈਦਾ ਹੋ ਕੇ

कहना मैं ब्राह्मण खां, मेरे लिए तू शब्द वर्तने ये शूद्र का बेटा है। कहना मैं एक गल दस, उथे पंडित शब्द वरत्या, कहो रे पंडित ब्राह्मण कब के होए। ये गल ध्यान ना फिर सुनो जी संगत जी, कहो रे पंडित, पंडित का अर्थ विद्वान हुंदा, ये विद्वान जी मैनू दसो तुसी ब्राह्मण किदन दे हो गए। कहो रे पंडित, मैं फिर अर्ज करा, पंडित विच ते ब्राह्मण च भी फर्क है। चलो लफज जी इको ही वरतने खां, पंडित का अर्थ विद्वान। कहो रे पंडित ब्राह्मण कब के होए, ब्राह्मण कह कह जन्म मत खोए, तू ऐसे हंकार च ना मर जा के मैं ब्राह्मण हूं, मैं ब्राह्मण का बेटा हूं। बड़ा कीमती जन्म मिलिया कि ब्राह्मण पुणे दे हंकार च ना मारिया जाए। हुण अगला उन्हां दा लॉजिक है, दो तीन गल्लां उन्हें सुनी। कहिंदे मैं एक गल दस, जिस वक्त तू ते मैं इह शब्द शब्द कह मां दे पेट च निवास रखदे सां, गल उह शुरू करदे ने इह शरीर दी बनतर तों पहलां दी, जदों असीं माता दे कुख विच हां ते सच दसो सानू पता सी असीं किस घर च जन्म लैण लगे। जिहड़ी मां दे पेट विच इंसान दे शरीर दी बनतर है वह हिंदू मुसलमान ईसाई नहीं, जन्म तो बाद ही पवाड़े पैंदे आ। मैं शब्द बड़ा पंजाबी वाला वरत्या, तुम दसो किसे नू पता की है। महाराज भगत जी कहिंदे मैनू दस कि मां दी कुख विच तैनू पता सी मैं ब्राह्मण हाँ, मैनू पता मैं शूद्र हाँ। उत्थे इको गल कही, कहन लगे एक स्परम है, मां ते प्यो दी एनर्जी दा मेल हुंदा है, उहदे नाल तन बन जांदा। मैनू दस कि जिहड़ी मां बाप की एनर्जी ब्राह्मण दे घर च शूद्र दे घर च वक्री है। देखो ना तर्क है, गर्भवास में कुल नहीं जाती, किसी भी बच्चे की कुल का पता नहीं लगता मां के गर्भ च। ब्रह्म बिंद ते उंज वैसे बिंद दा अर्थ आपां दूजा भी करने आ, पिता का बिंद, इहदा अर्थ है शुरुआत, करतार ने जीव पैदा किया है, वह किसने बनाया। गर्भवास में कुल नहीं जाती, ब्रह्म बिंद ते सब उत्पाती, कहो रे पंडित ब्राह्मण कब के होए, ब्राह्मण कह कह जन्म मत खोए। अगला वचन, जौ तो ब्राह्मण ब्राह्मणी जाया। मैं कहना एहो जिहा शब्द बनार च रह के इहनू असीं अर्थ करने शुगल च, मैं तुहानूं आरंभ च कह दिता, हुण ब्राह्मण शब्द आया ते आपां द्वैष रख के जो मूंह चाहे बोली जाइए। यह बनारस की धरती ते कह रहे ने भगत जी। कहिंदे मैं एक गल दस, इस संसार ते आउण दा मां दे तन दा रस्ता इको ही है ना, जौ तो ब्राह्मण ब्राह्मणी जाया तो आन बाट काहे नहीं आया, तुम कत ब्राह्मण। बड़े सौ हिंदी दे शब्द ने, तुम कत ब्राह्मण खम कत सूद, हम कत लोहू तुम कत दूध। जे तेरिया नाड़ा विच भी खून खै ते मेरिया नाड़ा विच खून, फिर तू ब्राह्मण किवें मैं शूद्र किवें। हां जे तू वाकई उच्ची जात दा, तेनू रब ने उच्ची जात दा बनाया। गल वेखो परमात्मा चाहते ने, कहिंदे फिर परमात्मा तेरिया नाड़ा दे विच खून ना पैदा करदा, दुध पैदा करदा, क्योंकि दुध नू तू पवित्र बन लिया। तेरे मेरे शरीर की बनतरी कुछ ही, तुम कत ब्राह्मण खम कत सूद, खम कत लोहू तमकू तुम कत दूध। अगली तुक विच कबीर जी ने कहा, मैं ब्राह्मण शब्द तो नफरत नहीं करता, फिर तेरे जाति हंकार तू मैं स्वीकार नहीं करता। उन्होंने वचन है, कहो कबीर जो ब्रह्म विचार है, ब्रह्म दा अर्थ परमात्मा। हुण इत्थे ब्राह्मण की डेफिनेशन दे रहे, कहो कबीर जो ब्रह्म विचार है, सो ब्राह्मण कईयत है हमारे। साडे घर च ब्राह्मण ओनू कहा जाता जिहड़ा ब्रह्म की विचार करता है, वह किसी चमार घर भी पैदा हो सकता है, वह किसी छिंबे घर भी पैदा हो सकता है। मेरी बेनती सुनो, जिन्हों सौ कार्ड लोग नीवी जात कहिंदे आ। कबीर साहब ने शब्द वरत्या, मैं ब्राह्मण नू गुरु नहीं मानता। क्यों नहीं मानता, मैं यह बेनती कर रहा, क्योंकि जात पा दे दार। हुण अगली गल, शूदर जनेऊ नहीं पा सकता जी, शूदर पाठ नहीं कर सकता। हुण कबीर साहब जो तर्क देंदे ने सीधी गल, जनेऊ जिहड़ा तिना वर्णा का वखरा वखरा जी, तिना वर्णा का। संगत जी शूदर नहीं पा सकता, ना बीबी पा सकती, बीबी जनेऊ नहीं पा सकती, ना शूदर पा सकता। कबीर साहब ने कहा, जे तू तेरा धागा पा के देखो, उन्हां दी तरक्की, जे तू तेरा धागा, तेरा समझ गया ना, कहरा दोहरा तेरा, तीन धागे तू लपेट के वट के
ਗਲ ਚ ਪਾ ਕੇ ਮੈਨੂੰ ਦਬਕੇ ਮਾਰਿਆ ਕਿ ਦੇਖ ਮੈਂ ਜਨੇਊ ਪਾਇਆ, ਮੈਂ ਬ੍ਰਾਹਮਣ ਹੂੰ। ਕਹਿਣ ਲੱਗੇ ਤੇਰੇ ਘਰ ਤਾਂ ਤਿੰਨ ਧਾਗੇ ਨੇ, ਸਾਡੇ ਘਰ ਤਾਂ ਸੂਤ ਦੀਆਂ ਪੰਡਾਂ ਭਰੀਆਂ ਹੋਈਆਂ ਨੇ। ਦੇਖੋ ਤਰਕ ਉਹਨਾਂ, ਜੇ ਧਾਗਾ ਪਾ ਕੇ ਤੂੰ ਬ੍ਰਾਹਮਣ ਬਣ ਗਿਆ, ਸਾਡੇ ਘਰ ਤਾਂ ਸੱਚੀ ਲੈ ਪੰਡਾਂ ਭਰੀਆਂ ਹੋਈਆਂ ਨੇ ਸੂਤ ਦੀਆਂ, ਤੂੰ ਉਹਦੇ ਵਿੱਚ ਤਿੰਨ ਲੈ ਕੇ ਬ੍ਰਾਹਮਣ ਬਣ ਗਏ। ਧਾਗਾ ਥੋੜਾ ਬ੍ਰਾਹਮਣ ਹੈ। ਉਹਨਾਂ ਦਾ ਇੱਕ ਸ਼ਬਦ ਹੈ ਕਿ ਉਹ ਹਮ ਕਰ ਸੂਤ ਤਨੈ ਨਿਤ ਤਾਨਾ ਕੰਠ ਜਨੇਊ ਤੁਮਾਰੇ। ਮੈਂ ਕੱਲ ਵੀ ਕਿਹਾ ਸੀ ਕਬੀਰ ਸਾਹਿਬ ਨੂੰ ਸੁਣਨ ਲਈ ਪੜ੍ਹਨ ਵਾਸਤੇ ਜਿਗਰਾ ਚਾਹੀਦਾ ਹੈ। ਹਮ ਕਰ ਸੂਤ ਤਨੈ ਨਿਤ ਤਾਨਾ, ਸਾਡੇ ਘਰ ਦੇ ਵਿੱਚ ਖੱਡੀ ਦੇ ਉੱਤੇ ਰੋਜ਼ ਸੂਤ ਕੱਤਿਆ ਜਾਂਦਾ, ਆਪਾਂ ਕੱਪੜੇ ਬਣਾਉਂਦੇ ਨੇ ਉਹਨਾਂ ਦਾ ਕੰਮ ਜੁਲਾਹਾਂ ਖੱਡੀ। ਹਮ ਕਰ ਸੂਤ ਤਨ ਨਿਤ ਤਾਨਾ ਕੰਠ ਜਨੇਊ ਤੁਮਾਰੇ, ਤੇਰੇ ਗਲੇ ਦੇ ਵਿੱਚ ਧਾਗਾ ਹੈ, ਸਾਡੇ ਘਰ ਦੇ ਵਿੱਚ ਤੱਕ ਇਹੋ ਜਿਹੇ ਧਾਗੇ ਦੇ ਢੇਰ ਲੱਗੇ ਹੋਏ ਆ। ਅੱਗੇ ਹੈ ਕਿ ਤੂੰ ਆਪਣੇ ਮੁਖ ਤੋਂ ਗਾਇਤਰੀ ਮੰਤਰ ਪੜ੍ਹਨਾ, ਪਰ ਜਿਹਨੂੰ ਤੂੰ ਪੁਕਾਰਨਾ ਉਹ ਕਬੀਰ ਦੇ ਹਿਰਦੇ ਚ ਵੱਸਦਾ ਹੈ। ਉਹਦਾ ਇੱਕ ਬਚਨ ਸੁਣਿਓ ਹੋਰ ਜੀ, ਇਹਦੇ ਸ਼ਬਦ ਦੇ ਅਖੀਰ ਚ ਹੈ ਕਿ ਤੂੰ ਬਾਹਮਣ ਮੈਂ ਕਾਸੀਕ ਜੁਲਹਾ। ਸ਼ਬਦ ਕਹਿ ਸੱਚੀ ਵਿੱਚ ਕਹਿੰਦੇ ਮੈਂ ਤੈਨੂੰ ਮੰਨ ਲਿਆ, ਤੂੰ ਬ੍ਰਾਹਮਣ ਹੈ ਮੈਂ ਕਾਂਸ਼ੀ ਦਾ ਜੁਲਾਹ ਹਾਂ, ਤੂੰ ਬਾਹਮਣ ਮੈਂ ਕਾਸੀਕ ਜੁਲਹਾ ਬੋਝੋ ਮੋਰ ਗਿਆਨਾ। ਤੂੰ ਵੇਦ ਪਾਠੀ ਹੈ, ਤੂੰ ਸਿਮਰਤੀਆਂ ਪੜ੍ਹਨਾ, ਤੂੰ ਪੁਰਾਣ ਪੜ੍ਹਨਾ, ਪਰ ਚੇਤੇ ਰੱਖੀ ਗਿਆਨ ਦੇ ਨਾਲ ਤੇਰਾ ਕਰੈਕਟਰ ਕਿੱਥੇ ਖਲੋਤਾ। ਮੈਂ ਜੁਲਾਹਾਂ ਦਾ ਮੁੰਡਾ ਹਾਂ, ਤੂੰ ਬ੍ਰਾਹਮਣਾਂ ਦਾ ਹੈ, ਪਰ ਤੇਰੇ ਮੇਰੇ ਚ ਫਰਕ ਇਹ ਹੈ ਕਿ ਤੂੰ ਇੰਨੇ ਗ੍ਰੰਥ ਪੜ੍ਹ ਕੇ ਰਾਜਿਆਂ ਦੀ ਖੁਸ਼ਾਮਦ ਕਰਨਾ ਹੈ, ਮੈਂ ਝੌਂਪੜੀ ਚ ਰਹਿ ਕੇ ਸੁੱਕੀ ਰੋਟੀ ਖਾ ਕੇ ਰੱਬ ਤੋਂ ਬਿਨਾਂ ਕਿਸੇ ਨੂੰ ਰਾਜਾ ਨਹੀਂ ਸਮਝਦਾ। ਦੇਖੋ ਕਿਆ ਕਮਾਲ ਦਾ ਉਹਨਾਂ ਦਾ ਇਹ ਬਚਨ ਹੈ ਕਿ ਤੂੰ ਬਾਹਮਣ ਮੈਂ ਕਸੀਕ ਜੁਲਹਾ, ਉੱਥੇ ਜੁਲਾਹਾ ਨਹੀਂ ਸ਼ਬਦ ਦੇ ਜੁਲਹਾ, ਬੂਝੋ ਮੋਰ ਗਿਆਨਾ ਤੁਮ ਤੋਂ ਜਾਚੇ ਭੂਪਤ ਰਾਜੇ। ਤੂੰ ਰਾਜਿਆਂ ਅੱਗੇ ਝੋਲੀ ਅੱਡ ਕੇ ਮੰਗਣਾ, ਹਰਸ਼ੋ ਮੋਰ ਧਿਆਨਾ, ਪਰ ਮੈਂ ਹਾਂ ਗਰੀਬ, ਪਰ ਯਾਦ ਰੱਖੀ ਪਰਮਾਤਮਾ ਤੋਂ ਬਿਨਾਂ ਮੇਰਾ ਕਿਸੇ ਪਾਸੇ ਧਿਆਨ ਨਹੀਂ। ਮੈਂ ਆਪ ਨੂੰ ਬੇਨਤੀ ਇੱਕ ਹੋਰ ਕਰਾਂ। ਤਿੰਨ ਕੁ ਸ਼ਬਦ ਅੱਜ ਮੈਂ ਲਏ ਆ ਕਿ ਉਸ ਵਕਤ ਕਿੰਨਾ ਜ਼ੋਰ ਸੀ। ਇਹ ਸਿੱਖਾਂ 'ਚ ਵੀ ਚੱਲਦਾ ਰਿਹਾ ਜੀ, ਪਿਛਲੀ ਸਦੀ ਦੇ ਵਿੱਚ ਇਹ ਘਟਨਾ ਵਾਪਰੀ। ਸ਼ਾਇਦ ਆਪ ਨੂੰ ਪਤਾ ਹੋਣਾ, ਜਿਹੜੀ ਹਿਸਟਰੀ ਪੜ੍ਹਦੇ ਹੋ, ਸ਼੍ਰੋਮਣੀ ਕਮੇਟੀ ਦੇ ਮੁੱਢ ਵਿੱਚ ਜਦੋਂ ਇਹ ਬਣੀ, ਤੁਹਾਨੂੰ ਪਤਾ ਹੋਣਾ ਸ਼ਾਇਦ ਕਿ ਉਸ ਵਕਤ ਜਿਨ੍ਹਾਂ ਨੂੰ ਲੋਕ, ਮੈਂ ਲੋਕ ਸ਼ਬਦ ਵਰਤੇ ਆ, ਗੁਰਬਾਣੀ ਨੇ ਕਿਤੇ ਨਹੀਂ ਵਰਤਿਆ। ਹਾਂ ਗੁਰਬਾਣੀ ਨੇ ਕਿਹਾ ਸ਼ੋਦਰ ਹੁੰਦੇ ਨੇ, ਕਮਜ਼ਾਤ, ਇੱਕ ਲਫ਼ਜ਼ ਕਮਜ਼ਾਤ ਵਰਤਿਆ, ਕਹਿੰਦੇ ਉਹ ਹੁੰਦੇ ਨੇ ਜਿਹੜੇ ਰੱਬ ਦੀਆਂ ਸਾਰੀਆਂ ਦਾਤਾਂ ਲੈ ਕੇ ਕਦੀ ਬੰਦਗੀ ਨਹੀਂ ਕਰਦੇ। ਤੁਸੀਂ ਇੱਕ ਪਾਠ ਕਰਦੇ ਹੋ, ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ ਅਗਲੀ ਤੋਕੀ ਹੈ, ਕਸਮ ਵਿਸਾਰੇ ਤੇ ਕਮਜਾਤ। ਉਹ ਹੀ ਕਮਜਾਤ ਤੇ ਸ਼ੋਦਰ ਨੇ ਜਿਹਨੇ ਰੱਬ ਦੀਆਂ ਦਾਤਾਂ ਲੈ ਕੇ ਉਹਨੂੰ ਯਾਦ ਨਹੀਂ ਕਰਦੇ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰੇ ਤੇ ਕਮਜਾਤ, ਨਾਨਕ ਨਾਮੈ ਬਾਜ ਸਨਾ। ਉਹ ਸਨਾਤ ਨੇ, ਸ਼ੋਦਰ ਨੇ, ਇਹ ਡੈਫੀਨੇਸ਼ਨ ਹੈ ਗੁਰੂ ਗ੍ਰੰਥ ਸਾਹਿਬ ਸ਼ੋਦਰ ਦੀ। ਹੁਣ ਦੇਖੋ ਹੋਰ ਬੇਨਤੀ ਸੁਣੋ। ਗੁਰੂ ਸਾਹਿਬ ਨੇ ਇਕੱਲਾ ਬਾਣੀ ਨਹੀਂ, ਉਹਨਾਂ ਪ੍ਰੈਕਟੀਕਲ ਦਾਹ ਜਾਮੇ ਸਭ ਕੁਝ ਕਰ ਦਿੱਤਾ। ਹੁਣ ਇੱਕ ਮੈਂ ਆਪ ਜੀ ਨੂੰ ਹੋਰ ਉਦਾਹਰਣ ਦੇਣਾ ਕਿ ਕਿਉਂ ਕਿਆ ਬਾਹਮਣ ਤੁਹਾਡੇ ਤੋਂ ਸਭ ਨੇ ਮੇਰਾ ਖਿਆਲ ਜਿਹੜੇ ਹਜ਼ੂਰ ਸਾਹਿਬ ਗਏ, ਭਗਤ ਨਾਮਦੇਵ ਜੀ ਦਾ ਉਹ ਸਥਾਨ ਦੇਖਿਆ ਹੋਣਾ ਜਿੱਥੇ ਮੰਦਰ ਘੁੰਮਿਆ, ਜਿਹੜੇ ਗਏ ਹੋ ਤੁਸੀਂ ਔਂਡਾ ਨਾਥ, ਉਹ ਮੰਦਰ ਘੁੰਮਿਆ ਹੋਇਆ। ਪਰ ਗੁਰੂ ਗ੍ਰੰਥ ਸਾਹਿਬ 'ਚ ਉਹਦੇ ਬਾਰੇ ਦੋ ਤਿੰਨ ਵਾਰੀ ਭਗਤ ਨਾਮਦੇਵ ਜੀ ਨੇ ਜ਼ਿਕਰ ਕੀਤਾ, ਦੂਸਰਿਆਂ ਭਗਤਾਂ ਵੀ ਜ਼ਿਕਰ ਕੀਤਾ। ਉੱਥੇ ਉਹਨਾਂ ਸ਼ਬਦ ਵਰਤਿਆ ਕਿ ਇਹ ਮੈਨੂੰ ਗਾਲਾਂ ਕੱਢਦਾ ਮੰਦਰ 'ਚ ਗਏ ਨੂੰ। ਸ਼ਬਦ ਧਿਆਨ ਨਾਲ ਸੁਣਿਓ, ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵੀ ਸਾਰੇ ਰਾਮ ਅਈਆ, ਆਲਾ ਬੰਤੀ ਇਹ ਭਰਮ ਜੋ ਹੈ, ਮੁਝ ਉਪਰ ਸਭ ਕੋਪਿਲਾ, ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੂੰ ਬਾਪ ਬੀਠਲਾ। ਹੁਣ ਇਹ ਸ਼ਬਦ ਨੂੰ ਫਿਰ ਧਿਆਨ ਨਾਲ ਪੜੋ, ਸੂਦ ਸੂਦ ਕਰ ਮਾਰ ਉਠਾਇਓ। ਕਹਿੰਦੇ ਨੇ ਮੈਨੂੰ ਠੁੱਡੇ ਮਾਰਦਾ, ਮੈਨੂੰ ਸ਼ੂਦਰ ਸ਼ੂਦਰ ਕਹਿ ਕੇ ਇਸ ਮੰਦਰ ਚੋਂ ਬਾਹਰ ਕੱਢ ਰਿਹਾ। ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੂੰ ਬਾਪ ਬੀਠਲਾ, ਮੂਹੇ ਖੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੈ ਕੋਇਲਾ। ਮਰਨ ਤੋਂ ਬਾਅਦ ਮੇਰੇ ਸੋਹਲੇ ਗਾਉਣ ਵੀ ਨਾਮ ਦੇਵਤਾ ਮੁਕਤ ਹੋ ਗਿਆ,
ਕਹਿਣ ਲੱਗੇ ਇਹਨੂੰ ਥੋੜਾ ਪਤਾ ਲੱਗਣਾ ਜਿਹੜਾ ਠੁੱਡੇ ਮਾਰਦਾ ਮੁਕਤ ਹੋ ਗਿਆ। ਅਗਲੀ ਤੁਕ ਧਿਆਨ ਨਾਲ ਸੁਣਿਓ, ਇਹ ਪੰਡਿਆ ਮੋਕੋ ਢੇਡ ਕਹਿਤ ਹੈ, ਇਹ ਗੁਰੂ ਗ੍ਰੰਥ ਸਾਹਿਬ ਦੀ ਗਵਾਹੀ ਹੈ, ਨਫ਼ਰਤ ਭਰੇ ਬੋਲ ਨਹੀਂ। ਮੈਂ ਤਾਂ ਮਨਜੀਤ ਸਾਹਿਬ ਇਹ ਬੇਨਤੀ ਕਰਨਾ ਹੁੰਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਧਿਆਨ ਨਾਲ ਆਪਾਂ ਪੜ੍ਹੀਏ। ਗੁਰੂ ਗ੍ਰੰਥ ਸਾਹਿਬ ਕੇਵਲ ਸਿੱਖਾਂ ਦਾ ਗੁਰੂ ਨਹੀਂ, ਗੁਰੂ ਗ੍ਰੰਥ ਸਾਹਿਬ ਪੂਰੀ ਮਾਨਵਤਾ ਦਾ ਗੁਰੂ ਹੈ। ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨੇਗਾ, ਇਕੱਲੇ ਸਾਡੇ ਤੱਕ ਸੀਮਤ ਥੋੜਾ ਹੈ। ਕਹਿੰਦੇ ਇਹ ਪੰਡਿਆ ਮੋਕੋ ਢੇਡ ਕਹਿਤ ਹੈ, ਇਹ ਪੰਡਿਤ ਮੈਨੂੰ ਭੈੜੀਆਂ ਗੰਦੀਆਂ ਗਾਲਾਂ ਕੱਢਦਾ ਮਾੜੀਆਂ, ਤੇਰੀ ਪੈਜ ਪਛਾਉਂਦੀ ਖੋਹਲਾ, ਤੇ ਜੇ ਤੇਰੇ ਨਾਮ ਤੇ ਧੱਕੇ ਪੈਂਦੇ ਰਹੇ ਤੇ ਇਤਿਹਾਸ ਕਹਿੰਦਾ ਸੱਚਮੁੱਚ ਉਹ ਹੈ, ਭਾਵੇਂ ਉਹ ਸ਼ਿਵਲਿੰਗੀ ਜੀ ਖਿਮਾ ਕਰ ਦਿਓ ਜਿਹੜਾ ਮੰਦਿਰ ਹੈ, ਜੋ ਹਿਸਟਰੀ ਚ ਮੈਂ ਪੜ੍ਹਿਆ 12 ਸ਼ਿਵਲਿੰਗਨ ਨੇ ਭਾਰਤ ਵਿੱਚ, 11 ਮੰਦਰਾਂ ਦਾ ਮੂੰਹ ਚੜ੍ਹਦੇ ਵਾਲੇ ਪਾਸੇ ਜਿੱਧਰ ਸੂਰਜ ਚੜ੍ਹਦਾ, ਸਿਰਫ ਇੱਕੋ ਮੰਦਰ ਹੈ ਜਿਹਦਾ ਮੂੰਹ ਪੱਛਮ ਵਾਲੇ ਪਾਸੇ ਹੈ। ਗੁਰਬਾਣੀ ਨੇ ਕਿਹਾ ਅਸੀਂ ਪੜ੍ਹਦੇ ਹਾਂ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਨਾ ਕੋ ਦੋਹਰਾ ਫਿਰ। ਇਹਦਾ ਮਤਲਬ ਕਿ ਤੁਸੀਂ ਬਾਣੀ ਚ ਦੇਖੋ ਜਾਤ ਦੇ ਆਧਾਰ ਤੇ ਬ੍ਰਾਹਮਣ ਉਹਨਾਂ ਨੂੰ ਕਿੰਨਾ ਕੁ ਉਹਨਾਂ ਦਾ ਸ਼ੋਸ਼ਣ ਕਰ ਰਿਹਾ ਹੈ। ਅਗਲੀ ਬੇਨਤੀ, ਇੱਕ ਸ਼ਬਦ ਆਪਾਂ ਹੋਰ ਪੜ੍ਹ ਲਈਏ, ਭਗਤ ਰਵਿਦਾਸ ਜੀ ਨੇ। ਮੈਂ ਇਹ ਸੰਗਤ ਜੀ ਇਸ ਕਰਕੇ ਆਪ ਜੀ ਕਹੂਗੀ ਵੀ ਇੱਕ ਤੁਕਤੀ ਉੱਤੋਂ ਰੁਕ ਗਏ ਆਪਾਂ, ਕਿਉਂ ਕਿਹਾ ਵੀ ਤੂੰ ਜਗਤ ਦਾ ਗੁਰੂ ਹੈ, ਭਗਤਾਂ ਦਾ ਨਹੀਂ, ਭਗਤ ਦਾ ਸੰਬੰਧ ਸਿੱਧਾ ਪਰਮਾਤਮਾ ਨਾਲ ਹੈ, ਤੇਰਾ ਉਪਦੇਸ਼ ਸਾਡੇ ਲਈ ਹੈ ਹੀ ਨਹੀਂ। ਭਗਤ ਰਵਿਦਾਸ ਜੀ ਮਹਾਰਾਜ ਚਤੌੜ ਜਾਂਦੇ ਆ। ਇਤਿਹਾਸ ਕਹਿੰਦਾ ਕਿ ਰਾਣੀ ਜਾਲਾਬਾਈ ਨੇ ਬੁਲਾਇਆ, ਉੱਥੇ ਬ੍ਰਾਹਮਣਾਂ ਨੇ ਵਿਰੋਧ ਕਰ ਦਿੱਤਾ ਵੀ ਸ਼ੋਦਰ ਦੇ ਨਾਲ ਅਸੀਂ ਇਹਨੂੰ ਪੰਗਤ 'ਚ ਬਿਠਾ ਕੇ ਰੋਟੀ ਨਹੀਂ ਖਾਣੀ, ਰੋਟੀ ਨਹੀਂ ਖਾਣੀ ਜਿਹਦੇ ਨਾਲ। ਇਤਿਹਾਸ ਕਹਿੰਦਾ ਜੀ ਭਗਤ ਰਵਿਦਾਸ ਜੀ ਉੱਠ ਗਏ, ਉਹਨਾਂ ਕਿਹਾ ਜੀ ਕੋਈ ਗੱਲ ਨਹੀਂ, ਤੁਸੀਂ ਇਹਨਾਂ ਪਹਿਲਾਂ ਇਹਨਾਂ ਨੂੰ ਛਕਾਓ। ਚਲੋ ਉੱਥੇ ਇੱਕ ਉਹਨਾਂ ਨੇ ਕਰਾਮਾਤ ਰੂਪ 'ਚ ਕਿਹਾ ਕਿ ਜਦੋਂ ਬ੍ਰਾਹਮਣ ਖਾਣ ਲੱਗੇ ਤੇ ਜਿੱਧਰ ਝਾਤੀ ਮਾਰਨ ਖੱਬੇ ਤੇ ਸੱਜੇ ਰਵਿਦਾਸ ਹੀ ਦਿਸੇ, ਹਰ ਪਾਸੇ ਰਵਿਦਾਸ। ਹੁਣ ਉੱਥੇ ਬੋਲ ਥੋੜ੍ਹੇ ਜਿਹੇ ਸੁਣਿਓ, ਉਹ ਜਿਹੜੇ ਪੰਡਿਤ ਸਨ ਰੂਹਾਨੀਅਤ ਦੇ ਸਾਹਮਣੇ ਕੋਈ ਚੱਲ ਸਕੂ ਜੇ? ਗਿਆਨ ਹੋਣਾ ਹੋਰ ਗੱਲ ਹੈ, ਰੂਹਾਨੀਅਤ ਹੋਣੀ ਹੋਰ ਗੱਲ ਹੈ। ਸਿੱਧਾਂ ਕੋਲ ਗਿਆਨ ਘੱਟ ਸੀ ਜੀ। ਇੱਥੋਂ ਤੱਕ ਭਾਈ ਸਾਹਿਬ ਨੇ ਕਿਹਾ ਕਿ ਉਹ ਬੰਦੇ ਕਰਾਮਾਤ ਨਾਲ ਪੱਥਰਾਂ ਦੇ ਹੀਰੇ ਬਣਾ ਦਿੱਤੇ ਉਹਨਾਂ, ਤੇ ਇੱਕ ਭਾਈ ਸਾਹਿਬ ਕਹਿੰਦੇ ਨੇ ਕਿ ਅਗੰਮ ਅਗੋਚਰ ਸਤਿਗੁਰੂ ਕਿਹੜਾ ਚੱਲੇ ਗੁਰੂ ਦੀ ਝਾਲਾ, ਗੁਰੂ ਦੀ ਝਾਲ ਕੋਈ ਝਾਲ ਸਕਦਾ? ਹੁਣ ਉੱਥੇ ਜਦੋਂ ਦੇਖਿਆ ਵੀ ਭਗਤ ਰਵਿਦਾਸ ਸਾਹਿਬ ਜੀ ਦੀ ਰੁਖਾਨੀਅਤ ਨੇ ਕੀਲ ਕੇ ਰੱਖ ਦਿੱਤਾ, ਤੇ ਉੱਥੇ ਭਗਤ ਜੀ ਕਹਿੰਦੇ ਨੇ ਜਿਹੜਾ ਇਹਨਾਂ ਪੰਡਿਤਾਂ ਦਾ ਮੁਖੀ ਪੰਡਿਤ ਸੀ, ਆਮ ਨਹੀਂ, ਜਿਹੜਾ ਤੁਰੰਤਰ ਵਿਦਵਾਨ ਸੀ, ਸਾਰੇ ਸਨਾਤਨੀ ਗ੍ਰੰਥ ਜਿਹਨੂੰ ਚੇਤੇ ਸਨ, ਉਹ ਭਗਤ ਰਵਿਦਾਸ ਜੀ ਦੇ ਪੈਰਾਂ 'ਚ ਮੱਥਾ, ਚਰਨਾਂ 'ਚ ਮੱਥਾ ਟੇਕਣ ਲੱਗਾ। ਉੱਥੇ ਭਗਤ ਜੀ ਨੇ ਸ਼ਬਦ ਉਚਾਰਨ ਕੀਤਾ, ਨਾਗਰ ਜਨਾ ਮੇਰੀ ਜਾਤ ਬਖਿਆਤ ਚ ਮਾਰ। ਹੁਣ ਅਗਲੀ ਬੇਨਤੀ ਸੁਣਿਓ, ਬ੍ਰਾਹਮਣ ਤੇ ਬ੍ਰਾਹਮਣ ਸ਼ੂਦਰ ਦੇ ਪੈਰ 'ਚ ਮੱਥਾ ਟੇਕੂਗਾ, ਪਰ ਉੱਥੇ ਰੂਹਾਨੀਅਤ ਨੇ ਝੁਕਾ ਦਿੱਤਾ ਬ੍ਰਾਹਮਣ। ਭਗਤ ਜੀ ਕਹਿੰਦੇ ਨੇ ਨਾਗਰ ਜਨਾ, ਨਾਗਰ ਜਨ ਦਾ ਅਰਥ ਹੁੰਦਾ ਨਗਰ ਦੇ ਲੋਕੋ, ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰਗ, ਸਭ ਨੂੰ ਪਤਾ ਮੇਰੀ ਜਾਤ ਮੈਂ ਚਮਾਰ ਖਾਂ, ਹਿਰਦੈ ਰਾਮ ਗੋਬਿੰਦ ਗੁਣ ਸਾਰੰਗ, ਪਰ ਮੇਰੇ ਚੰਮ ਨੂੰ ਫੋਲ ਕੇ ਦੇਖੋ, ਮੇਰੇ ਰੋਮ ਰੋਮ ਵਿੱਚੋਂ ਕੇਵਲ ਰਾਮ ਕੀ ਆਵਾਜ਼ ਹੈ। ਹੁਣ ਅਗਲੀ ਬੇਨਤੀ, ਉਹ ਝੁੱਕ ਗਏ ਸਾਡੇ ਮੇਰੇ, ਮੈਂ ਕਹਿੰਦਾ ਸਾਡੇ ਵਰਗਾ ਕੀ ਹੁੰਦਾ, ਕਿੰਨਾ ਫੁੱਲਿਆ ਹੁੰਦਾ ਵੀ ਵੇਖੋ ਜੀ ਝੁਕਾ ਦਿੱਤੇ ਆਪਾਂ ਹੀ ਕਰਨੇ ਆ ਨਾ, ਸਾਨੂੰ ਬੜੀ ਬੜੀ ਖੁਸ਼ੀ ਮਿਲਦੀ ਹੈ ਕਿਸੇ ਨੂੰ ਝੁਕਾਉਣ ਨਾਲ, ਕਿਸੇ ਨੂੰ ਹੈਰਾਨ ਨਾਲ। ਉਹਨਾਂ ਨੇ ਸ਼ਬਦ ਕਿਹਾ, ਬਿਹਾਰ ਦੇ ਵਿੱਚ ਇੱਕ ਰੁੱਖ ਹੈ ਜੀ ਤਾੜੀ ਦਾ, ਤਾੜੀ ਦਾ ਰੁੱਖ ਜਿਵੇਂ ਖਜੂਰ ਨਹੀਂ ਹੁੰਦੀ ਇਸ ਤਰ੍ਹਾਂ ਹੁੰਦਾ, ਉਸ ਰੁੱਖ ਨੂੰ ਟੱਕ ਮਾਰਦੇ ਨੇ, ਉਹਦੇ ਥੱਲੇ ਹਾਂਡੀ ਬੰਨਦੇ ਨੇ ਮਿੱਟੀ ਦੀ ਜਾਂ ਬਰਤਨ, ਉਹਦੇ ਵਿੱਚੋਂ ਰਸ ਚੋਂਦਾ, ਜਿਵੇਂ ਦਾਰੂ ਹੁੰਦਾ, ਸ਼ਰਾਬ ਨਹੀਂ ਲੋਕ ਪੀਂਦੇ, ਇਸ ਤਰ੍ਹਾਂ ਨਸ਼ਾ ਜੀ। ਉਹ ਪੁਰਾਣੇ ਸ਼ਾਸਤਰਕਾਰ ਉਹਨੂੰ ਕਹਿੰਦੇ, ਖੰਡਨ ਕਰਦੇ ਨੇ, ਇਹ ਅਪਵਿੱਤਰ ਹੈ, ਜਿਹੜਾ ਤਾੜੀ ਦਾ ਬ੍ਰਿਕਸ਼ ਹੈ ਇਹ ਅਪਵਿੱਤਰ ਹੈ। ਤੇ ਭਗਤ ਜੀ ਨੇ ਪਤਾ ਕੀ ਉਦਾਹਰਨ ਦਿੱਤੀ, ਜਿਸ ਰੁੱਖ ਚੋਂ ਨਸ਼ਾ ਚੋਂਦਾ ਉਹ ਅਪਵਿੱਤਰ ਹੈ, ਪਰ ਉਸੇ ਰੁੱਖ ਦਾ ਕਾਗਜ਼ ਬਣਦਾ, ਉਸੇ ਕਾਗਜ਼ ਤੇ ਲੋਕ ਵੇਦ ਮੰਤਰ ਲਿਖਦੇ ਆ, ਧਾਰਮਿਕ ਸ਼ਬਦ ਲਿਖਦੇ ਆ, ਬਾਣੀ ਲਿਖਦੇ ਆ। ਕਹਿਣ ਲੱਗੇ ਪਰਮਾਤਮਾ ਅਸੀਂ ਤਾਂ ਤਾੜੀ ਦੀ ਰੁੱਖ ਦੀ ਤਰ੍ਹਾਂ ਸ਼ੁਰੂ ਤੋਂ ਪਵਿੱਤਰ ਕੀਤੇ ਹੋਏ ਆ ਇਹਨਾਂ ਦੇ, ਪਰ
ਜਿਵੇਂ ਤਾੜੀ ਦੇ ਰੁੱਖ ਦਾ ਕਾਗਜ਼ ਬਣੇ, ਉਹਦੇ ਉੱਪਰ ਕੋਈ ਭਗਵੰਤ ਦੀ ਪਰਮਾਤਮਾ ਦੀ ਸਿਫਤ ਲਿਖੇ, ਲੋਕੀ ਉਸ ਕਾਗਜ਼ ਨੂੰ ਮੱਥਾ ਟੇਕਦੇ ਨੇ, ਇਹ ਬ੍ਰਾਹਮਣ ਮੈਨੂੰ ਨਹੀਂ ਮੱਥਾ ਟੇਕ ਰਿਹਾ, ਹਾਂ ਤਾਂ ਮੈਂ ਚਮਾਰੀ ਪਰ ਇਹ ਮੇਰੇ ਅੰਦਰ ਵੱਸਦੇ ਤੈਨੂੰ ਮੱਥਾ ਟੇਕ ਰਿਹਾ। ਹੁਣ ਉੱਥੇ ਦੇਖੋ ਬ੍ਰਾਹਮਣ ਗੁਰੂ ਹੈ ਪਰ ਉਹ ਝੁੱਗਿਆ। ਇੱਕ ਬਚਨ ਹੁੰਦਾ ਤਰ ਤਾਰ ਅਪਵਿੱਤਰ ਕਰ ਮਾਨੀਆ ਰੇ, ਇਹਦਾ ਅਰਥ ਹੈ ਤਾਰੀ ਦਾ ਰੁੱਖ ਅਪਵਿੱਤਰ ਮੰਨਿਆ ਜਾਂਦਾ। ਜੈਸੇ ਕਾਗਰਾ ਕਰਤ ਵਿਚਾਰੰਗ, ਭਗਤ ਭਗੌਤ ਲਿਖਿਆ ਤੈਂ ਉਪਰੈ ਪੂਜੀਐ ਕਰ ਨਮਸਕਾਰੰਗ। ਜਦੋਂ ਉਹਦੇ ਉੱਤੇ ਪਰਮਾਤਮਾ ਦਾ ਨਾਮ ਲਿਖ ਦਿਓ, ਉਹ ਤਾੜੀ ਦਾ ਰੁੱਖ ਪੂਜਿਆ ਜਾਂਦਾ। ਮੇਰੀ ਜਾਤ ਕੁੱਟ ਬਾਂਡਲਾ, ਮੇਰੀ ਜਾਤ ਹੈ ਮਰੇ ਪਸ਼ੂ ਢੋਣੇ, ਕੱਟਣਾ ਤੇ ਕੁੱਟਣਾ ਚਮੜਾ, ਢੋਲ ਢਵੰਤਾ ਨਿਤੈ ਬਨਾਰਸੀ ਆਸ ਪਾਸਾ, ਅਬ ਵਿਪਰ ਪ੍ਰਧਾਨ। ਯਾਦ ਰੱਖਿਓ ਪ੍ਰਧਾਨ ਪੰਡਿਤ ਤੈਂ ਕਰੈ ਡੰਡੌਤ, ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸਾ। ਮੈਂ ਸਿਰਫ ਤਿੰਨ ਕੁ ਬਚਨ ਆਪ ਨਾਲ ਤਾਂ ਸਾਂਝੇ ਕੀਤੇ ਨੇ ਕਿ ਬਾਹਮਣ ਜਾਤੀ ਇੱਕ ਸੁਰਹਾਨੀ ਬ੍ਰਾਹਮਣ ਹੈ ਜਿਹਦੀ ਗੁਰੂ ਗ੍ਰੰਥ ਸਾਹਿਬ ਚ ਬਾਣੀ ਹੈ, ਦੂਸਰਾ ਉਹ ਜਿਹੜਾ ਸਿਰਫ ਕਰਮ ਕਾਂਡੀ ਤੇ ਨਫ਼ਰਤ ਨਾਲ ਭਰਿਆ ਹੋਇਆ, ਜਾਤ ਪਾਤ ਦੇ ਆਧਾਰ ਤੇ, ਵਰਨ ਵੰਡ ਦੇ ਆਧਾਰ ਤੇ। ਪਰ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ, ਥੋੜੀ ਜੀ ਸੰਗਤ ਜੀ ਬੇਨਤੀ ਸੁਣਿਓ। ਸਤਿਗੁਰਾਂ ਨੇ ਪਹਿਲੀ ਗੱਲ, ਮੈਨੂੰ ਪਤਾ ਹੈ ਜਿਹੜੇ ਆਪ ਜੀ ਪਾਠ ਕਰਦੇ ਹੋ ਨਾ, ਗੁਰੂ ਨਾਨਕ ਦੇਵ ਜੀ ਦੀ ਸਾਰੀ ਬਾਣੀ ਚ ਕਿਸੇ ਵੀ ਬਾਣੀਕਾਰ ਭਗਤ ਦਾ ਨਾਮ ਨਹੀਂ। ਬਾਣੀਕਾਰ ਭਗਤ ਸਮਝ ਗਿਆ ਨਾ ਕਿ ਜਿਹਨਾਂ 15 ਭਗਤਾਂ ਦੀ ਬਾਣੀ ਹੈ ਉਹਨਾਂ ਵਿੱਚੋਂ ਕਿਸੇ ਭਗਤ ਦਾ ਨਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਚ ਨਹੀਂ। ਸਭ ਤੋਂ ਪਹਿਲਾਂ ਬਾਣੀਕਾਰ ਭਗਤਾਂ ਦਾ ਜ਼ਿਕਰ ਧੰਨ ਗੁਰੂ ਅਮਰਦਾਸ ਮਹਾਰਾਜ ਕਰਦੇ ਆ। ਗੁਰੂ ਅਮਰਦਾਸ ਦਾ ਇੱਕ ਬਚਨ ਹੈ, ਅਸੀਂ ਪੜ੍ਹਦੇ ਹਾਂ ਕਿ ਨਾਮਦੇਵ ਛਿੰਬੇ ਨੇ, ਕਬੀਰ ਸਾਹਿਬ ਜੁਲਾਹੇ ਨੇ, ਇਸ ਤਰ੍ਹਾਂ ਹੈ ਨਾ। ਗੁਰੂ ਅਮਰਦਾਸ ਨਵੀਂ ਡੈਫੀਨੇਸ਼ਨ ਦਿੰਦੇ ਆ, ਕਹਿਣ ਲੱਗੇ ਇਹ ਜੰਮੇ ਛਿੰਬਿਆਂ ਦੇ ਘਰ ਚ, ਇਹ ਜੰਮੇ ਜੁਲਾਹਿਆਂ ਦੇ ਘਰ ਚ, ਪਰ ਇਹ ਦੋਨੋਂ ਬ੍ਰਾਹਮਣ ਬਣ ਗਏ ਆ। ਇਹ ਸ਼ਬਦ ਹੈ ਨਾਮਾ ਛਿੰਬਾ ਕਬੀਰ ਜੁਲਾਹਾ ਪੂਰੇ ਗੁਰ ਤੇ ਗਤ ਪਾਈ। ਨਾਮਦੇਵ ਛਿੰਬੇ ਨੇ, ਕਬੀਰ ਜੁਲਾਹੇ ਨੇ ਪੂਰੇ ਗੁਰ ਤੇ ਗਤ ਪਾਈ, ਬ੍ਰਹਮ ਕੇ ਬੇਤੇ। ਇਹ ਬ੍ਰਹਮ ਹੈ, ਬ੍ਰਾਹਮਣ ਹੈ, ਬ੍ਰਹਮ ਨੂੰ ਜਾਣਨ ਵਾਲੇ ਨੇ, ਪਰਮਾਤਮਾ ਨੂੰ ਜਾਣਨ ਵਾਲੇ। ਬ੍ਰਹਮ ਕੇ ਬੇਤੇ ਸ਼ਬਦ ਪਛਾਣੈ ਖਉਮੈ, ਜਾਤ ਗਵਾਈ। ਜਿਹੜੀ ਬ੍ਰਾਹਮਣ ਨੂੰ ਖਉਮੇ ਚੰਬੜੀਏ ਮੈਂ ਵੱਡਾ, ਕਹਿਣ ਲੱਗੇ ਇਹਨਾਂ ਦੀ ਮੈਂ ਮਰ ਗਈ, ਅਸਲ ਚ ਇਸ ਲਈ ਬ੍ਰਾਹਮਣ ਇਹ ਨੇ। ਇਸੇ ਕਰਕੇ ਗੁਰੂ ਅਮਰਦਾਸ ਜੀ ਨੇ ਕਿਹਾ ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹੇ, ਇੱਕ ਸ਼ਬਦ ਲਿਵਲਾਏ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਮੈਂ ਸਿਰਫ ਇੱਕ ਬੇਨਤੀ ਕਰਾਂਗਾ, ਹੁਣ ਦੇਖੋ ਗੁਰੂ ਸਾਹਿਬ ਜੀ ਨੇ ਕਿਰਪਾ ਕੀ ਕੀਤੀ, ਜਾਤ ਦੇ ਆਧਾਰ ਤੇ ਬਾਣੀ ਲਿਖੀ ਜੀ। ਤੁਸੀਂ ਜਿਹੜੇ ਗੁਰਸਿੱਖੋ ਪਾਠ ਕਰਦੇ ਹੋ ਗੁਰੂ ਗ੍ਰੰਥ ਸਾਹਿਬ ਦਾ, ਤੁਸੀਂ ਦੱਸੋ ਕਿਤੇ ਖਾਂ ਇਹ ਤਰਤੀਬ ਜ਼ਰੂਰ ਦਿੱਤੀ, ਮਹੱਲਾ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ ਤੇ ਨੌਵਾਂ। ਪਰ ਕਿਸੇ ਵੀ, ਮੈਂ ਹੰਕਾਰ ਚ ਨਹੀਂ ਕਹਿੰਦਾ, ਆਪਣੇ ਗੁਰੂ ਤੇ ਮਾਣ ਕਰਕੇ, ਕਿਸੇ ਵੀ ਭਗਤ ਦੇ ਨਾਮ ਨਾਲ ਉਹਦੀ ਜਾਤ ਲਾ ਕੇ ਕਿਹਾ। ਕਬੀਰ ਸਾਹਿਬ ਜੀ ਦਾ ਅਸੀਂ ਪਾਠ ਕਰਨੇ, ਬਾਣੀ ਭਗਤ ਕਬੀਰ ਜੀਓ ਕੀ, ਬਾਣੀ ਭਗਤ ਨਾਮ ਦਿਓ ਜੀ ਕੀ, ਨਾਮ ਦੇ ਕੀ, ਇਸ ਤਰ੍ਹਾਂ ਦੋ ਵਾਰੀ ਬਾਣੀ ਭਗਤ ਰਵਿਦਾਸ ਜੀ ਕੀ। ਹਾਂ ਬਾਬਾ ਫਰੀਦ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ, ਗੁਰੂ ਸਾਹਿਬ ਉਹਨਾਂ ਨੇ ਬਿਲਕੁਲ ਭਗਤ ਸ਼ਬਦ ਨਹੀਂ ਵਰਤਿਆ, ਉਹਨਾਂ ਦੀ ਸ਼ੇਖ ਹੀ ਵਰਤਿਆ ਹੈ। ਉਹਨਾਂ ਇਹ ਨਹੀਂ ਕਿਹਾ ਬਾਣੀ ਭਗਤ, ਵਾਹਿਗੁਰੂ ਮੈਂ ਲਫ਼ਜ਼ ਬਦਲਾ ਨਾ, ਫਰੀਦ ਸਾਹਿਬ ਦੇ ਨਾਮ ਨਾਲ ਕਿਤੇ ਵੀ ਭਗਤ ਨਹੀਂ। ਤੇ ਸਭ ਤੋਂ ਪਹਿਲਾਂ ਭਗਤ ਦੀ ਪਰਿਭਾਸ਼ਾ ਉਹ ਨਿਰਧਾਰਿਤ ਕਰਦੇ ਕਿ ਮਤ ਹੁੰਦੀ ਹੋਏ ਇਹ ਆਣਾ, ਤਾਣ ਹੁੰਦਾ ਹੋਏ ਨਿਤਾਣਾ, ਅਣ ਹੁੰਦਾ ਆਪ ਵੰਡਾਏ, ਕੋਈ ਐਸਾ ਭਗਤ ਸਦਾਏ। ਉੱਥੇ ਸ਼ਬਦ ਹੈ ਬਾਣੀ ਸ਼ੇਖ ਫਰੀਦ ਜੀਓ ਕੀ। ਤੇ ਸੰਗਤ ਜੀ ਥੋੜ੍ਹੀ ਗੱਲ, ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਗੁਰੂ ਸਾਹਿਬ ਨੇ ਜਿਹੜਾ ਸ਼ਬਦ ਵਰਤਿਆ ਹੈ ਆਪਣੇ ਲਈ, ਪੰਜ ਗੁਰੂ ਛੇ ਗੁਰੂ ਸਾਹਿਬ ਦੀ ਬਾਣੀ ਹੈ। ਕਿਸੇ ਵੀ ਗੁਰੂ ਸਾਹਿਬ ਦੀ ਬਾਣੀ ਦੀ ਸਰਲੇਖ ਦੇ ਉੱਤੇ ਆਇਆ ਬਾਣੀ ਗੁਰੂ ਨਾਨਕ ਦੇਵ ਜੀ ਕੀ, ਕਿਤੇ ਨਹੀਂ ਆਇਆ। ਬਾਣੀ ਗੁਰੂ ਅੰਗਦ ਦੇਵ ਜੀ ਕੀ, ਇੱਕੋ ਸ਼ਬਦ ਮਰੇਗਾ, ਮਹੱਲਾ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ ਤੇ ਨੌਵਾਂ। ਜਦੋਂ ਸੰਗਤ ਜੀ ਇਹ ਕਿੱਡੀ ਵੱਡੀ ਕ੍ਰਾਂਤੀ ਮੱਧ ਯੁੱਗ ਵਿੱਚ,
ਉਹ ਬਾਣੀਕਾਰ ਜਿਨ੍ਹਾਂ ਨੂੰ ਮੰਦਰ ਵਿੱਚ ਨਹੀਂ ਵੜਨ ਦਿੱਤਾ ਜਾ ਰਿਹਾ, ਜਿਨ੍ਹਾਂ ਨੂੰ ਪੰਗਤ 'ਚ ਨਹੀਂ ਬੈਠਾ ਦਿੱਤਾ ਜਾ ਰਿਹਾ, ਮੇਰਾ ਗੁਰੂ ਅਰਜਨ ਦੇਵ ਸੱਚਾ ਪਾਤਸ਼ਾਹ ਜਦੋਂ ਭਾਈ ਗੁਰਦਾਸ ਸਾਹਿਬ ਤੋਂ ਲਿਖਾਉਂਦੇ ਨੇ ਤੇ ਲਿਖਾਉਂਦੇ ਨੇ ਬਾਣੀ ਭਗਤ ਕਬੀਰ ਜੀਓ ਕੀ, ਬਾਣੀ ਭਗਤ ਰਵਿਦਾਸ ਜੀ ਕੀ, ਇੱਕ ਤਾਂ ਸਤਿਗੁਰਾਂ ਨੇ ਇਹ ਕਿਰਪਾ ਕੀਤੀ ਜੀ ਇਹਨੂੰ ਖੰਡਨ ਕਰਕੇ, ਤੇ ਮੈਂ ਹੰਕਾਰ 'ਚ ਨਹੀਂ ਕਹਾਂਗਾ ਕਿ ਮੱਧ ਯੁੱਗ ਵਿੱਚ ਕੇਵਲ ਗੁਰੂ ਗ੍ਰੰਥ ਸਾਹਿਬ ਹੈ, ਗੁਰੂ ਅਰਜਨ ਦੇਵ ਦੀ ਕਿਰਪਾ, ਜਿਨ੍ਹਾਂ ਨੇ ਸੋ ਕਾਲ ਯਸ਼ੋਧਰ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਉਹਨਾਂ ਨੂੰ ਸਦੀਵ ਕਾਲ ਵਾਸਤੇ ਗੁਰੂ ਗ੍ਰੰਥ ਸਾਹਿਬ 'ਚ ਸਥਾਪਨ ਕਰ ਦਿੱਤਾ। ਹੋਰ ਬੇਨਤੀ, ਬ੍ਰਾਹਮਣ ਦਾ ਕੰਮ ਹੈ ਪੜ੍ਹਨਾ ਤੇ ਪੜ੍ਹਾਉਣਾ, ਇਹੀ ਹੈ ਨਾ। ਦੋ ਘਟਨਾਵਾਂ ਮੈਂ ਇਤਿਹਾਸ 'ਚੋਂ ਸਾਂਝੀਆਂ ਕਰਾਂਗਾ। ਇੱਕ ਤਾਂ ਸੁਣਿਆ ਕਹਿ ਕੇ ਜਦੋਂ ਹਰਿਮੰਦਰ ਸਾਹਿਬ ਦੀ ਇਮਾਰਤ ਸੰਪੂਰਨ ਹੋ ਗਈ ਉਸ ਵਕਤ ਬ੍ਰਾਹਮਣ ਨੇ ਕਿਹਾ ਜੀ ਤੁਸੀਂ, ਉਹ ਭੰਡਾਰਾ ਕਹਿੰਦੇ ਸਨ, ਤੂੰ ਲੰਗਰ ਕੀਤਾ ਪਹਿਲਾਂ ਥਾਲ ਸਾਡਾ ਬਣਦਾ ਵਰਨ ਵੰਡ ਮੁਤਾਬਕ। ਮੈਨੂੰ ਪਤਾ ਸਾਡੇ ਪਿੰਡਾਂ 'ਚ ਛੋਟੇ ਜਿਹੇ ਇਹ ਹੁੰਦਾ ਸੀ, ਪਹਿਲੀ ਰੋਟੀ ਜਿਹੜੀ ਕੱਢ ਕੇ ਬ੍ਰਾਹਮਣ ਜੀ ਨੂੰ ਦੇ ਕੇ ਆਉਣੀ। ਉਹਨਾਂ ਕਿਹਾ ਜੀ ਪਹਿਲਾਂ ਥਾਲ ਸਾਡਾ ਬਣਦਾ। ਗੁਰੂ ਅਰਜਨ ਦੇਵ ਜੀ ਨੇ ਕਿਹਾ ਹਾਂ ਕੱਢਿਆ ਜੀ। ਕਹਿਣ ਲੱਗੇ ਜੀ ਸਾਡਾ? ਕਹਿੰਦੇ ਨਹੀਂ ਨਹੀਂ ਤੁਹਾਡਾ ਨਹੀਂ ਕੱਢਿਆ। ਕਹਿੰਦਾ ਵਰਨ ਵੰਡ ਵੰਡ ਮੁਤਾਬਕ ਸਾਡਾ ਬਣਦਾ ਹੈ। ਕਹਿਣ ਲੱਗੇ ਨਹੀਂ ਨਹੀਂ ਅਸੀਂ ਵਰਨ ਵੰਡ ਨੂੰ ਹੀ ਮੰਨਦੇ, ਹਮਰਾ ਪ੍ਰੋਤ ਭਾਈ ਬੰਨੋ ਸਿੱਖ ਸੰਗਤ ਧੰਨ ਕਰ ਮੰਨੋ। ਕਹਿੰਦੇ ਸਾਡਾ ਪ੍ਰੋਤ ਤਾਂ ਭਾਈ ਬੰਨੋ, ਭਾਈ ਬੰਨੋ ਤੇ ਭਾਟੀਆ ਹੈ, ਉਹ ਖੱਤਰੀ ਹੈ। ਮੈਨੂੰ ਦੱਸੋ ਬੇਨਤੀ, ਵੇਖੋ ਮਹਾਰਾਜ ਉਸ ਰੀਤ ਨੂੰ ਤੋੜ ਰਹੇ ਆ। ਤੇ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ, ਮੈਂ ਇੱਕ ਬੇਨਤੀ ਕਰਨਾ, ਤਕਰੀਬਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤੇ ਪ੍ਰਕਾਸ਼ ਤੱਕ 135 ਸਾਲ ਗੁਰੂ ਜੋਤ ਦੀ ਹਿਸਟਰੀ ਹੈ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਪਹਿਲੇ ਪ੍ਰਕਾਸ਼ ਤੱਕ। ਰਾਮਸਰ ਸਾਰਾ ਸਵਰੂਪ ਲਿਖਿਆ ਗਿਆ। ਸਾਡਾ ਇਤਿਹਾਸਕ ਪੁਰਾਣੇ ਸਰੋਤ ਦੱਸਦੇ ਆ ਕਿ ਅਗਲਾ ਸਵਾਲ ਸੀ ਕਿ ਹਰਿਮੰਦਰ ਸਾਹਿਬ ਦੀ ਉਸਾਰੀ ਹੋ ਚੁੱਕੀ ਹੈ, ਸਭ ਨੂੰ ਪਤਾ ਹੈ ਬਾਬਾ ਬੁੱਢਾ ਸਾਹਿਬ ਜੀ ਹਰਿਮੰਦਰ ਸਾਹਿਬ 'ਚ ਬੈਠ ਕੇ ਸੰਗਤ ਨੂੰ ਉਪਦੇਸ਼ ਦਿੰਦੇ ਆ। ਸੰਗਤ ਜੀ ਇਮੋਸ਼ਨਲ ਨੇ ਲਿਖੀ, ਧਰਮ ਗ੍ਰੰਥ ਦੁਨੀਆਂ 'ਚ ਬੜੇ ਆ, ਹੁਣ ਵੀ ਪ੍ਰੋਬਲਮ ਨਾ ਜੀ, ਧਰਮ ਗ੍ਰੰਥਾਂ ਦਾ ਸਤਿਕਾਰ, ਮੈਂ ਕਿਸੇ ਧਰਮ ਗ੍ਰੰਥ ਦਾ ਅਪਮਾਨ ਨਹੀਂ ਕਰਦਾ, ਪਰ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹੈ ਜਿਹਦੀ ਸੰਪਾਦਨਾ ਤੋਂ ਪਹਿਲਾਂ ਹਰਿਮੰਦਰ ਸਾਹਿਬ ਤਿਆਰ ਕੀਤਾ ਗਿਆ ਜਿੱਥੇ ਪ੍ਰਕਾਸ਼ ਕਰਨਾ ਹੈ। ਕਿਸੇ ਧਰਮ ਗ੍ਰੰਥ ਦਾ ਸਥਾਨ ਹੈ ਇਸ ਤਰ੍ਹਾਂ? ਹੰਕਾਰ ਨਹੀਂ, ਕੋਈ ਦੱਸੋ ਕਿਸੇ ਧਰਮ ਗ੍ਰੰਥ ਦਾ। ਇੱਥੇ ਪਹਿਲਾਂ ਦਰਬਾਰ ਸਾਹਿਬ ਬਣਿਆ, ਬਾਅਦ ਚ ਹਰਿਮੰਦਰ ਦਾ ਪ੍ਰਕਾਸ਼, ਤੇ ਮਨ ਚ ਆਇਆ ਕਿ ਸਵੇਰੇ ਗੁਰੂ ਗ੍ਰੰਥ ਸਾਹਿਬ ਦਾ ਸੇਵਾਦਾਰ ਜਿਹਨੂੰ ਗ੍ਰੰਥੀ ਸਾਹਿਬ ਆਪਾਂ ਕਹਿੰਦੇ, ਕਿਹਨੂੰ ਬਣਾਈਏ? ਵਰਨ ਵੰਡ ਤੇ ਕਹਿ ਰਹੀ ਹੈ, ਬ੍ਰਾਹਮਣ ਹੀ ਪੜ੍ਹਾਉਂਦਾ ਤੇ ਪੜ੍ਹਾਉਂਦਾ ਕਿ ਸੰਗਤ ਜੀ। ਉਸ ਵਕਤ ਜਿਸ ਬਜ਼ੁਰਗ ਨੂੰ ਚੁਣਿਆ ਗਿਆ ਉਹ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ, ਉਹ ਖੇਤੀ ਕਰਨ ਵਾਲਾ ਇੰਦਰੀ ਜਿੱਤ ਜੱਟ ਹੈ। ਮੈਨੂੰ ਇਹਨੂੰ ਲਫ਼ਜ਼ ਨੂੰ ਜਾਤ ਨਾਲ ਜੋੜ ਕੇ ਦੇਖਿਓ, ਉਹ ਬ੍ਰਾਹਮਣ ਨੇ ਕੋਈ ਕਾਸਟ ਕਰਕੇ। ਬਾਬਾ ਬੁੱਢਾ ਸਾਹਿਬ ਦੀ ਉਮਰ 98 ਸਾਲ ਦੀ ਹੈ ਜਿਸ ਦਿਨ ਉਹਨਾਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਉਸ ਦਿਨ ਗੁਰੂ ਨੇ ਰੀਤ ਤੋੜ ਕੇ ਰੱਖ ਦਿੱਤੀ, ਇਸ ਘਰ ਦੇ ਵਿੱਚ ਗਿਆਨ ਕਿਸੇ ਇੱਕ ਜਾਤੀ ਤੱਕ ਸੀਮਤ ਨਹੀਂ। ਇਹ ਸ਼ਬਦ ਕਹਿ ਦਿੱਤਾ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਹੋ ਆਵਾਜ਼, ਸੁਣੈ ਸਭ ਪੰਥ, ਅਦਬ ਸੰਗ ਤਬ ਗ੍ਰੰਥ ਸੋ ਖੋਲਾ, ਲੇ ਆਵਾਜ਼ ਬੁੱਢਾ ਮੁਖ ਮੋਲਾ। ਕਮਾਲ ਦੀ ਗੱਲ, ਜਿਹੜਾ ਹਲ ਵਾਹਣ ਵਾਲਾ, ਜਿਹੜੇ ਬੀੜ ਸਾਹਿਬ ਗੁਰੂ ਦੇ ਪਸ਼ੂਆਂ ਦੀ ਸੰਭਾਲ ਕਰਦਾ, ਉਹ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਗ੍ਰੰਥੀ ਸਾਹਿਬ ਤੇ ਵਿਆਖਿਆ ਕਰ ਰਿਹਾ ਹੈ, ਜਾਤੀ ਦੇ ਆਧਾਰ ਤੇ ਨਹੀਂ। ਇੱਕ ਹੋਰ ਬੇਨਤੀ, ਮੈਨੂੰ ਪਤਾ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਨਾ, ਸੰਗਤ ਜੀ ਇਹ ਗੱਲ ਯਾਦ ਰੱਖਿਓ, ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਮੁਖੀ ਬਾਬਾ ਬੁੱਢਾ ਜੀ ਨੇ ਪੜ੍ਹਾਈ, ਤੇ ਗੁਰੂ ਤੇਗ ਬਹਾਦਰ ਜੀ ਨੂੰ ਵੀ ਗੁਰਮੁਖੀ ਬਾਬਾ ਬੁੱਢਾ ਜੀ ਨੇ ਪੜ੍ਹਾਈ। ਗੁਰੂ ਤੇਗ ਬਹਾਦਰ ਸਾਹਿਬ ਦਾ ਜਦੋਂ ਆਗਮਨ ਹੋਇਆ ਇਹ ਉਦੋਂ ਬਾਬਾ ਜੀ ਦੀ ਉਮਰ 175 ਸਾਲ ਦੀ ਸੀ ਜੀ, 115 ਸਾਲ ਦੀ, 115 ਸਾਲ ਦੀ ਉਮਰ ਹੈ। ਬਾਬਾ ਬੁੱਢਾ ਸਾਹਿਬ ਨੇ ਉਹਨਾਂ ਨੂੰ ਪੜ੍ਹਾਇਆ, ਇਹ ਕਿੱਡੀ ਵੱਡੀ ਗੱਲ ਹੈ। ਇੱਕ ਹੋਰ ਬੇਨਤੀ ਕਿ ਗੁਰੂ ਸਾਹਿਬ ਨੇ, ਮੈਂ ਚਲੋ ਜ਼ਿਆਦਾ ਡਿਟੇਲ 'ਚ ਨਹੀਂ ਜਾਣਾ, ਸਭ ਤੋਂ ਪਹਿਲਾਂ ਜਿਹੜਾ ਰਬਾਬੀ ਚੁਣਿਆ ਉਹਨੂੰ ਲੋਕ ਬਰਾਸੀ ਯਸ਼ੋਧਰ ਕਹਿੰਦੇ ਸਨ, ਸਭ ਤੋਂ ਪਹਿਲਾਂ ਗੁਰੂ ਘਰ ਵਿੱਚ ਜਿਹਨੂੰ ਭਾਈ ਜੀ ਦਾ ਖਿਤਾਬ ਦਿੱਤਾ ਗਿਆ ਉਹ ਭਾਈ ਮਰਦਾਨਾ ਜੀ ਨੂੰ ਦਿੱਤਾ ਗਿਆ। ਭਾਈ ਸਾਹਿਬ ਨੇ ਲਿਖਿਆ, ਮੈਂ ਚਲੋ ਸਮਾਂ ਮੇਰੇ ਕੋਲ ਪੂਰਾ, ਮੈਂ ਚਾਰਾਂ ਸ਼ਬਦਾਂ ਦੀ ਕਥਾ ਕਰਕੇ ਜਾਣੀ ਹੈ, ਇਸ ਤੋਂ ਅੱਗੇ ਤੁਰੀਏ।
ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਸੰਚਾਰ ਕਰਾਇਆ। ਹੁਣ ਅਸੀਂ ਚਲੋ ਸਰਦਾਰ ਸ਼ਬਦ ਵਰਤਨੇ ਆ ਜੀ, ਤੁਸੀਂ ਸਾਡੇ ਬੜੇ ਸਿਆਣੇ ਸੱਜਣ ਬੈਠੇ ਆ। ਮੇਰੇ ਪਿਛਲੇ ਦਿਨੀ ਮੇਰੇ ਮਨ 'ਚ ਇੱਕ ਗੱਲ ਆਈ ਵੀ ਸਾਰੇ ਅਸੀਂ ਕਹਿੰਦੇ ਹਾਂ ਮਹਾਰਾਜ ਨੇ ਕਹਿੰਦਾ ਸਰਦਾਰ ਬਣਾਵਾਂਗਾ, ਚੇਤੇ ਰੱਖਿਓ ਭਾਈ ਦਇਆ ਸਿੰਘ ਬਣਾਇਆ, ਸਰਦਾਰ ਦਇਆ ਸਿੰਘ ਨਹੀਂ ਬਣਾਇਆ। ਸਰਦਾਰ ਸ਼ਬਦ ਸਿੱਖਾਂ 'ਚ ਕਦੋਂ ਆਇਆ? ਇਹ ਗੱਲ ਸੋਚਣ ਵਾਲੀ ਹੈ। ਜਦੋਂ ਸਾਡੇ ਅੰਦਰ ਈਵਨ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਰਾਜ ਕਾਇਮ ਕੀਤਾ ਪਰ ਸਰਦਾਰ ਬੰਦਾ ਸਿੰਘ ਬਹਾਦਰ ਨਹੀਂ, ਬਾਬਾ ਸ਼ਬਦ ਵਰਤਨੇ। ਚਲੋ ਮਿਸਲ ਯੁੱਗ ਆਉਂਦਾ ਹੈ, ਮੇਰਾ ਖਿਆਲ ਬਾਬਾ ਦੀਪ ਸਿੰਘ ਜੀ ਤੋਂ ਬਾਅਦ ਜਦੋਂ ਅਸੀਂ ਦੇਖਦੇ ਹਾਂ ਭਾਈ ਮਨੀ ਸਿੰਘ ਉਹਨਾਂ ਦਾ, ਗੁਰੂ ਸਾਹਿਬ ਨੇ ਅੰਮ੍ਰਿਤ ਦੀ ਦਾਤ ਦਿੱਤੀ। ਸੰਗਤ ਜੀ ਕਦੀ ਵੀ ਪੰਥ ਦੀ ਸਿਰਜਣਾ ਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੋਂ ਵੱਖ ਕਰਕੇ ਨਹੀਂ ਅਰਥ ਕਰਨੇ, ਇਹ ਜ਼ੋਰ ਲੱਗਾ ਹੈ। ਗੁਰੂ ਸਾਹਿਬ ਜੀ ਨੇ ਜਦੋਂ ਪੰਜਾਂ ਪਿਆਰਿਆਂ ਨੇ ਸੀਸ ਭੇਟ ਕੀਤੇ, ਉਹ ਪੰਜ ਇੱਕ ਜਾਤ ਦੇ ਨਹੀਂ, ਇੱਕ ਖੱਤਰੀ ਹੈ, ਇੱਕ ਜੱਟ ਹੈ, ਇੱਕ ਛਿੰਬਾ ਹੈ, ਇੱਕ ਨਾਈ ਹੈ, ਇੱਕ ਚੂਰ ਹੈ। ਗੁਰੂ ਸਾਹਿਬ ਨੇ ਕਿਰਪਾ ਕੀਤੀ, ਜਿਹੜੀ ਸਿਧਾਂਤਕ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਥਾਂ ਦਿੱਤੀ, ਮੇਰੇ ਸਤਿਗੁਰਾਂ ਨੇ ਪ੍ਰਤੱਖ ਰੂਪ ਪੰਜਾਂ ਨੂੰ ਉਹ ਨਾਮ ਦੇਣ ਦੀ ਜੁਗਤ ਦੇ ਦਿੱਤੀ। ਪੰਜਾਂ ਦਿੱਤਾ ਨਾ, ਇਹ ਵਰਨ ਵੰਡ ਦਾ ਤੇ ਭੋਗ ਪਾ ਦਿੱਤਾ। ਮੈਂ ਕਿਉਂ ਆਪ ਜੀ ਨੂੰ ਕਹਿਣ ਲੱਗਾ, ਹੋਇਆ ਕਿ ਜਦੋਂ ਅੰਮ੍ਰਿਤ ਸੰਚਾਰ ਹੋ ਗਿਆ, ਕਿਤੇ ਫਿਰ ਸਮਾਂ ਮਿਲਿਆ, ਗੁਰੂ ਸਾਹਿਬ ਨੇ ਖਜ਼ਾਨਾ ਬਹੁਤ ਬਖਸ਼ਿਆ ਹੈ, ਸਮਾਂ ਬਹੁਤ ਥੋੜਾ ਹੈ ਨਾ, ਜ਼ਿੰਦਗੀ ਬੰਦੇ ਦੀ ਕਿੰਨੀ ਕੁ ਹੁੰਦੀ ਹੈ। ਗੁਰੂ ਸਾਹਿਬ ਨੇ ਜਦੋਂ ਅੰਮ੍ਰਿਤ ਸੰਚਾਰ ਕੀਤਾ, ਇਤਿਹਾਸ ਕਹਿੰਦਾ ਮਿਸਰ ਆਇਆ, ਬ੍ਰਾਹਮਣ ਨੇ ਕਿਹਾ ਕਿ ਦੇਖੋ ਜੀ ਐਡਾ ਵੱਡਾ ਕੰਮ ਹੋਇਆ, ਸਾਡਾ ਹਿੱਸਾ ਕਿੱਥੇ ਗਿਆ? ਸਾਡੇ ਵਸਤਰ, ਸਾਡੇ ਭਾਂਡੇ, ਸਾਡੇ ਜੋ ਕੁਝ ਕਹਿੰਦੇ ਆ, ਤੇ ਮਰਨ ਤੋਂ ਬਾਅਦ ਵੀ ਆਪਾਂ ਦਿੰਦੇ ਹਾਂ, ਕਿਹਨੂੰ ਦਿੰਦੇ ਹਾਂ? ਜਦੋਂ ਬੰਦਾ ਮਰ ਜਾਂਦਾ, ਬਿਸਤਰਾ ਚੁੱਕੀ ਆਉਂਦਾ, ਕੋਈ ਭਾਂਡੇ ਚੁੱਕੀ ਆਉਂਦਾ, ਕੋਈ ਬਾਪੂ ਦੀ ਐਨਕ ਚੁੱਕੀ ਆਉਂਦਾ, ਉਹ ਬ੍ਰਾਹਮਣ ਨੂੰ ਦਿੰਦੇ ਸਨ ਵੀ ਉਹ ਕਹਿੰਦਾ ਸਾਲ ਲੱਗਣਾ, ਬਰਸੀ ਲੱਗੇਗੀ। ਮੇਰੀ ਬੇਨਤੀ ਹੈ, ਇੱਕ ਬਚਨ ਤੁਸੀਂ ਸਾਰੇ ਪੜ੍ਹਦੇ ਹੋ, ਬੜੀ ਵੱਡੀ ਚੋਟ ਸੀ ਆਖਰੀ ਵਰਨ ਵੰਡ ਨੂੰ। ਉਹਨਾਂ ਕਿਹਾ ਹੱਕ ਸਾਡਾ ਦਾਨ ਲੈਣਾ, ਸਾਡਾ ਹੱਕ ਹੈ ਦਾਨ ਦੇਣਾ। ਗੁਰੂ ਸਾਹਿਬ ਨੇ ਉੱਥੇ ਕਿਹਾ ਨਹੀਂ, ਅੱਜ ਤੋਂ ਬਾਅਦ ਤੁਸੀਂ ਨਹੀਂ, ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨਾ ਜੀਕੋ, ਦਾਨ ਦਿਓ ਇਨਹੀ ਕੋ ਭਲੋ ਔਰ ਆਨ ਕੋ ਦਾਨ ਨਾ ਲਾਗਤ ਨੀਕੋ, ਆਗੈ ਫਲੈ ਇਨਹੀ ਕੋ ਦਿਓ, ਜਗ ਮੈਂ ਜਸ ਔਰ ਦਿਓ ਸਭ ਫੂਕੋ, ਮੋਹ ਗ੍ਰਹਿ ਮੈਂ ਤਨ ਤੇ ਮਨ ਤੇ ਸਿਰ ਲਓ ਧਨ ਹੈ ਸਭ ਹੀ ਇਨਹੀ ਕੋ। ਜਿਨ੍ਹਾਂ ਨੇ ਅੱਜ ਅੰਮ੍ਰਿਤ ਛਕਿਆ ਨਾ, ਮੇਰਾ ਸਭ ਕੁਝ ਇਹਨਾਂ ਵਾਸਤੇ ਵੀ ਕਿਸੇ ਇੱਕ ਵਰਨ ਵਾਸਤੇ ਨਹੀਂ। ਮੈਂ ਇੱਕ ਤੁਹਾਨੂੰ ਹੁਣ ਇਹ ਬੇਨਤੀ ਕੀਤੀ, ਇਹ ਘਾਟ ਆਈ ਸ਼ੇਰੇ ਪੰਜਾਬ ਦੇ ਰਾਜ ਤੋਂ ਬਾਅਦ, ਬਹੁਤ ਕੁਛ ਹੋਇਆ ਪਰ ਮੇਰਾ ਖਿਆਲ ਸਾਨੂੰ ਮੰਥਨ ਕਰ ਲੈਣਾ ਚਾਹੀਦਾ ਸੀ ਦੂਜੇ ਦਾ ਦੋਸ਼ ਕਰਨਾ, ਕਿਹੜੀਆਂ ਗਲਤੀਆਂ ਸਾਡੀਆਂ ਸਨ ਜਿਹਦੇ ਕਰਕੇ ਸਭ ਕੁਝ ਸਾਡਾ ਚਲਾ ਗਿਆ। ਮਿਸਲ ਸਮਾਂ ਆਇਆ, ਸ਼ੇਰੇ ਪੰਜਾਬ ਦਾ ਸਮਾਂ ਆਇਆ, ਅਸੀਂ ਦੇਖਨੇ ਹਾਂ। ਪਰ ਆਖਰ ਆਪਣੇ ਗਿਰਵਾਨ ਵਿੱਚ ਤਾਂ ਬੰਦਾ ਝਾਤੀ ਮਾਰੇ ਵੀ ਉਹ ਕੀ ਘਟਨਾ ਕਰਮ ਸੀ। ਪਰ ਮੈਂ ਆਪ ਨੂੰ ਬੇਨਤੀ ਕਰਾਂ, ਤੁਹਾਨੂੰ ਸਾਡੀ ਕਮਜ਼ੋਰੀ ਜਿਹੜੀ ਸੀ ਕਿ ਦਰਬਾਰ ਸਾਹਿਬ ਦੇ ਅੰਦਰ ਜਿਨ੍ਹਾਂ ਨੂੰ ਰਮਦਾਸੀਏ ਕਿਹਾ ਜਾਂਦਾ ਸੀ, ਰੰਗਰੇਟੇ ਕਿਹਾ ਜਾਂਦਾ ਸੀ, ਉਹਨਾਂ ਦੀ ਦੇਗ ਦਾ ਸਮਾਂ ਨਿਰਧਾਰਿਤ ਸੀ। ਸ਼ਾਇਦ ਆਪ ਨੂੰ ਪਤਾ ਹੋਣਾ, ਜਿਵੇਂ ਹੁਣ ਤੁਸੀਂ ਦੇਗ ਲੈ ਕੇ ਜਾਂਦੇ ਹੋ, ਉਹ ਦੇਗ ਨਹੀਂ ਸਨ ਲਿਜਾ ਸਕਦੇ। ਉਹਨਾਂ ਦਾ ਸਮਾਂ ਥੋੜ੍ਹਾ ਜਿਹਾ ਨਿਕਲ ਗਿਆ ਵਿਸ਼ੇ ਚੋਂ, ਪਰ ਜ਼ਰੂਰੀ ਸੀ ਗੱਲ ਕਰਨੀ। ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰੂ ਨਾਖੇ। ਉਹਨਾਂ ਦਾ ਸਮਾਂ ਨਿਰਧਾਰਿਤ ਸੀ। ਇੱਕ ਹੋਰ ਗੱਲ, ਜਦੋਂ ਪਰਮਾਤਮਾ ਕਿਸੇ ਤੋਂ ਸੇਵਾ ਲੈਂਦਾ ਨਾ, ਕੋਈ ਜ਼ਰੂਰੀ ਨਹੀਂ ਕਿ ਬੰਦੇ ਦਾ ਪਿਛੋਕੜ ਘਰਾਣਾ ਬੜਾ ਵੱਡਾ ਹੋਵੇ, ਸਰਦਾਰਾਂ ਘਰ ਜੰਮਿਆ ਹੋਵੇ, ਪਤਾ ਨਹੀਂ ਗੁਰੂ ਨੇ ਕਿਹਦੀ ਪਿੱਠ ਤੇ ਥਾਪੜਾ ਰੱਖ ਕੇ ਸੇਵਾ ਲੈ ਲੈਣੀ। ਮੁਸਲਮਾਨ ਮੌਲਵੀ ਹੋਇਆ, ਪਿਛਲੇ ਸਾਲ ਉਹਨਾਂ ਦੀ ਤਸਵੀਰ ਅਜਾਇਬ ਘਰ ਲਾਈ ਗਈ ਸਦੀ ਤੋਂ ਬਾਅਦ। ਉਹ ਅੰਮ੍ਰਿਤ ਛੱਕ ਕੇ ਉਹਨਾਂ ਨੂੰ ਨਾਮ ਰੱਖਿਆ ਗਿਆ ਭਾਈ ਲਖਮੀਰ ਸਿੰਘ, ਸੰਤ ਲਖਮੀਰ ਸਿੰਘ ਕਹਿੰਦੇ ਸਨ। ਇਹਦੇ ਬੇਟਾ, ਉਹਦਾ ਨਾਮ ਅੰਮ੍ਰਿਤ ਛਕਿਆ ਮਹਿਤਾਬ ਸਿੰਘ ਰੱਖਿਆ। ਮਹਿਤਾਬ ਸਿੰਘ ਨੇ ਖਾਲਸਾ ਬਰਾਦਰੀ ਬਣਾਈ, ਜਲਿਆਂ ਵਾਲੇ ਬਾਗ ਸਮਾਗਮ ਹੋਇਆ। ਇਹ ਦੇਗ ਲੈ ਕੇ ਗਏ ਤੇ ਪੁਜਾਰੀਆਂ ਨੇ ਕਹਿ ਦਿੱਤਾ ਤੁਹਾਡੀ ਦੇਗ ਦਾ ਟਾਈਮ ਲੰਘ ਚੁੱਕਾ ਹੈ, ਤੁਹਾਡੀ ਦੇਗ ਸਵੀਕਾਰ ਨਹੀਂ ਹੋ ਸਕਦੀ। ਮੈਨੂੰ ਇਸ ਕਰਕੇ ਕਿ ਸਾਡੇ ਬਜ਼ੁਰਗ ਉਹਦੇ ਸੀ, ਕਰਤਾਰ ਸਿੰਘ ਝੱਬਰ
ਬਾਪੂ ਤੇਜਾ ਸਿੰਘ ਚੂੜਕਾਣਾ ਜੋ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਇਤਿਹਾਸ ਵਿੱਚ ਸੋਹਨ ਸਿੰਘ ਜੋਸ਼ ਨੇ ਪੂਰੀ ਡਿਟੇਲ ਨਾਲ ਦਿੱਤਾ ਹੋਇਆ। ਉੱਥੇ ਝਗੜਾ ਹੋ ਗਿਆ, ਉਹਨਾਂ ਕਹਿੰਦੇ ਨਹੀਂ ਨਹੀਂ ਇਹ ਜਾਤ ਦੇ ਆਧਾਰ ਤੇ ਇਹਨਾਂ ਦੀ ਦੇਗ ਨਹੀਂ ਸਵੀਕਾਰ ਹੋ ਸਕਦੀ। ਖਾਲਸਾ ਕਾਲਜ ਦੇ ਵਿਦਿਆਰਥੀ ਸਨ ਮੇਰਾ ਖਿਆਲ ਪ੍ਰਿੰਸੀਪਲ ਬਾਬਾ ਹਰਕਿਸ਼ਨ ਸਿੰਘ ਜੀ, ਤੇਜਾ ਸਿੰਘ ਪੁੱਚਰ, ਤੇਜਾ ਸਿੰਘ ਝੱਬਰ, ਤੇਜਾ ਸਿੰਘ ਚੂੜਕਾਣਾ, ਹੋਰ ਵੀ ਕਾਫੀ ਸਾਰੀ ਡਿਟੇਲ ਦਿੱਤੀ। ਉੱਥੇ ਅਖੀਰ ਤੇ ਫੈਸਲਾ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਲੈ ਲਓ, ਜੇ ਤੇ ਵਾਕਈ ਅੰਮ੍ਰਿਤ ਛੱਕ ਕੇ ਇਹ ਵਿਚਾਰੇ ਸ਼ੂਦਰ ਨੇ ਫਿਰ ਵਾਪਸ ਚਲੇ ਜਾਣਗੇ, ਤੇ ਜੇ ਨਹੀਂ ਤੇ ਦੇਗ ਸਵੀਕਾਰ ਹੋ ਜਾਏਗੀ। ਥੋੜੀ ਜਿਹੀ ਮਹੰਤਾ ਨੇ ਗੜਬੜ ਜੀ ਕੀਤੀ ਪਰ ਉਹ ਬੁੱਢਿਆਂ ਨੇ ਡਾਂਗ ਪਕੜੀ, ਉਹਨਾਂ ਨੇ ਸ਼ਬਦ ਬੜੇ ਹੋਰ ਤਰ੍ਹਾਂ ਦੇ ਵਰਤੇ, ਉਹ ਸੰਗਤ ਸੁਣਾਉਣ ਵਾਲੇ ਨੇ। ਅਖੀਰ ਤੇ ਮੁੱਕਦੀ ਗੱਲ ਕੀ ਜੀ, ਅਰਦਾਸ ਕੀਤੀ ਗਈ ਵੀ ਸਤਿਗੁਰੂ ਰਾਮਦਾਸ ਜੀ ਕੀ ਇਹ ਗੁਰਮਤ ਨੂੰ ਧਾਰਨ ਕਰਨ ਵਾਲੇ ਅਜੇ ਵੀ ਜਾਤ ਪਾਤ ਅਨੁਸਾਰ ਇਹਨਾਂ ਦੀ ਦੇਗ ਨਹੀਂ ਸਵੀਕਾਰ ਹੋ ਸਕਦੀ? ਸਭ ਚੁੱਪ ਸਨ। ਅਰਦਾਸ ਤੋਂ ਬਾਅਦ ਹੁਕਮਨਾਮਾ ਆਇਆ, ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ। ਸ਼੍ਰੋਮਣੀ ਕਮੇਟੀ ਦੇ ਰਿਕਾਰਡ ਵਿੱਚ ਹੁਕਮਨਾਮਾ ਆਏ, ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ, ਸਤਿਗੁਰ ਕੀ ਸੇਵਾ ਉੱਤਮ ਹੈ ਭਾਈ, ਰਾਮ ਨਾਮ ਚਿੱਤ ਲਾਏ, ਹਰ ਜੀਉ ਆਪੇ ਬਖਸ਼ ਮਿਲਾਏ, ਗੁਣਹੀਣ ਹਮ ਅਪਰਾਧੀ ਪੂਰੇ ਸਤਿਗੁਰੂ ਲੀਏ ਰਲਾਏ। ਜਦੋਂ ਸ਼ਬਦ ਆਇਆ ਨਾ ਪੂਰੇ ਸਤਿਗੁਰੂ ਲੀਏ ਰਲਾਏ, ਸੰਗਤ ਜੀ ਕੋਈ ਅੱਖ ਐਸੀ ਨਹੀਂ ਜਿਹਦੇ ਵਿੱਚ ਨੀਰ ਨਹੀਂ ਸੀ ਆਇਆ। ਮੈਂ ਸਿਰਫ ਇਹ ਬੇਨਤੀ ਕੀਤੀ, ਬਾਹਮਣ ਗੁਰੂ ਹੈ ਜਗਤ ਕਾ, ਰੂਹਾਨੀ ਬੰਦਿਆਂ ਦਾ ਗੁਰੂ ਨਹੀਂ ਉਹ, ਕਿਉਂਕਿ ਉਹ ਆਪ ਉਲਝਿਆ ਹੋਇਆ। ਬ੍ਰਾਹਮਣ ਗੁਰੂ ਹੈ ਜਗਤ ਕਾ, ਕਬੀਰ ਸਾਹਿਬ ਕਹਿਣ ਕਬੀਰ ਬ੍ਰਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੀ, ਭਗਤੀ ਵਾਲਿਆਂ ਦਾ ਗੁਰੂ ਕੀ ਜੀ ਉਹ। ਕਹਿਣ ਲੱਗੇ ਅਰਜ, ਮੈਂ ਆਪ ਜੀ ਨੂੰ ਕਿਹਾ ਅਰਜ ਦਰ ਤੇ ਫਸ ਤੇ ਉਰਜ ਦਰ ਤੇ ਉਲਝ ਕੇ, ਅਰਜ ਉਰਜ ਕੈ ਪਚ ਮੁਵਾ ਚਾਰੋ ਬੇਦੋ ਮਾਹੇ, ਇਹ ਕਰਮ ਕਾਂਡਾਂ ਵਿੱਚ ਹੀ ਫਸ ਗਿਆ ਜੀ। ਆਹ ਕੰਮ ਕਰੋਗੇ ਆਹ ਠੀਕ ਹੈ ਆਹ ਗਲਤ ਹੈ, ਮਹਾਰਾਜ ਕਹਿੰਦੇ ਨੇ ਉਹ ਆਪ ਉਲਝਿਆ ਹੋਇਆ। ਹੁਣ ਅਗਲਾ ਬਚਨ ਕੀਤਾ, ਇਹਨੂੰ ਇਹ ਹੰਕਾਰ ਬੜਾ ਹੈ ਕਿ ਮੈਂ ਬ੍ਰਾਹਮਣ ਹਾਂ। ਤੇ ਗੁਰੂ ਸਾਹਿਬ ਅਗਲੀ ਤੁਕ ਸੁਣੋ, ਕਹਿਣ ਲੱਗੇ ਹਰ ਹੈ ਖਾਂਡ ਰੇਤ ਮਹਿ ਬਿਖਰੀ, ਉੱਤੇ ਬਚਨ ਆ ਰਿਹਾ, ਇਹਦੇ ਨਾਲ ਜੋੜ ਕੇ ਅਰਥ ਕਰਨਾ। ਕਹਿੰਦੇ ਤੂੰ ਗਿਆਨਵਾਨ ਹੈ, ਤੇਰੇ ਕੋਲ ਪੁਰਾਤਨ ਵੇਦਾਂ ਦਾ ਗਿਆਨ ਹੈ, ਪਰ ਤੂੰ ਹੰਕਾਰੀ ਇਸ ਤਰ੍ਹਾਂ ਜਿਵੇਂ ਹਾਥੀ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਚ ਜ਼ਿਆਦਾ ਹਾਥੀ ਸ਼ਬਦ ਜਿਹੜਾ ਉਹ ਹੰਕਾਰ ਦਾ ਸੂਚਕ ਹੀ ਮੰਨਿਆ। ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਰ ਦਰ ਤੇ ਪਰਮਾਤਮਾ ਕਰੀ, ਖਾਂਡ ਦਰ ਤੇ ਖੰਡ, ਰੇਤ ਲਫਜੀ ਅਰਚ ਕਹਿ ਲਾਂ ਜੀ, ਰੇਤ ਬਿਖਰੀ ਦਰ ਤੇ ਖਿੰਡੀ ਹੋਈ ਹੈ, ਪਰਮਾਤਮਾ ਰੂਪ ਖੰਡ ਜਿਹੜੀ ਹੈ ਉਹ ਰੇਤ ਵਿੱਚ ਬਿਖਰੀ ਹੈ। ਮੈਨੂੰ ਯਾਦ ਹੈ ਸ੍ਰੀਮਾਨ ਭਾਈ ਵੀਰ ਸਿੰਘ ਹੁਣਾਂ ਨੇ ਰੇਤ ਲਫਜ਼ ਦੇ ਅਰਥ ਕੀਤੇ ਨੇ ਮਨੁੱਖਾ ਬੋਡੀ, ਹਰੀ ਪਰਮਾਤਮਾ ਜਿਹੜਾ ਹੈ ਉਹ ਬੰਦੇ ਦੇ ਸਰੀਰ ਵਿੱਚ ਹੈ ਖੰਡ ਰੂਪ। ਹੁਣ ਜਿਹੜੀ ਰੇਤ ਵਿੱਚ ਖੰਡ ਪਈ ਹੈ, ਹਾਥੀ ਚੁਣੀ ਨਾ ਜਾਏ, ਹੁਣ ਰੇਤ ਵਿੱਚ ਖੰਡ ਦੇ ਦਾਣੇ ਪਏ ਹੋਣ ਤੇ ਹਾਥੀ ਆਪਣੀ ਸੁੰਡ ਨਾਲ ਚੁਣ ਸਕੂਗਾ? ਉਹ ਤਾਂ ਫੁੰਕਾਰੇ ਮਾਰਦਾ। ਮਹਾਰਾਜ ਕਹਿੰਦੇ ਤੂੰ ਜਿਹੜਾ ਹੰਕਾਰ ਕਰਨਾ ਪਿਆ, ਜਾਤ ਦਾ ਹਾਥੀ ਬਣਿਆ ਹੈ, ਜਿਨ੍ਹਾਂ ਨੂੰ ਸ਼ੋਦਰ ਕਹਿੰਦਾ ਉਹ ਬੰਦਗੀ ਕਰਕੇ ਨਿਮਰਤਾ ਚ ਕੀੜੀ ਦਾ ਰੂਪ ਨੇ। ਹਰ ਹੈ ਖੰਡ ਰੇਤ ਮੈਂ ਬਿਖਰੀ, ਪਰਮਾਤਮਾ ਦੇ ਨਾਮ ਦੀ ਖੰਡ ਸਰੀਰ ਰੂਪੀ ਰੇਤ ਚ ਬਿਖਰੀ ਹੋਈ ਹੈ, ਹਾਥੀ ਚੁਣੀ ਨਾ ਜਾਏ। ਅਖਰੀ ਅਰਥ ਮੈਂ ਪਹਿਲਾਂ ਕਰਾਂਗਾ, ਖੰਡ ਰੇਤ ਵਿੱਚ ਖਿੰਡੀ ਹੋਈ ਹੈ, ਹਾਥੀ ਇਹਨੂੰ ਚੁਣ ਨਹੀਂ ਸਕਦਾ। ਇਹਦਾ ਭਾਵ ਅਰਥ ਹੈ ਪਰਮਾਤਮਾ ਤੇਰੇ ਅੰਦਰ ਏ ਬੰਦਿਆ, ਤੂੰ ਰਸ ਤਾਂ ਨਹੀਂ ਲੈ ਸਕਦਾ, ਤੇਰੀ ਬਿਰਤੀ ਹਾਥੀ ਵਰਗੀ ਹੰਕਾਰੀ ਹੈ, ਤੂੰ ਫੁੰਕਾਰੇ ਮਾਰਨਾ ਪਿਆ, ਹਾਥੀ ਚੁਣੀ ਨਾ ਜਾਏ। ਹੁਣ ਅਗਲੀ ਗੱਲ ਜੀ, ਕਹਿੰਦੇ ਅਗਲੀ ਸਮੱਤ ਗੁਰੂ ਜੀ ਨੇ ਦਿੱਤੀ। ਗੁਰੂ ਜੀ ਨੇ ਕੀ ਸਮਝਾਇਆ? ਕਹਿਣ ਲੱਗੇ ਕਹਿ ਕਬੀਰ ਗੁਰ ਭਲੀ ਬੁਝਾਈ। ਇਹ ਸਲੋਕ ਦੋ ਵਾਰੀ ਆਉਂਦਾ ਵੈਸੇ, ਉੱਥੇ ਪਾਠ ਭੇਦ ਹੈ ਥੋੜਾ ਜਿਹਾ, ਪਰ ਸਿਧਾਂਤ ਇੱਕੋ ਹੈ। ਕਹੋ ਕਬੀਰ, ਕਹਿ ਕਬੀਰ ਗੁਰ, ਗੁਰ ਦੇ ਰਾਹ ਰਹੇ ਹੁਸ਼ਿਆਰੀ ਲੱਗੀ, ਗੁਰੂ ਜੀ ਨੇ ਭਲੀ ਬੁਝਾਈ, ਇਹ ਗੱਲ ਸਮਝਾ ਦਿੱਤੀ ਸਾਨੂੰ। ਕੀ ਸਮਝਾਈ? ਕੀਟੀ ਹੋਏ ਕਹਿ ਖਾਏ, ਕੀਟੀ ਦਾ ਅਰਥ ਕੀੜੀ, ਕੀੜੀ ਜਿਹੜਾ ਹੱਥ ਚੁਣ ਸਕਦੀ ਹੈ ਦਾਣਾ, ਹਾਥੀ ਨੇ ਥੋੜਾ ਚੁਣ ਸਕਣਾ ਹੈ। ਕੀੜੀ ਦਾ ਅਰਥ ਨਿਮਰਤਾ। ਕੀਟੀ ਹੋਏ ਕਹਿ ਖਾਏ, ਜਿਹੜਾ ਨਿਮਰਤਾ ਵਿੱਚ ਆਵੇਗਾ ਉਹ ਸੱਚੀ ਮੁੱਚੀ ਉਸ ਨਾਮ ਰਸ ਨੂੰ ਚੱਖੇਗਾ,
ਬਾਕੀ ਗਿਆਨੀ ਜ਼ਰੂਰ ਹੋ ਸਕਦਾ ਪਰ ਰਸੀਆ ਨਹੀਂ ਹੋ ਸਕਦਾ। ਇਸ ਧਿਆਨ ਨਾਲ ਮੇਰੀ ਬੇਨਤੀ ਨੂੰ ਸੁਣਿਓ, ਨੌਲੇਜ ਹੋਣੀ ਤੇ ਰਸੀਆ ਹੋਣਾ ਜ਼ਮੀਨ ਸਮਾਨ ਦਾ ਫਰਕ ਹੈ ਜੀ। ਭਾਈ ਸਾਹਿਬ ਦੀ ਇੱਕ ਰਚਨਾ ਭਾਈ ਵੀਰ ਸਿੰਘ ਜੀ ਦੀ ਵਲਵਲਾ, ਇਹ ਮੈਂ ਬਹੁਤ ਪਸੰਦ ਕਰਨਾ ਉਸ ਕਵਿਤਾ ਨੂੰ। ਉਹ ਹੈ ਕਿ ਜਿੰਨਾ ਉਚਾਈਆਂ ਉੱਤੇ ਬੁੱਧੀ ਖੰਭ ਸਾੜ ਢੱਠੀ, ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ। ਜਿੰਨਾ ਉਚਾਈਆਂ ਉੱਤੇ ਬੁੱਧੀ ਖੰਭ ਸਾੜ ਢੱਠੀ, ਜਿਸ ਰੂਹਾਨੀ ਜੀਵਨ ਚ ਬੁੱਧੀ ਨੇ ਕੰਮ ਨਹੀਂ ਕਰਨਾ, ਸੱਚੀ ਹੈ ਕਹਿੰਦੇ ਨੇ ਸਾਡਾ ਜਿਹੜਾ ਅੰਦਰ ਵਾਲਾ ਹੈ ਉਹ ਉਛਾਲੇ ਉਸ ਤੋਂ ਅੱਗੇ ਮਾਰ ਰਿਹਾ ਹੈ। ਜਿਨ੍ਹਾਂ ਉਚਾਈਆਂ ਉੱਤੇ ਬੁੱਧੀ ਖੰਭ ਸਾੜ ਟੱਟੀ, ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ, ਪਿਆਲੇ ਅਨਡਿੱਠ ਨਾਲ ਬੁੱਲ ਲੱਗ ਜਾਣ ਉੱਥੇ, ਰਸ ਤੇ ਸਰੂਰ ਆਵੇ ਝੂਮਾਂ ਆਉਣ ਪਿਆਰੀਆਂ। ਕੋਈ ਰਸ ਹੈ ਹੀ ਤਾਂ ਹੀ ਹੈ ਨਾ ਜੀ, ਰਸ ਤੇ ਸਰੂਰ ਆਵੇ ਝੂਮਾਂ ਆਉਣ ਪਿਆਰੀਆਂ। ਗਿਆਨੀ ਸਾਨੂੰ ਹੋੜਦਾ ਤੇ ਵਹਿਮੀ ਢੋਲਾ ਆਖਦਾ, ਕਿਉਂ ਜਿਹਨੂੰ ਚੇਟਕਾ। ਅੱਜ ਇੱਕ ਸ਼ਬਦ ਹੋਰ ਆਉਣਾ, ਬੜਾ ਕਮਾਲ ਦਾ ਸ਼ਬਦ ਹੈ ਸੂਫੀਆਂ ਦਾ। ਗਿਆਨੀ ਸਾਨੂੰ ਹੋੜਦਾ, ਨੌਲੇਜ ਵਾਲਾ ਰੋਕਦਾ, ਕਹਿੰਦਾ ਤੂੰ ਅਸਲ ਚ ਡਿਪਰੈਸ਼ਨ ਚ ਲਾ ਗਿਆ, ਤੂੰ ਸ਼ਦਾਈ ਹੋ ਗਿਆ। ਗਿਆਨੀ ਸਾਨੂੰ ਹੋੜਦਾ ਤੇ ਵਹਿਮੀ ਢੋਲਾ ਆਖਦਾ, ਮਾਰੇ ਗਏ ਨੇ ਜਿਨ੍ਹਾਂ ਲਾਈਆਂ ਬੁੱਧੋਂ ਪਾਰ ਤਾਰੀਆਂ। ਭਾਈ ਜੀ ਕਹਿੰਦੇ ਬੈਠ ਵੇ ਗਿਆਨੀ, ਬੁੱਧੀ ਮੰਡਲੇ ਦੀ ਕੈਦ ਵਿੱਚ, ਵਲਵਲੇ ਦੇ ਦੇਸ਼ ਮੇਰੀਆਂ ਲੱਗ ਗਈਆਂ ਯਾਰੀਆਂ। ਮੇਰੀ ਇੱਕ ਬੇਨਤੀ ਫਿਰ ਜੀ, ਕੀ ਨਿਮਰਤਾ ਤੋਂ ਬਿਨਾਂ ਪਰਮਾਤਮਾ ਦੇ ਘਰ 'ਚ ਜਾਇਆ ਜਾ ਸਕਦਾ? ਹੁਣ ਇੱਥੇ ਹੋਰ ਇੱਕ ਪ੍ਰੋਬਲਮ ਖੜੀ ਹੋਵੇਗੀ, ਇੱਕ ਨਿਮਰਤਾ ਵੀ ਹੰਕਾਰ ਦਾ ਸੂਚਕ ਬਣ ਗਈ ਹੈ। ਇੱਕ ਸਲੋਕ ਪੜ੍ਹੋ ਆਪ ਜੀ, ਆਸਾ ਕੀ ਵਾਰਦਾ। ਇੱਕ ਹੈ ਅੰਦਰੋਂ ਨਿਮਰਤਾ 'ਚ ਰਹਿਣਾ, ਇੱਕ ਹੈ ਸਿਰਫ ਢਾਂਚੇ ਨੂੰ ਨਿਮਰਤਾ 'ਚ ਝੁਕਾਉਣਾ ਪਰ ਮਨ ਨੂੰ ਨਾ ਝੁਕਣ ਦੇਣਾ। ਫਰਕ ਹੈ ਦੋਨਾਂ 'ਚ ਜੀ। ਫਿਰ ਬਣਿਓ ਹਾਲਾ ਅਸ ਨਿਮਰਤਾ ਦੇ, ਜਿਹੜੀ ਸਾਡੀ ਬੋਡੀ ਦੇ ਐਕਸ਼ਨ ਨੇ ਨਾ ਜੀ, ਅਸੀਂ ਜੋ ਵੀ ਗੁਰਦੁਆਰੇ ਆ ਕੇ ਕਰਨੇ ਆ, ਹੱਥ ਜੋੜਦੇ ਆਏ, ਪ੍ਰਕਰਮਾ ਕੀਤੀਆਂ, ਮੱਥਾ ਟੇਕਿਆ, ਇਹਦਾ ਸੰਬੰਧ ਸਾਡੇ ਅੰਦਰ ਨਾਲ, ਬਾਹਰ ਨਾਲ ਤੇ ਹੈ ਹੀ ਨਹੀਂ। ਫਿਰ ਸੁਣੋ, ਹੱਥ ਜੋ ਵੀ ਆਪਾਂ ਕਰਨੇ ਆ, ਹਰ ਚੀਜ਼ ਦਾ ਸੰਬੰਧ ਗੁਰੂ ਨੇ ਸਾਡੇ ਆਤਮਾ ਨਾਲ ਜੋੜਿਆ ਹੋਇਆ ਹੈ। ਸੰਗਤ ਜੀ, ਤੁਸੀਂ ਇੱਕ ਪਾਠ ਰੋਜ਼ ਕਰਦੇ ਹੋ, ਸ਼ਾਮ ਨੂੰ ਸੁਣਦੇ ਹੋ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ, ਕਰ ਸਾਧੂ ਅੰਜੁਲੀ, ਪੁੰਨ ਵੱਡਾ ਹੈ, ਸਭ ਤੋਂ ਵੱਡਾ ਪੁੰਨ ਹੈ ਗੁਰੂ ਅੱਗੇ ਹੱਥ ਜੋੜ ਕਰ ਡੰਡੌਤ, ਪੁੰਨ ਵੱਡਾ ਹੈ, ਤੂੰ ਡੰਡੇ ਵੱਤ ਲੰਮਾ ਪੈ ਕੇ ਡੰਡੌਤ ਕਰ, ਇਹ ਪੁੰਨ ਵੱਡਾ ਹੈ। ਮੇਰੀ ਇੱਕ ਬੇਨਤੀ ਜੀ, ਇਹ ਪੁੰਨ ਵੱਡਾ ਕਹਿੰਦਾ ਹੋ ਗਿਆ ਹੱਥ ਜੋੜ ਦਿੱਤੇ, ਲੰਮੇ ਪੈ ਗਏ ਡੰਡੌਤ। ਮੈਂ ਇੱਕ ਦਿਨ ਬੇਨਤੀ ਕੀਤੀ ਸੀ ਜੀ, ਇਹਨਾਂ ਸ਼ਬਦਾਂ ਦੇ ਵੀ ਅੰਤਰੀਵ ਅਰਥ ਨੇ, ਪਰ ਜਦੋਂ ਅੰਦਰ ਨਾ ਮੰਨੇ ਸਿਰ ਬਾਹਰ ਦੇ ਹੱਥ ਜੁੜ ਜਾਣ ਨੂੰ ਗੁਰੂ ਕਹਿੰਦਾ ਫੋਕਟ ਕਰਮ ਹੈ, ਇਹ ਚੰਗਾ ਨਹੀਂ। ਹੱਥ ਜੋੜਨ ਦਾ ਮਤਲਬ ਕੀ ਹੈ? ਹੱਥ ਜੋੜਨਾ ਆਪਣੇ ਆਪ ਦੀ ਸਾਰੀ ਤਾਕਤ ਨੂੰ ਗੁਰੂ ਸਾਹਮਣੇ ਸਮਰਪਿਤ ਕਰ ਦੇਣਾ ਹੈ, ਅੰਤਰੀਵ ਅਰਥ ਇਹੀ ਹੈ। ਮੱਥਾ ਟੇਕਣਾ ਖਾਸ ਕਰਕੇ ਡੰਡੌਤ, ਜਦੋਂ ਅਸੀਂ ਫਿਰ ਸ਼ਬਦ ਸੁਣੋ, ਇਹ ਅਸਲ ਚ ਜਿਹੜਾ ਡੰਡੌਤ ਲਫ਼ਜ਼ ਹੈ ਇਹ ਦੋ ਸ਼ਬਦਾਂ ਨਾਲ ਬਣਿਆ, ਡੰਡ ਔਤ। ਸ਼ਾਇਦ ਇੱਕ ਵਾਰੀ ਮੇਰੀ ਕਥਾ ਕੀਤੀ ਤੁਹਾਨੂੰ ਯਾਦ ਆ ਜਾਏਗੀ, ਡੰਡ ਔਤ ਦਾ ਅਰਥ ਡੰਡੇ ਦੀ ਤਰ੍ਹਾਂ, ਡੰਡੇ ਦੀ ਤਰ੍ਹਾਂ ਅਸੀਂ ਬਾਹਰ ਮੁਖੀ ਅਰਥ ਕਰ ਦਿੱਤੇ, ਸਿੱਧਾ ਲੰਮਾ ਪੈ ਜਾਓ ਡੰਡੌਤ। ਸੰਗਤ ਜੀ, ਇਹ ਇਕੱਲਾ ਲੰਮਾ ਪੈਣਾ ਨਹੀਂ, ਇਹਦੇ ਅੰਤਰੀਵ ਅਰਥ ਕੀ ਨੇ, ਡੰਡ ਔਤ ਡੰਡੇ ਕੀ ਤਰ੍ਹਾਂ। ਜਦੋਂ ਤੁਸੀਂ ਡੰਡਾ ਹੱਥ 'ਚ ਪਕੜਦੇ ਹੋ ਆਪਣੀ ਮਰਜ਼ੀ ਕਰਦਾ, ਜਿਹਨੇ ਡੰਡਾ ਪਕੜਿਆ ਉਹਦੀ ਮਰਜ਼ੀ ਚੱਲਣੀ ਹੈ। ਅਸੀਂ ਜੀ ਮੱਝਾਂ ਚਾਰਦੇ ਰਹੇ, ਸਿੱਧੀ ਗੱਲ ਸਾਨੂੰ ਪਤਾ ਹੈ ਤੇ ਬਾਬਾ ਜੀ ਨੇ ਵੀ ਚਾਰੀਆਂ ਨੇ ਜੀ। ਅੱਜ ਤੀਕਰਾਂ ਜਿੱਥੇ ਬਾਬੇ ਦੀ ਮਹੀਂ ਨੇ ਮੂੰਹ ਮਾਰਿਆ ਉਹ ਗੁਰਦੁਆਰਾ ਕਿਆਰਾ ਸਾਹਿਬ ਬਣਿਆ ਹੋਇਆ ਹੈ, ਬਾਬਾ ਜੀ ਸੱਚੀ ਚਾਰੀਆਂ ਜੀ। ਤੇ ਮੈਨੂੰ ਉਹ ਸ਼ਬਦ ਜਨਮ ਸਾਖੀ ਦੇ ਬੜੇ ਚੰਗੇ ਲੱਗਦੇ ਆ, ਜਦੋਂ ਮੱਝ ਨੇ ਮੂੰਹ ਮਾਰਿਆ ਉਹ ਭੱਟੀ ਜ਼ਿਮੀਦਾਰ ਨੇ ਬੜਾ ਰੌਲਾ ਪਾਇਆ, ਤੇ ਗੁਰੂ ਸਾਹਿਬ ਉੱਠ ਕੇ ਇੱਕ ਬਚਨ ਕਹਿੰਦੇ ਆ, ਭਾਈ ਵੇ ਉਹ ਚੱਲਿਆ ਰਾਏ ਬਲਾਲ ਕੋਲ, ਮਹਾਰਾਜ ਨੂੰ ਜਾਣ ਲੱਗਿਆ ਕਹਿੰਦੇ ਭਾਈ ਵੇ ਤੇਰਾ ਕਿਛ ਨਹੀਂ ਉਜੜਿਆ, ਕੀ ਹੋਇਆ ਜੇ ਕਿਸੇ ਮਹੀ ਨੇ ਮੂੰਹ ਮਾਰ ਦਿੱਤਾ, ਖੁਦਾਏ ਇਹਦੇ ਵਿੱਚ ਬਰਕਤ ਕਤ ਸੀ। ਸਭ ਸੁਣਨ ਵਾਲਾ, ਕੁਛ ਨਹੀਂ ਵਿਗੜਿਆ ਭਰਾਵਾ ਤੇਰਾ, ਕੀ ਹੋਇਆ ਮਹੀ ਕਹਿੰਦੇ ਕਿਸੇ ਮੱਝ ਨੇ ਮੂੰਹ ਮਾਰ ਦਿੱਤਾ, ਖੁਦਾ ਇਹਦੇ ਵਿੱਚ ਬਰਕਤ ਪਾਊਗਾ।
ਚੇਤੇ ਰੱਖਿਓ ਜਿੱਥੇ ਬਾਬੇ ਦੀਆਂ ਮੱਝਾਂ ਨੇ ਮੂੰਹ ਪਾਇਆ ਉਹੀ ਖੇਤ ਕਾਇਮ ਰਹਿ ਗਿਆ, ਬਾਕੀ ਤਾਂ ਕਿੱਥੇ ਗਏ ਸਾਰੇ। ਅਸੀਂ ਮੱਝਾਂ ਚਾਰਦੇ ਹਾਂ ਡਾਂਗ ਪਕੜਦੇ ਹਾਂ ਅਤੇ ਡੰਡਾ ਜੀ, ਮੈਨੂੰ ਪਤਾ ਮੋਢੇ ਤੇ ਵੀ ਰੱਖ ਲੈਣੀ ਡਾਂਗ, ਨਿੱਕੇ ਨਿੱਕੇ ਨਿਆਣੇ ਲੱਤਾਂ ਦੇ ਵਿੱਚ ਘਰ ਰੱਖ ਕੇ ਭੱਜੀ ਜਾਂਦੇ ਡੰਡ ਡਾਂਗ ਤੇ, ਘੋੜੇ ਤੇ ਚੜੇ ਆ ਖੇਡਦੇ ਸਾਂ ਡਾਂਗ, ਇਹ ਕੰਧ ਨਾ ਲਾ ਦੇਣੀ ਡਾਂਗ, ਮੰਜੀ ਦੇ ਪਾਵੇ ਨਾ ਰੱਖ ਦੇਣੀ ਡਾਂਗ, ਥੱਲੇ ਸੜ ਦੇਣੀ ਨਹੀਂ ਪਿਆਰਿਓ। ਡਾਂਗ ਦੀ ਕੋਈ ਮਰਜ਼ੀ ਨਹੀਂ, ਜਿਹਦੇ ਹੱਥ ਵਿੱਚ ਮਰਦੀ ਉਹਦੀ ਚੱਲੇਗੀ। ਡੰਡੋਤ ਦਾ ਅਰਥ ਕੇਵਲ ਸਿੱਧਾ ਲਿਟਣਾ ਨਹੀਂ, ਮਾਨਸਿਕ ਤੌਰ ਤੇ ਮੰਨ ਲੈਣਾ ਸਤਿਗੁਰੂ ਮੈਂ ਡੰਡੇ ਦੀ ਤਰ੍ਹਾਂ ਤੇਰੇ ਚਰਨਾਂ 'ਚ ਸਮਰਪਿਤ ਹੋਣ ਵਾਸਤੇ ਆਇਆ। ਹੁਣ ਨਿਮਰਤਾ, ਇੱਥੇ ਆਇਆ ਸ਼ਬਦ ਕੀੜੀ ਹੋਏ ਕਹਿ, ਜੇ ਕੀਟੀ ਹੋਏ ਕਹਿ ਖਾਏ ਜਿਹੜਾ ਕੀੜੀ ਹੈ। ਪਰ ਮੈਂ ਬੇਨਤੀ ਕਰਾਂਗਾ, ਇੱਕ ਹੈ ਕੁੜਿਆਵੀ ਨਿਮਰਤਾ, ਇੱਕ ਹੈ ਅਧਿਆਤਮਿਕ ਨਿਮਰਤਾ। ਹੁਣ ਆਹ ਲਫ਼ਜ਼ ਫਿਰ ਸੁਣਿਓ, ਕੁੜਿਆਵੀ ਦਾ ਅਰਥ ਹੈ ਅੰਦਰ ਨਹੀਂ ਝੁਕਿਆ ਬਾਹਰ ਢਾਂਚਾ ਝੁਕਦਾ ਹੈ। ਬਾਬਾ ਜੀ ਨੇ ਬੜਾ ਸਪਸ਼ਟ ਕੀਤਾ, ਉਹ ਸਲੋਕ ਹੈ ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਛ। ਸੁਣੋ ਸੰਗਤ ਜੀ, ਸਿਮਲ ਦਾ ਰੁੱਖ ਸਰ ਆਇਰਾ, ਦੋ ਸ਼ਬਦ ਨੇ, ਸਰ ਦਾ ਅਰਥ ਹੈ ਤੀਰ, ਆਇਰਾ ਦਾ ਅਰਥ ਹੈ ਵਰਗਾ, ਤੀਰ ਵਰਗਾ ਸਿੱਧਾ। ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਛ, ਓਏ ਜੇ ਆਵਹਿ ਆਸ ਕਰ, ਓਏ ਦਾ ਅਰਥ ਹੈ ਪੰਛੀ, ਓਏ ਜੇ ਆਵਹਿ ਆਸ ਕਰ ਜਾਹੇ ਨਿਰਾਸੇ, ਕਿਤ ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆਵਹਿ ਪਤ। ਅੱਗੇ ਹੈ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ। ਤੁਸੀਂ ਤੁਕ ਮੇਰੇ ਨਾਲ ਬੋਲੀ, ਮੈਂ ਅਰਥ ਕਰਨੇ ਨੇ ਇਹਦੇ ਥੋੜੇ ਜਿਹੇ। ਸਿਮਲ ਦਾ ਰੁੱਖ ਉੱਚਾ ਹੈ, ਮੈਂ ਬੇਨਤੀ ਕਰ ਰਿਹਾ ਇਸ ਤੁਕ ਨੂੰ ਧਿਆਨ ਨਾਲ ਪੜਿਓ, ਇਸ ਸ਼ਲੋਕ ਨੂੰ। ਸਿਮਲ ਦਾ ਰੁੱਖ ਤੀਰ ਦੀ ਤਰ੍ਹਾਂ ਸਿੱਧਾ ਮੋਟਾ ਹੈ, ਉਹਦੇ ਕੋਲ ਪੰਛੀ ਆਉਂਦੇ ਨੇ, ਉਹਦੇ ਫਲ ਵੀ ਫਿੱਕੇ ਨੇ ਤੇ ਫੁੱਲ ਵੀ ਬਕ ਬਕੇ ਨੇ, ਉਹਦੇ ਪੱਤੇ ਵੀ ਕਿਸੇ ਕੰਮ ਨੇ। ਅੱਗੇ ਗੁਰੂ ਜੀ ਕਹਿੰਦੇ ਮਿੱਠਤ ਨੀਵੀ, ਸਿਮਲ ਰੁੱਖ ਹੰਕਾਰ ਦਾ ਸੂਚਕ ਹੈ, ਗੁਰਬਾਣੀ ਚ ਜ਼ਿਆਦਾ ਆਇਆ। ਸਿਮਲ ਰੁੱਖ ਸਰੀਰ ਮੈਂ ਮੈਜਨ ਦੇਖ ਭੁਲਾਨ, ਸੂਈ ਰਾਗ ਚ ਤੁਕ ਆਉਂਦੀ। ਸਿਮਲ ਦਾ ਰੁੱਖ ਉੱਚਾ ਪਰ ਫਲ ਕਿਸੇ ਕੰਮ ਨਹੀਂ ਝੁਕਦਾ ਨਹੀਂ। ਅੱਗੇ ਮਿੱਠਤ ਨੀਵੀ ਨਾਨਕਾ, ਸਾਡੇ ਆਧੁਨਿਕ ਟੀਕਾਕਾਰਾਂ ਨੇ ਨੀਵੀ ਦਾ ਅਰਥ ਕੀਤਾ ਨਿਮਰਤਾ, ਇਸਤਰੀ ਲਿੰਗ ਝੁਕ ਜਾਣਾ। ਪੁਰਾਤਨ ਟੀਕੇ ਪੜ੍ਹੋ, ਉੱਥੇ ਨੀਵੀ ਦਾ ਅਰਥ ਹੈ ਬੇਰੀ, ਜਿੰਨੇ ਬੇਰੀ ਨੂੰ ਬੇਰ ਲੱਗਦੇ ਨੇ ਮਿੱਠੇ ਉਨੀ ਨੀਵੀਂ ਝੁਕਦੀ ਹੈ। ਜਿਵੇਂ ਬੇਰੀ ਨੂੰ ਬੇਰ ਲੱਗੇ ਉਹ ਨੀਵੀਂ ਹੋ ਜਾਂਦੀ ਹੈ, ਜਿਹਨੂੰ ਪਰਮਾਤਮਾ ਅੰਦਰੂਨੀ ਨਿਮਰਤਾ ਦੇਣ ਲੱਗ ਪਏ, ਜਿੰਨਾ ਉਹ ਰੱਬ ਦੇ ਗੁਣਾਂ ਨਾਲ ਭਰਦਾ ਉਹਨਾਂ ਅੰਦਰੋਂ ਝੁਕਣਾ ਸ਼ੁਰੂ ਕਰ ਦਿੰਦਾ ਹੈ। ਇਹਨੂੰ ਗੁਰੂ ਨੇ ਕਿਹਾ ਕੀਤੀ ਹੋਏ ਕਹਿ ਖਾਏ, ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ। ਗੁਣਾਂ ਦਾ ਤੇ ਚੰਗਿਆਈਆਂ ਦਾ ਜਿਹੜਾ ਅਰਕ ਹੈ ਤਤ ਹੈ, ਉਹ ਹੈ ਝੁਕ ਜਾਣਾ। ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ, ਹਰ ਚੰਗੇ ਗੁਣ ਦਾ ਪਖੰਡ ਵੀ ਬੰਦ ਹੈ। ਮੇਰੀ ਫਿਰ ਬੇਨਤੀ ਸੁਣਿਓ, ਆ ਜਿੰਨਾ ਪਖੰਡ ਚੱਲਦਾ ਚੱਲਦਾ ਤੇ ਗੁਣਾਂ ਦੇ ਨਾਂ ਤੇ ਔਗਣ ਹੈ ਨਾ। ਹੁਣ ਅੱਗੇ ਗੁਰੂ ਜੀ ਕਹਿੰਦੇ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ, ਸਭ ਕੋ ਨਿਵੈ ਆਪ ਕੋ। ਆਪਣੇ ਸਵਾਰਥ ਲਈ ਸਾਰੀ ਦੁਨੀਆ ਝੁਕਦੀ ਹੈ, ਦੂਜੇ ਲਈ ਕਿਹੜਾ ਝੁਕਦਾ ਹੈ। ਪਰ ਕੋ ਨਿਵੈ ਨਾ ਕੋਏ, ਇੱਥੇ ਪਖੰਡ ਦਾ ਜ਼ਿਕਰ ਕਰ ਦਿੱਤਾ ਵੀ ਆਪਣੇ ਸਵਾਰਥ ਲਈ ਮੱਥੇ ਟੇਕਦੇ ਆ। ਅੱਗੇ ਗੁਰੂ ਜੀ ਨੇ ਕਿਹਾ ਧਰ ਤਾਰਾਜੂ ਤੋਲੀਐ ਨਿਵੈ ਸੋ ਗੌਰਾ ਹੋਏ। ਜਦੋਂ ਤਰਾਜੂ ਵਿੱਚ ਤੱਕੜੀ ਵਿੱਚ ਆਪਾਂ ਕੋਈ ਚੀਜ਼ ਤੋਲਨੇ ਆ, ਜਿਹੜਾ ਪਲੜਾ ਭਾਰੀ ਹੋ ਜਾਏਗਾ ਉਹਨੇ ਧਰਤੀ ਵੱਲ ਝੁਕ ਜਾਣਾ ਹੈ, ਭਾਰਾ ਹੀ ਝੁਕੇਗਾ ਨਾ। ਨਿਵੇ ਸੋ ਗੌਰਾ ਹੋਏ। ਅੱਗੇ ਫਿਰ ਖੰਡਨ ਕਰ ਦਿੱਤਾ ਕਿ ਮਤਾ ਝੁਕਣ ਵਾਲੇ ਨੂੰ ਸਮਝੋ ਨਿਮਰਤਾ ਵਾਲਾ ਹੈ, ਅੰਦਰੂਨੀ ਨਿਮਰਤਾ ਨਹੀਂ, ਬਾਹਰ ਦੇ ਢਾਂਚੇ ਦਾ ਕੋਈ ਫਾਇਦਾ ਨਹੀਂ। ਕਹਿਣ ਲੱਗੇ ਅਪਰਾਧੀ ਦੂਣਾ ਨਿਵੈ, ਭਗਤ ਨਾਲੋਂ ਅਪਰਾਧੀ ਕਈ ਗੁਣਾ ਵੱਧ ਨਿਬਲਦਾ ਝੁਕਦਾ ਹੈ। ਅਪਰਾਧੀ ਦੂਣਾ ਨਿਵੈ ਜਿਉਂ ਹੰਤਾ ਮਿਰਗਾਹੇ, ਸੀਸ ਨਿਵਾਇਆ ਕਿਆ ਥੀਏ ਜਾਂ ਹਿਰਦੈ ਸੁਧੇ ਜਾਂ। ਸੰਗਤ ਜੀ ਇੱਕ ਸਲੋਕ ਪੜ੍ਹੋ, ਨਿਮਰਤਾ ਕੀ ਹੈ। ਸੁਖੀ ਬਸੈ ਆ ਕੀਤੀ ਹੋਏ ਕਹਿ ਖਾਏ, ਸੁਖੀ ਬਸੇ ਬਸੈ ਮਸਕੀਨੀਆਂ, ਮਸਕੀਨੀਆਂ ਮੀਨਸ ਗਰੀਬ, ਨਿਮਰਤਾ ਵਾਲਾ, ਹਮ ਗਰੀਬ ਮਸਕੀਨ ਪ੍ਰਭ ਤੇਰੇ। ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੈ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਬ ਗਲੇ। ਹੰਕਾਰ ਚ ਹੀ ਸੜ ਗਏ ਜੀ, ਉਰਜ ਉਰਜ ਕੇ ਪੱਛਮ ਹੋਆ ਉਹਦੇ ਨਾਲ ਜੁੜ ਕੇ ਹੰਕਾਰੀ ਹੋ ਗਿਆ, ਮੈਂ ਬ੍ਰਾਹਮਣ ਹੂੰ। ਮੈਨੂੰ ਕਈ ਵਾਰੀ ਚਾਗ ਲੱਗਦਾ ਕਿਤੇ ਆਪਾਂ ਮੰਦਰ ਵਿੱਚ ਇਹ ਗੱਲ ਨਹੀਂ ਕਰ ਘਰ ਕਰ ਗਈ ਮੈਂ ਸਿੱਖ ਹੂੰ। ਸੱਚੀ ਤੁਹਾਨੂੰ ਦੱਸਾਂ, ਕਿਤੇ ਉਹ
ਹਉਮੇ ਦਾ ਰੂਪ ਤੇ ਨਹੀਂ ਧਾਰਨ ਕਰੀ ਜੇ ਸਾਡਾ ਸਾਰਾ ਪਸਾਰਾ? ਡਰਦੇ ਕਿਉਂ ਨੇ ਲੋਕ ਸਾਡੇ ਤੋਂ? ਸਿੱਖ ਕੋਲ ਕਿਹਾ ਤਾਂ ਠੰਡ ਪੈਣੀ ਚਾਹੀਦੀ ਹੈ। ਗੁਰੂ ਸਾਹਿਬ ਕਹਿੰਦੇ ਨੇ ਕਿ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੈ, ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੈ, ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸੁਵਾਨ, ਜੋ ਜਾਣੈ ਮੈਂ ਜੋਬਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ, ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਬੋ ਜੋਨ ਪਰਮਾਵੈ, ਧਨ ਭੂਮਿਕਾ ਚੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ, ਅੱਗੇ ਕੀਟੀ ਹੋਏ ਕਹਿ ਖਾਏ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ, ਨਾਨਕ ਇਹਾਂ ਮੁਕਤ ਆਗੈ ਸੁਖਵਾਵੈ। ਇੱਕ ਸਾਡੇ ਬਹੁਤ ਸਿਆਣੇ ਵਿਦਵਾਨ ਹੋਏ ਸਨ ਜੀ, ਗਿਆਨੀ ਅਰਜਨ ਸਿੰਘ, ਸ਼ਾਇਦ ਤੁਹਾਂ ਨਾਂ ਸੁਣਿਆ ਕਿ ਨਹੀਂ, 50 ਸਾਲ ਦੇ ਕਰੀਬ ਉਸ ਬੰਦੇ ਨੇ ਥਾਈਲੈਂਡ ਜਿਹੜਾ ਬੈਂਕੋਕ ਗੁਰਦੁਆਰਾ ਉੱਥੇ ਗ੍ਰੰਥੀ ਦੀ ਸੇਵਾ ਕੀਤੀ ਜੀ। ਉਹਦੇ ਉਹਨਾਂ ਵਰਗਾ ਗ੍ਰੰਥੀ ਨਹੀਂ ਕੋਈ ਮਿਲ ਸਕਦਾ। ਜੋ ਰੂਲ ਉਹ ਬਣਾ ਕੇ ਗਿਆ ਗੁਰਦੁਆਰੇ ਦੇ, ਉਹ ਉਸ ਨਿੱਕੇ ਜਿਹੇ ਸੰਵਿਧਾਨ ਨੂੰ ਪੜ੍ਹਨਾ ਚਾਹੀਦਾ ਹੈ। ਮੈਨੂੰ ਇੱਕ ਵਾਰੀ ਕਾਪੀ ਉੱਥੋਂ ਕਿਤੋਂ ਮਿਲੇ ਸੀ, ਉਹ ਦਿੰਦੇ ਨਹੀਂ ਵੈਸੇ। ਗਿਆਨੀ ਅਰਜਨ ਸਿੰਘ, ਜਿਸ ਦਿਨ ਉਹਨਾਂ ਦਾ ਚਲਾਣਾ ਹੋਇਆ, ਸੰਸਕਾਰ ਵੇਲੇ ਜਿਹੜੀ ਅੱਗ ਆਈ ਸੀ ਉਹ ਰਾਜੇ ਦੇ ਘਰੋਂ ਆਈ ਸੀ, ਜਿਹੜੀ ਬੁੱਧ ਦੀ ਲਾਟ ਬਲਦੀ ਪਈ ਸੀ। ਭਾਈ ਸਾਹਿਬ ਜੀ ਦਾ ਜਿੱਦਣ ਸੰਸਕਾਰ ਹੋਇਆ, ਕਿਆ ਕਮਾਲ ਸੀ ਜੀ ਉਹ ਉੱਥੋਂ ਦੀ, ਬਹੁਤ ਸੋਹਣਾ ਸੰਵਿਧਾਨ ਸੀ। ਉੱਥੇ ਕਦੀ ਕਿਸੇ ਦੇ ਘਰ 'ਚ ਸਵੇਰੇ ਅਖੰਡ ਪਾਠ ਨਹੀਂ ਸੀ ਰੱਖ ਸਕਦਾ ਕੋਈ, ਕਿਉਂਕਿ ਅੰਮ੍ਰਿਤ ਵੇਲੇ ਦੀ ਗੁਰਦੁਆਰੇ ਦੀ ਸੰਗਤ ਨਹੀਂ ਘਟਣੀ ਚਾਹੀਦੀ। ਪ੍ਰਚਾਰਕ ਕੋਈ ਵੀ ਆਵੇ, ਉਹਨੂੰ ਦਿੱਤਾ ਜਾਂਦਾ ਸੀ ਵੀ ਤੂੰ ਮਹੀਨੇ 'ਚ ਕਿਹੜੀ ਕਥਾ ਸੰਗਤ ਨੂੰ ਸੁਣਾ ਕੇ ਜਾਣੀ ਹੈ, ਅਤੇ ਕਈ ਕਈ ਸਾਲਾਂ ਦੀਆਂ ਕਥਾ ਰਿਕਾਰਡ ਨੇ। ਤਾਂ ਸਾਨੂੰ ਤਾਂ ਕੋਈ ਦਿੰਦੇ ਕੋਈ, ਮੈਂ ਆ ਕੇ ਕਬੀਰ ਸਾਹਿਬ ਸ਼ੁਰੂ ਕਰ ਲਿਆ, ਮੈਨੂੰ ਕਿਸੇ ਕਿਹਾ ਥੋੜ੍ਹਾ ਭਾਈ ਸਾਹਿਬ ਆ ਬੋਲਿਓ। ਉੱਥੇ ਬਕਾਇਦਾ ਸੀ ਇਹ ਕਥਾ ਹੋ ਚੁੱਕੀ ਹੈ, ਅਤੇ ਗੁਰੂ ਦੀ ਕਥਾ ਤੋਂ ਬਾਹਰ ਕੋਈ ਗੱਲ ਨਹੀਂ ਕਰਨੀ, ਸਟੇਜ ਉੱਤੇ ਖਲੋ ਨਹੀਂ ਸਕਦੇ। ਯਾਦ ਰੱਖਿਓ, ਸਟੇਜ 'ਤੇ ਘਸਰ ਕੇ ਜਾਈਦਾ ਸੀ, ਕਿਉਂਕਿ ਗੁਰੂ ਦਾ ਅਦਬ ਰੱਖਣਾ ਹੈ। ਉਹਨਾਂ ਨੇ ਇੱਕ ਕਿਤਾਬ ਲਿਖੀ ਸੀ, ਏਕ ਓਟ ਏਕੋ ਆਧਾਰ, ਛੋਟੀ ਜਿਹੀ ਕਿਤਾਬ ਹੈ, ਪੜ੍ਹਿਓ ਕਿਤੇ ਮਿਲੇਗੀ। ਛੋਟੀ ਛੋਟੀਆਂ ਘਟਨਾਵਾਂ ਨੇ, ਮੈਨੂੰ ਬੜੀ ਚੰਗੀ ਲੱਗੀ ਜੀ ਉਹਨਾਂ ਦੀ ਉਹ ਕਿਤਾਬ। ਉਹਦੇ 'ਚ ਉਹਨਾਂ ਨੇ ਨਿਮਰਤਾ ਦਾ ਇੱਕ ਜ਼ਿਕਰ ਕੀਤਾ, ਗਰੀਬੀ ਕੀ ਹੈ। ਆਪ ਨੂੰ ਪਤਾ ਜਿੱਥੇ ਇਹ ਗੁਰਦੁਆਰਾ ਪੁਤਲੀ ਘਰ ਹੈ ਜੀ, ਅੰਮ੍ਰਿਤਸਰ ਹੈ ਨਾ, ਪੁਤਲੀ ਘਰ ਹੀ ਹੈ ਨਾ ਗੁਰੂ ਅਰਜਨ ਦੇਵ ਜੀ ਦਾ, ਨਿਮਰਤਾ ਕੀ ਹੈ? ਵਿਖਾਵਾ, ਮੈਂ ਤੁਹਾਨੂੰ ਬੇਨਤੀ ਕਰਾਂ, ਵਿਖਾਵੇ ਲਈ ਭਾਵੇਂ ਸਾਰੀ ਜ਼ਿੰਦਗੀ ਬੰਦਾ ਨੱਕ ਰਗੜ ਰਗੜ ਕੇ ਅਗਲੀ ਕਰੂੰਬਲ ਖਤਮ ਕਰ ਲੈ ਨਾ, ਗੁਰੂ ਨੇ ਪ੍ਰਵਾਨ ਕੋਈ ਨਹੀਂ ਕਰਨਾ। ਗੁਰੂ ਤਾਂ ਅੰਦਰ ਦੀ ਜਾਣਦੇ ਨਾ। ਕਾਬਲ ਤੋਂ ਸੰਗਤ ਆਈ ਸੀ, ਥੱਕੇ ਸਨ ਬਜ਼ੁਰਗ, ਚੱਲ ਚੱਲ ਕੇ ਹੱਡ ਪੈਰ ਥੱਕੇ ਹੋਏ ਸਨ। ਉਸ ਰਾਤ ਧੰਨ ਗੁਰੂ ਅਰਜਨ ਦੇਵ ਜੀ ਆਪ ਉਹਨਾਂ ਦੇ ਵਿੱਚ ਪਹੁੰਚ ਕੇ ਰਾਤ ਉਹਨਾਂ ਦੀ ਮੁੱਠਾ ਚਾਪੀ ਦੀ ਸੇਵਾ ਕਰਦੇ ਰਹੇ ਆ। ਗਿਆਨੀ ਅਰਜਨ ਸਿੰਘ ਲਿਖਦੇ ਆ ਕਿ ਜਦੋਂ ਸਤਿਗੁਰਾਂ ਨੇ ਸੇਵਾਵਾਂ ਵੰਡੀਆਂ, ਕਿਉਂਕਿ ਸਾਰੀ ਜਿਵੇਂ ਤੁਸੀਂ ਟੀਮ ਬਣਾਉਂਦੇ ਹੋ, ਆਹ ਕੰਮ ਤੂੰ ਕਰਨਾ, ਸਭ ਨੂੰ ਵੰਡਤਾ, ਲੰਗਰ ਦਾ ਪ੍ਰਬੰਧ ਕੌਣ ਕਰੇਗਾ, ਬਿਸਤਰਿਆਂ ਦਾ ਕੌਣ ਕਰੇਗਾ, ਕਿਸ ਤਰ੍ਹਾਂ ਸਾਰਾ ਹੋਵੇਗਾ। ਅਖੀਰ 'ਤੇ ਦੋ ਗੱਲਾਂ ਰਹਿ ਗਈਆਂ ਕਿ ਜੋੜਿਆਂ ਦਾ ਪ੍ਰਬੰਧ ਕੌਣ ਕਰੇਗਾ, ਅਤੇ ਭਾਂਡੇ ਮਾਂਜਣ ਦੀ ਡਿਊਟੀ ਸਤਿਗੁਰਾਂ ਨੇ ਕਿਹਾ ਉਹ ਦੇ ਦਿੱਤੀ ਹੈ। ਕਿਹਨਾਂ ਨੇ? ਕਹਿਣ ਲੱਗੇ ਜੋੜੇ ਅਸੀਂ ਸਾਫ ਕਰਾਂਗੇ, ਭਾਂਡੇ ਗੰਗਾ ਜੀ ਮਾਂਜਿਆ ਕਰਨਗੇ। ਮੈਂ ਬੇਨਤੀ ਕਰਾਂ, ਗੱਲਾਂ ਕਹਿਣ ਵਾਲੀਆਂ ਨੇ। ਗਰੀਬੀ ਗਦਾ ਹਮਾਰੀ ਕੀਟੀ ਕੋਈ ਕਹਿ ਖਾਏ ਦਰਥ, ਮੈਂ ਇਕੱਲਾ ਕੀੜੀ ਅਰਥ ਨਹੀਂ ਕਰ ਰਿਹਾ। ਜਿੰਨੀ ਦੇਰ ਤੱਕ ਬ੍ਰਾਹਮਣ ਬ੍ਰਾਹਮਣ ਕੂਕਣਾ, ਗਿਆਨੀ ਗਿਆਨੀ ਕੂਕਣਾ, ਹਾਥੀ ਮਤ ਬਣ, ਜਿੰਨੀ ਦੇਰ ਤੱਕ ਨਿਮਰਤਾ ਨਹੀਂ ਆਉਂਦੀ ਪਿਆਰੇ, ਉਹ ਨੌਲੇਜ ਹੋ ਸਕਦੀ ਹੈ ਪਰ ਰਸੀਆ ਨਹੀਂ ਹੋ ਸਕਦਾ। ਗੁਰੂ ਸਾਹਿਬ ਕਹਿ ਰਹੇ ਨੇ ਕਿ ਦੇਖੋ, ਹਰ ਹੈ ਖਾਂਡ ਰਾਏ ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾਏ, ਕਹਿ ਕਬੀਰ ਗੁਰ ਭਲੀ ਬੁਝਾਈ, ਸਮਝਾ ਦਿੱਤਾ ਕੀਟੀ ਹੋਏ ਕਹਿ ਖਾਏ ਕੀੜੀ ਹੋ ਕੇ। ਹੁਣ ਅਗਲੇ ਦੋ ਸਲੋਕ ਧਿਆਨ ਨਾਲ ਸੁਣਿਓ, ਥੋੜ੍ਹੇ ਅਰਥ ਮੈਂ ਕਰ ਦਿਆਂਗਾ, ਕੱਲ੍ਹ ਨੂੰ ਆਪਾਂ ਸਮਾਪਤੀ ਕਰਾਂਗੇ ਪੂਰੇ ਸਲੋਕਾਂ ਦੀ। ਅਤੇ ਮੈਂ ਕਿਹੜੀ ਸੋਚਣਾ, ਸਮਾਂ ਹੀ ਹੁੰਦਾ, ਅਰਦਾਸ ਦੀ ਸਮਾਪਤੀ ਇੱਥੇ ਹੋਈ ਸੀ ਸਾਰੀ ਕਰਕੇ। ਇਹ ਹੈ ਕਬੀਰ ਜੋ ਤੋਹੇ ਸਾਧ ਪਿਰਮ ਕੀ, ਆ ਰਿਹਾ ਪਾਠ ਉੱਤੇ ਨਾ, ਜੋ ਦਰਥ ਜੇ ਤੋਏ ਦਰਥ ਤੈਨੂੰ,
ਇੱਥੇ ਜਿਹੜਾ ਸ਼ਬਦ ਸਾਧ ਆਇਆ ਇਹਦਾ ਅਰਥ ਉਹ ਸਾਧ ਨਹੀਂ ਜਿਹੜੇ ਪਿੱਛੇ ਆਪਾਂ ਕਰਕੇ ਆਏ ਹਾਂ। ਇਹ ਜੇ ਆਪਾਂ ਕਹਿੰਦੇ ਨਾ ਇਹ ਸਾਧ ਸ਼ਬਦ ਇਹ ਅਗੰਮ ਅਗਾਧ ਪਾਦ ਬ੍ਰਹਮ ਸੋਏ ਜੋ ਜੋ ਕਹਿ ਸੋ ਮੁਕਤਾ ਹੋਏ ਸੁਣ ਮੀਤਾ ਨਾਨਕ ਭਗਵੰਤਾ ਸਾਧ ਜਨਾ ਕੀ। ਅੱਛਾ ਇੱਥੇ ਸਾਧ ਦਰ ਤੇ ਸ਼ਰਧਾ ਨੋਟ ਕਰਿਓ, ਇੱਥੇ ਸਾਧ ਦਰ ਤੇ ਸਾਧੂ ਨਹੀਂ ਸੰਤ ਨਹੀਂ ਕਬੀਰ ਜੋਏ ਤੋ ਸਾਧ ਪਿਰਮ ਕੀ, ਪਿਰਮ ਦਾ ਅਰਥ ਪਰਮਾਤਮਾ। ਜੇ ਤੇਰੇ ਮਨ ਚ ਇਹ ਸ਼ਰਧਾ ਹੈ ਕਿ ਮੈਂ ਪਰਮਾਤਮਾ ਨੂੰ ਰਿਝਾਉਣਾ, ਮੈਂ ਉਹਨੂੰ ਪਿਆਰ ਕਰਨਾ, ਤੇ ਮਹਾਰਾਜ ਕਹਿੰਦੇ ਸੀਸ ਕਾਟ ਕਰ ਗੋਏ, ਸੀਸ ਦਾ ਅਰਥ ਸਮਝ ਗਿਆ ਨਾ ਸਿਰ, ਕਾਟ ਦਾ ਅਰਥ ਵੱਢ ਕੇ, ਅਗਲਾ ਲਫ਼ਜ਼ ਆਇਆ ਗੋਏ। ਕਿਉਂ ਮੈਂ ਉੱਤੇ ਸਕਰੀਨ ਤੇ ਸ਼ਬਦ ਲਵਾ ਦੇਣਾ, ਕਿਉਂਕਿ ਸ਼ਬਦ ਉਚਾਰਨ ਇੱਕ ਰੱਖਦਾ ਅਰਥ ਬਦਲ ਜਾਂਦਾ। ਇੱਕ ਗੋਏ ਦਾ ਅਰਥ ਹੁੰਦਾ ਸ੍ਰਿਸ਼ਟੀ, ਤੁਸੀਂ ਇੱਕ ਪਾਠ ਕਰਦੇ ਹੋ ਇਹ ਮਾਤਾ ਖੀਵੀ ਸੋ ਸੋਏ ਜਿਨ ਗੋਏ ਉਠਾਲੀ, ਉੱਥੇ ਗੋਏ ਦਾ ਅਰਥ ਸ੍ਰਿਸ਼ਟੀ। ਇੱਕ ਗੋਈ ਦਾ ਅਰਥ ਹੁੰਦਾ ਸਮੇਟ ਦੇਣਾ, ਆਪੇ ਫੁਨਗੋਈ, ਉਹਦਾ ਅਰਥ ਲੈ ਕਰ ਦੇਣਾ। ਇੱਥੇ ਗੋਏ ਦਾ ਅਰਥ ਨਾ ਸ੍ਰਿਸ਼ਟੀ ਹੈ ਨਾ ਲੈ ਕਰਨਾ, ਇੱਥੇ ਗੋਏ ਦਾ ਅਰਥ ਗੇਂਦ ਖਿੱਦੂ, ਚਲੋ ਪੁਰਾਣਾ ਸ਼ਬਦ ਖਿੱਦੂ ਇਹਦਾ ਅਰਥ ਹੈ, ਚਲੋ ਅੱਜ ਦੀ ਸ਼ਬਦ ਚ ਮੈਂ ਗੇਂਦ ਅਰਥ ਕਰ ਲੱਗਾ। ਖਿੱਦੂ ਦਾ ਪਤਾ ਹੈ ਨਾ ਜੀ, ਲੀਰਾਂ ਪਾ ਕੇ ਤੇ ਬਣਾਇਆ ਹੁੰਦਾ ਸੀ, ਤੇ ਖੁੰਡੀ ਵੀ ਟਾਲੀ ਦੀ ਜਾਂ ਲੱਕੜ ਵੱਢ ਕੇ ਕਿੱਕਰ ਦੀ ਖੁੰਡੀ ਨਿਆਣੀ ਬਣਾਉਂਦੇ ਸਨ, ਖਿੱਦੂ ਖੁੰਡੀ ਖੇਡਦੇ ਸਨ। ਜੇ ਤੂੰ ਇਹ ਚਾਹਨਾ ਮੈਂ ਪਰਮਾਤਮਾ ਪ੍ਰਤੀ ਸ਼ਰਧਾ ਰੱਖਣਾ, ਇੱਕ ਕੰਮ ਕਰ ਆਪਣਾ ਸਿਰ ਵੱਢ ਕੇ ਨੂੰ ਖਿੱਦੂ ਗੇਂਦ ਬਣਾ ਦੇ। ਇਹਦਾ ਮਤਲਬ ਇਕੱਲਾ ਫਿਜ਼ੀਕਲ ਸਿਰ ਨਹੀਂ, ਆਪਣੇ ਅੰਦਰ ਦੀ ਖੌਮੇ ਦਾ ਸਿਰ ਵੱਢ ਜੇ ਤੂੰ ਗੁਰੂ ਨੂੰ ਖੁਸ਼ ਕਰਨਾ ਚਾਹੁੰਦਾ ਹੈ। ਕਬੀਰ ਜੋ ਤੋ ਸਾਧ ਪ੍ਰਮ ਕੀ ਸੀਸ ਕਾਟ ਕਰ ਗੋਏ, ਆਪਣੇ ਸਿਰ ਨੂੰ ਵੱਢ ਕੇ ਗੇਂਦ ਬਣਾ ਦੇ, ਖੇਲਤ ਖੇਲਤ ਹਾਲ ਕਰ। ਹੁਣ ਖਿੱਦੂ ਖੁੰਡੀ ਖੇਡ ਰਿਹਾ, ਇਹ ਜਿਹੜਾ ਸ਼ਬਦ ਅਜਿਹਾ ਹਾਲ ਆਇਆ ਨਾ, ਮੇਰੇ ਸੱਚੀ ਤੁਹਾਨੂੰ ਦੱਸਾਂ ਬੜੇ ਮੇਰੇ ਮਨ 'ਚ ਕਈ ਵਾਰੀ ਗੱਲ ਅਟਕ ਜਾਂਦੀ ਵੀ ਹਾਲ ਦਾ ਮਤਲਬ ਕੀ ਹੋ ਗਿਆ। ਅਸੀਂ ਆਮ ਤੌਰ 'ਤੇ ਸ਼ਬਦ ਨੂੰ ਵਰਤਦੇ ਹਾਂ ਕੀ ਹਾਲ ਬਣਾਇਆ ਪਿਆ ਤੂੰ, ਇਹ ਹਾਲ ਸ਼ਬਦ ਦਾ ਪਿਛੋਕੜ ਸੂਫੀ ਨਾਲ ਜੁੜਦਾ, ਸੂਫੀਆਂ ਨਾਲ ਜੁੜਦਾ ਹਾਲ, ਖੇਲਤ ਖੇਲਤ ਹਾਲ ਕਰ। ਇਹ ਜਿਹੜੇ ਸੂਫੀ ਇਸ਼ਕ ਹਕੀਕੀ ਵਾਲੇ ਨੇ, ਇਹਨੂੰ ਆਪਾਂ ਦੇਖੋ ਉਹਨਾਂ ਨੇ ਇੱਕ ਉਦਾਹਰਣ ਲਈ ਹੈ। ਉਹ ਕੀ ਕਰਦੇ ਨੇ, ਜਦੋਂ ਉਹ ਪੂਰੇ ਵਜਦ ਵਿੱਚ ਆਉਂਦੇ ਨੇ, ਕਵਾਲੀਆਂ ਗਾਉਂਦੇ ਨੇ, ਖਾਸ ਕਰਕੇ ਰੂਮੀ ਜਿਹੜੇ ਰੂਮ ਨੂੰ ਮੰਨਦੇ ਆ ਨਾ ਜੀ ਮਸਨਵੀ, ਉਹ ਤੁਸੀਂ ਦੇਖਿਆ ਹੋਣਾ ਉਹ ਡਾਂਸ ਕਰਦੇ ਨੱਚਦੇ ਹੁੰਦੇ। ਖੇਲਤ ਖੇਲਤ ਹਾਲ ਕਰ, ਇਹਦਾ ਅਰਥ ਹੈ ਕਿ ਉਹ ਕਵਾਲੀ ਗਾਉਂਦੇ ਆ ਜਾਂ ਕੋਈ ਸੰਗੀਤ ਹੁੰਦਾ, ਉਹ ਕਈ ਵਾਰੀ ਵਜਦ ਚ ਆ ਕੇ ਨਾ ਇੱਕ ਸ਼ਬਦ ਵਰਤਦੇ, ਹੱਕ ਹੱਕ ਹੱਕ, ਚਲੋ ਆਪਾਂ ਇਹ ਵਰਤਣਾ ਨੀ ਪਲੀਜ਼, ਹੂ ਹੂ, ਇਹ ਦੋ ਸ਼ਬਦ ਵਰਤਦੇ ਨੇ, ਇੱਕੋ ਦਮ ਹੱਕ ਕਹਿੰਦੇ ਆ ਹੂ ਕਹਿੰਦੇ ਆ, ਉਹ ਇੱਕੋ ਦਮ ਵਜਦ ਇੰਨੀ ਐਨਰਜੀ ਅੰਦਰ ਪੈਦਾ ਹੁੰਦੀ ਹੈ, ਇੱਕੋ ਦਮ ਨੱਚਣ ਲੱਗ ਪੈਂਦੇ, ਨੱਚਦਿਆਂ ਨੱਚਦਿਆਂ ਉਹ ਬੇਹੋਸ਼ ਹੋ ਜਾਂਦੇ ਆ। ਕਹਿਣ ਲੱਗੇ ਆਪਣਾ ਸਿਰ ਗੇਂਦ ਬਣਾ ਦੇ, ਇਹੋ ਜਿਹੀ ਖੇਡ ਖੇਡ ਤੈਨੂੰ ਆਪਣਾ ਆਪਾ ਭੁੱਲ ਜਾਏ, ਹਾਲ ਕਰ। ਇਹਦਾ ਮਤਲਬ ਤੂੰ ਭੁੱਲ ਜਾ ਤੂੰ ਕੌਣ, ਜਦੋਂ ਸੱਚੀ ਮੁੱਚੀ ਹਾਲ ਕਰਦੇ ਨਾ ਸੂਫੀ, ਉਹ ਅਵਸਥਾ ਉਹਨਾਂ ਦੀ ਵਜਦ ਚ ਆਉਂਦੇ ਨੇ, ਉਹਨੂੰ ਹਾਲ ਕਰਨਾ ਕਹਿੰਦੇ। ਖੇਲਤ ਖੇਲਤ ਹਾਲ ਕਰ, ਅੱਗੇ ਬਚਨ ਕੀਤਾ ਜੋ ਕਿਛ ਹੋਏ ਤਾਂ ਹੋਏ, ਜੋ ਪਰਮਾਤਮਾ ਕਰਦਾ ਫਿਰ ਕਰਨ ਦੇ, ਪਰ ਤੂੰ ਹਾਲ ਕਰ ਆਪਣੇ ਆਪ ਨੂੰ ਭੁੱਲ ਜਾ। ਅਗਲੇ ਸ਼ਲੋਕ ਦੇ ਅਰਥ ਮੈਂ ਕਰ ਚੱਲਾਂ, ਵਿਚਾਰ ਆਪਾਂ ਕੱਲ ਨੂੰ ਫਿਰ ਨਾਲ ਕਰਾਂਗੇ। ਕਬੀਰ ਜੋ ਤੋ ਸਾਧ ਪਿਰਮ ਕੀ, ਜੇ ਤੇਰੇ ਚ ਇੱਛਾ ਹੈ ਸ਼ਰਧਾ ਹੈ ਪਿਆਰੇ ਵਾਹਿਗੁਰੂ ਲਈ, ਤੇ ਪਾਕੇ ਸੇਤੀ ਖੇਲ, ਕੱਚਿਆਂ ਨਾਲ ਨਾ ਗੇਮ ਖੇਡੀ, ਪੱਕਾ ਗੁਰੂ ਲੱਭ। ਕੱਚਿਆਂ ਦੇ ਪੱਲੇ ਕੁਛ ਨਹੀਂ ਮਿਲਣਾ, ਸਭ ਕੁਝ ਗਵਾ ਬੈਠੇਗਾ। ਪਾਕੇ ਸੇਤੀ ਖੇਲ, ਕੱਲ ਨੂੰ ਆਪਾਂ ਵੇਖਾਂਗੇ, ਪਾਕੇ ਸੇਤੀ ਖੇਲ, ਪੂਰੇ ਗੁਰੂ ਨਾਲ ਖੇਡ ਖੇਡ, ਪੂਰੇ ਗੁਰਮੁਖ ਨਾਲ ਖੇਡ ਖੇਡ, ਨਹੀਂ ਤਾਂ ਜਿੰਨਾ ਸਮਾਂ ਲਾ ਦੇਗਾ ਵਿਰਤ ਕਾਚੀ ਸਰਸੋਂ ਪੇਲ ਕੈ। ਤੁਹਾਨੂੰ ਪਤਾ ਹੋਣਾ ਜੀ ਕੱਚੀ ਸਰੋਂ ਦੀ ਕਹਾਣੀ ਪਾ ਦਿਓ, ਤੇਲ ਨਿਕਲਦਾ ਨਹੀਂ ਨਿਕਲਦਾ ਨਾ, ਪੇਲ ਕੈ, ਪੇਲ ਕੈ ਦਾ ਸਮਝਦੇ, ਉਹ ਜਿਹੜੀ ਆਪਾਂ ਕੋਹਲੂ ਵਿੱਚ ਪੇਲਨੇ ਆ ਘੁੰਮਦੀ, ਇਹਨੂੰ ਪੇਲਨੇ ਕਹਿੰਦੇ ਆ ਨਾ ਜੀ। ਕਾਚੀ ਸਰਸੋਂ ਪੇਲ ਕੈ, ਨਾ ਖਲ ਭਈ ਨਾ ਤੇਲ, ਕੱਚੀ ਸਰੋਂ ਚ ਨਾ ਤੇਲ ਨਿਕਲਦਾ ਤੇ ਨਾ ਖਲ ਨਿਕਲਦੀ, ਖਲ ਸਮਝਦੇ ਨਾ ਆਪਾਂ ਪਸ਼ੂਆਂ ਨੂੰ ਪਾਉਂਦੇ ਹੁੰਦੇ ਸਨ। ਕਹਿਣ ਲੱਗੇ ਪੱਕੇ ਨਾਲ ਖੇਡ, ਕੁਝ ਪੱਲੇ ਪੈ ਜਾਏਗਾ, ਕੱਚੇ ਨਾਲ ਖੇਡਦਾ ਰਿਹਾ ਤੇ ਸਭ ਕੁਝ ਚਲਾ ਜਾਣਾ ਹੈ।
ਇਸ ਲੜੀ ਨੂੰ ਕੱਲ ਆਪਾਂ ਸੰਪੂਰਨ ਕਰਾਂਗੇ। ਆਪ ਦਾ ਬਹੁਤ ਧੰਨਵਾਦ, ਤੁਸੀਂ ਬਹੁਤ ਟੇਕ ਕੇ ਸੁਣਦੇ ਹੋ। ਸਤਿਗੁਰੂ ਕਿਰਪਾ ਕਰੇ, ਜਿਹੜੀ ਮੈਂ ਬੇਨਤੀ ਰੋਜ਼ ਕਰ ਰਿਹਾ, ਆਪ ਜੀ ਰੋਜ਼ ਆ ਰਹੇ ਹੋ ਗੁਰੂ ਕੀ ਸੰਗਤ ਵਿੱਚ, ਬੀਬੀਓ ਭੈਣੋ ਵੀਰੋ, ਇਸ ਕਥਾ ਦਾ ਮਤਲਬ ਤਾਂ ਹੀ ਹੈ ਜੇ ਆਪਾਂ ਸਾਰੇ

0: ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬਾਣੀ ਦਾ ਉਚਾਰਨ ਕਰਦਿਆਂ ਅਰਥ ਕਰਦਿਆਂ ਮਨ ਕਰਕੇ ਸੁਰਤੀ ਕਰਕੇ ਸੱਚੇ ਪਾਤਸ਼ਾਹ ਬੇਅੰਤ ਫੁੱਲਾਂ ਹੋਈਆਂ ਨੇ ਮਹਾਰਾਜ ਜੀ ਬਖਸ਼ ਦੇਣਾ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।
1: ਸਤਿ ਸ੍ਰੀ ਅਕਾਲ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦੀ ਹਾਂ ਸਤਿਕਾਰਯੋਗ ਭਾਈ ਪਿੰਦਰਪਾਲ ਸਿੰਘ ਜੀ ਜਿਨ੍ਹਾਂ ਨੇ ਆਪ ਸੰਗਤਾਂ ਨੂੰ ਗੁਰਬਾਣੀ ਕਥਾ ਵਿਚਾਰ ਸਰਵਣ ਕਰਾਈ ਹੈ। ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆ ਕੇ ਗੁਰੂ ਦੇ ਗੋਦ ਵਿੱਚ ਬੈਠ ਕੇ ਗੁਰਬਾਣੀ ਕਥਾ ਵਿਚਾਰ ਸਰਵਣ ਕਰਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਫੇਰੀ ਦਾ ਕੱਲ੍ਹ ਨੂੰ ਆਖਰੀ ਦੀਵਾਨ ਹੈ ਭਾਈ ਸਾਹਿਬ ਦਾ ਇੱਥੇ, ਅਤੇ ਵੱਧ ਚੜ੍ਹ ਕੇ ਆਓ, ਆਪਾਂ ਸਤਿਕਾਰ ਵੀ ਕਰਨਾ ਹੈ। ਇੱਕ ਜੋ ਬੇਨਤੀਆਂ ਪਹਿਲਾਂ ਕਰਦਾ ਆਇਆ ਹਾਂ ਕਿ ਜੋ 6 ਜੂਨ ਵਾਲੇ ਦਿਨ ਨੂੰ ਆਪਣੇ ਨਗਰ ਕੀਰਤਨ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਤਸ਼ਾਹ ਦੀ ਸ਼ਹਾਦਤ ਨੂੰ ਮੁੱਖ ਰੱਖ ਕੇ ਅਤੇ ਜੋ ਪਾਤਸ਼ਾਹੀ ਰੈਲੀ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਕੀਤੀ ਜਾਂਦੀ ਹੈ ਹਰੇਕ ਸਾਲ ਦੀ ਤਰ੍ਹਾਂ, ਆਓ ਵੱਧ ਚੜ੍ਹ ਕੇ ਉੱਥੇ ਹਾਜ਼ਰੀਆਂ ਲਵਾਈਏ ਅਤੇ ਸ਼ਹੀਦਾਂ ਨੂੰ ਸਿਜਦਾ ਕਰੀਏ। ਸੋ ਆਓ ਹੁਣ ਮੈਂ ਬੇਨਤੀ ਕਰਦਾ ਭਾਈ ਸਾਹਿਬ ਹੁਣਾਂ ਨੂੰ ਆਨੰਦ ਸਾਹਿਬ ਦਾ ਪਾਠ ਕਰਕੇ ਅਤੇ ਅਰਦਾਸ ਬੇਨਤੀ ਕੀਤੀ ਜਾਵੇਗੀ। ਆਓ ਸਾਰਿਆਂ ਦਾ ਫਿਰ ਇੱਕ ਵਾਰ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆ ਸਬਦ ਗਾਵਣ ਆਈਆਂ, ਸਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ ਸਭਨਾ ਗਲਾਂ ਸਮਰੱਥ ਸਵਾਮੀ, ਸੋ ਕਿਉਂ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੁਖ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਠੋ, ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤਹੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ, ਅਨੰਦ ਸੁਣਹੋ ਵਡਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੈ ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰਚਰਨ ਲਾਗੇ ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰਚਰਨ ਲਾਗੇ ਵਾਜੇ ਅਨਹਦ ਤੂਰੇ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ, ਜਿਨੀ ਨਾਮ ਧਿਆਇਆ ਗੇ ਮੁਸਕਤ ਕਾਲ, ਨਾਨਕ ਤੇ ਮਖੁਜਲੇ ਕੀਤੀ ਛੁੱਟੀ ਨਾਲ, ਜਿਨੀ ਨਾਮ ਧਿਆਇਆ ਗੇ ਮੁਸਕਤ ਕਾਲ, ਨਾਨਕ ਤੇ ਮਖੁਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ఉచేతే ఉచాపగమంత సగల సమగ్రీ తుమరే సుత

ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਅੰਡਿਠ ਕੀਤਾ ਆਦਨਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇ ਸਾਂ ਸਵਾਸਾਂ ਸੰਗ ਨਿਭਾਈ ਤੇ ਇਹਨਾਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤਾ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਸ਼ਿਆ ਰਿਆਇਤ ਦੇਖ ਦੇਖ ਫਤਿਹ ਬਿਰਦ ਕੀ ਪੈਜ ਪੰਥ ਕੀ ਜਿਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨੀ ਮਾਮਾ ਤੁੱਛੀ ਮਾਦਾ ਰਾਖਾ ਬਕਾਲ ਭਗਵਾਈ ਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਅਬਾਰ ਮਿਰਾਨ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ ਸਜ ਦੀਵਾਨਾਂ ਵਿੱਚ ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਛੇ ਪੌੜੀ ਆਨੰਦ ਸਾਹਿਬ ਜੀ ਕੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਮਈਆਂ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸਤਿਸਪ੍ਰਿਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਤ ਕਰਨਾ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਦਾਤ ਸੇਵਕ ਪਰਿਵਾਰ ਵੱਲੋਂ ਆਪਣੇ ਬੱਚੇ ਹਰਪਾਲ ਸਿੰਘ ਦੀ ਜਨਮਦਿਨ ਦੀ ਖੁਸ਼ੀ ਅਰਦਾਸ ਬੇਨਤੀ ਕਰਦੇ ਹਨ ਕਿਰਪਾ ਕਰਨੀ ਪਰਿਵਾਰ ਬੱਚੇ ਸਿਰ 'ਤੇ ਮਿਹਰ ਭਰਾ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਭਾਈ ਵਰਿੰਦਰਪਾਲ ਸਿੰਘ ਵੱਲੋਂ ਆਪਣੇ ਬੇਟੇ ਅੰਮ੍ਰਿਤਪਾਲ ਸਿੰਘ ਦੇ ਗ੍ਰੈਜੂਏਸ਼ਨ ਹੋਣ ਦੀ ਖੁਸ਼ ਸ਼ੁਕਰਾਨਾ ਕਰਦੇ ਹਨ ਕੇਸਰ ਸਿੰਘ ਤੰਦਰੁਸਤੀ ਚੜ੍ਹਦੀ ਕਲ ਵਾਸਤੇ ਅਰਦਾਸ ਬੇਨਤੀ ਕਰਨ ਪਰਿਵਾਰਾਂ ਦੀ ਬੇਨਤੀ ਹੈ ਗੁਰਮੁਖ ਸਾਹਿਬ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਪਿਆਰੇ ਗੁਰੂ ਸਿੱਖਾਂ ਦੀ ਰਿਹਾਈ ਚੜ੍ਹਦੀ ਕਰਨ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸਿੰਘ ਜੀ ਵਰਤਾਉਣ ਦੀ ਆਗਿਆ ਬਖਸ਼ੋ ਸੋ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ ਬਖਸ਼ੋ ਲਾਈ ਸ੍ਰੀ ਮੁਖਵਾਕ ਉਬਰਾਂਦਾ ਬਣੇ ਸੁਖਾਸਨ ਦੀ ਸੇਵਾ ਬਖਸ਼

0: ਕੀ ਫਤਿਹ ਜੁਗੋ ਜੁਗ ਅਟਲ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਅਸੁਰੀ ਜੁੜ ਬੈਠੀ ਸਾਧ ਸੰਗਤ ਜੀ ਵਡ ਭਾਗੇ ਹੋ ਆਪ ਜੀ ਨੇ ਸੰਤ ਮਾਨੋ ਜਹਾਜ਼ਰੀ ਬਣੇ ਗੁਰੂ ਸਾਹਿਬ ਜੀ ਕਿਰਪਾ ਕਰਨ ਸਮੂਹ ਸੰਗਤਾਂ ਦੀ ਹਾਜ਼ਰ ਦਰ ਪ੍ਰਵਾਨ ਕਰਨ ਦਰੋਂ ਗਰੋਂ ਗੁਰੂ ਸਿੱਖੀ ਜੀ ਬਨਾਮ ਦਾਨ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲਚਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭ ਅਵਿਨਾਸੀ ਤਾਂ ਕੀ ਸੇਵ ਨ ਬਿਰਥੀ ਜਾਸੀ ਆਨੰਦ ਕਰ ਹੈ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹਿਲਾ ਪੰਚਵਾ ਤਾਤੀ ਭਾਵ ਨਾ ਲੱਗਈ ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰਾ ਰਾਮ ਕਾਰ ਦੁਖ ਲੱਗੈ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀਆ ਏਕਾ ਲਿਬਲਾਈ ਰਹਾਉ ਰਾਖ ਲੀਏ ਤਿਨ ਰੱਖਣ ਹਾਰ ਸਭਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭੇ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅੜਾ ਹੋ ਅੜਾ ਤੂੰ ਅੜਹ ਛੁੱਟ ਹੈ ਨਿਕਟ ਨਾ ਜਾਈ ਹੋ ਦੂਤ ਸਲੋਕ ਮਹਿਲਾ ਪੰਜਵਾ ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਉੱਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਏ ਮੀਤ ਸੋਹਿਲਾ ਰਾਗ ਗੌੜੀ ਦੀਪ ਕੀ ਮਹਿਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਬੀਚਾਰੋ ਤਿਤ ਕਰ ਗਾਵਹ ਸੋਹਿਲਾ ਸਿਵਰਿਹੋ ਸਿਰਜਣਹਾਰੋ ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸੰਭਾਲੀਅਨ ਦੇਖੈ ਗਾ ਦੇਵਨਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੋ ਤੇਲ ਦੇਹੋ ਸੱਜਣ ਅਸੀਸੜੀਆ ਜਿਹੋ ਵੈ ਸਾਹਿਬ ਸਿਓ ਮੇਲ ਘਰ ਘਰ ਇਹੋ ਪਹੁਚਾ ਸਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹਿਲਾ ਪਹਿਲਾ ਛਿਆ ਘਰ ਛਿਆ ਗੁਰ ਛਿਆ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸਵੇ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹਿਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਵਨ ਚਬਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕਾਉ ਸਹਸ ਮੂਰਤ ਨਨਾ ਏਕ ਤੋਹੀ ਸਹਸ ਪਦ ਵਿਮਲ ਨਨ ਏਕ ਪਦ ਗੰਥ ਬਿਨ ਸਹਸ ਤਵ ਗੰਥ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਹਿ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕ ਹੋਏ ਜਾਤੇ ਤੇਰੈ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡਾਉਤ ਪੁਨ ਵੱਡਾ ਹੇ ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੇ ਜਿਉ ਜਿਉ ਚਲ ਹੈ ਚੁਬੈ ਦੁਖ ਪਾਵ ਹੈ ਜਮ ਕਾਲ ਸਹ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਭਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਚਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰ ਲਾਹਾ ਆਗੈ ਬਸਨ ਸੁਹੇਲਾ ਆਉਦ ਘਟੈ ਦਿਨ ਸਰਹਿਣਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਵਿਹਜ ਹੋ ਹਰ ਗੁਰ ਤੇ ਮਨਹੇ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਮਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸ਼ਬਦ ਹੁਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਨਿਧ ਆਵੈ ਧਾਏ ਸਪਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਪਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਰੱਖੇ ਬੋਲੋ ਜੀ ਇਨਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਬਾਰ ਬਖਸ਼ਾਂ ਕੀਤੀਆਂ ਅੰਮ੍ਰਿਤ ਵੇਲੇ ਤੋਂ ਲੈ ਕੇ ਸੁੰਦਰ ਸਿੰਘਾਸਨ ਤੇ ਸੱਜ ਕੇ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟਾਨ ਸ਼ੁਕਰ ਹੈ ਸੁਲੇ ਆਪ ਜੀ ਦੀ ਹਜ਼ੂਰੀ ਸੰਦਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਦੇ ਸੁਖਾਸਨ ਸੋਹਿਲਾ ਬਾਣੀ ਦੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸਮਤ ਬਖਸ਼ਣੀ ਆਪ ਜੀ ਦੇ ਭਾਣ ਵਿਚਾਰ ਪਹਿਰ ਦਿਨ ਸੁਖਾਂ ਨਾਲ ਬਤੀਤੇ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਵੇ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਰਹਿਣਾ ਬਚਲ ਕੇ ਬਿਰਾਜ ਮਨੋ ਸੰਗਤਾਂ ਨੂੰ ਖੁਸ਼ੀਆਂ ਬਖਸ਼ਾਂ ਮਿਰਤੇ ਜਾਗਰਤਾ ਬਖਸ਼ ਕੇ ਦਰਸ਼ਨਦਾਰੀ ਬਖਸ਼ਣੇ ਸਹੀ ਪਿਆਰੇ ਮੇਲ ਜਲਾ ਮਿਲਿਆ ਤੇਰਾ ਨਾਮ ਜਿਤਾਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਵਾਹਿਗੁਰੂ ਨਾਮ

Guru. Ah, Guru.

वाहेगुरु वाहेगुरु वाहेगुरु वाहेगुरु वाहेगुरु।

Ay, guru. Ay, guru. Ay, guru. Ay, guru. Ay, guru. Ay, guru. Ay, guru. Ay, guru.

Guru.

Guru.

Vay guru, vay guru, vay guru, vay guru, vay guru.

Ay, Guru. Ay, Guru. Ay, Guru. Ay, Guru. Ay, Guru. Ay, Guru.

Vay guru. Vay guru. Vay guru. Vay guru. Vay guru. Vay.

वाहगुरु वाहगुरु वाहगुरु वाहगुरु वाहगुरु वाह

గురు గురు గురు గురు గురు

वाहगुरु वाहगुरु वाहगुरु वाहगुरु वाहगुरु वाह

guru, ai guru, ai guru, ai guru, ai guru, ai guru, ai guru.

와이그루 와이그루 와이그루 와이그루

Guru.

Guru,

Ay, guru. Ay, guru. Ay, guru. Ay, guru. Ay, guru. Ay, guru.

वाहेगुरु वाहेगुरु वाहेगुरु वाहेगुरु वाहेगुरु।

Bye.

Wah, gede, wah, gede, wah, gede, wah.

Get it.

Get it.

kiri va kiri va kiri va kiri va kiri va kiri va.

Get it.

ਪਰ ਸਤਿਗੁਰ ਪ੍ਰਸਾਦ ਮੇਰੇ ਹੀਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖੀ ਉਤਰੇ ਗੁਰ ਨਾਮ ਦੀ ਔਰ ਇਨ ਲਾਥਾ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ

ਮਾਨੀ ਪ੍ਰਭ ਕੈ ਸਿਮਰਨ ਹੋਏ ਸੁਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਿਨ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰਿਆ ਮੂਚਾ ਪ੍ਰਭ ਕੈ ਸਿਮਰਨ ਤ੍ਰਿਸਨਾ ਬੂਜੈ ਪ੍ਰਭ ਕੈ ਸਿਮਰਨ ਸਭ ਕਹਿ ਸੁਜੈ ਪ੍ਰਭ ਕੈ ਸਿਮਰਨ ਆਹੀ ਜਮਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਹ ਸਮਾਏ ਪ੍ਰਭ ਜੀ ਬਸ ਹੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕਉ ਸਿਮਰਹਿ ਸੇ ਤਨਵੰਤੇ ਪ੍ਰਭ ਕਉ ਸਿਮਰਹਿ ਸੇ ਪਤਵੰਤੇ ਪ੍ਰਭ ਕਉ ਸਿਮਰਹਿ ਸੇ ਜਨ ਪ੍ਰਵਾਨ ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ ਪ੍ਰਭ ਕਉ ਸਿਮਰੇ ਸੇ ਬੇ ਮਹਤਾਜੇ ਪ੍ਰਭ ਕਉ ਸਿਮਰਹਿ ਸੇ ਸਰਬ ਕੇ ਰਾਜੇ ਪ੍ਰਭ ਕਉ ਸਿਮਰੇ ਸੇ ਸੁਖਵਾਸੀ

ਤੇਰੇ ਪ੍ਰਭ ਕਉ ਸਿਮਰਹਿ ਬਸੇ ਹਰਨੇਰੇ ਸੰਤ ਕਿਰਪਾ ਤੇ ਅਣਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬਹੁ ਨ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਹਚਲ ਆਸਨ ਪ੍ਰਭ ਕੈ ਸਿਮਰਨ ਕਮਲ ਬਿੰਗਾਸਨ

ਕੀ ਤੁਮ ਉਪਰਿ ਸ਼ਾਮ ਜਹਾਂ ਤ੍ਰਿਖਾ ਮਨ ਤੁਰ ਕਰਖੈ ਤਹਿ ਨਾਨਕ ਹਰਿ ਹਰਿ ਅੰਮ੍ਰਿਤ ਵਰਖੈ ਭਗਤ ਜਨਾ ਕੀ ਬਰ ਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰਿ ਕੈ ਨਾਮ ਉਦਰੇ ਜਨ ਕੋਟ।

ਨਾਮ ਜਨ ਕਹੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਵ ਪਰਾਇ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕਹਿ ਨਾਮ ਜਨ ਸੋਭਾ ਪਾਈ।

ਸਗਲ ਸ੍ਰਿਸ਼ਟ ਸਾਜਨ ਸੁਖ ਦੁਖ ਜਨ ਸਮਦ੍ਰਿਸ਼ਟੇ ਤਾ ਨਾਨਕ ਪਾਪ ਪੁੰਨ ਨਹੀਂ ਲੈ ਪਾ ਨਿਰਤਨ ਕਉ ਤਨ ਤੇਰੋ ਨਾਉ ਨਿਥਾਵੇ ਕਉ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕਉ ਦੇਵ ਦਾਨ ਕਰਨ ਕਰਾਮਨ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਣ ਸੰਗ ਆ ਪ੍ਰਵਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਕਬਰ ਨ ਜਾਣ ਸਕੋਏ ਸਰਬ ਧਰਮ ਮਹਿ ਸ੍ਰੇਸ਼ਠ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹਿ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮਹਿ ਉਦਮ ਭਲਾ ਹਰ ਕਾ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮਹਿ ਅੰਮ੍ਰਿਤ ਬਾਣੀ ਹਰ ਕੋ ਜਾਸ ਸੁਣ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜਿਹ ਘਟ ਵਸੇ ਹਰ ਨਾਮ ਸਲੋਕ ਨਿਰਗੁਣੀ ਯਾਰ ਏ ਅਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੂਲ ਤੇ ਕਵਨ ਦਿਸਟਾਨੀ ਜਿਨ ਤੂੰ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮਹਿ ਜਿਨਹੇ ਉਬਾਰਿਆ ਬਾਰ ਬਿਵਸਥਾ ਤੁਝੇ ਪਿਆਰੇ ਦੂਧ ਭਰ

ਨਾਨਕ ਸੀਜੈ ਜੇ ਪ੍ਰਸਾਦ ਧਾਰੂ ਪਰ ਸੁਖ ਬਸ ਹੈ ਸੋਤ ਪ੍ਰਾਤ ਮੀਤ ਬੰਤਾ ਸੰਗ ਹਸ ਹੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਪ ਕੇ ਮੁਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਨੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨੇ ਤਰਸਨਾ ਤੇ ਸਿਹ ਤੇ ਆਂਗ ਪ੍ਰਸੰਗ ਰਤਨਾ ਸੇ ਦੁਖ ਮੂੜੰਦ ਵਿਆਪੇ ਨਾਨਕ ਕਾਲੇ ਹੋ ਪ੍ਰਭ ਆਪੇ ਆਦ ਅੰਤ ਜੋ ਰਾਖਨ ਹਾਰ ਤਿਸ ਸਿਉ ਪ੍ਰੀਤ ਨਾ ਕਰੇ।

ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮ ਰਹਿ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ

ਜੇ ਮਿਥਿਆ ਸਭ ਪਹਿ ਸਫਲ ਦੇਹ ਨਾਨਕ ਹਰ ਹਰ ਨਾਮ ਲੈ ਬਿਰਥੀ ਸਾਗਤ ਕੀ ਆਰ ਜਾ ਸਾਚ ਬਿਨਾ ਕਹੇ ਹੋਵਤ ਸੁਚਾ ਬਿਰਥਾ ਨਾਮ ਬਿਨਾ ਤਣ ਅੰਧ ਮੁਖ ਆਵਤ ਤਾ ਕਹਿ ਦੁਰਗੰਧ

ਵਲ ਜਾਓ। ਰਹਿ ਤਵਰ ਕਸਵਰ ਕਮਾਵ ਦਮਾ ਨਹੀ ਪ੍ਰੀਤ ਮੁਖੋਂ ਗਣ ਲਾਵਦ ਜਾਣਨ ਹਾਰ ਪ੍ਰਭੂ ਪਰਬੀਨ ਬਾਹਰ ਭੇਖ ਨ ਕਾਹੂ ਭੀਨ ਅਵਰ ਉਪਦੇਸੇ ਆਪ ਨਾ ਕਰੇ ਆਵਤ ਜਾਵਤ ਜਨ ਮੈਂ ਮਰੇ।

ਅਸ਼ਟਪਦੀ ਜਿਹ ਪ੍ਰਸਾਦ ਸ਼ਕਤੀ ਹੈ ਅੰਮ੍ਰਿਤ ਖਾਇ ਦਸ ਠਾਕੁਰ ਕਉ ਰਾਖ ਮਨ ਮਾਹੇ ਜਿਹ ਪ੍ਰਸਾਦ ਸੁਗੰਧਤ ਤਨ ਲਾਵੇ ਤਿਸ ਕਉ ਸਿਮਰਤ ਪਰਮ ਗਤ ਪਾਵੇ ਜਿਹ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜਿਹ ਪ੍ਰਸਾਦ ਗ੍ਰਹਿ

ਜਿਹ ਪ੍ਰਸਾਦ ਪਾਣ ਪਤੰਬਰ ਹੰਡਾਵੇ ਤਿਸੇ ਤਿਆਗ ਕਤ ਅਬਰ ਲੁਭਾਵੇ ਜਿਹ ਪ੍ਰਸਾਦ ਸੁਖ ਸੇਈ ਸੋਈ ਜਿਹ ਮਨ ਆਠ ਪਹਿਰ ਤਾਕਾ ਜਸ ਗਾਵੀ ਜੈ ਜਿਹ ਪ੍ਰਸਾਦ ਸਭ ਕੋ ਮਾਨੈ ਮੁਖ ਤਾਕੋ ਜਸ ਰਸਨ ਬਖਾਨੈ ਜਿਹ ਪ੍ਰਸਾਦ ਰਹਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹ ਮਾਣ ਪਾਵੇ ਨਾਨਕ ਪਤ ਸੇਤੀ ਕਰ ਜਾਵੇ ਜਿਹ ਪ੍ਰਸਾਦ ਅਰੋ ਕੰਚਨ ਦੇਹੀ ਲਿਵ ਲਾਭ ਤਿਸ ਰਾਮ ਸਨੇਹੀ

ਸੁਖ ਸਹਿਜੇ ਬਸਨਾ ਜੇ ਪ੍ਰਸਾਦ ਹਤ ਕਰ ਚਲ ਹੈ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਪਰਮਗਤ ਪਾਵੇ ਜੇ ਪ੍ਰਸਾਦ ਸੁਖ ਸਹਿਜ ਸਮਾਵੇ ਐਸਾ ਪ੍ਰਭ ਤਿਆਗ ਬਰਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕਹੋ ਮੂਲ ਨਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਂ ਕਹੋ ਜਾਪ ਜੇ

ਰਤਨ ਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧ ਕੈ ਸਾਂਗੇ ਕੁਪਰ ਜਤਨ ਸਾਧਕ ਮਹਿਮਾ ਵਰਨੇ ਕੌਣ ਪ੍ਰਾਣੀ ਨਾਨਕ ਸਾਧਕ ਕੀ ਸੋਭਾ ਪ੍ਰਭ ਮਹਿ ਸਮਾਨੀ ਸਾਧ ਕੈ ਸੰਗ ਗੋਚਰ ਮਿਲੈ ਸਾਧ ਕੈ ਸੰਗ ਸਦਾ ਪਰ ਫੁਲੈ

ਸੁਧਾਰ ਹੈ। ਸਾਧ ਸੰਗ ਸਾਜਣ ਮੀਤ ਕੁਟੰਬ ਨਿਸਤਾਰ ਹੈ। ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੈ।

ਬ੍ਰਹਮਚਨ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮਹਿ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕਉ ਸੁਖ

ਤੇ ਟਰੇ ਇੰਦਰੀ ਜਿਤ ਪੰਜ ਦੁਖ ਤੇ ਰਹਿਤ ਨਾਨਕੋਟ ਮੱਧੇ ਕੋ ਐਸਾ ਪਰਸ ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ।

ਪਾਥਰ ਬ੍ਰਿਖ ਨੇ ਬਜਾਏ ਕਈ ਕੋਟ ਪਾਵਣ ਪਾਣੀ ਬੈ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸੀਅਰ ਸੂਰ ਨਖੇਤਰ ਕਈ ਕੋਟ ਦੇਵ ਦਾਨ ਵਿੰਦਰ ਸਰ ਛਤਰ

ਕਾਰੀਆਂ ਗਰਭ ਗਲੇ ਅਸ਼ਟਪਦੀ ਜਿਸ ਕਹਿ ਅੰਤਰ ਰਾਜ ਬਮਾਨ ਸੋ ਨਰਕ ਪਾਤੀ ਹੋਵਤ ਸੁਵਾਣ ਜੋ ਜਾਣੇ ਮੈਂ ਜੋ ਬਨਵੰਤ ਸੋ ਹੋਵਤ ਬਿਸਟਾ ਕਾਜੰਤ

ਬਹੁਲ ਅਸਕਰ ਮਾਨੁਖ ਉਪਰ ਕਰੇ ਆਸ ਪਰ ਪੀਤਰ ਤਾਂ ਕਾਹੋ ਬਿਨਾ ਸਭ ਤੇ ਆਪ ਜਾਣੇ ਬਲਵੰਤ ਖਿਨਮੈ ਹੋਏ ਜਾਏ ਬਸਮੰਤ ਕਿਸੇ ਨਾ ਬਦੇ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ।

ਦੁਖਣ ਸੋਭਾ ਤਿਹੀਨ ਸੰਤ ਕਹਿ ਹੱਤੇ ਕਉ ਰੱਖਿਆ ਨਾ ਕੋਇ ਸੰਤ ਕੇ ਦੁਖਣ ਸਾਨ ਪ੍ਰਸਤ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਪੀਹੀ ਤਾਰੈ ਸੰਤ ਕੈ ਦੁਖਨ ਤੇ ਮੁਖ ਭਾਵੇ ਸੰਤਨ ਕੈ ਦੁਖਨ ਕਾਗ ਜਿਉ ਲਾਵੇ ਸੰਤਨ ਕੈ ਦੁਖਨ ਸਰਪ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਤ ਜੋਨ ਕਰਮਾਏ ਸੰਤਨ ਕੈ ਦੁਖਨ ਤਿਸ ਨਾਮੈ ਜਲੇ ਸੰਤ ਕੈ ਦੁਖਨ ਸਭ ਕੋ ਛਲੈ ਸੰਤ ਕੈ ਦੁਖਨ ਤੇ

ਮਚਲੀ ਤੜਫੜਾਏ। ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ ਜੋ ਭਾਵ ਕੀਂਦਣ ਲਈ ਧਰਾਪੈ। ਸੰਤ ਕਾ ਦੁਖੀ ਛੁੱਟੇ ਇਕੇ ਲਾ ਜਿਉ ਬੁਵਾਰ ਤਿਲ ਖੇਤ ਮਾਹੇ ਦੁਹੇਲਾ। ਸੰਤ ਕਾ ਦੁਖੀ ਧਰਮ ਤੇਰਾ ਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ। ਕੀਰਤਨਿੰਦ ਕਾ ਤੁਰਹੀ ਪੈ ਨਾਨਕ ਜੋ ਤਿਸ ਭਾਵੈ ਸੋਈ ਥਿਆ। ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ। ਸੰਤ ਕੇ ਦੁਖੀ ਕਉ ਦਰਗਹਿ ਮਿਲੈ ਸਜਾਏ। ਸੰਤ ਕਾ ਦੁਖੀ ਸਦਾ ਸਹਿ ਕਾਈਏ। ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਏ। ਸੰਤ ਕੇ

ਸਮਤ ਗਣੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੁ ਤੇ ਸੁਖੀ ਏਕੋ ਏਕ ਏਕ ਪਛਾਣੇ ਤੁਧ ਕੀਉ ਸੋ ਜੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਕੀਰਤਨ ਹੈ ਨੈਮ ਜਿਣ ਜਾਣਿਆ ਗੁਰਪ੍ਰਸਾਦ ਆਪਣੇ ਆਪ

ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਭ ਬੁਝਿਆ ਜਬ ਦੇਖੋ ਤਬ ਸਭ ਕਹਿ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨਹਿ ਕਹਿ ਜਨਮੇ ਨਹਿ ਕਹਿ ਮਰੇ ਆਪਣ ਚਲ ਤੇ ਆਪ ਹੀ ਕਰੇ ਆਵਣ ਜਾਵਣ ਦ੍ਰਿਸ਼ਟਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮਹਿ ਆਪਣ ਕ ਜੁਗਤ ਰਾਚ ਥਾਪੀ ਉਥਾਪ ਅਵਿਨਾਸੀ ਨਾਹੀ ਕਿਛ ਖਾਣ।

ਸਹਿ ਸੁਪਾਏ ਹੋਵੇ ਸੋਏ ਕਰੇ ਹਾਰ ਪਛਾਣ ਸੋਏ ਪ੍ਰਭ ਕਾ ਕੀਆ ਜਨਮੀ ਠਲਗਾਨਾ ਜੈ ਸਾ ਸਾ ਤੈਸਾ ਦ੍ਰਿਸ਼ਟਾ ਨਾ ਜਿਹ ਤੇ ਵਜੇ ਤੇ ਮਾਇ ਸਮਾਏ ਹੋਏ ਸੁਖ ਨਿਦਾਨ ਉਹਨੂੰ ਬਣਾਇਆ ਆਪਸ ਕੋ ਆਪਦੀ ਨੋ ਮਾਂ ਨਾਨ ਪ੍ਰਭ ਜਨੇ ਕੋ ਜਾਣ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣ ਹਾਰ ਜਾ ਕੇ ਸਿਮਰਨੀ ਉਦਰੀਏ ਨਾਨਕ ਤਿਸ ਬਿਲਹਾਰ ਅਸਪਦੀ ਟੂਟੀ ਗਾਣ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤ ਪਾਲ ਸਗਲ ਕੀ ਚਿੰਤਾ ਜਿਸ ਮਨ ਮਾਜ ਤਿਸ ਤੇ ਬਿਰਥਾ ਕੋਈ ਨਾ ਮੇਰੇ ਮਨ ਮੇਰੇ ਸਦਾ ਹਰ ਜਾ ਵਿਵਨਾਸੀ ਪ੍ਰਭ ਆਪੇ ਆਪ ਆਪਣ ਕੀਆ ਕਛੂ

ਲਭਦ ਰਹੇ ਰਸ ਲੋਭੀ ਪਤੰਗ। ਰਾਮ ਨਾਮ ਜਪਿਰ ਦੇ ਮਾਹੇ ਨਾਨਕ ਪਾਸੇ ਤੀ ਕਰ ਜਾਹੇ ਜਿਸ ਵਖਰ ਕੋ ਲੈ ਤੂੰ ਆਇਆ। ਰਾਮ ਨਾਮ ਸੰਤਨ ਕਰ ਪਾਇਆ ਧਾਰਿਓ ਮਾਨ ਲਿਓ ਮਨ ਬੋਲ। ਰਾਮ ਨਾਮ ਹਿਰਦੈ ਮੈਂ ਤੋਲ ਲਾਦ ਖੇ ਬਸੰਤੇ ਸੰਗ।

ਮਨੇ ਹੋ ਰਾਉ ਮਨ ਸਾ ਪੂਰਨ ਸਰਨਾ ਜੋਗ ਜੋ ਕਿਰਪਾ ਸੋਈ ਹੋ ਹਰਨ ਭਰਨ ਜਾ ਕਾਨੇ ਤ੍ਰਿਫੋਰ ਤਿਸ ਕਾ ਮੰਤਰ ਨਾ ਜਾਣੇ ਹੋਰ ਆਨੰਦ ਰੂਪ ਮੰਗਲ ਸਦ ਜਾ ਕੇ ਸਰਬ

ਗੁਰਮਤਿ ਸਮਤ ਗਿਆਨ ਧਿਆਨ ਜਨ ਲਏ ਜਨ ਦਾਸ ਨਾਮ ਧਿਆਵੇ ਸੇ ਤਿਹ ਗੁਣ ਮੈਂ ਜਾਕੋ ਪ੍ਰਭਾਏ ਜਨ ਮਰੇ ਫਿਰ ਆਵੇ ਜਾਈ ਊਜਨੀ ਤਿਸਕੇ ਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨੂ।

ਸੰਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਘਰ ਦਿਸਕੇ ਸਭ ਦਿਸਕੇ ਠਾਓ ਜਪ ਜਪ ਜੀਵੇ ਨਾਨ ਘਰ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖਾਣ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪ੍ਰਾਮ ਨਾਮ ਕੇ ਧਾਰੇ ਸੁਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲੇ ਕਰ ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੇ ਸੰਗ ਉਦਰੇ ਸੁਣ ਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦਮੇ ਨਾਨਕ ਚੌਥੇ ਪਦਮ ਹੈ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਮਾਹਿ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਾਤੀ ਉਤਪਾਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਹਿਨ ਸਾਧੂ ਦੇ ਸਤ ਜਨ ਜਾ ਗ੍ਰਿਹਦੇ ਪ੍ਰਵੇਸ਼ ਸਤ ਨਿਰਤ ਬੂ ਜੈ ਜੇ ਕੋਈ ਨਾਮ ਜਪਤ ਤਾਂ ਕੀ ਗਤ ਹੋਏ ਆਪ ਸਤ ਕੀ ਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ ਚ ਸੋ ਕਰਨੇ ਹਰ ਵਰਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀਆ ਨਾਨਕ ਜੋਤ ਭਾਵ ਸੋ ਵਰਤੀਆ ਬਿਸਮਣ ਬਿਸਮ ਭੈ ਬਿਸਮਾਦ ਜਿਨ ਬੂਝਿਆ ਤੇ ਸਾਇਆ ਸਵਾਦ ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਓਏ ਦਾਤੇ ਦੁਖ ਕਾਟਨ ਹਾਰ ਜਾ ਕੇ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੋਵੜ ਭਾਗੀ ਜਨ ਕੇ ਸੰਗ ਏਕਲੇ ਬਲਾਗੀ

ਸਾਕਿਆਸਪਦੀ ਚਰਨ ਸਤ ਸਤ ਪ੍ਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ

ਨੇ ਚਰਿਤ ਪ੍ਰਭਿਆ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾਣਾ ਹੀ ਕੋਈ ਸਰਬ ਨਿਰੰਤਰੇ ਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭੈ ਪ੍ਰਗਾਸ ਸਾਧ ਕਹਿ ਸੰਗ ਰਾਜ ਰਚਨਾ ਆਪਣੀ ਕਲਧਾਰੀ ਅਨਕ ਬਾਰ ਨਾਨਕ ਬਿਰਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸਾਰ ਹਰ ਹਰ ਨਾਮ ਕਮਾਵਨਾ ਨਾਨਕ ਇਹੋ ਤਨ ਸਾਰ ਅਸਪਦੀ ਸੰਤ ਜਨਾ ਮਿਲ ਕਰਹੋ ਵਿਚਾਰ ਇਕ ਸਿਮਰ ਨਾਮ ਆਧਾਰ ਅਵਰਿ ਉਪਾਵ ਸਭ ਮੀਤ ਵਿਸਾਰੋ ਚਰਨ ਕਮਲ ਜਿਤ ਮਹਿਰ ਉਤਾਰੋ ਕਰਨ

ਮਿਟ ਜਾਹੇ। ਜਿਸ ਧਨ ਕਹੋ ਚਾਰ ਕੁੰਟ ਉਠਤਾਵੇ, ਸੋ ਧਨ ਹਰ ਸੇਵਾ ਤੇ ਪਾਵੇ। ਜਿਸ ਸੁਖ ਕਹੋ ਨਿਤ ਬਾਛੇ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ। ਜਿਸ ਸੁਭਾ ਕਹੋ ਕਰੇ ਭਲੀ ਕਰਨੀ, ਸਾ ਸੋਭਾ ਪਰ ਹਰ ਕੀ ਸਰਨੀ, ਅਣਕੀ ਪਾਵੀ ਰੋਗ ਨ ਜਾਏ, ਰੋਗ ਮੇਟੈ ਹਰ ਵਖਦ ਲਾਏ।

ਖਮਣਾ ਸੋ ਤਮੀਦ ਕਟਾ ਮਿਹਰਬਾਨ ਤਾਇਣ ਤੇ ਕਹੋ ਤੁਮ ਕਮਣ ਸੁਨਾਥਾ ਰਾਜ ਰੰਗ ਮਾਇਆ ਬਿਸਥਾਰ ਇਨ ਤੇ ਕਹੋ ਕਮਣ ਛੁਟਕਾਰ ਆਸ ਹਤੀ ਰਾਥ ਸਵਾਰੀ ਝੂਠਾ ਡੰਪ ਝੂਠ ਪਾਸਾਰੀ ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਬਾਤੋਂ ਲੈ ਆਣੇ ਭਗਤ ਬਿਨਾ ਬਹੁ ਡੂਬੇ ਸਿਆਣੇ ਹਰ ਕੀ ਭਗਤ ਕਰਹੁ ਮਨ ਮੀਤ।

ਹੋਹੇ ਅਚਿੰਤ ਬਸੇ ਸੁਖਨਾਲ ਸਾਸ ਗਰਾਸ ਹਰਨਾਮ ਸਮਾਲ ਛਾੜ ਸਿਆਣ ਸਗਲੀ ਮਣਾ ਸਾਧ ਸੰਗ ਪਾਵੇ ਸਜ ਧਨਾ ਹਰ ਪੂੰਜੀ ਸਾਂਝ ਕਰੋ ਬਿਹਾਰੀ ਹਾਂ ਸੁਖ ਦਰਗਹਿ ਜੈਕਾਰ ਸਭ ਨਿਰੰਤਰੇ ਏਕੋ ਦੇਹ ਕਹੁ ਨਾਨਕ ਜਾ ਕੈ ਮਸਤਕ ਲੇਖ ਏਕੋ ਜਪ ਏਕੋ ਸਾਲਾ ਏਕ ਸਿਮਰ ਏਕੋ ਬਣਿਆ ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿਆਮ ਪੂਰਨ ਪੂਰ ਰਹਿਓ ਪ੍ਰਭ ਵਿਆਪ ਅਨਕ ਵਿਸਥਾਰ ਏਕ ਤੇ ਪਹਿ ਏਕ ਰਾਜ ਪ੍ਰਾਸ਼ਦ ਗਏ ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਕੁਜਾ ਤਸ ਰੋਗ ਫਿਰਤ ਫਿਰਤ ਪ੍ਰਭਾਇਆ ਪਰਿਆ

ਸੰਤ ਸਾਜਣ ਸੰਤ ਕਰੋ ਇਹੋ ਕਾਮ ਆਣ ਤੇ ਆਗ ਜਪ ਹੋਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵ ਆਪ ਜਪੋ ਹਵਰੇ ਨਾਮ ਜਪਾਵੋ ਭਗਤ ਭਾਏ ਤਰੀ ਐ ਸੰਸਾਰ ਬਿਨ ਭਗਤੀ ਤਨ ਹੋਸੀ ਸਾਰ ਸਰਬ ਕਲਿਆਣ ਸੁਖ ਨਿਧ ਨਾਮ ਬੂੜ ਜਾਤ ਪਾਏ ਬਿਸਰਾਮ ਸਗਲ ਦੂ ਕਾਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਬਜੀ ਪ੍ਰੀਤ ਪ੍ਰੇਮ ਰਾਹ ਚਾਉ ਮਨ ਤਨਿਆ ਤ੍ਰਿਹ ਸੁਆਉ ਨੇਤਰੋ ਭੇਖ ਦਰਸ ਸੁਖ ਹੋਏ ਮਨ ਬਿਕਸੇ ਸਾਧ ਚਰਨ ਧੋਏ ਭਗਤ ਨਾ ਕੇ ਮਨ ਤਰ ਰੰਗ ਬਿਰਲਾ ਕਉ ਪਾਵੇ ਸੰਗ ਏਕ ਬਸਤ ਦੀ ਜੇ ਕਰਮਾਇਆ ਗੁਰ ਪ੍ਰਸਾਦ ਨਾਮ ਜਪ ਲਾਇਆ ਤਾਂ ਕੀ ਪਵਾਂ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ

ਧਰ ਜੋ ਜੋ ਜਪੈ ਸੋ ਹੋਏ ਪਨੀਤ ਭਗਤ ਪਾਏ ਲਾਵੇ ਮਨਹੀਤ ਹਮ ਨਿਰਗੁਣ ਯਾਰ ਨੀਚ ਜਾਮ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਵੈ ਕੁੰਠ ਮੁਕਤ ਮੋਹ ਪਾਏ ਕਿ ਨਿਮ ਕਰਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ

ਨਿੰਦਰ ਲਗਤ ਕਹੁ ਕੀਸ ਜਹ ਜੋਤ ਸਰੂਪੀ ਜੋਤ ਸੰਗ ਸਮਾਵੇ ਤਹ ਕਿਸੇ ਭੂਖ ਕਮਨ ਤ੍ਰਿਪਤਾਵੇ ਕਰਨ ਕਰਾਵਨ ਕਰਨੇ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ ਜਬ ਆਪਣੀ ਸੋਭਾ ਆਪਣੇ ਸੰਗ ਮਨਾਈ ਤਬ ਕਮਨ ਮਾਏ ਬਾਬ ਮਿੱਤਰ ਸਦਭਾਈ ਜਹ ਸਰਬ ਕਲਾ ਪੇ ਪ੍ਰਵੀਨ ਤੈ ਵੇਦ ਦੇਵ ਕਹਾਂ ਕਉ ਚੀਣ ਜਬ ਆਪਣੇ ਆਪ ਆਪ ਉਰਧਾਰ ਹੈ ਤਉ ਸਗਨ ਸਗਨ ਕਹਾਂ ਵਿਚਾਰ ਹੈ ਜਹ ਆਪਣੇ ਉਜ ਆਪਣੇ ਆਪ ਨੇਰਾ ਤਹ ਕੌਣ ਠਾਕੁਰ ਕੌਣ ਕਹੀ ਹੈ ਤੇਰਾ ਬਿਸ

ਨਾਨਕ ਪ੍ਰਕਾਰ ਕਿਉਂ ਵਖਿਆਣ। ਆਪਣ ਖੇਲ ਆਪ ਕਰ ਦੇਖੈ, ਖੇਲ ਸੋ ਕੋ ਚਹਿ ਤਉ ਨਾਨਕ ਕਹਿ। ਜਹੇ ਅਵਗਤ ਭਗਤ ਆਪ ਜਹੇ ਪਸਰੇ ਪਸਾਰ, ਸੰਤ ਪ੍ਰਤਾਪ ਦਹੁ ਪਾਹ ਕਾਵਿ ਧਨੀ ਉਨ ਕੀ ਸੋਭਾ ਉਨਹੂੰ ਬਣੀ।

ਕਵੇਤਾਨਕ ਸਗ ਸਿਸ਼ਟਕਾ ਦੇਤਾ ਦੀ ਜਮਤਰ ਸਭ ਤਾ ਕਹਿ ਹਾਥ ਦੀਨ ਦਿਆਲ ਅਨਾਥ ਗੁਨਾਥ ਜਿਸ ਰਾਖੇ ਤਿਸ ਕੋਈ ਨ ਮਾਰੇ ਸੋ ਮੁਆ ਜਿਸ ਮਨੋ ਬਿਸਾਰੇ ਤਿਹ ਤਰ

ਸੰਸਾਰ ਅੰਮ੍ਰਿਤ ਭਜਨ ਹਰ ਕੇ ਗੁਣ ਗਾਵ ਪ੍ਰਾਨ ਤਰਨ ਕਾਹਿ ਸੁਆਉ ਆਠ ਪਹਿਰ ਪਾਪੇਖੋ ਨੇ ਰਾਹ ਮਿਟੇ ਅਗਿਆਨ ਬਿਨਸੈ ਅੰਧੇਰਾ ਸੁਣ ਉਪਦੇਸ਼ ਹਿਰਦੇਵ ਸਾਹਿਬ ਮਨ ਛੇ ਨਾਨਕ ਫਲ ਪਾਉ ਹਲਤ ਫਲ ਦੋਏ ਲਿਖੋ ਸਵਾਰ ਰਾਮ ਨਾਮ ਅੰਤਰ ਤਾਹਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੇ ਤਿਹ ਸਾਂਝ ਪ੍ਰੀਖਿਆ।

ਕਾਂ ਕੋ ਜਾਏ ਉਬਰੇ ਰੱਖ ਨਾਰ ਤੇ ਉਬਰੇ ਰੱਖ ਨਾਰ ਤੇ ਹੈ ਨਿਰਭਉ ਜਪੇ ਸਗਲ ਪਾਹੁ ਮੇਰੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੇ ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ ਨਾਮ ਜਪਤ ਮਨ ਹੁਤ ਸੁਖ ਚਿੰਤਾ ਜਾਇ ਮਿਟੇ ਓਕਾਰ ਤਿਸ ਜਨ ਕੋਈ ਨ ਪਵਿੱਤਰ ਹਾਰ ਸਿਰ ਉਪਰ ਠਾੜਾ ਗੁਰ ਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਤ ਕੁਦਰਤ

ਸ਼ਬਦ ਕਾਲ ਅਮਰ ਭੈ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਇਤਿਹਾਸ ਲੋਕ ਗਿਆਨ ਅੰਜਨ ਗੁਰਦੀਆ ਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਦੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾਲਾ ਗਾ ਮੀਠਾ ਸਗਲ ਸਮਿਗਰੀ ਏਕ ਸਕੜ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾਹੇ ਨਾਉ ਨਿਧੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿਸ ਕਾ ਵਿਸਰਾਮ ਸੁਨ ਸਮਾਧ ਅਣਹ ਤੈਨਾਦ ਕਹ ਨ ਜਾਈ ਅਚਰਜ ਵਿਸਮਾਧ।

ਵੈਕੁੰਠ ਜਦ ਸੇ ਸਮਾਜ ਤੇ ਭੈਣਾਂ ਹੀ ਕੋਠਾਉ ਗੁਰ ਪ੍ਰਸਾਦ ਨਾਨਕ ਸੁਖ ਪਾਉ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰਨ ਖਤਰ ਮੈਂ ਸਸੀਅਰ ਸੂਰਨ ਖੇਤਰ ਮਹਿ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਜੇ ਡੋਲ ਨਾ ਕਬੂ ਡੋਲੇ ਸਰਬ ਕਲਾ ਕਰ ਖੇਲੇ ਖੇਲ ਮੋਲ ਨਾ ਪਾਈਏ ਗੁਣੇ ਮੋਲ ਸਰਬ ਜੋਤ ਮੈਂ ਜਾ ਕੇ ਜੋਤ ਧਾਰ ਹੋ ਸਵਾਮੀ ਓਤ ਪੋਤ ਗੁਰ ਪ੍ਰਸਾਦ ਪ੍ਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ ਸੰਤ ਜਨਾ

ਸੁਖਮਾਨੈ ਕਰਨਕ ਰਾਮਨ ਹਾਰ ਪ੍ਰਭ ਧਿਆਨੇ ਅੰਤਰ ਬਸੇ ਬਾਰ ਪੀਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀ ਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਾਤ ਤਿਸ ਭਾਵੇ ਤਾਂ ਕਰੇ ਵਿਸਤਾਰ ਤਿਸ ਭਾਵੇ ਤਾਂ ਕੰਕਾਰ ਅਣ ਕਲਾ ਲਖੀ ਨਹਿ ਜਾਏ ਜਿਸ ਭਾਵੇ ਤਿਸ ਲੈ ਮਿਲਾਏ ਕਵਨ ਡਿਗਟ ਕਵਨ ਕਹੀਏ ਦੂਰ ਆਪੇ ਆਵਾ ਭਰਪੂਰ ਅੰਤਰ ਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਭੂਤ ਆਵ ਰਤਾਰਾ ਸਰਬ ਨੈਣਿਆ ਵੇਖਣ ਹਾਰ ਸਗਲ ਸਮਗਰੀ ਜਾ ਕਾਤਨ

ਸੰਤਨ ਜਨ ਕਰੇ ਪ੍ਰਭ ਗਾਜੇ ਪ੍ਰਗਟੇ ਗੋਪਾਲ ਮਹਾਤ ਕੇ ਮਾਥੇ ਨਾਨ ਕੁਦਰੇ ਤਿੰਨ ਕਹਿ ਸਾਥੇ ਸਰਨ ਯੋਗ ਸੁਨ ਸਰਨੀ ਆ ਕਰ ਕਿਰਪਾ ਪ੍ਰਭ ਆ ਮਿਲਾਏ ਮਿਟ ਗਏ ਬੈਰ ਭਏ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਣ

ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋਧਨ ਦਾਨ ਸਰਵਿੱਛਾ ਤਾਂ ਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੀ ਕੁਝ ਪਾਇ ਸਥਾਨ ਬਹੁਰ ਨਾ ਹੋਵੇ ਆਵਣ ਜਾਣ ਹਰ ਤਨ ਖਾੜ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂ ਤਰਿਦ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾ ਸਭ ਕੈ ਮਦ ਸਗਲ ਦੇਵਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਪਲ ਤਿਹ ਜਨ ਕੇ ਮੁਹ ਭਣੇ ਗੁਰੂ ਨਾਨਕ ਨਾਮ ਭਜਨ ਮਨ ਸੁਣੇ ਇਹੋ ਨਿਧਾਨ ਜਪੇ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਅੰਮ੍ਰਿਤ ਸਾਸਤ੍ਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੈ ਮਸਤਕ ਕਰਮ ਪ੍ਰਭ ਪਾ

ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ।

ਬਤੀ ਮਾਈ ਜਿਹਾ ਜਾਣਾ ਆਖਾਂ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇਤ ਸੁਭਾਵਾਂ ਵਿਣ ਭਾਣੇ ਕੇ ਨਾਹੇ ਕਰੀ ਜੇਤੀ ਸਿਰਠ ਉਪਾਈ ਵੇਖਾਂ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ

ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਾਤਸ਼ਾਹ ਪ੍ਰਗਟ ਜਾਏ ਮੰਨੈ ਮਗਨ ਚੱਲਾ ਪੰਥ ਮੰਨੈ ਧਰਮ ਸੇਤੀ ਸੰਬੰਧ

ਕਵਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਮੋਨ ਅਸੰਖ ਸੂਰ ਮੁਖ ਭਕਸਾ।

ਭਾਵ ਹੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਅਲਵਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰੇ ਭਾਰ, ਨਾਨਕ ਨੀਚ ਕਹਾ ਵਿਚਾਰ। ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਮ ਅਸੰਖ ਥਾਮ, ਅਗਮ ਅਗਮ ਅਸੰਖ ਲੋ, ਅਸੰਖ ਹੈ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਬਖਾਣ, ਜਿਨ ਇਹ ਲਿਖੇ ਤਿਸਰ ਨਾਹੇ, ਜੇ ਫੁਰਮਾਏ ਤੇ

ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸੁਖੇ, ਮੂਤ ਪਲੀਤੀ ਕੱਪੜ ਹੋਏ।

ਕਾਦੀਆ ਜੇ ਲਿਖਣ ਲੇ ਕੁਰਾਨ ਤੇ ਤਵਾਰ ਨਾ ਜੋਗੀ ਜਾਣੈ ਰੁਤ ਮਾਹ ਨਾ ਕੋਈ ਜਾ ਕਰਤਾ ਸਰ ਠੀਕੋ ਸਾਜੈ ਆਪੇ ਜਾਣੇ ਸੋਈ ਕਿਵ ਕਰੇ ਆਖਾਂ ਕਿਵ ਸਾ ਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ।

ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਾਂ ਕਹਿਣ ਕਥੇਬਾਂ ਅਸੁਰ ਇੱਕ ਧਾਤ ਲਿਖਾ ਹੋਏ ਤਾਂ ਲਿਖੀ ਹੈ ਲਿਖਿਆ ਹੋਏ ਵਿਨਾਸ਼ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ ਸਾਲਾ ਹੀ ਸਾਲਾ ਹੈ ਇਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ ਪਵੇ ਸਮੁੰਦਰਾਂ ਜਾਣੀ ਹੈ ਸਮੁੰਦ ਸ਼ਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇਤਸ ਮਨੋ ਨਾ ਵੀਸਰਹਿ ਅੰਤਰ

ਬੰਦ ਖਲਾਸੀ ਭਾਣੇ ਹੋਏ, ਹੋ ਰਾਖ ਨਾ ਸਕੈ ਕੋਏ। ਜੇ ਕੋ ਖਾਏ ਕੇ ਆਖਣ ਪਾਏ, ਉਹ ਜਾਣੇ ਜਿਤੀਆਂ ਮੁਖਾਏ। ਆਪੇ ਜਾਣੇ ਆਪੇ ਦੇ, ਆਖੇ ਸੇਵੇ ਕਈ ਕੇ। ਜਿਸਨੂੰ ਬਖਸ਼ੇ ਸਿਫਤ ਸਾਲਾ, ਨਾਨਕ ਪਾਤਸ਼ਾਹੀ ਪਾਤਸ਼ਾਹ। ਅਮਲ ਗੁਣ ਅਮਲ ਵਾਪਾਰ, ਅਮਲ ਵਾਪਾਰੀਏ ਅਮਲ ਭੰਡਾਰ। ਅਮਲ ਆਵੈ ਅਮਲ ਲੈ ਜਾਹੇ, ਅਮਲ ਭਾਏ ਅਮਲਾ ਸਮਾਹੇ। ਅਮਲ ਧਰਮ ਅਮਲ ਦੀ ਬਾਣ, ਅਮਲ ਤੁਲ ਅਮਲ ਪ੍ਰਵਾਨ। ਅਮਲ ਬਖਸ਼ੀਸ਼ ਅਮਲ ਨਿਸ਼ਾਨ,

ਕਹਿ ਕਹਿ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾ ਵਾਰਾਂ ਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤਬੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਬਾਮਣ ਹਾਰੇ ਕੇਤੇ ਰਾਗ ਪਰੀ ਸਿਉ ਕਹੀਅਨ

ਗਾਵਨ ਰਤਨ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ। ਗਾਵੈ ਜੋਤ ਮਹਾਬਲ ਸੂਰਾ ਗਾਵੈ ਖਾਣੀ ਚਾਰੇ। ਗਾਵੈ ਖੰਡ ਮੰਡਲ ਵਰ ਭੰਡਾ ਕਾਰ ਕਰ ਰੱਖੇ ਤਾਰੇ। ਸਹੀ ਤੁਧ ਨੂੰ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ। ਹੋਰ ਖੇਤੇ ਗਾਵਨ ਸੇਵੈ ਚੇਤਨਾ ਆਵਨ ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸੱਚ ਹੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ। ਰੰਗੀ ਰੰਗੀ ਭੰਤੀ ਕਰ ਕਰ ਜਨਸੀ ਮਾਇਆ ਜਨ ਉਪਾਈ। ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ। ਜੋ ਤਿਸ ਭਾਵ ਹੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ। ਮੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਵਿਭੂਤ ਕਿੰਥਾ ਕਾਲ ਕੁਵਾਰੀ ਗਾਇਆ ਜੁਗਤ ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ। ਆਦੇਸ਼ ਤਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਭੁਗਤ ਗਿਆਨ ਦਇਆ ਭੰਡਾਰਨ ਕਟਕਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਕੀ ਰਿਧ।

ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਹੇ ਦੀਵਾਨ ਜਿਵਤ ਸੁਭਾਵੈ ਤਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੇ ਉਹਨਾਂ ਨਦਰ ਨਾ ਆਵੈ ਬਹੁਤਾ ਇਹ ਵਿਡਾਨ ਆਦੇਸ਼ ਤਸਾ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਆਸਨ ਲੋਏ ਲੋਏ ਭੰਡਾਰ ਜੋ

ਸੋਏ ਨਾਨਕ ਉੱਤਮ ਨੀਚ ਨਾ ਕੋਏ। ਰਾਤੀ ਰੁੱਤੀ ਤਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ।

ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾਟ ਘੜੀਏ ਰੂਪ ਰੰਗ ਕੇ ਵੇਸ਼। ਕੇਤੀਆਂ ਕਰਮ ਭੂਮੀ ਮੇਰ, ਕੇਤੇ ਕੇਤੇ ਧੂਪ ਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼। ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨ ਮੁਨ, ਕੇਤੇ ਕੇਤੇ ਰਤਨ ਸਮੁੰਦ। ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਰਿੰਦ, ਕੇਤੀਆਂ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨਾਂਤ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੇ ਨਾਦ ਵਿਨੋਦ ਗੋਡ ਆਨੰਦ। ਸ਼ਰਮ ਖੰਡ ਕੀ ਬਾਣੀ ਰੂਪ, ਤਿੱਥੇ ਘਾਟ ਘੜੀਏ ਬਹੁਤ ਅਨੂਪ। ਤਾਗੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹਿ ਪਿਛੇ ਪਛਤਾਏ। ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾ ਸਿਦਾ ਕੀ ਸੁੱਧ। ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ। ਤਿੱਥੇ ਜੋਧ ਮਹਾਬਲਸੂਰ, ਤਿਨ ਮਹਿਰਾਮ ਰਹਿਆ ਭਰਪੂਰ। ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕੇ ਰੂਪ ਨਾ ਕਥਨੇ ਜਾਹੇ। ਨਾ ਉਹ ਮਰਹੇ ਨਾ ਠਾਗੇ ਜਾਹੇ, ਜਿਨਕੇ ਰਾਮ ਵਸੇ ਮਨ ਮਾਹੇ। ਤਿੱਥੇ ਭਗਤ ਵਸੇ ਕੇ ਲੋਹ, ਕਰੇ ਆਨੰਦ ਸੱਚਾ ਮਨ ਸੋਏ। ਸੱਚ ਖੰਡ ਵਸੇ ਨਿਰੰਕਾਰ, ਕਰ ਕਰ ਵੇਖੇ ਨਦਰ ਨਿਹਾਲ। ਤਿੱਥੇ ਖੰਡ ਮਨ ਤਿੱਥੇ

ਜਦ ਬਾਹਾਰਾ ਧੀਰਜ ਸੁਨਿਆਰ ਅਹਰੜ ਮਤ ਵੇਦ ਅਥਿਆਰ ਪਾਓ ਖਲਾ ਅਗੰਧ ਬਤਾਓ ਭਾਂਡਾ ਪਾਓ ਅੰਮ੍ਰਿਤ ਢਾਲ ਘੜੀਆ ਸ਼ਬਦ ਸੱਚੀ ਟਕਸਾਲ ਜਿਨ ਕੋ

ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ।

ਸਤਿਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵਾ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾ ਦਰਬਾਦ ਨਹਿਨ ਜਿਹੇ ਰੂਪ ਰੰਗ ਰੇਖ ਭੇ ਕਉ ਕਹਿ ਨਾ ਸਕਦ ਗਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਸਮਿਤੋਜ ਕਹਿਜੈ ਕੂੜ ਇੰਦਰ ਇੰਦਰਾਨ ਸ਼ਾਹ ਸ਼ਹਾਣ ਗਣਿਜੈ ਤ੍ਰਿਭਵਨ ਮਹੀਬ ਸੁਰ ਨਰ ਆਸੁਰ ਨੇਤ ਨੇਤ ਮੰਤ੍ਰਿਨ ਕਹਿਤ ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤਵੰ ਕਾਲੇ ਨਮਸਤਵੰ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਅਕਾਏ ਨਮਸਤੰਗ ਅਜਾਏ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਟਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੇ ਨਮਸਤੰਗ ਬਾਰੇ ਨਮਸਤੰਗ ਸੁਵੇਕੈ ਨਮਸਤੰਗ ਅਨੇਕੈ ਨਮਸਤੰਗ ਭੂਤੇ ਨਮਸਤੰਗ ਜੁਪੇ ਨਮਸਤੰਦਰ ਕਰਮੇ ਨਮਸਤੰਦਰ ਭਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਭੇਸ਼ੇ ਨਮਸਤੰਦਰ ਨਾਮੇ ਨਮਸਤੰਦਰ ਕਾਮੇ ਨਮਸਤੰਦਰ ਨਿਰਧਾਤੇ ਨਮਸਤੰਦਰ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਥਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਰਧਾਨੇ ਨਮਸਤੰਗ ਅਗਾਹੇ ਨਮਸਤੰਗ ਅਵਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਯੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਅਮਜਬੇ ਨਮਸਤਸ ਅਜਬੇ ਅਦੇਸੰਗ ਅਦੇਸੇ ਨਮਸਤੰਗ ਭੇਸੇ ਨਮਸਤੰਗ ਦਰਧਾਮੇ ਨਮਸਤੰਗ ਦਰਭਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬ ਰੂਪੇ ਨਮੋ ਸਰਬੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਾਲੇ ਨਮਸਤਸ ਦੇਵੈ ਨਮਸਤੰਗ ਅਭੇਵੈ ਨਮਸਤੰਗ ਅਜਨਮੇ ਨਮਸਤੰਗ ਸੁਬਨਮੇ ਨਮੋ ਸਰਬ ਗੌਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਅਭਰਨੇ ਨਮਸਤੰਗ ਅਮਰਨੇ ਨਮਸਤੰਗ ਜਰਾਰੰਗ ਨਮਸਤੰਗ ਗਿਰਤਾਰੰਗ ਨਮੋ ਸਰਬਧੰਦੇ ਨਮੋ ਸਤਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ

ආලෙසය කර්මා දෘසයා තර්ම සර්වාපරණාඩය ආන ඩණ්ඩ බාඩයා චාචරී ෂන්ද තව ප්‍රසාද ගෝබින්දේ මුකන්දේ උදාරය පාරේ හරියංගරින්ද්‍ර නාමය ගාමේ පුජංග ප්‍රයාද ෂන්ද චතර්ජගර කර්තා චතර්ජගර හර්තා චතර්ජගර දන්නේ චතර්ජගර ජන්නේ චතර්ජගර වර්ති චතර්ජගර පර්ති චතර්ජගර බාලේ චතර්ජගර කාලේ චතර්ජගර පාසේ චතර්ජගර වාසේ චතර්ජගර මානේ චතර්ජගර දානේ චාචරි ෂන්ද නා සත්තරේන මෙතරේන පරමුණ පිතරේන කර්මංගුණ කායේ අජනමං අජායේ නා චතරේන මෙතරේ පරේහ පවිත්‍ර ප්‍රතිස අදිස අදෘස ආකරස භගවති ෂන්ද ත්ව ප්‍රසාද කතතේ ਕੇ ਆ ਛਿਜ ਦੇਸਾ ਕੇ ਆ ਭਿਜ ਬੇਸਾ ਕੇ ਆ ਗੰਜ ਕਰਮੈ ਕੇ ਆ ਪੰਜ ਬ੍ਰਹਮ ਕੇ ਆ ਭਿਜ ਲੋਕੇ ਕੇ ਆ ਦਿਤ ਸੋਕੇ ਕੇ ਬਤੂਤ ਵਰਨੇ ਕੇ ਵਿਭੂਤ ਕਰਨਾ ਹੈ ਕੇ ਰਾਜੰਗ ਪ੍ਰਵਾਹ ਹੈ ਕੇ ਧਰਮੰਗ ਤੁਜਾ ਹੈ ਕੇ ਆ ਸੋਗ ਵਰਨੇ ਕੇ ਸਰਬਾ ਅਪਰਨਾ ਹੈ ਕੇ ਜਗਤੰ ਕਰਤੀ ਹੈ ਕੇ ਸ਼ਤਰੰਗ ਸ਼ਤਰੀ ਹੈ ਕੇ ਬ੍ਰਹਮੰਗ ਸਰੂਪੇ ਕੇ ਅਨੁਭਵ ਰੂਪੇ ਕੇ ਆਦ ਅਦੇਵ ਅਦੇਵ ਹੈ ਕੇ ਆਪ ਅਭੇਵ ਹੈ ਕੇ ਚਿਤਰੰਗ ਵਿਹੀਨ ਹੈ ਕੇ ਕਿਆ ਦਿਨ ਹੈ ਕੇ ਰੋਜ਼ੀ ਰਜ਼ਾ ਕੇ ਰਹੀ ਮੇਰੇ ਹੱਕ ਹੈ ਕੇ ਪਾਗ ਵਿਆਹ ਕੇ ਗੈਬਲ ਗਿਆ ਕੇ ਫੁਲ ਗੁਨਾਹ ਕੇ ਸ਼ਾਹਾਨ ਸ਼ਾਹ ਹੈ ਕਿ ਕਾਰਨ ਕੁਰਿੰਦਾ ਕੇ ਰੋਜੀ ਦਾ ਹੰਦਾ ਕੇ ਰਾਜ ਕਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਵੰਗ ਕਲੀ ਹੈ ਕਿ ਸਰਵੰਗ ਦਲੀ ਹੈ ਕਿ ਸਰਵਤਰ ਮਾਨ ਹੈ ਕਿ ਸਰਵਤਰ ਦਾਨ ਹੈ ਕਿ ਸਰਵਤਰ ਗਾਉਣ ਹੈ ਕਿ ਸਰਵਤਰ ਭਾਉਣਾ ਹੈ ਕਿ ਸਰਵਤਰ ਦੇਸਾ ਹੈ ਕਿ ਸਰਵਤਰ ਪੇਸਾ ਹੈ ਕਿ ਸਰਵਤਰ ਰਾਜਾ ਹੈ ਕਿ ਸਰਵਤਰ ਸਾਜਾ ਹੈ ਕਿ ਸਰਵਤਰ ਦੀਨਾ ਹੈ ਕਿ ਸਰਵਤਰ ਲੀਨਾ ਹੈ ਕਿ ਸਰਵਤਰ ਜਾ ਹੋ ਕਿ ਸਰਵਤਰ ਪਾ ਹੋ ਕਿ ਸਰਵਤਰ ਦੇਸਾ ਹੈ ਕਿ ਸਰਵਤਰ ਪੇਸਾ ਹੈ ਕਿ ਸਰਵਤਰ ਕਾਲਾ ਹੈ ਕਿ ਸਰਵਤਰ ਪਾਲਾ ਹੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜਾ ਕਿ ਸਰਵਤਰ ਰਾਜਾ ਕਿ ਸਰਵਤਰ ਸੁਖ ਹੈ ਕਿ ਸਰਵਤਰ ਭੁੱਖ ਹੈ ਕਿ ਸਰਵਤਰ ਤ੍ਰਾਣ ਹੈ ਕਿ ਸਰਵਤਰ ਪ੍ਰਾਣ ਹੈ ਕਿ ਸਰਵਤਰ ਦੇਸਾ ਹੈ ਕਿ ਸਰਵਤਰ ਭੇਸਾ ਹੈ ਕਿ ਸਰਵਤਰ ਮਾਨ ਹੈ ਸਦੈਵੰਗ ਪ੍ਰਧਾਨ ਹੈ ਕਿ ਸਰਵਤਰ ਜਾਪਿਆ ਕਿ ਸਰਵਤਰ ਥਾਪਿਆ ਕਿ ਸਰਵਤਰ ਭਾਨ ਹੈ ਕਿ ਸਰਵਤਰ ਮਾਨ ਹੈ ਕਿ ਸਰਵਤਰ ਇੰਦਰਾ ਹੈ ਕਿ ਸਰਵਤਰ ਚੰਦਰਾ ਹੈ ਕਿ ਸਰਵੰਗ ਕਲੀਮੈ ਕਿ ਪਰਮੰਗ ਬਹੀਮੈ ਕਿ ਆਕਲ ਅਲਾਮੇ ਕਿ ਸਾਹਿਬ ਕਲਾਮ ਹੈ ਕਿ ਸਲਲ ਵਜੂ ਹੈ ਤਮਾਮ ਰਜੂ ਹੈ ਮੈਂ ਸੁਲ ਸਲਾਮ ਹੈ ਸਲੀਕਤ ਮਦਾਮ ਹੈ ਗਰੀਮਲ ਸ਼ਿਕਸਤ ਹੈ ਗਰੀਬ ਗਰੀਬ ਬਿਲੰਦਲ ਮਕਾਨ ਹੈ ਜ਼ਮੀਨ ਜ਼ਮਾਨ ਹੈ ਗਰੀਮਲ ਸ਼ਿਕਸਤ ਹੈ ਗਰੀਬਲ ਪ੍ਰਸਤ ਹੈ ਗਨੀਮਲ ਸ਼ਿਕਸਤ ਹੈ ਗਰੀਬਲ ਪ੍ਰਸਤ ਹੈ ਬਿਲੰਦੁਲ ਮਕਾਨ ਹੈ ਜ਼ਮੀਨ ਜ਼ਮਾਨ ਹੈ ਤਮੀਜ਼ਲ ਤਮਾਮ ਹੈ ਅਰਜੁਲ ਨਿਧਾਨ ਹੈ ਹਰੀਫੁਲ ਅਜੀਮ ਹੈ ਰਜਾਇਗ ਯਕੀਨ ਹੈ ਅਨੇਕੁਲ ਤਰੰਗ ਹੈ ਭੇਦ ਹੈ ਭੰਗ ਹੈ ਅਜ਼ੀਜ਼ੁਲ ਨਿਵਾਜ਼ ਹੈ ਗਨੀਮਲ ਖਰਾਜ ਹੈ ਇੰਦਰਕ ਸਰੂਪ ਹੈ ਤਰਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਵਾਹ ਹੈ ਸੁਯੁਕਤ ਸੁਦਾ ਹੈ ਸਦੈਵੰਗ ਸਰੂਪ ਹੈ ਭੇਦੀਏ ਰੂਪ ਹੈ ਸਮਸਤੋ ਪਰਾਜ ਹੈ ਸਦਾ ਸਰਬਸਾਜ ਹੈ ਸਮਸੁਲ ਸਲਾਮ ਹੈ ਸਦੈਵਲ ਅਕਾਮ ਹੈ ਦਰਬਾਰ ਸੁਰੂਪ ਹੈ ਅਗਾਦ ਹੈ ਅਨੂਪ ਹੈ ਓਅੰਗਾਦ ਰੂਪ ਹੈ ਨਾ ਸੁਰੂਪ ਹੈ ਰੰਗੀ ਨਾਮ ਹੈ ਤਰਭੰਗੀ ਤ੍ਰਿਕਾਮ ਹੈ ਤ੍ਰਿਵਰਗਮ ਦਰਬਾਦੇ ਅਗੰਜੇ ਅਗਾਦੇ ਸੁਵੰਗ ਸਰਭਾਗੇ ਸੁਸਰਭਾ ਅਨੁਰਾਗੇ ਤ੍ਰਿਭੁਗ ਸਰੂਪ ਹੈ ਅਛਿਜ ਹੈ ਅਸ਼ੂਤ ਹੈ ਕੇ ਨਰਕੰਗ ਪ੍ਰਣਾਸ ਹੈ ਪਰਥੁਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਹੈ ਸਦੈਵੰਗ ਸਰਾਹ ਹੈ ਵਿਭੁਗਤ ਰੂਪ ਵਿਭੁਗਤ ਸਰੂਪ ਹੈ ਪ੍ਰਯੁਗਤ ਅਨੁਪ ਹੈ ਨਿਰੁਕ ਸਦਾ ਹੈ ਵਿਭੁਗਤ ਪ੍ਰਵਾਹ ਹੈ ਅਨੁਕ ਸਰੂਪ ਹੈ ਪ੍ਰਯੁਗਤ ਅਨੁਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਪੇ ਅਲੇਖ ਹੈ ਅਪਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜਾਇ ਹੈ ਅਭਾਇ ਹੈ ਅਭੂਤ ਹੈ ਅਤੂਤ ਹੈ ਅਨਾਸ ਹੈ ਉਦਾਸ ਹੈ ਧੰਧ ਹੈ ਅਬੰਧ ਹੈ ਅਭਗਤ ਹੈ ਵਿਰਕਤ ਹੈ ਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨੰਤ ਹੈ ਅਲਿਖ ਹੈ ਅਦਿਖ ਹੈ ਅਲੇਖ ਹੈ ਅਭੇਖ ਹੈ ਅਟਾਹ ਹੈ ਅਗਾਹ ਹੈ ਅਸੰਭ ਹੈ ਅਗਮ ਹੈ ਅਨਿਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪਟ ਸ਼ੰਤ ਵ ਪ੍ਰਸਾਦ ਸਰਵੰਗ ਹੰਤਾ ਸਰਵੰਗ ਗੰਤਾ ਸਰਵੰਗ ਖਿਆਤਾ ਸਰਵੰਗ ਗਿਆਤਾ ਸਰਵੰਗ ਹਰਤਾ ਸਰਵੰਗ ਕਰਤਾ ਸਰਵੰਗ ਪ੍ਰਾਣੰਗ ਸਰਵੰਗ ਤਰਾਨੰਗ ਸਰਵੰਗ ਕਰਮੰਗ ਸਰਵੰਗ ਧਰਮੰਗ ਸਰਵੰਗ ਜੁਗਤਾ ਸਰਵੰਗ ਮੁਕਤਾ ਰਸਾਵਲ ਛੰਦ ਤਵ ਪ੍ਰਸਾਦ ਨਮੋ ਨਰਕ ਨਾਸੇ ਸਦੈਵੰਗ ਪ੍ਰਕਾਸ਼ੇ ਅਨੰਗੰ ਸੁਰੂਪੇ ਅਭੰਗੰਗ ਵਿਭੂਤੇ ਪਰਮਾਥੰਗ ਪਰਮਾਥੇ ਸਦਾ ਸਰਵ ਸਾਥੇ ਅਗਾਧ ਸੁਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਭੰਗੀ ਤ੍ਰਿਕਾਮੇ ਨਿਰਭੰਗੀ ਸੁਰੂਪੇ ਸਰਵੰਗੀ ਅਨੁਪੇ ਨਾ ਪੋਤਰੇ ਨਾ ਪੁੱਤਰੇ ਨਾ ਸੱਤਰੇ ਨਾ ਮਿੱਤਰੇ ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ ਨਿਰਸਾਕੰਗ ਸਰੀਕੈ ਮਿਤੋ ਅਮੀਗ ਹੈ ਸਦੈਵੰਗ ਪ੍ਰਭਾ ਹੈ ਅਜਾ ਹੈ ਅਜਾ ਹੈ ਭਗਵਤੀ ਛੰਦ ਤਵਾ ਪ੍ਰਸਾਦ ਕੇ ਜ਼ਾਹਰ ਜ਼ਹੂਰ ਹੈ ਕੇ ਹਾਜ਼ਰ ਹਜ਼ੂਰ ਹੈ ਅਮੇਸੁਲ ਸਲਾਮ ਹੈ ਸਮਸੁਲ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕੇ ਸੁਨਲ ਚਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜਗ ਰਹੀਮ ਹੈ ਕੇ ਰੋਜੀ ਦਹੰਦ ਹੈ ਕੇ ਰਾਜਗ ਰਹਿੰਦ ਹੈ ਕਰੀਮਲ ਕਮਾਲ ਹੈ ਕੇ ਉਸਨੂੰ ਜਮਾਲ ਹੈ ਗਰੀਬਲ ਖਰਾਜ ਹੈ ਗਰੀਬਲ ਨਿਵਾਜ ਹੈ ਹਰੀਫੁਲ ਸ਼ਿਕਨ ਹੈ ਰਾਸਲ ਫਿਕਨ ਹੈ ਕਲੰਕੰ ਪ੍ਰਨਾਸ ਹੈ ਸਮਸੁਲ ਨਿਵਾਸ ਹੈ ਅਗੰਜੁਲ ਗਰੀਮ ਹੈ ਰਜਾਇਗ ਰਹੀਮ ਹੈ ਕੇ ਰਜਾਇਗ ਰਹੀਮ ਹੈ ਸਮਸੁਲ ਜ਼ੁਬਾ ਹੈ ਕੇ ਸਾਹਿਬ ਕਿਰਾ ਹੈ ਕੇ ਨਰਕੰ ਪ੍ਰਨਾਸ਼ ਹੈ ਬਹਿਸ਼ੁਲ ਨਿਵਾਸ ਹੈ ਕੇ ਸਰਬੁਲ ਗਮਨ ਹੈ ਮੈਸੁਰ ਰਵਾਨਾ ਤਮਾਮੁਲ ਤਮੀਜ਼ ਹੈ ਸਮਸੁਲ ਅਜ਼ੀਜ਼ ਹੈ ਪ੍ਰੰਗ ਪ੍ਰਮੀਸ ਹੈ ਸਮਸੁਲ ਅਦੀਸ ਹੈ ਅਦੇਸ ਵਾਲਾ ਲੇਖ ਹੈ ਭੇਸੁਲ ਅਮੇਖ ਹੈ ਭੇਖ ਹੈ ਜ਼ਮੀਨੁਲ ਜ਼ਮਾ ਹੈ ਅਮੀਕੁਲ ਇਮਾ ਹੈ ਕਰੀਮੁਲ ਕਰਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਮਿੱਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਮਿੱਤੋ ਵਿਭੂਤ ਹੈ ਕਿ ਮਿੱਤੋ ਸੁਭਾ ਹੈ
ਕਿ ਮਿੱਤੋ ਪਸਾਹ ਕਿ ਆਤਮ ਪ੍ਰਵਾਹ ਕਿ ਅਚਲੰਗ ਅਨੰਗੇ ਕਿ ਮਿੱਤੋ ਭੰਗੇ ਮਦਭਾਰ ਛੰਦ ਪ੍ਰਸਾਦ ਮੁਨਮਨ ਪ੍ਰਣਾਮ ਗੁਣਗਨ ਮੁਦਾਮ ਹਰ ਨਰ ਪ੍ਰਭੰਜ ਅਨਗਨ ਪ੍ਰਣਾਮ ਮੁਨਮਨ ਪ੍ਰਣਾਮ ਮੁਨਮਨ ਪ੍ਰਣਾਮ ਗੁਣਗਨ ਮੁਦਾਮ ਹਰ ਬਰ ਅਗੰਜ ਹਰ ਨਰ ਪ੍ਰਭੰਜ ਅਨਗਨ ਪ੍ਰਣਾਮ ਮੁਨਮਨ ਸਲਾਮ ਹਰ ਨਰ ਅਖੰਡ ਬਰ ਰਮੰਡਨ ਬਵਨਾਸ ਮੁਨਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲ ਥਲ ਮੁਦਾਮ ਅੰਸ਼ਜ ਅੰਗ ਆਸਨ ਅਭੰਗ ਉਪਮਾ ਅਪਾਰ ਗਤਮਿਤ ਉਦਾਰ ਜਲ ਥਲ ਅਮੰਡ ਦਿਸ ਭੰਡ ਜਲ ਥਲ ਮਹਾਂਦਿਸ ਬੇਅੰਤ ਅਨ ਭਵਨਾ ਚਰ ਤਰ ਤੁਰਾਹਾਸ ਆ ਜਾਨ ਬਾਹੁ ਇਕ ਐਸਾ ਉਦਾਹ ਓਅੰਕਾਰ ਆਦ ਕਥਨੀ ਅਨਾਦ ਖਲਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤਚਰ ਨਾਮ ਅੰਸ਼ ਜਗਾਤ ਅਜਨਾ ਬਾਤ ਅਨ ਝੰਜਗਾਤ ਅੰਦਰੰਜ ਬਾਤ ਅਨ ਟੁੱਟ ਭੰਡਾਰ ਅਨ ਠੱਟਾ ਪਾਰ ਆ ਢੀਠ ਧਰਮ ਅਤ ਢੀਠ ਕਰਮ ਅਨਬਰਨ ਅਨੰਦਾਤਾ ਮਹੰਤਰ ਬੋਲ ਮਨਾ ਛੰਦ ਤਵ ਪ੍ਰਸਾਦ ਕਰੁਣਾਲੇ ਅਰਕਾਲੇ ਖਲਖੰਡਨ ਹੈ ਮੈਂ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲਕਾਰਨ ਹੈ ਸਰਬ ਉਬਾਰਨ ਹੈ ਤ੍ਰਿਤਕੇ ਧਰਨ ਹੈ ਜਾਕੇ ਕਰਨ ਹੈ ਮਨ ਮਾਤੇ ਹੈ ਜਗ ਜਾਦੇ ਹੈ ਸਰਬੰਕ ਪਰ ਹੈ ਸਰਬੰਕਰ ਹੈ ਸਰਪਾਸੇ ਹੈ ਸਰਵਨਾਸੇ ਹੈ ਕਰੁਣਾਕਰ ਹੈ ਵਿਸ਼ਵੰਬਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਿਮੰਡਸ ਹੈ ਕਲਖੰਡਸ ਹੈ ਪਰਤੇਪਰ ਹੈ ਕਰੁਣਾਕਰ ਹੈ ਅਜਪਾ ਜਪੈ ਅਥਪਾ ਥਪੈ ਆਕਿਰਤਾ ਕਿਰਤੈ ਅੰਮ੍ਰਿਤਾ ਅੰਮ੍ਰਿਤੈ ਅੰਮ੍ਰਿਤਾ ਅੰਮ੍ਰਿਤੈ ਕਰੁਣਾ ਕਿਰਤੈ ਕਰਤਾ ਕਿਰਤੈ ਧਰਨੀ ਤ੍ਰਿਤੈ ਮਤੇਸ਼ਵਰ ਹੈ ਪਰਮੇਸ਼ਵਰ ਹੈ ਅਕਿਰਤਾ ਕਿਰਤੈ ਅੰਮ੍ਰਿਤਾ ਅੰਮ੍ਰਿਤ ਹੈ ਅਜਬਾ ਕਿਰਤੈ ਅੰਮ੍ਰਿਤਾ ਆਮ੍ਰਿਤ ਹੈ ਨਿਰਨਾਇਕ ਹੈ ਕਲਗਾਇਕ ਹੈ ਵਿਸ਼ਵੰਬਰ ਹੈ ਕਰੁਣਾਲੇ ਹੈ ਨਿਰਨਾਇਕ ਹੈ ਸਰਪਾਇਕ ਹੈ ਭਾਪੰਜਨ ਹੈ ਅਰਗੰਜਨ ਹੈ ਰਵਿਦਾਪਨ ਹੈ ਜਬ ਜਾਪਨ ਹੈ ਅਕਰੰਗ ਕਿਰਤੈ ਸਰਵਾ ਕਿਰਤੈ ਕਰਤਾ ਕਰਹਿ ਹਰਤਾ ਹਰਹਿ ਪਰਮਾਤਮ ਹੈ ਸਰਵਾਤਮ ਹੈ ਆਤਮ ਵਸ ਹੈ ਜਸ ਕੇ ਜਸ ਹੈ ਭੁਜੰਗ ਬਰਿਆਦ ਛੰਦ ਨਮਸ ਨਮੋ ਸੂਰਜ ਸੂਰਜੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਘ ਤਾਮ ਸੰਘ ਸਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸੁਰਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਭੋਜ ਭੋਜੇ ਨਮੋ ਪਾਨ ਪਾਨ ਨਮੋ ਕਲਹਿ ਕਰਤਾ ਨਮੋ ਸਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰਗ ਵਿਭੂਤੇ ਕਲੰਕਾਰ ਰੂਪੇ ਨਮੋ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸਾਸੇ ਨਮੋ ਬਾਂਗ ਬੰਕੇ ਭੰਗੀ ਸੁਰਪੇ ਅਨੰਗੀ ਨਾਮੇ ਤ੍ਰਭੰਗੀ ਤ੍ਰਕਾਲੇ ਅਨੰਗੀ ਅਗਾਮੇ ਏਕ ਅਸ਼ਰੀ ਛੰਦ ਅਜੈ ਅਲਾਏ ਅਭਾਏ ਅਭਾਏ ਅਭੂ ਅਜੂ ਅਨਾਸ ਅਕਾਸ ਅਗੰਜ ਅਭੰਜ ਅਲਖ ਅਪਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਹ ਅਟਾ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਬੇ ਨਾ ਰੇਖੇ ਅਕਰਮੰਗ ਅਭਰਮੇ ਅਕਰਮੰਗ ਅਭਰਮੰਗ ਅਗੰਜੇ ਅਲੇਖੇ ਭੁਜੰਗ ਬਰਿਆਦ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਗਾਮੰਗ ਵਿਭੂਤੇ ਸਮਸਲ ਸੁਰੂਪੇ ਕੁਕਰਮੰਗ ਪ੍ਰਣਾਸੀ ਸੁਧਰਮੰਗ ਵਿਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਗਰੀਮਲ ਕੁਨਿੰਦਾ ਸਮਸਤੁਲ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਗਰੀਮੇ ਹਰਿੰਗ ਕਰਿੰਗ ਗਰੀਮਲ ਰਹੀਮੇ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸੁਯੰ ਭਵ ਸੁਭੰਗ ਸਰਬਦਾ ਸਰਬਜੁਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸੁਰੂਪੇ ਸਦਾ ਅੰਗ ਸੰਗੇ ਅਭੰਗ ਅੰਗ ਵਿਭੂਤੇ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸੁਯੰ ਭਵ ਸੁਭੰਗ ਸਰਬਦਾ ਸਰਬਜੁਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸੁਰੂਪੇ ਸਦਾ ਅੰਗ ਸੰਗੇ ਅਭੰਗ ਅੰਗ ਵਿਭੂਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੀਂ ਤਵਾ ਪ੍ਰਸਾਦ ਸਵਈਏ ਸਰਾਵਗ ਸੁਧ ਸਮੂਹ ਸਿਧਾਂਤ ਕੇ ਦੇਖ ਫਿਰਿਓ ਕਰ ਯੋਗ ਜਤੀਕੇ ਸੂਰ ਸੁਰਾਰਧਨ ਸੁਸੁਧਾਧਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕੋਊ ਨਾ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜੈਰੇ ਜਰ ਸੰਗ ਅਨੂਪ ਅਤੰਗ ਉਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਲਿਬਤ ਨਿਆਬ ਸੀਸਨਾ ਜਾਤ ਵਿਚਾਰੇ ਏਤੇ ਭਾਏ ਤਉ ਕਾਹਾ ਪਾਏ ਭੂਪ ਦੰਤ ਕਉ ਨਾਂਗੇ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ ਸ੍ਰੀ ਵਾ ਸ੍ਰੀ ਭਗਵਾਨ ਭਜੇ ਬਨੰਦ ਕੁਵੰਦ ਕੇ ਧਾਮ ਸਿਧਾਰੇ ਤੀਰਥ ਨਾਨ ਦਿਆ ਦਮਦਾਨ ਸੁਸੰਜਮ ਨੇਮ ਅਨੇਕ ਵਸੇਖਾ ਹੈ ਵੇਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖਾ ਹੈ ਪਾਵਨ ਆਹਾਰ ਜਤੀ ਜਤ ਧਾਰ ਸਭ ਸੁਪਚਾਰ ਹਜ਼ਾਰ ਕੇ ਦੇਖਾ ਹੈ ਸ੍ਰੀ ਭਗਵਾਨ ਭਜੇ ਬਿਨ ਭੁਪਤ ਏ ਕਰਤੀ ਬਿਨ ਏਕ ਨਾ ਲੇਖਾ ਹੈ ਸੁਧ ਸਪਾਹ ਦੁਰੰਦ ਵਾਹ ਸੁਸਾਜ ਸਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰਬਰ ਬਦ ਪੰਖ ਹਲੇ ਨਾ ਹਲੈਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਪਤੰਗਨ ਮਾਨ ਮਲੈਂਗੇ ਸ੍ਰੀ ਪਦ ਸਿਰ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲਾਏਂਗੇ ਵੀਰ ਅਪਾਰ ਵੱਡੇ ਬਰਿਆਰ ਵਿਚਾਰੇ ਸਾਰ ਕੀ ਧਾਰ ਬਸ਼ਈਆ ਤੋਰ ਦੇਸ ਮਿਲਨ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ
ਗਾੜੇ ਗੜਾਨ ਕੋ ਤੋੜਨ ਹਾਰ ਸੁਬਾਤ ਨਿਚ ਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇਵ ਨੰਦਨ ਸਾਚਰ ਭੂਤ ਭਵਿਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਾਲ ਹੀ ਪਾਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈਤੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੁ ਪ੍ਰਸੰਨ ਫਰੈ ਜਾਗ ਸਤਰ ਸਵੈ ਅਵਲੋਕ ਛਪੈਂਗੇ ਮਾਨਵ ਇੰਦਰ ਗਜਿੰਦਰ ਨਰਾਤਮ ਜਾਂ ਅੰਤਰ ਲੋਕ ਕੋ ਰਾਜ ਕਰਾਂਗੇ ਕੋਟ ਇਸ਼ਨਾਨ ਗਜਾਦਕ ਦਾਨ ਅਨੇਕ ਸਵੰਬਰ ਸਾਜ ਬਰੈਂਗੇ ਬ੍ਰਹਮੇਸ਼ਰ ਬਿਸ਼ਨ ਸਚੀਪਤ ਅੰਤ ਫਸੇ ਜਮ ਫਾਸ ਪਰੈਂਗੇ ਜੇ ਨਾ ਸ੍ਰੀਪਤ ਕੇ ਪ੍ਰਸ ਹੈ ਭਗਤ ਏ ਨਰ ਫੇਰ ਨਾ ਦੇਹ ਧਰਾਂਗੇ ਕਹਾ ਭਿਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਭਗਤ ਧਿਆਨ ਲਗਾਇਓ ਨਾਤ ਫਰੀ ਉਰੇ ਸਾਸ ਸਮੁੰਦਰ ਲੋਕ ਗਿਓ ਪਰ ਲੋਕ ਗਵਾਇਓ ਬਾਸ ਕਿਉ ਬਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਜ ਕਹੋ ਸੁਣ ਲਿਓ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖੁਰ ਬਾਚੀ ਦਿਸ਼ਾ ਮੈਂ ਕਾਹੂ ਪਸ਼ਾਹ ਕੋ ਸੀਸ ਨਵਾਇਓ ਕੋ ਬਤਾਨ ਕੋ ਪੂਜਤ ਹੈ ਪਾਸ ਕੋ ਮਰਤਾਨ ਕਾਓ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਹੀ ਸ ਕੂਰ ਕਿਰਿਆ ਉਰਜਿਓ ਸਭ ਹੀ ਜਾਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋ ਬਤਾਨ ਕੋ ਪੂਜਤ ਹੈ ਪਾਸ ਕੋ ਮਰਤਾਨ ਕੋ ਪੂਜਨ ਧਾਇਓ ਕੂਰ

ਕਾਲ ਬਾਏ ਕਰ ਵਿਸ਼ਨ ਪ੍ਰਗਾਸਾ ਸਗਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੂ ਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਸ਼ਨ ਬਜਾਇਓ।

ਕਰਤੋ ਕਬੂ ਤੁਮ ਮੈਂ ਮਿਲਤ ਦੇ ਤਰਸਬ ਹੂੰ ਜੇਤੇ ਬਦਨ ਸਿੱਠ ਸਭ ਧਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਭੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨਿਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾਗੋ ਭੇਵਨਾ ਬਾਬਤ ਭੇਦਾ ਤਾਗੋ ਕਿਰਪਾਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਨਤ ਮਹਾਦੇਵ ਕੋ ਕਹਿ ਸਦਾਸ਼ਿਵ ਨਿਰੰਕਾਰ ਕਾ ਚੀਨਤ ਨਹਿ ਬਹਿਵ ਆਪ ਆਪਣੀ ਬੁਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਏ ਤੇਤੀ ਤੁਮਰਾ ਲਖਾਨਾ ਜਾਏ ਪਸਾਰਾ ਕੇਹੇ ਬੇਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਹੀ ਪੁੱਪਾ ਅੰਡ ਜੇਰ ਸੇ ਤਜਗਿਨੀ ਉਦਭੁਜ ਖਾਨ ਬਹੁ ਰਜਦੀਨੀ ਕਹੂੰ ਫੂਲ ਰਾਜਾ ਹਵ ਬੈਠਾ ਕਹੂੰ ਸਿਮਟ ਭਯੋ ਸੰਗਰੇ ਕੈਠਾ ਸਗਰੀ ਸਿਸ਼ਟ ਦਿਖਾਏ ਅਚੰਭ ਵਿਆ ਜੁਗਾ ਸਰੂਪ ਸਵਯੰ ਭਵ ਅਵਰਛਾ ਮੇਰੀ ਤੁਮ ਕਰੋ ਸਿੱਖ ਉਭਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਘਾਤਾ ਜੇ ਅਸ ਤੁਜ ਤਵ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹਵੇ ਮਰੇ ਪੁਰਖ ਜਮਨ ਪਗ ਭਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਧਿਆ ਹੈ ਤਾਂ ਕੇ ਕਾਲ ਨਿਕਟ ਨਹਿ ਐ ਰਚਾ ਵੇ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦੁਸ਼ਟਨ ਜਾਏ ਨੇ ਹਰਹੋ ਤਾਗੇ ਤਾਬ ਤਨਕ ਮੈਂ ਹਰਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾ ਸ਼ਭ ਸਕੇ ਨ ਕੋਈ ਏਕ ਵਾਰ ਜਿਨ ਤੁਮੇ ਸੰਭਾਰਾ ਗਾਲ ਫਾਸਤੇ ਤਾਹੇ ਉਭਾਰਾ ਜਿਨਰ ਨਾਮ ਤਿਹਾਰੋ ਗਹਾਦਾਰ ਦੁਸ਼ਟ ਦੋਗ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਦ ਲਿਹ ਉਭਾਰੀ ਸਰਬ ਠਾਵਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹੰਬਰ ਜਗਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲਬਿਕ ਸਗਲ ਦੇ ਕੋ ਹਰਤਾ ਦੁਸ਼ਟ ਦੁਖੀਨ ਕਉ ਸ਼ੈ ਕਰਤਾ ਸ੍ਰੀ ਅਸੁਜਾ ਭਏ ਦਯਾਲਾ ਪੂਰਨ ਕਰਾ ਗ੍ਰੰਥ ਤਕਾਲਾ ਮਨ ਬਾਂਛਤ ਬਲ ਪਾਵੈ ਸੋਈ ਦੁਖ ਨਾ ਦਸੇ ਬਿਆਪ ਕੋਈ ਅੜਿਲ ਸੁਨੇ ਗੁੰ ਜੋ ਜਾਹੇ ਸੁਰਸ ਨਾ ਪਾਵਈ ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਗੜਨਾ ਦਿਨਰ ਗੇ ਰਹਿ ਹੋ ਜੋ ਜਾ ਕੀ ਏਕ ਵਾਰ ਚਾਉ ਪਈ ਕੋ ਕਹਿ ਚਾਉ ਬਈ ਸੰਮਤ ਸਤਰਾ ਸਹਿਸ ਪਣਜੈ ਅਰਧ ਸਹਿ ਸੁਨਤੀਨ ਕਹਿ ਜੈ ਭਾਦਰ ਸੁਧੀ ਅਸ਼ਟਮੀ ਰਬ ਵਾਰਾ ਤੀਰਥ ਦਰਭ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਗਊ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਗੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਭੈ

ਕਰ ਤੇਰਾ ਹੈ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕਾ ਮਨ ਵਸਿਆ, ਵਾਜੇ ਸ਼ਬਦ ਗਨੇਰੇ, ਕਹੇ ਨਾਨਕ ਸੱਚੇ ਸਾਹਿਬ ਗਿਆ ਨਾਹੀ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸਾਜ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖਮਨ ਆਏ ਵਸਿਆ, ਜਨਿਸ਼ਾ ਸਭ ਪੂਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਘਰ ਸੁਭਾਗਿਆ, ਘਰ ਸੁਭਾਗਿਆ ਸ਼ਬਦ ਵਾਜੇ, ਕਲਾ ਉਚਿਤ ਕਰ ਧਾਰੀਆ, ਪੰਚ ਦੂਤ ਵਸ ਕੀਤੇ ਕਾਲ, ਕੰਟ ਕੁਮਾਰਿਆ ਧੁਰ ਕਰਮ ਪਾਇਆ, ਤੁਧ ਜਿਨ ਕਾਓ ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤੈ ਸੁਖ ਹੋਵਾ, ਤਿਤਕਰ ਅਨਹਦ ਵਾਜੇ। ਸਾਚੀ ਲਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਵੈ ਬਾਜੋ, ਕਿਆ ਕਰੇ ਵਿਚਾਰੀਆ, ਤੁਦਵਾ ਸਮਰਤ ਕੋਏ ਨਾਹੀ, ਕਿਰਪਾ ਕਰ ਬਨਵਾਰੀਆ, ਇਸ ਨੂੰ ਹਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ, ਕਹੇ ਨਾਨਕ ਲਵੈ ਬਾਜੋ, ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋ ਜਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚਾ ਸਵਾਰਿਆ, ਕਹੇ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਨੂੰ ਦੇ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਨ ਦੇਹ, ਜਿਸ ਨੂੰ ਹੁਣ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰਿਆ, ਦਹਿ ਦੇ ਸਖਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ ਜਨਾ ਭਾਣਾ ਭਾਵੇ, ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ। ਆਵੋ ਸੰਤ ਪਿਆਰੇ ਹੋ, ਅਗਤ ਕੀ ਕਰੇ ਕਹਾਣੀ, ਕਰੇ ਕਹਾਣੀ ਅਗਤ ਖੇਰੀ ਦੁਆਰੇ ਪਾਈਐ, ਤਨ ਮਨ ਧਨ ਸਭ ਸੌਮ ਗੁਰ ਕੋ ਹੁਕਮ ਮੰਨਿਆ ਪਾਈਐ, ਹੁਕਮ ਮੰਨਿਓ ਗੁਰੂ ਕੇ ਰਾਹ ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ ਕਥਿਓ ਅਗਤ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨਾ ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨੇ ਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਡਗੌਲੀ ਪਾਈਆ, ਕੁਰਬਾਨ ਕੀਤਾ ਦਸੇ ਬਿਟੋ ਜਿਨ ਮੋਹ ਮਿੱਠਾ ਲਾਇਆ, ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲ, ਸਾਹ ਤੇਰਾ ਚੱਲੈ ਨਾ ਹੀ ਤਿਸ ਨਾਲ, ਕਿਉਂ ਚਿਤ ਲਾਈਐ, ਐਸਾ ਕੰਮ ਮੁੱਲੇ ਨਾ ਕੀਚੈ ਜਿਤ ਅਨਪਛੋਤ ਆਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੈ, ਜੀ ਜਨ ਸਭ ਖੇਲ ਤੇਰਾ, ਕਿਆ ਗੁਆਖ ਵਖਾਣ ਆ ਖੇਤਾਂ ਵੇਖੇ ਸਭ ਤੂੰ ਹੈ, ਜਿਨ ਜਗਤ ਉਪਾਇਆ, ਕਹੇ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ, ਜੀ ਜਨ ਸਭ ਤੁਧ ਉਪਾਏ ਇੱਕ ਵੇਖ ਪ੍ਰਸਨ ਆਇਆ, ਲਭ ਲੁਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ, ਕਹੇ ਨਾਨਕ ਜਿਸ ਨੂੰ ਆਪ ਤੁੱਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ, ਚਾਲ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਖੰਨਿਓ ਤੇਖੀ ਵਾਲੋ ਨਿਖੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ, ਜਿਉਂ ਤੂੰ ਚਲਾਏ ਤਵੇ ਚੱਲਿਆ ਸਵਾਮੀ, ਹੋਰ ਗਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤਵੇ ਚੱਲੇ ਜਿੰਨਾ ਮਾਰਗ ਪਾਵਹਿ, ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵਹਿ, ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵਹਿ, ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੇ ਤਵੇ ਚਲਾਵਹਿ। ਇਹ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਇਹ ਤਿਨਕੇ ਮਨ ਵਸਿਆ, ਜਿਨ ਧਰੂੰ ਲਿਖਿਆ ਆਇਆ ਇੱਕ ਫਿਰੇ ਘਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ, ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜਾ, ਬਿਨ ਸਹਿਜੇ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ, ਸਹਿਸੇ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ, ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾ, ਇਹ ਸਹਿਸਾ ਇਬਜਾਏ ਜਿਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿਨੀ ਜਨਮ ਜੂਆ ਹਾਰਿਆ, ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ, ਫਿਰੇ ਜਿਉਂ ਬੇਤਾਲਿਆ,
ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੇ ਜਨਮ ਜੂਆ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜਕੀ ਸੋਏ ਪਹੁੰਚੇ ਨਾਹੀ ਮਨਸਾ ਸਤ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇ ਬਨਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰਨਾਲੇ ਗੁਰਕੇ ਚਰਨ ਹਿਰਦਾਇ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੈ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆਂ ਜਾਏ ਅਨੇਕ ਜੂਨੀ ਭਰਮੇ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹਾਓ ਹਰ ਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿੱਤ ਜਿਨਕਾ ਹਿਰ ਲਇਆ ਮਾਇਆ ਬੋਲਣ ਪੈਰ ਬਾਣੀ ਕਹੇ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਗੁਰਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਸੁਣਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਰਤਾਏ ਆਪ ਵੇਖੇ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਿਵਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਜੋਂ ਤਤੈ ਸਾਰ ਨਾ ਜਾਣੀ ਤਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇਜਨ ਜਾਗੇ ਜਿੰਨਾ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅੰਦਿਨ ਹਰ ਲਿਬ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ ਮਨੋ ਕਿਉਂ ਵਿਸਾਰੀਐ ਏਵੜ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸੱਕੀ ਜਿਸਨੂੰ ਆਪਣੀ ਲਿਬ ਲਾਵੇ ਆਪਣੀ ਲਿਬ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕ ਏਵੜ ਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਬ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਧਰ ਵਿਸਰਾਇਆ ਮੋਹ ਪਜੈ ਭਾਉ ਦੂਜਾ ਲਾਇਆ ਕਹੇ ਨਾਨਕ ਗੁਰਪ੍ਰਸਾਦੀ ਜਿਨਾ ਲਿਬ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰਾਬ ਅਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟੋਂ ਰਹੇ ਲੋਕ ਵਿਲ ਲਾਏ ਐਸਾ ਸਤਿਗੁਰੂ ਜੇ ਮਿਲਾ ਇਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹਾ ਹੈ ਹਰ ਵਸੈ ਮਨ ਆਏ ਹਰ ਆਪ ਅਮਲਕ ਹੈ ਭਾਗਤ ਨਾ

ਲਾਹ ਖਟਿਓ ਦਿਹਾੜੀ, ਇਹ ਧਨ ਤੇ ਨਾ ਮਿਲਿਆ ਜਨ ਹਰਿਆ ਪੇ ਭਾਣਾ, ਕਹੇ ਨਾਨਕਰ ਰਾਸ ਮੇਰੀ ਮਨ ਹੁਆ ਵੰਜਾਰਾ, ਇਹ ਰਸਨਾ ਨੂੰ ਅੰਦਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤਾਂ ਕਿਤੇ ਜਿਚਰ, ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਾਉਣਾ ਤ੍ਰਿਸ਼ਨਾ ਲਾ ਗਏ ਆਏ, ਇਹ ਹਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ, ਕਹੇ ਨਾਨਕ ਹੋਰ ਆਨ ਰਸਾ ਵੀਸਰੇ ਜਾਂ ਹਰ ਵਸੈ ਮਨ ਆਏ, ਇਹ ਸਰੀਰਾ ਮੇਰਿਆ ਤੁਮ ਮੈਂ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ, ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮੈਂ ਆਇਆ, ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਹੋ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆ ਪਾਏ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾ ਪਾਏ, ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਸੁਭੋਗੋ, ਕਹੇ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੇ ਕਿਆ, ਤੁਧ ਕਰਮ ਕਮਾਇਆ ਕਿ ਕਰਮ ਕਮਾਇਆ, ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉ ਚਿਤ ਲਾਇਆ, ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ, ਇਹ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾਂ ਵੇਖ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ, ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਇਹ ਸਰਵਣਹੋ ਮੇਰੇ ਹਉ ਸਾਚੈ ਸੁਣਨੈ ਨੋ ਬਿਠਾਏ, ਸਾਚੈ ਸੁਣਨੈ ਨੋ ਬਿਠਾਏ, ਸਰੀਰ ਲਾਏ ਸੁਣੋ ਸਤਬਾਣੀ, ਜਿਸ ਸੁਣੀ ਮੰਤਨ ਹਰਿਆ ਹੋਵਾ ਰਸਨਾ ਰਸ ਮਾਣੀ, ਸੱਚ ਅਲੱਖ ਵਿਡਾਣੀ ਤਾਂ ਕੀ ਗਦ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚੈ ਸੁਣਨੈ ਨੋ ਬਿਠਾਏ, ਹਰ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ, ਵਜਾਇਆ ਬਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਣੀ ਕਨਾ ਦਸਵਾਂ ਦੁਆਰ ਦਿਖਾਇਆ, ਤਾਂ ਅਨੇਕ ਰੂਪ ਨਾਉ ਨਵ ਨਿਧ ਤਿਸਦਾ ਅੰਤ ਨਾ ਜਾਈ ਪਾਇਆ, ਕਹੇ ਨਾਨਕ ਹਰ ਪਿਆਰਾ ਹੈ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ, ਇਹ ਸਾਚਾ ਸੁਹਿਲਾ ਸਾਚੇ ਕਰ ਗਾਵੋ, ਗਾਵਤਾ ਸੁਹਿਲਾ ਕਰ ਸਾਚੇ ਜਿੱਥੇ ਸਦਾ ਸੱਚ ਧਿਆਵਹੇ, ਸੱਚੋ ਧਿਆਵੇ ਜਾਤ ਭਾਵੇ ਗੁਰਮੁਖ ਜਨਾ ਬੁਝਾਵਹੇ, ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹੇ, ਕਹੇ ਨਾਨਕ ਸੱਚ ਸੁਹਿਲਾ ਸੱਚਾ ਘਰ ਗਾਵਹੇ, ਅਨੰਦ ਸੁਣੋ ਵਡਭਾ।

ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਗੁਰੂ ਪਾਤਸ਼ਾਹ ਜੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤਾਂ ਵੱਲੋਂ ਪ੍ਰਥਮ ਨਾਮ ਸਿਮਰਨ ਹੋਏ ਉਪਰੰਤ ਗੁਰੂ ਮਹਾਰਾਜ ਜੀ ਨੇ ਸੋਹਣੇ ਤਖਤਾਂ ਦੇ ਵਿਰਾਜ ਮਗਰ ਦਰਸ਼ਨ ਦਾਇਰੇ ਬਖਸ਼ਿਸ਼ ਕੀਤੇ ਪਵਿੱਤਰ ਹੁਕਮ ਬਖਸ਼ਿਸ਼ ਕੀਤੇ ਉਪਰੰਤ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਪੰਜਾਂ ਬਾਣੀਆਂ ਦੇ ਨਿਤਨੇਮ ਹੋਏ ਹਨ। ਆਓ ਹੁਣ ਸ਼ਬਦ ਕੀਰਤਨ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਪ੍ਰਾਰੰਭ ਹੋਣ ਜਾ ਰਹੇ ਹਨ ਆਪ ਜੀ ਨੂੰ ਪਾਤਸ਼ਾਹ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲੇ ਦਾ ਕੀਰਤਨੀ ਜਥਾ ਕੀਰਤਨ ਰਾਹੀਂ ਜੋੜਨਗੇ ਨਾ ਪਾਸੋਂ ਪਿਆਰ ਸਰਵਨ ਕਰੋ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਕੱਲ੍ਹ ਦੇ ਰੋਜ਼ ਆ ਰਹੇ ਹਨ। ਸ੍ਰੀ ਅਖੰਡ ਸਾਹਿਬ ਪ੍ਰਾਰੰਭ ਹਨ। ਕੱਲ੍ਹ ਸ਼ਾਮ ਨੂੰ ਚਾਰ ਸੰਪੂਰਨਤਾ ਪ੍ਰੰਤਵਾਨ ਕੀਰਤਨ ਦਰਬਾਰ ਸਜਣਗੇ। ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ। ਪੰਦੇ ਸਤਿਕਾਰਯੋਗ ਕਥਾ ਵਿੱਚ ਪਾਤਸ਼ਾਹ ਭਾਈ ਬਿੰਦਰਪਾਲ ਸਿੰਘ ਜੀ ਜੋ ਇਸ ਹਫ਼ਤੇ ਸ਼ਾਮ ਦੇ ਦਿਵਾਨਾਂ ਵਿੱਚ

0: ਨਾਨਕ ਸੱਚ ਤੇ ਆਇ ਨਿਸੱਚ ਜੋ ਮਰ ਜੰਮੇ ਸੋ ਕੱਚ ਨਿਕੱਚ ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾ ਵੱਡਾ ਨਾਉ, ਵੱਡੀ ਵਡਿਆਈ ਜਾ ਸੱਚ ਨਿਆ, ਵੱਡੀ ਵਡਿਆਈ ਜਾ ਨਹਿਚਲ ਥਾਓ, ਵੱਡੀ ਵਡਿਆਈ ਜਾਣਿਆ ਲਾਓ, ਵੱਡੀ ਵਡਿਆਈ ਬੂਝੈ ਸਭ

अड़सठ तीर्थ जी नाम है उतरे नाही मैं जिन पट अंदर

ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ ਆਪ ਸੰਗਤਾਂ ਨੇ। ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮਾਊਂਟ ਤੋਂ ਸ਼ਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸ਼ਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਗੁਰਮੇਲ ਸਿੰਘ ਜੀ, ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਵਾਗ ਦੀ ਕਥਾ ਆਪ ਸੰਗਤਾਂ ਨੂੰ ਸ਼ਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਅਗੰਤ ਸਿੰਘ ਜੀ, ਉਹਨਾਂ ਪਾਸੋਂ ਸ਼ਰਵਣ ਕਰੀਏ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਜਿਸ ਤਰ੍ਹਾਂ ਆਪਣੇ ਕੋਲ ਸਤਿਕਾਰਯੋਗ ਗਿਆਨੀ ਭਾਈ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ ਪਹੁੰਚੇ ਹੋਏ ਹਨ, ਜੋ ਪੰਜ ਦਿਨ ਦੇ ਸਮਾਗਮ ਸਨ। ਸੋ ਅੱਜ ਉਹਨਾਂ ਦਾ ਇਸ ਫਰੀ ਦਾ ਗੁਰੂ ਘਰ ਵਿਖੇ ਆਖਰੀ ਦੀਵਾਨ ਹੈ। ਸਭ ਸੰਗਤਾਂ ਨੂੰ ਬੇਨਤੀ ਹੈ ਆਪ ਜੀ ਨੇ ਸ਼ਾਮੀ 8 ਵਜੇ ਤੋਂ ਲੈ ਕੇ ਸਮੇਂ ਸਿਰ ਹਾਜ਼ਰੀ ਭਰ ਕੇ ਜੋ ਲਾਹੇ ਲੈਣੇ ਜੀ। ਦੂਸਰੀ ਬੇਨਤੀ ਹੈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਅਤੇ June 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ, ਜੋ ਹਰ ਸਾਲ ਦੀ ਤਰ੍ਹਾਂ ਸਮੂਹ ਜਥੇਬੰਦੀਆਂ ਵੱਲੋਂ, ਪ੍ਰਬੰਧਕ ਕਮੇਟੀਆਂ ਵੱਲੋਂ, ਸੰਗਤਾਂ ਵੱਲੋਂ ਜੋ ਨਗਰ ਕੀਰਤਨ ਸਨ ਫਰਾਂਸਿਸਕੋ ਵਿਖੇ ਹੁੰਦੇ ਹਨ, ਇਸ ਵਾਰੀ ਵੀ ਜੋ ਦਿਨ ਸ਼ਨਿਚਰਵਾਰ 6 June ਨੂੰ ਹੋ ਰਹੇ ਹਨ। ਸੋ ਆਪ ਸੰਗਤਾਂ ਨੇ ਉੱਥੇ ਵੱਧ ਤੋਂ ਵੱਧ ਹਾਜ਼ਰੀ ਲਵਾਉਣੀ ਜੀ। ਨਾਲ ਨਾਲ ਗੁਰੂ ਘਰ ਵਿਖੇ ਜੋ ਸਮਾਗਮ ਚੱਲ ਰਹੇ ਹਨ, ਸੁਖਮਨੀ ਸਾਹਿਬ ਦੇ ਜਾਪ ਸਹਿਜ ਪਾਠ ਸ਼ਹੀਦਾਂ ਦੀ ਯਾਦ ਵਿੱਚ ਆਪ ਜੀ ਹਾਜ਼ਰੀ ਭਰਿਆ ਕਰੋ ਜੀ। ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਹੀ ਪਾਵਨ ਸ਼ਬਦ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਇੱਕ ਓਅੰਕਾਰ, ਉਹ ਪਰਮਾਤਮਾ ਇੱਕ ਹੈ ਜਿਹੜਾ ਇੱਕ ਰਸ ਸਰਬ ਵਿਆਪਕ ਹੈ,

ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸਤਿਗੁਰੂ ਕਿਰਪਾ ਕਰ ਦੇਣ ਤਾਂ ਫਿਰ ਪਰਮਾਤਮਾ ਦੇ ਨਾਲ ਮੇਲ ਹੁੰਦਾ ਹੈ।

अंदर बख्शिश कर रहे ने, मेरे मन भज राम नाम सब अर्था। अपने मन नूं समझाउण दी गल कीती, कहन लगे दुनिया दे लोको अपने इस मन नूं इस तरह कहया करो, इस तरह समझाया करो, ऐ मेरे मना परमात्मा दा नाम सिमरिया कर। पर मन भी अगे कई बार सवाल कर देंदा है, सुभाविक गल है। किसी भी मनुख नूं कहो भाई तू ये कम कर लिया कर, कम बड़ा चंगा है, ते अगे बंदा एकदम सब तो पहला ये गल पुछदा है भी जे कितें मैं ये कम करा तो मैनू मिलेगा की, मैनू लाभ की होएगा। लाभ दे पिछे रहिंदा मनुख, क्योंकि मनुख हमेशा ही लाभ वाला सौदा करता है, घाटे वाला सौदा नहीं कदे करता। इनू घाटा पसंद नहीं। गुरुदेव पातशाह जी कहिंदे ने, कहिण लगे प्यारे हो घाटा कदे भी नहीं आउणा। खावें खर्चें रल मिल भाई, तोट ना आवै वध दो जाई। ये जिहड़ा नाम रूप खजाना है ये कदे नहीं घटदा। इन्ना जिन्ना मर्जी आप छक लो ते जिन्ना मर्जी इसनों खर्च लाओ, खर्चन दा भाव है दूजियां नूं प्रेरित कर लाओ। भाई नाम जपना चाहिदा। फिर यह धन सगों वधदा है, यह धन घटदा नहीं, क्योंकि धन बड़े कमाल दा है नाम धन। पर मिलदा यह बड़े मुश्किल नाल है। गुरु के अधीन होना पैंदा है ता जाके ये नाम मिलता है, बहुत कीमती है। जे कित मिल जाए तो जिंदगी नूं संवार के रख देंदा है। फिर ये जिहड़ा नाम धन है, दुनिया भी धन देखो आप कमाईए उहदा बहुत डर लग्या हुंदा है। बंदा सांभ सांभ के रखता है, लुको के रखता है, कई बार वह गुआच भी जाता है, तो दूजियां नूं दईए तो घटता भी है। पर एक बड़े कमाल की गल है साधु संगत जी, जे किते इस धन नूं नेक कम्मां च लाइए, चंगे कम्मां च लाइए, उहदा फल बहुता मिलता है। इत्थे भी फल मिलता है, परलोक विच भी उहदा फल मिलता है। कई बार मनुख सोचता है भी धन तो बहुत हो गया पर इहनूं सफला किवें करिए, दौलत तो बहुत है, बड़ी कमाई कर ली पर इसनूं सफली किवें करिए। सारे धर्म ग्रंथ कहिंदे भी ये ना ये जिहड़ा दुनिया भी धन है नाल नहीं जांदा, नाल नहीं निभदा, पर इसनूं लिजाउण दा तरीका थोड़ा दूजा है। इस धन नूं तों लोड़वंदा नूं दिया कर, इस धन नाल चंगे कम करिया कर, नेक कम करिया कर। इस धन दे नाल किते चंगे कम ओह चंगियां तेरे नाल निभणगियां, चंगियां ही। इस धन नूं चंगे पासे लाएगा, अगे लोड़वंद तेनूं दुआवां देणगे, असीसां देणगे। क्योंकि एक विद्वान बड़ा कमाल लिखदा है, वो लिखदा है जो बात दुआ से नहीं होती वो बात दुआ से होती है। पर मुश्किल तो ये है कि ये बड़े मुश्किल से होती है। आप जी ध्यान करियो साधु संगत जी,
ਜਦੋਂ ਬੰਦੇ ਦਾ ਕੋਈ ਕਾਰਜ ਸਿਰੇ ਨਾ ਚੜੇ, ਬੰਦਾ ਹਾਰ ਥੱਕ ਜਾਵੇ, ਫਿਰ ਦੁਆਵਾਂ ਮੰਗਦਾ, ਫਿਰ ਅਰਦਾਸਾਂ ਆਪ ਵੀ ਕਰਦਾ ਤੇ ਗੁਰੂ ਘਰ ਆ ਕੇ ਗੁਰੂ ਪਿਆਰਿਆਂ ਪਾਸੋਂ ਵੀ ਮਨੁੱਖ ਕਰਾਉਂਦਾ ਫਿਰ ਵੀ ਹੁਣ ਤਾਂ ਦੁਆਈ ਕੰਮ ਆਉਣਗੀਆਂ। ਜਿੱਥੇ ਬੰਦੇ ਦੀ ਬੱਸ ਹੋ ਜਾਵੇ, ਇਹ ਬੰਦਾ ਕਹਿੰਦਾ ਭਾਈ ਹੁਣ ਤਾਂ ਦੁਆਈ ਕੰਮ ਕਰਨਗੀਆਂ ਤੇ ਕਰਦੀਆਂ ਵੀ ਨੇ। ਗੁਰਮੁਖ ਪਿਆਰਿਆਂ ਦੀ ਰਸਨਾ ਤੇ ਇੰਨੀ ਸੱਤਿਆ ਆ ਜਾਂਦੀ ਹੈ ਕਿ ਉਹ ਜੋ ਵੀ ਕੁਝ ਬੋਲਦੇ ਨੇ ਉਹ ਸੱਚ ਹੁੰਦਾ ਹੈ, ਕਿਉਂਕਿ ਉਹਨਾਂ ਤੋਂ ਵਾਹਿਗੁਰੂ ਜੀ ਖੁਸ਼ ਹੁੰਦਾ ਹੈ, ਅਕਾਲ ਪੁਰਖ ਖੁਸ਼ ਹੁੰਦਾ ਹੈ। ਤੇ ਫਿਰ ਇਹ ਜਿਹੜਾ ਨਾਮ ਧੰਨ ਹੈ, ਇਹਦੀ ਜਿਹੜੀ ਮਹਿਮਾ ਹੈ, ਤੀਜੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਇਹ ਧੰਨ ਅਖੁੱਟ ਨਾ ਨਿਖੁੱਟੈ ਨਾ ਜਾਏ, ਪੂਰੈ ਸਤਿਗੁਰ ਦੀਆ ਦਿਖਾਏ। ਇਹ ਭਾਈ ਇਹ ਜਿਹੜਾ ਪਰਮਾਤਮਾ ਦਾ ਨਾਮ ਧੰਨ ਹੈ, ਇਹਦੀ ਜਿਹੜੀ ਸਿਫਤਾਂ ਹੈਗੀਆਂ ਉਹ ਮੈਨੂੰ ਮੇਰੇ ਗੁਰੂ ਨੇ ਇਹਦੀ ਸਿਫਤਾਂ ਵਿਖਾ ਦਿੱਤੀ। ਸਤਿਗੁਰੂ ਨੇ ਕੀ ਵਿਖਾਇਆ? ਕਹਿਣ ਲੱਗੇ ਇਹ ਧੰਨ ਅਖੁੱਟ। ਖੁੱਟ ਸ਼ਬਦ ਹੈ, ਮੂਲਕ ਸ਼ਬਦ ਜਿਹੜਾ ਹੈ ਉਹ ਹੈ ਖੁੱਟ, ਖੁੱਟ ਜਾਣਾ, ਕੋਈ ਵੀ ਚੀਜ਼ ਖੁੱਟ ਗਈ, ਪੁਰਾਤਨ ਅੱਖਰ ਹੈ ਬਈ ਇਹ ਚੀਜ਼ ਖੁੱਟ ਗਈ, ਖੁੱਟ ਗਈ ਦਾ ਭਾਵ ਮੁੱਕ ਗਈ। ਤੇ ਐੜਾ ਪਹਿਲੇ ਲੱਗਿਆ ਵੀ ਇਹ ਜਿਹੜਾ ਨਾਮ ਧੰਨ ਹੈ ਇਹ ਕਦੇ ਨਹੀਂ ਖੁੱਟਦਾ, ਇਹ ਕਦੇ ਨਹੀਂ ਮੁੱਕਦਾ, ਇਹ ਮੁੱਕਣ ਵਾਲਾ ਹੈ ਹੀ ਨਹੀਂ। ਨਾ ਨਿਖੁੱਟੈ, ਇਹ ਕਦੇ ਨਹੀਂ ਮੁੱਕਦਾ, ਜਿੰਨਾ ਮਰਜ਼ੀ ਖਾ ਲਓ, ਜਿੰਨਾ ਮਰਜ਼ੀ ਖਰਚ ਲਾਓ, ਇਹ ਨਾਮ ਧੰਨ ਕਦੇ ਨਹੀਂ ਮੁੱਕਣ ਵਾਲਾ, ਨਹੀਂ ਮੁੱਕਦਾ। ਇਹ ਧੰਨ ਅਖੁੱਟ ਨਾ ਨਿਖੁੱਟੈ ਨਾ ਜਾਏ। ਦੁਨੀਆ ਵੀ ਧੰਨ ਤਾਂ ਕਈ ਵਾਰ ਗੁਆਚ ਵੀ ਜਾਂਦਾ ਬੰਦੇ ਦੀ ਜੇਬੋਂ, ਮਾਇਆ ਨਿਕਲ ਜਾਂਦੀ, ਧਿਆਨ ਵੀ ਨਹੀਂ ਰਹਿੰਦਾ ਬੰਦੇ ਨੂੰ, ਹੋਰ ਕੋਈ ਘਰ 'ਚ ਕੋਈ ਦੁਨੀਆ ਵੀ ਕੀਮਤੀ ਸਮਾਨ ਹੋਵੇ ਕਈ ਵਾਰ ਉਹ ਵੀ ਗੁਆਚ ਜਾਂਦਾ ਬੰਦੇ ਦਾ। ਪਰ ਇਹ ਨਾਮ ਧੰਨ ਇਹ ਨਹੀਂ ਕਦੇ ਗੁਆਚਦਾ, ਕਿਉਂਕਿ ਇਸ ਦੀ ਜਗ੍ਹਾ ਬੜੇ ਕਮਾਲ ਦੀ ਹੈ, ਇਹ ਬਾਹਰ ਨਹੀਂ ਰਹਿੰਦਾ, ਇਹ ਤਾਂ ਕਿਰਤੇ ਦੇ ਅੰਦਰ ਰਹਿੰਦਾ, ਉੱਥੋਂ ਨਹੀਂ ਗੁਆਚਦਾ। ਪਰ ਇਹਦੀ ਸਿਫਤ ਜਿਹੜੀ ਹੈ ਉਹ ਪੂਰੇ ਸਤਿਗੁਰੂ ਜੀ ਵਿਖਾਉਂਦੇ ਨੇ, ਸਤਿਗੁਰੂ ਜੀ ਦੇ ਕੋਲ ਆ ਕੇ ਹੀ ਇਸ ਗੱਲ ਦੀ ਸਮਝ ਆਉਂਦੀ ਹੈ। ਤੇ ਸਤਿਗੁਰੂ ਗੁਰੂ ਰਾਮਦਾਸ ਪਿਤਾ ਜੀ ਬਖਸ਼ਿਸ਼ ਕਰ ਰਹੇ ਨੇ, ਕਹਿਣ ਲੱਗੇ ਆਪਣੇ ਮਨ ਨੂੰ ਕਿਹਾ ਕਰੋ, ਮਹਾਰਾਜ ਕੀ ਕਹੀਏ, ਮੇਰੇ ਮਨ ਇੱਥੇ ਵਿਸਰਾਮ ਹੈ, ਐ ਮੇਰੇ ਮਨਾ ਭਜ ਰਾਮ ਨਾਮ ਸਭ ਅਰਥਾ, ਪਰਮਾਤਮਾ ਦਾ ਨਾਮ ਜਪਿਆ ਕਰ। ਕਿਉਂ ਜਪਣਾ, ਕਿਉਂ ਜਪੀਏ? ਕਹਿਣ ਲੱਗੇ ਪਰਮਾਤਮਾ ਸਾਰੇ ਪਦਾਰਥ ਦੇਣ ਵਾਲਾ ਹੈ, ਹੁਣ ਉਹ ਦੇ ਜਾਂਦਾ ਨਾ ਸਾਨੂੰ, ਵਾਹਿਗੁਰੂ ਜੀ ਇਹ ਵੀ ਦੇ ਦਿਓ, ਵਾਹਿਗੁਰੂ ਜੀ ਇਹ ਵੀ ਦੇ ਦਿਓ, ਵਾਹਿਗੁਰੂ ਜੀ ਇਹ ਵੀ ਦੇ ਦਿਓ, ਉਹ ਦੇ ਜਾਂਦਾ। ਉਹਦੇ ਖਜ਼ਾਨੇ ਕਦੇ ਮੁੱਕਣ ਵਾਲੇ ਨਹੀਂ, ਉਸਨੇ ਤਾਂ ਇੱਕ ਵਾਰ ਪਾ ਛੱਡਿਆ। ਆਸਣ ਲੋਏ ਲੋਏ ਭੰਡਾਰ, ਜੋ ਕਿ ਛਪਾਇਆ ਸੋ ਇੱਕ ਵਾਰ। ਦੁਨੀਆ ਵੀ ਖਜ਼ਾਨੇ ਮੁੱਕ ਜਾਂਦੇ ਨੇ, ਬੜੇ ਸੁਭਾਵਿਕ ਗੱਲ ਹੈ, ਕਿਸੇ ਬੰਦੇ ਨੇ ਭਾਵੇਂ ਆਪਣੇ ਅਕਾਊਂਟ 'ਚ ਜਿੰਨਾ ਮਰਜ਼ੀ ਦੁਨੀਆ ਵੀ ਧੰਨ ਪਾਇਆ ਹੋਵੇ, ਪਰ ਜੇ ਉਹਦੇ 'ਚ ਕੱਢ ਕੱਢ ਕੇ ਖਾਈ ਜਾਵੇ, ਉਹਦੇ 'ਚ ਫਿਰ ਮੁੜ ਕੇ ਪਾਵੇ ਨਾ, ਇੱਕ ਦਿਨ ਉਹ ਮੁੱਕ ਜਾਂਦਾ ਹੈ। ਪਹਿਲਾਂ ਘੱਟਦਾ ਹੈ, ਘੱਟਦਾ ਘੱਟਦਾ ਫਿਰ ਮੁੱਕ ਜਾਂਦਾ ਹੈ। ਪਰ ਜਿਹੜਾ ਪਰਮਾਤਮਾ ਦਾ ਖਜ਼ਾਨਾ ਹੈ, ਪਰਮਾਤਮਾ ਦਾ ਭੰਡਾਰਾ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਉਸ ਪਰਮਾਤਮਾ ਨੇ ਇੱਕੋ ਹੀ ਵਾਰ ਪਾ ਛੱਡਿਆ, ਉਹ ਇੱਕ ਵਾਰ ਦਾ ਹੀ ਨਹੀਂ ਮੁੱਕਣਾ ਕਦੇ।
ਤੇ ਤੁਸੀਂ ਵੇਖਦੇ ਹੋ ਗੁਰੂਆਂ ਦੀ ਵੀ ਇਸੇ ਤਰ੍ਹਾਂ ਬਖਸ਼ਿਸ਼ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਨੇ ਕਿੰਨਾ ਲੰਗਰ ਚਲਾਇਆ ਸੀ 20 ਰੁਪਇਆਂ ਦਾ। ਜਿੱਥੇ ਜਿੱਥੇ ਤੱਕ ਵੀ ਨਾਨਕ ਨਾਮ ਲੇਵਾ ਹੈ, ਜਿੱਥੇ ਜਿੱਥੇ ਤੱਕ ਵੀ ਇਵੇਂ ਕਹਿ ਲਈਏ ਭਾਈ, ਸਾਰੀ ਦੁਨੀਆਂ 'ਚ, ਦੁਨੀਆਂ ਦੇ ਹਰੇਕ ਕੋਨੇ 'ਚ ਗੁਰੂ ਨਾਨਕ ਨਾਮ ਲੇਵਾ ਬੈਠਾ ਹੈ। ਤੇ ਬਹੁਤਾਤ ਗੁਰੂ ਘਰਾਂ ਵਿੱਚ ਲੰਗਰ ਚੱਲਦਾ ਹੈ, ਬਹੁਤ ਘੱਟ ਗੁਰੂ ਘਰ ਨੇ ਜਿੱਥੇ ਲੰਗਰ ਨਹੀਂ ਚੱਲਦਾ। ਇਨਕਾਰ ਵੀ ਨਹੀਂ ਕੀਤਾ ਜਾ ਸਕਦਾ ਵੀ ਹੈਗੇ ਨੇ ਜਿਨ੍ਹਾਂ 'ਚ ਨਿੱਤਾ ਪ੍ਰਤੀ ਲੰਗਰ ਨਹੀਂ ਚੱਲਦਾ, ਪਰ ਫਿਰ ਵੀ ਮਹੀਨੇ 'ਚ ਕਈ ਦਿਨ ਤਾਂ ਉਹਨਾਂ ਗੁਰੂ ਘਰਾਂ 'ਚ ਵੀ ਚੱਲਦਾ ਲੰਗਰ। ਹੁਣ ਇਸ ਦੁਨੀਆਂ ਭਰ 'ਚ ਕਿੰਨੇ ਗੁਰੂ ਘਰ ਹੈਗੇ ਨੇ, ਅਤੇ ਸਾਰਿਆਂ 'ਚ ਲੋੜਵੰਦ ਗੁਰੂ ਦੀ ਸੰਗਤ ਲੰਗਰ ਛਕਦੀ ਰਹਿੰਦੀ ਹੈ, ਬਹੁਤ ਵੱਡੀ ਗਿਣਤੀ ਬਣ ਜਾਏਗੀ। ਕਿੰਨੀ ਲੁਕਾਈ ਨਿੱਤਾ ਪ੍ਰਤੀ ਗੁਰੂ ਘਰ 'ਚ ਲੰਗਰ ਛਕ ਰਹੀ, ਅਤੇ ਸੱਚਾਈ ਇਹ ਹੈ ਇਸੇ ਤਰ੍ਹਾਂ ਇਹ ਲੰਗਰ ਚੱਲਦੇ ਰਹਿਣਗੇ, ਇਹਦੇ 'ਚ ਘਾਟਾ ਨਹੀਂ ਕਦੇ ਆਉਣਾ, ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਵਾਰ ਚਲਾਤਾ। ਤੁਸੀਂ ਵੇਖਦੇ ਹੋ ਬਹੁਤ ਗੁਰੂ ਘਰਾਂ ਦੀ ਜਦੋਂ ਬਣਤਰ ਦੇ ਬਾਰੇ ਪਤਾ ਲੱਗਦਾ ਨਾ, ਜਦੋਂ ਕਥਾ ਦੀ ਸੇਵਾ ਵਾਸਤੇ ਜਾਈਦਾ ਤੇ ਕਈ ਵਾਰ ਸੰਗਤ ਦੱਸਦੀ ਹੈ ਭਾਈ ਸਾਹਿਬ ਜੀ ਇੱਥੇ ਗੁਰੂ ਦੀ ਕਿਰਪਾ ਹੋਈ ਹੈ ਇਸ ਪਾਵਨ ਥਾਂ ਤੇ। ਕਈ ਜਗ੍ਹਾ ਇਹ ਹੋਇਆ ਬਿਲਕੁਲ ਇੱਕ ਛੋਟਾ ਜਿਹਾ ਕਮਰਾ ਤਿਆਰ ਕੀਤਾ, ਬਸ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣ ਦੀ ਦੇਰ, ਉਸ ਥਾਂ ਨੂੰ ਹੀ ਭਾਗ ਲੱਗ ਜਾਂਦੇ ਨੇ। ਦੇਖਦਿਆਂ ਦੇਖਦਿਆਂ ਕੁਝ ਏਕ ਸਮੇਂ 'ਚ ਹੀ ਉੱਥੇ ਬਹੁਤ ਸੋਹਣੀ ਗੁਰੂ ਘਰ ਦੀ ਇਮਾਰਤ ਬਣ ਜਾਂਦੀ ਹੈ ਚੜ੍ਹਦੀ ਕਲਾ 'ਚ। ਇਹ ਕੀ ਹੈ? ਇਹ ਗੁਰੂ ਦੀ ਕਿਰਪਾ ਹੈ। ਅੱਜ ਦੇਸਾਂ ਵਿਦੇਸਾਂ 'ਚ ਇੰਨੇ ਸੋਹਣੇ ਸੋਹਣੇ ਗੁਰੂ ਘਰ ਬਣੇ ਕੋਈ ਨਹੀਂ, ਇੱਥੇ ਗੁਰੂ ਦੀ ਗੱਲ ਕੀਤੀ ਜਾਂਦੀ ਹੈ, ਰੱਬ ਦੀ ਗੱਲ ਕੀਤੀ ਜਾਂਦੀ ਹੈ, ਜੀਵਨ ਜਾਚ ਮਿਲਦੀ ਹੈ, ਇਹ ਗੁਰੂ ਦੀ ਕਿਰਪਾ ਹੈ। ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਪਿਆਰਿਓ ਆਪਣੇ ਇਸ ਮਨ ਨੂੰ ਸਮਝਾਇਆ ਕਰੋ, ਮਨਾ ਪਰਮਾਤਮਾ ਦਾ ਨਾਮ ਜਪਿਆ ਕਰੋ, ਸਾਰੇ ਪਦਾਰਥ ਦੇਣ ਵਾਲਾ ਹੈ, ਦੇਈ ਜਾਂਦਾ ਹੈ, ਦੇਈ ਜਾਂਦਾ ਹੈ। ਜੇਕਰ ਤੇਰੀ ਹੋਰ ਇੱਛਾ ਹੈਗੀਆਂ, ਤੇ ਫਿਰ ਗੁਰੂ ਰਾਮਦਾਸ ਪਿਤਾ ਜੀ ਕਹਿੰਦੇ ਨੇ

ਮੇਰੇ ਜੀ ਅੜੇ, ਫਿਰ ਗੱਲ ਧਿਆਉਣ ਦੀ ਗੱਲ ਕੀਤੀ, ਫਿਰ ਸਿਮਰਨ ਦੀ ਗੱਲ ਕੀਤੀ, ਜਪਣ ਦੀ ਗੱਲ ਕੀਤੀ, ਤਾਂ ਸਰਬ ਸੁੱਖ ਪਾਵੈ ਹੈ ਮੇਰੇ ਮਨਾ। ਜੇ ਤੂੰ ਸਾਰੇ ਸੁੱਖ ਚਾਹੁੰਦਾ ਨਾ ਵੀ ਸਾਰੇ ਸੁੱਖ ਮਿਲ ਜਾਣ, ਤੇ ਕਹਿਣ ਲੱਗੇ ਬੜਾ ਸੌਖਾ ਤਰੀਕਾ ਹੈ, ਕਰ ਲਿਆ ਕਰੇ ਕੰਮ। ਉਸ ਪਰਮਾਤਮਾ ਨੂੰ ਧਿਆ ਲਿਆ ਕਰ, ਉਸ ਪਰਮਾਤਮਾ ਨੂੰ ਸਿਮਰ ਲਿਆ ਕਰ, ਉਸ ਪਰਮਾਤਮਾ ਨੂੰ ਯਾਦ ਕਰ ਲਿਆ ਕਰ, ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦਿਆ ਰਿਹਾ ਕਰ, ਤੈਨੂੰ ਸਾਰੇ ਹੀ ਸੁੱਖ ਮਿਲ ਜਾਣਗੇ, ਸਾਰੇ ਸੁੱਖ। ਕਿਉਂ? ਕਿਉਂਕਿ ਸਭ ਸੁੱਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਈ। ਜੇ ਕਿਤੇ ਕੋਈ ਸਾਰੇ ਸੁੱਖ ਦੇਣ ਵਾਲਾ ਹੈ ਨਾ, ਤਾਂ ਬਸ ਉਹ ਤਾਂ ਰੱਬ ਹੀ ਹੈ, ਉਹ ਤਾਂ ਪਰਮਾਤਮਾ ਹੀ ਹੈ, ਹੋਰ ਕੋਈ ਸਾਰੇ ਸੁੱਖ ਨਹੀਂ ਦੇ ਸਕਦਾ। ਕੋਈ ਇੱਕ ਸੁੱਖ ਦੇ ਸਕਦਾ ਹੈ, ਕੋਈ ਦੋ ਸੁੱਖ ਦੇ ਸਕਦਾ ਹੈ, ਪਰ ਸਾਰੇ ਸੁੱਖ ਨਹੀਂ ਕੋਈ ਦੇ ਸਕਦਾ। ਬੰਦਾ ਹੱਥ ਖੜੇ ਕਰ ਦਿੰਦਾ, ਵੱਡੇ ਵੱਡੇ ਬੰਦੇ ਵੀ ਹੱਥ ਖੜੇ ਕਰ ਦਿੰਦੇ, ਸਾਰੇ ਸੁੱਖ ਨਹੀਂ ਦੇ ਸਕਦੇ। ਗੁਰੂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਪਿਆਰਿਓ, ਜੇ ਸਾਰੇ ਸੁੱਖ ਚਾਹੀਦੇ ਨੇ ਤਾਂ ਉਹ ਪਰਮਾਤਮਾ ਦਿੰਦਾ ਸਾਰੇ ਸੁੱਖ। ਸਭ ਸੁੱਖ ਦਾਤਾ ਰਾਮ ਹੈ, ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ। ਤੇ ਹਜ਼ੂਰ ਕਹਿੰਦੇ ਨੇ, ਚੌਥੇ ਪਾਤਸ਼ਾਹ ਕਹਿੰਦੇ ਨੇ, ਇੱਛਾ ਪੂਰਕ ਉਹ ਪਰਮਾਤਮਾ ਸਾਰੀਆਂ ਇੱਛਾ ਪੂਰੀ ਕਰਨ ਵਾਲਾ ਹੈ, ਸਰਬ ਸੁੱਖ ਦਾਤਾ ਹਰ, ਸਾਰੇ ਸੁੱਖ ਦੇਣ ਵਾਲਾ ਹੈ। ਉਹ ਵਾਰੀ ਜਾ ਕੇ ਵਸ ਹੈ ਕਾਮ ਤੇ ਨਾ, ਸਨਾਤਨ ਧਰਮ ਦਾ ਮੰਨਣੇ ਵੀ ਸੁਰਗਾਂ ਚ ਕਾਮ ਤੇ ਨਗਾਹ ਰਹਿੰਦੀ ਹੈ। ਉਸ ਕਾਮ ਧੇਨ ਗਾਂ ਕੋਲੋ ਜੋ ਵੇ ਕੁਝ ਮੰਗੀਏ ਉਹ ਉਹੀ ਦੇਈ ਜਾਂਦੀ ਹੈ। ਤੇ ਗੁਰੂ ਰਾਮਦਾਸ ਪਿਤਾ ਜੀ ਕਹਿੰਦੇ ਵੀ ਜੇ ਕਿਤੇ ਸੁਰਗਾਂ ਚ ਉਹ ਗਾਂ ਹੈ ਤਾਂ ਉਹ ਗਾਂ ਵੀ ਰੱਬ ਦੇ ਵਸ ਵਿੱਚ ਹੈ, ਰੱਬ ਦੇ ਹੁਕਮ ਵਿੱਚ ਚੱਲਦੀ ਹੈ। ਜੇ ਕਿਤੇ ਉਹ ਗਾਂ ਹੈ, ਫਿਰ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ ਗੁਰਪੁਰ ਹਰ ਨਾਮ ਦ੍ਰਿੜਾਇਆ, ਜਿਸ ਨਾਮ ਦੀ ਗੱਲ ਹੋ ਰਹੀ ਹੈ, ਕਹਿਣ ਲੱਗੇ ਇਹ ਨਾਮ ਜੇ ਕਿਤੇ ਅੰਦਰ ਦ੍ਰਿੜ ਹੋਵੇ ਤਾਂ ਗੁਰੂ ਦੀ ਕਿਰਪਾ ਨਾਲ ਹੁੰਦਾ ਹੈ। ਅੰਦਰ ਨਾਮ ਵਸੇ, ਅੰਦਰ ਨਾਮ ਟਿਕੇ, ਤੇ ਫਿਰ ਇਹ ਗੁਰੂ ਦੀ ਕਿਰਪਾ ਨਾਲ ਹੁੰਦਾ ਹੈ। ਜਿਸ ਨੂੰ ਵੀ ਦ੍ਰਿੜ ਕਰਾਇਆ ਹੈ, ਜਿਸ ਦੇ ਹਿਰਦੇ ਵਿੱਚ ਵੀ ਇਹ ਪਰਮਾਤਮਾ ਦਾ ਨਾਮ ਪੱਕਾ ਕਰਾਇਆ ਹੈ, ਅਸਲ ਵਿੱਚ ਉਸ ਸਤਿਗੁਰਾਂ ਨੇ ਕਰਾਇਆ ਹੈ, ਸਤਿਗੁਰੂ ਨੇ ਆਪ ਕਿਰਪਾ ਕਰਕੇ ਇਹ ਨਾਮ ਅੰਦਰ ਦ੍ਰਿੜ ਕਰਾਇਆ ਹੈ। ਤੇ ਕਹਿੰਦੇ ਨੇ ਬਿਨ ਨਾਵੈ ਜੀਵਨ ਬਿਰਥਾ, ਕਦੇ ਸਮਝ ਲੱਗਦੀ ਹੈ ਇਸ ਗੱਲ ਦੀ ਸਾਨੂੰ, ਜੇ ਪਰਮਾਤਮਾ ਦਾ ਨਾਮ ਨਾ ਜਪਿਆ ਸਾਡਾ ਇਹ ਜੀਵਨ ਵਿਅਰਥ ਚਲਾ ਜਾਵੇਗਾ? ਨਹੀਂ, ਜੇ ਕਿਤੇ ਦੁਨੀਆ ਵੀ ਧਨ ਘੱਟ ਆਵੇ ਤਾਂ ਫਿਰ ਬੰਦਾ ਕਹਿੰਦਾ ਵੀ ਮੇਰਾ ਜੀਵਨ ਇਹ ਐਵੇਂ ਹੀ ਜਾ ਰਿਹਾ। ਪਰ ਕਦੇ ਸਮਝ ਨਹੀਂ ਲੱਗੀ ਵੀ ਜਿਹੜਾ ਨਾਮ ਧਨ ਹੈ, ਜੇ ਕਿਤੇ ਉਸਦੀ ਕਮਾਈ ਨਹੀਂ ਹੋ ਰਹੀ ਤਾਂ ਫਿਰ ਇਹ ਜਨਮ ਇਹ ਵਿਅਰਥ ਹੀ ਜਾ ਰਿਹਾ, ਇਹ ਬੇਕਾਰ ਜਾ ਰਿਹਾ, ਕਿਸੇ ਅਰਥ ਨਹੀਂ ਜਾ ਰਿਹਾ। ਕਿਉਂਕਿ ਸਤਿਗੁਰਾਂ ਨੇ ਦੁਨੀਆਵੀ ਕੰਮ ਕਾਜ ਤੋਂ ਕਿਸੇ ਨੂੰ ਨਹੀਂ ਵਰਜਿਆ। ਕਈ ਵਾਰ ਮਨੁੱਖ ਦੇ ਮਨ ਵਿੱਚ ਆਵੇ ਵੀ ਜੇ ਕਿਤੇ ਨਾਮ ਜਪੀਏ ਤੇ ਕੰਮ ਕਾਰ ਕਿਵੇਂ ਕਰਾਂਗੇ, ਉਹ ਵੀ ਜ਼ਰੂਰੀ ਹੈ। ਪਰ ਗੁਰਦੇਵ ਸਮਝਾਉਂਦੇ ਨੇ, ਪਿਆਰਿਓ, ਕੰਮ ਕਾਰ ਛੱਡਣ ਦੀ ਲੋੜ ਨਹੀਂ, ਦੁਨੀਆਵੀ ਕਾਰ ਵਿਹਾਰ ਕਰਦੇ ਹਾਂ ਉਸ ਪਰਮਾਤਮਾ ਨੂੰ ਸਿਮਰਨਾ ਹੈ। ਗੱਲ ਇਹ ਹੈ, ਦੁਨੀਆਵੀ ਕਾਰ ਵਿਹਾਰ ਕਰਦੇ ਹਾਂ ਉਸ ਪਰਮਾਤਮਾ ਨੂੰ ਸਿਮਰਨਾ ਹੈ। ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਉਠਤ ਦਸ ਬੰਦਿਆ, ਜਦੋਂ ਤੂੰ ਉੱਠਦਾ ਕਿਹੜਾ ਕੰਮ ਲੱਗਿਆ ਹੁੰਦਾ ਤੂੰ? ਕੋਈ ਕੰਮ ਨਹੀਂ ਹੁੰਦਾ। ਜਦੋਂ ਤੂੰ ਬਹਿੰਦਾ ਹੈ ਕਿਤੇ, ਉਸ ਵੇਲੇ ਤੈਨੂੰ ਕਿਹੜਾ ਕੰਮ ਲੱਗਿਆ ਹੁੰਦਾ? ਨਹੀਂ ਕੋਈ ਕੰਮ ਹੁੰਦਾ। ਜਦੋਂ ਤੂੰ ਸੌਂਦਾ ਹੈ ਉਸ ਵੇਲੇ ਯਾਦ ਕਰਕੇ ਸੋ ਜਾਇਆ ਕਰ, ਕਿਹੜਾ ਕੰਮ ਹੁੰਦਾ ਹੈ ਤੈਨੂੰ? ਇੰਨਾ ਤਾਂ ਕਰ ਸਕਦਾ, ਉੱਠ ਯਾਰ, ਵਾਹਿਗੁਰੂ ਨੂੰ ਯਾਦ ਕਰ ਲਿਆ ਕਰ, ਬੈਠਿਆ ਉਸ ਵਾਹਿਗੁਰੂ ਜੀ ਨੂੰ ਯਾਦ ਕਰ ਲਿਆ ਕਰ।
ਸੌਣ ਲੱਗਿਆ ਉਸ ਵਾਹਿਗੁਰੂ ਜੀ ਨੇ ਉਹ ਯਾਦ ਕਰ ਲਿਆ ਕਰ। ਮਾਰਗ ਚਲਤ ਹਰੇ ਹਰ ਗਾਈਐ, ਜਦੋਂ ਤੂੰ ਪੈਦਲ ਤੁਰਦਾ ਕਿਤੇ ਉਸ ਵਾਹਿਗੁਰੂ ਨੂੰ ਯਾਦ ਕਰ ਲਿਆ ਕਰ, ਤੇਰੇ ਕੋਲ ਸਮਾਂ ਹੁੰਦਾ ਹੈ। ਉਹ ਸਤਿਗੁਰੂ ਜੀ ਕਹਿੰਦੇ ਨੇ, ਕਹਿਣ ਲੱਗੇ, ਪਿਆਰਿਓ ਪਰਮਾਤਮਾ ਦਾ ਨਾਮ ਇੰਨਾ ਕੀਮਤੀ ਹੈ, ਕਿਨਕਾ ਏਕ ਜਿਸ ਜੀ ਬਸਾਵੈ ਤਾਂ ਕਿ ਮਹਿਮਾ ਗਨੀ ਨਾਮ ਹੈ। ਇੰਨਾ ਕੀਮਤੀ, ਇੰਨਾ ਪਾਵਰਫੁੱਲ, ਇੱਕ ਕਿਣਕਾ ਮਾਤਰ ਵੀ ਕਿਤੇ ਹਿਰਦੇ 'ਚ ਵੱਸ ਜਾਵੇ, ਉਸ ਮਨੁੱਖ ਦੀ ਮਹਿਮਾ ਗਿਣਤੀ ਮਿਣਤੀ ਵਿੱਚ ਨਹੀਂ ਆਉਂਦੀ। ਫਿਰ ਗਿਣਤੀ ਮਿਣਤੀ ਤੋਂ ਪਰੇ ਹੋ ਜਾਂਦਾ, ਅੱਗੇ ਨਿਕਲ ਜਾਂਦਾ ਬੰਦਾ। ਇਹ ਹਜ਼ੂਰ ਕਹਿੰਦੇ ਨੇ, ਕਹਿਣ ਲੱਗੇ, ਪਿਆਰਿਓ ਜੇ ਕਿਤੇ ਨਾਮ ਨਹੀਂ ਜਪਦੇ ਤਾਂ ਫਿਰ ਇਹ ਵੀ ਗੱਲ ਧਿਆਨ ਵਿੱਚ ਰੱਖੋ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਜੀਵਨ ਸਮਝ ਲਓ ਕਿ ਵਿਅਰਥੀ ਜਾ ਰਿਹਾ। ਜੇ ਕਿਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੂੰ ਦੁਨੀਆ ਵੀ ਧਨ ਦੌਲਤ ਤਾਂ ਕਮਾਇਆ, ਲੰਗਰ ਪਾਣੀ ਤਾਂ ਛਕਿਆ, ਸਵਾਦਲੇ ਭੋਜਨ ਤਾਂ ਛਕੇ, ਪਰ ਰੱਬ ਨੂੰ ਚੇਤੇ ਨਹੀਂ ਕੀਤਾ, ਰੱਬ ਦਾ ਸ਼ੁਕਰਾਨਾ ਨਹੀਂ ਕੀਤਾ, ਫਿਰ ਤੇਰਾ ਉਹ ਸਾਰਾ ਦਿਨ ਇਵੇਂ ਮਨ ਵੀ ਵਿਅਰਥ ਹੀ ਨਿਕਲ ਗਿਆ, ਜਿਹੜੀ ਅਸਲ ਕਮਾਈ ਸੀ ਉਹ ਨਾ ਕੀਤੀ।

ਤੇ ਉਹਦੇ ਦੁੱਖ ਇਹ ਸਾਰੇ ਖਤਮ ਹੋ ਜਾਂਦੇ ਨੇ, ਨਾਸ ਹੋ ਜਾਂਦੇ ਨੇ। ਹੁਣ ਇਹ ਤਾਂ ਸੁਭਾਵਿਕ ਗੱਲ ਹੈ ਸਾਧ ਸੰਗਤ ਜੀ, ਮਨੁੱਖ ਨੂੰ ਚਾਹੀਦਾ ਕਿ ਜੇ ਕਿਤੇ ਜਾਣੇ ਅਣਜਾਣੇ ਚ ਪਾਪ ਕਮਾ ਬੈਠਿਆ ਬੰਦਾ, ਜ਼ਿੰਦਗੀ ਚ ਭੁੱਲਾਂ ਹੁੰਦੀਆਂ ਨੇ, ਇਹ ਤਾਂ ਗੱਲ ਅੰਦਰ ਪੱਕੀ ਕਰ ਲਓ। ਕੋਈ ਬੰਦਾ ਕਹੇ ਕਿ ਮੈਂ ਜ਼ਿੰਦਗੀ ਚ ਕੋਈ ਪਾਪ ਨਹੀਂ ਕੀਤਾ, ਸਮਝ ਲਓ ਬੰਦਾ ਬਿਲਕੁਲ ਝੂਠ ਬੋਲ ਰਿਹਾ। ਜਾਣੇ ਅਣਜਾਣੇ ਚ ਗਲਤੀਆਂ ਹੋ ਜਾਂਦੀਆਂ ਨੇ, ਮਨੁੱਖ ਪਾਪ ਕਮਾ ਬੈਠਦਾ ਹੈ। ਗੁਰਬਾਣੀ ਕਹਿੰਦੀ ਹੈ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਗੁਰੂ ਤੇ ਪਰਮਾਤਮਾ ਤੋਂ ਭੁੱਲ ਨਹੀਂ ਹੁੰਦੀ, ਬੰਦੇ ਤੋਂ ਜ਼ਿੰਦਗੀ ਚ ਭੁੱਲ ਕਈ ਵਾਰ ਹੋ ਜਾਂਦੀ ਹੈ, ਜਾਣੇ ਅਣਜਾਣੇ ਚ ਭੁੱਲ ਹੋ ਜਾਂਦੀ ਹੈ। ਪਰ ਜਿਹੜੀ ਭੁੱਲ ਇੱਕ ਵਾਰ ਹੋਵੇ ਉਹ ਵਾਰ ਵਾਰ ਨਾ ਹੋਵੇ। ਜੇ ਕਿਤੇ ਵਾਰ ਵਾਰ ਹੋ ਰਹੀ ਫਿਰ ਉਹ ਬੰਦਾ ਜਾਣ ਬੁੱਝ ਕੇ ਕਰ ਰਿਹਾ, ਜਾਣ ਬੁੱਝ ਕੇ ਭੁੱਲ ਨਹੀਂ, ਭੁੱਲਾਂ ਨਹੀਂ ਕਰਨੀਆਂ, ਪਾਪ ਨਹੀਂ, ਜਾਣ ਬੁੱਝ ਕੇ ਪਾਪ ਨਹੀਂ ਕਮਾਉਣੇ। ਬਸ ਦੋ ਭੁੱਲਣ ਵਿੱਚ ਨਹੀਂ ਆਉਂਦੇ, ਸਤਿਗੁਰੂ ਭੁੱਲਣ ਵਿੱਚ ਨਹੀਂ ਆਉਂਦੇ, ਪਰਮਾਤਮਾ ਭੁੱਲਣ ਵਿੱਚ ਨਹੀਂ ਆਉਂਦਾ। ਬਾਕੀ ਵੱਡੇ ਵੱਡੇ ਗਿਆਨੀਆਂ ਧਿਆਨੀਆਂ ਤੋਂ, ਵੱਡੇ ਵੱਡੇ ਪੜ੍ਹੇ ਲਿਖਿਆਂ ਤੋਂ, ਵੱਡੇ ਵੱਡੇ ਰਿਸ਼ੀ ਮੁਨੀਆਂ ਤੋਂ, ਉਹਨਾਂ ਤੋਂ ਵੀ ਭੁੱਲ ਹੋ ਜਾਂਦੀ, ਕਿਉਂਕਿ ਗੁਰਬਾਣੀ ਕਹਿੰਦੀ ਆ। ਤੇ ਫਿਰ ਸਤਿਗੁਰੂ ਜੀ ਕਹਿ ਰਹੇ ਨੇ, ਕਹਿਣ ਲੱਗੇ ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਜਨਮੋ ਜਨਮਾਂਤਰਾਂ ਦੇ ਕਿਤੇ ਹੋਏ ਉਹਨਾਂ ਦੇ ਪਾਪ, ਉਹਨਾਂ ਦੇ ਦੁੱਖ ਇਹ ਸਾਰੇ ਦੂਰ ਹੋ ਜਾਂਦੇ ਨੇ ਗੁਰਨਾਮ ਦੀਓ। ਇਹ ਕਾਰਨ ਬਣਿਆ ਜੀ, ਬਸ ਗੁਰੂ ਨੇ ਨਾਮ ਦੀ ਦਾਤ ਬਖਸ਼ੀ ਪਹਿਲਾਂ। ਜਿਵੇਂ ਜਿਵੇਂ ਮਨੁੱਖ ਨੇ ਨਾਮ ਜਪਣਾ ਆਰੰਭ ਕੀਤਾ, ਉਹ ਇਸ ਬੰਦੇ ਦੇ ਕਿਤੇ ਕਮਾਏ ਹੋਏ ਪਾਪ ਸਾਰੇ ਧੁੱਪ ਜਾਂਦੇ ਨੇ। ਕਿਵੇਂ ਧੁੱਪਦੇ ਨੇ? ਜਿਵੇਂ ਇੱਕ ਕੱਪੜੇ ਨੂੰ ਲੱਗੀ ਹੋਵੇ ਮੈਲ, ਤੇ ਬੰਦਾ ਧੋ ਕੇ ਉਸਨੂੰ ਕਰਨਾ ਚਾਹੇ ਸਾਫ, ਤੇ ਜਿਵੇਂ ਜਿਵੇਂ ਉਸ ਕੱਪੜੇ ਨੂੰ ਮਨੁੱਖ ਸਾਬਣ ਲਾਉਂਦਾ ਹੈ, ਇੱਕ ਹੋਰ ਬੜੀ ਸਮਝਣ ਵਾਲੀ ਗੱਲ ਹੈ ਸਾਧ ਸੰਗਤ ਜੀ, ਜਦੋਂ ਮਨੁੱਖ ਕੱਪੜੇ ਧੋਂਦਾ ਹੈ ਮੈਲ ਹਟਾਉਣ ਵਾਸਤੇ, ਉਹਨੂੰ ਸਾਬਣ ਲਾਉਂਦਾ ਹੈ, ਕੱਪੜੇ ਚੋਂ ਮੈਲ ਨਿਕਲਦੀ ਹੈ, ਉਹ ਮੈਲ ਬਾਹਰ ਆ ਜਾਂਦੀ ਹੈ। ਹੁਣ ਬੰਦਾ ਦੇਖ ਕੇ ਕਹੇ ਭਾਈ ਮੇਰੇ ਤਾਂ ਹੱਥ ਗੰਦੇ ਹੋ ਗਏ, ਇਹਨੂੰ ਤਾਂ ਮੈਲ ਲੱਗੀ ਹੋਈ ਹੈ, ਮੈਂ ਨਹੀਂ ਧੋਣੇ ਤਾਂ ਫਿਰ ਮੈਲ ਲੱਗੀ ਰਹਿ ਜਾਏਗੀ। ਚਮਕ ਉਦੋਂ ਹੀ ਆਵੇਗੀ ਜਦੋਂ ਉਸ ਕੱਪੜੇ ਦੀ ਮੈਲ ਹਟੇਗੀ, ਜੇ ਕਿਤੇ ਮੈਲ ਹੀ ਨਾ ਹਟੀ ਫਿਰ ਉਹਦੀ ਆਪਣੀ ਅਸਲੀ ਚਮਕ ਨਹੀਂ ਆਉਣੀ। ਮੈਲ ਹਟੇਗੀ ਤਾਂ ਚਮਕ ਆਵੇਗੀ। ਜਿਵੇਂ ਜਿਵੇਂ ਸਾਬਣ ਲੱਗਦਾ ਹੈ, ਜਿਵੇਂ ਜਿਵੇਂ ਮਨੁੱਖ ਉਸਨੂੰ ਘਿਸਦਾ ਹੈ, ਤਿਵੇਂ ਤਿਵੇਂ ਉਹ ਮੈਲ ਬਾਹਰ ਹੋਈ ਜਾਂਦੀ ਹੈ ਤੇ ਕੱਪੜਾ ਸਾਫ਼ ਹੋਈ ਜਾਂਦਾ, ਕੱਪੜੇ ਦੀ ਆਪਣੀ ਅਲੱਗ ਚਮਕ ਆ ਜਾਂਦੀ ਹੈ। ਹੁਣ ਕੋਈ ਬੰਦਾ ਚਾਹੁੰਦਾ ਵੀ ਮੈਂ ਮੈਲੇ ਕੱਪੜੇ ਪਾ ਕੇ ਘੁੰਮਾਂ, ਗੰਦੇ ਕੱਪੜੇ ਪਾ ਕੇ ਘੁੰਮਾਂ, ਮਨ ਸਾਰੇ ਹੀ ਗੰਦਾ ਲਈ ਫਿਰੀ ਜਾਂਦੇ ਨੇ। ਕੋਈ ਬਿਰਲੇ ਗੁਰਮੁਖ ਪਿਆਰੇ ਨੇ ਜਿਹੜੇ ਨਿੱਤਾ ਪ੍ਰਤੀ ਆਪਣੇ ਮਨ ਨੂੰ ਧੋ ਕੇ ਸਾਫ਼ ਰੱਖਦੇ ਨੇ। ਗੁਰਬਾਣੀ ਨਿੱਤਾ ਪ੍ਰਤੀ ਨਾਮ ਜਪਣ ਦੀ ਗੱਲ ਕਿਉਂ ਕਰਦੀ ਹੈ? ਪਿਆਰੇ ਆਸ ਤੇਰੇ ਚੰਚਲ ਮਨ ਨੂੰ ਨਿੱਤਾ ਪ੍ਰਤੀ ਮੈਲ ਲੱਗਦੀ ਹੈ, ਅੱਖਾਂ ਰਾਹੀਂ ਮੈਲ ਲੱਗ ਜਾਂਦੀ ਹੈ, ਕੰਨਾਂ ਰਾਹੀਂ ਮੈਲ ਲੱਗ ਜਾਂਦੀ ਹੈ, ਜੇਵਾ ਰਾਹੀਂ ਮੈਲ ਲੱਗ ਜਾਂਦੀ ਹੈ, ਤੇਰੀ ਥੋਟ ਰਾਹੀਂ, ਮਨ ਦੇ ਖਿਆਲਾਂ, ਮਨ ਦੇ ਫੁਰਨਿਆਂ ਰਾਹੀਂ ਮੈਲ ਲੱਗ ਜਾਂਦੀ ਹੈ ਅੰਦਰ, ਤੇ ਨਾਲ ਦੇ ਨਾਲ ਉਸਨੂੰ ਧੋਂਦਾ ਵੀ ਰਿਹਾ ਕਰ, ਨਹੀਂ ਤਾਂ ਬਹੁਤ ਮੈਲ ਚੜ ਜਾਏਗੀ। ਤੇਰਾ ਇਹ ਜੀਵਨ, ਇਹ ਰੰਗਾ ਭਰਿਆ ਜੀਵਨ, ਇਹ ਕੁਰੰਗਾ ਹੋ ਜਾਏਗਾ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਵਾ ਸ਼ਿਆ। ਇਹ ਕਾਲਾ ਹੀ ਨਹੀਂ ਹੋਵੇਗਾ ਫਿਰ, ਜੇ ਨਾਨਾ ਮੈਲ ਧੋਤੀ ਫਿਰ ਇਹ ਕਾਲਾ ਸਿਆ ਹੋ ਜਾਏਗਾ। ਤੇ ਕਾਲਾ ਤਾਂ ਚਲੋ ਧੁੱਪ ਕੇ ਠੀਕ ਵੀ ਹੋ ਜਾਏ, ਜੇ ਕਿਤੇ ਕੋਈ ਚੀਜ਼ ਬਿਲਕੁਲ ਕਾਲੀ ਸਿਆ ਹੋ ਜਾਵੇ ਉਸਨੂੰ ਫਿਰ ਬਹੁਤ ਮੁਸ਼ਕਲ ਹੋ ਜਾਂਦੀ ਨਿਖਾਰਨੀ। ਤੇ ਗੁਰਦੇਵ ਕਹਿੰਦੇ ਨੇ ਪਿਆਰਿਓ, ਜੇ ਮੈਲ ਲੱਗਦੀ ਗਈ ਨਾਮ ਨਾਲ

ਆ ਤੋ ਤੀ ਤੇ ਫਿਰ ਅੰਦਰ ਤੇਰਾ ਹਿਰਦਾ ਨਾ ਇਹ ਕਾਲਾ ਸਿਆਹੀ ਹੋ ਜਾਏਗਾ। ਤੇ ਮੈਂ ਜ਼ਿਕਰ ਕਰਦੇ ਹਾਂ ਜਿਨ੍ਹਾਂ ਦੇ ਅੰਦਰ ਵਿਕਾਰਾਂ ਦੀ ਬਹੁਤੀ ਮੈਲ ਲੱਗੀ ਹੋਵੇ ਨਾ, ਕਿ ਦੇਖਣ ਵਾਲੇ ਸਹਿਜ ਹੀ ਕਹਿ ਜਾਂਦੇ, ਕਈ ਵਾਰ ਮਨੁੱਖ ਕਹਿ ਜਾਂਦੇ ਇਹ ਜਿਹੜਾ ਬੰਦਾ ਜਾ ਰਿਹਾ ਨਾ ਇਹ ਅੰਦਰੋਂ ਬੜਾ ਕਾਲਾ ਹੈ। ਭਾਈ ਅੰਦਰ ਕਿਹੜਾ ਤੂੰ ਦੇਖ ਲਿਆ, ਇਹਦਾ ਸਿੰਨਾ ਚੀਰ ਕੇ ਦੇਖਿਆ? ਨਹੀਂ ਨਹੀਂ ਦੇਖਿਆ, ਸਿੰਨਾ ਚੀਰ ਕੇ ਤਾਂ ਨਹੀਂ ਦੇਖਿਆ, ਇਹਦਾ ਪੇਟ ਚੀਰ ਕੇ ਦੇਖਿਆ ਤੂੰ ਭਾਈ ਅੰਦਰੋਂ ਕਾਲਾ ਇਹ ਬੰਦਾ? ਨਹੀਂ ਦੇਖਿਆ। ਪਰ ਕਿਵੇਂ ਕਹਿ ਦਿਆ ਤੂੰ ਇਹ ਬੰਦਾ ਅੰਦਰੋਂ ਬੜਾ ਕਾਲਾ ਹੈ? ਅੰਦਰ ਤਾਂ ਰੰਗ ਨਹੀਂ ਦੇਖਿਆ ਵੀ ਕਿਸ ਤਰ੍ਹਾਂ ਦਾ ਹੈਗਾ ਅੰਦਰ ਰੰਗ, ਇਹਦੇ ਜੇਕਰ ਦੇਖੀਏ ਵੀ ਤਾਂ ਲਾਲ ਹੀ ਹੋਏਗਾ, ਮਾਸ ਦਾ ਰੰਗ ਲਾਲ ਹੈ, ਅੰਦਰ ਖੂਨ ਨਿਕਲੇਗਾ, ਕੀ ਦੇਖੇਗਾ ਤੂੰ? ਤੂੰ ਤਾਂ ਕਾਲਾ ਕਹੀ ਜਾਂਦਾ। ਅਸਲ ਵਿੱਚ ਉਹਦਾ ਜਿਹਦਾ ਜੀਵਨ ਹੈ ਉਹ ਕਾਲਾ ਹੋ ਗਿਆ, ਉਹਦੇ ਜਿਹੜੇ ਕਰਮ ਨੇ ਉਹ ਕਾਲਕ ਭਰੇ ਹੋ ਗਏ। ਤਾਂ ਹੀ ਬੰਦਾ ਕਹਿੰਦਾ ਭਾਈ ਅੰਦਰੋਂ ਬੰਦਾ ਬੜਾ ਕਾਲਾ ਹੈ। ਕਾਲੇ ਦਾ ਭਾਵ ਹੈ ਅੰਦਰੋਂ ਬੜੀ ਦੇ ਠੱਗੀਆਂ ਚੱਲਦੀਆਂ, ਅੰਦਰ ਬੜੇ ਪਾਪ ਭਰੇ ਪਏ ਇਸਦੇ, ਉਹ ਪਾਪਾਂ ਨੇ ਕਾਲਾ ਕਰਦੇ ਆ ਅੰਦਰ, ਅੰਦਰ ਪਾਪਾਂ ਦੀ ਮੈਲ ਭਰੀ ਪਈ ਹੈ, ਵਿਕਾਰਾਂ ਦੀ ਮੈਲ ਚੜੀ ਪਈ ਹੈ, ਉਸ ਕਰਕੇ ਕਾਲਾ ਕਹਿੰਦੇ ਨੇ। ਸੁਭਾਵਿਕ ਗੱਲ ਹੈ, ਕਈ ਵਾਰ ਕਿਤੇ ਬੰਦੇ ਦਾ ਥੋੜ੍ਹਾ ਰੰਗ ਬਾਹਰੋਂ ਥੋੜ੍ਹਾ ਜਿਹਾ, ਵਾਹਿਗੁਰੂ ਕਿਰਪਾ ਕਰੇ ਕਿਸੇ ਦਾ ਰੰਗ ਕਾਲਾ ਨਾ ਹੋਵੇ, ਪਰ ਜੇ ਕਿਤੇ ਹੋਵੇ ਥੋੜ੍ਹਾ ਜਿਹਾ ਬਾਹਰੋਂ ਕਾਲਾ ਹੋਵੇ ਤੇ ਨਾਲੇ ਬੰਦਾ ਵਿਕਾਰ ਕਮਾ ਲਏ ਤੇ ਸਾਰੇ ਫਿਰ ਦੇਖ ਕੇ ਕਹਿੰਦੇ ਵੀ ਉਹ ਇਹ ਜਿਹੜਾ ਬੰਦਾ ਜਾ ਰਿਹਾ ਨਾ ਜਿੰਨਾ ਬਾਹਰੋਂ ਕਾਲਾ, ਇਸ ਤੋਂ ਜ਼ਿਆਦਾ ਇਹ ਅੰਦਰੋਂ ਕਾਲਾ। ਬਾਹਰ ਦਾ ਕਾਲਾ ਤਾਂ ਨਿਭ ਜਾਂਦਾ, ਪਰ ਅੰਦਰ ਦਾ ਕਾਲਾ ਜੇ ਹੋਏ, ਜੇ ਮਨ ਕਾਲਾ ਹੋ ਜਾਵੇ, ਹਿਰਦਾ ਕਾਲਾ ਹੋ ਜਾਵੇ ਤੇ ਸੱਚ ਜਾਣਿਓ ਫਿਰ ਉਹ ਬੰਦੇ ਆਪਣਿਆਂ ਨੂੰ ਵੀ ਨਹੀਂ ਛੱਡਦੇ, ਉਹਨਾਂ ਨਾਲ ਵੀ ਧੋਖਾ ਕਰ ਜਾਂਦੇ ਜਿਨ੍ਹਾਂ ਦਾ ਅੰਦਰ ਕਾਲਾ ਹੋਇਆ ਪਿਆ, ਆਪਣਿਆਂ ਨਾਲ ਵੀ ਧੋਖਾ ਕਰ ਜਾਂਦੇ, ਆਪਣਿਆਂ ਨਾਲ ਵੀ ਠੱਗੀ ਮਾਰ ਜਾਂਦੇ, ਇੱਥੇ ਤੱਕ ਕਿ ਭਰਾ ਭਰਾ ਦੇ ਨਾਲ ਠੱਗੀ ਕਰ ਜਾਂਦਾ, ਪੁੱਤ ਪਿਓ ਨਾਲ ਠੱਗੀ ਕਰ ਜਾਂਦਾ, ਭਰਾ ਭੈਣ ਨਾਲ ਠੱਗੀ ਮਾਰ ਜਾਂਦਾ, ਇਹ ਕੀ ਹੈ? ਅਸਲ ਵਿੱਚ ਉਹ ਅੰਦਰੋਂ ਕਾਲੇ ਹੋਏ ਪਏ ਨੇ ਬਿਲਕੁਲ, ਉਹਨਾਂ ਨੂੰ ਦੁਨੀਆਵੀ ਰਿਸ਼ਤਿਆਂ ਤੋਂ ਕੋਈ ਲੈਣ ਦੇਣ ਨਹੀਂ, ਫਿਰ ਬਸ ਕਿਤੇ ਆਪਣਾ ਸਵਾਰਥ ਪੂਰਾ ਹੋ ਜਾਵੇ, ਆਪਣਾ ਸਵਾਰਥ ਪੂਰਾ ਹੋ ਜਾਵੇ, ਨਹੀਂ ਤਾਂ ਭਰਾ ਤਾਂ ਭਰਾ ਦੇ ਉੱਤੇ ਜਾਨ ਮਾਰ ਦਿੰਦਾ ਹੈ। ਗੁਰਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਕਹਿਣ ਲੱਗੇ ਜਨਮ ਜਨਮ ਕੇ ਕਿਲ ਬਿਖ ਦੁਖੂ ਤਰੇ ਗੁਰਨਾਮ ਮੰਦੀਓ। ਇਹ ਉਤਰੇ ਜਦੋਂ ਜਦੋਂ ਗੁਰੂ ਨੇ ਕਿਰਪਾ ਕਰਕੇ ਪਰਮਾਤਮਾ ਦਾ ਨਾਮ ਦੇ ਦਿੱਤਾ, ਜਿਸ ਮਨੁੱਖ ਨੂੰ ਨਾਮ ਦੀ ਦਾਤ ਬਖਸ਼ ਦਈ ਗੁਰੂ ਨੇ, ਉਸਦੀ ਇਹ ਅਵਸਥਾ ਬਣਦੀ ਹੈ ਦਿਨ ਲਾਥਾ, ਜਿਹੜਾ ਪਾਪਾਂ ਦਾ ਦੁੱਖਾਂ ਦਾ ਜਿਹਦੇ ਸਿਰ ਤੇ ਕਰਜ਼ਾ ਸੀ, ਕਹਿਣ ਲੱਗੇ ਉਹ ਕਰਜ਼ਾ ਵੀ ਲੈ ਗਿਆ। ਹੁਣ ਧਿਆਨ ਕਰਿਓ ਸਾਧ ਸੰਗਤ ਜੀ, ਜਿਸ ਬੰਦੇ ਦੇ ਸਿਰ ਤੇ ਕਰਜ਼ਾ ਹੋਵੇ, ਜੇ ਕਿਤੇ ਉਹਦਾ ਕਰਜ਼ਾ ਲੈ ਜੇ ਕਿਤੇ ਇੱਕਦਮ, ਅੰਦਰੋਂ ਬੜਾ ਸਕੂਨ ਮਿਲਦਾ ਵੀ ਮੇਰੇ ਸਿਰ ਤੇ ਬੜਾ ਕਰਜ਼ਾ ਹੋਇਆ ਪਿਆ ਸੀ, ਇੱਕਦਮ ਹੀ ਮੈਨੂੰ ਕੋਈ ਕਮਾਈ ਹੋ ਗਈ, ਇੱਕਦਮ ਹੀ ਉਹ ਲੈ ਗਿਆ ਸਾਰਾ ਕਰਜ਼ਾ। ਜੇ ਗੁਰੂ ਕਿਰਪਾ ਕਰਦੇ ਤੇ ਸਾਧ ਸੰਗਤ ਜੀ, ਜਿਹੜਾ ਪਾਪਾਂ ਦਾ ਦੁੱਖਾਂ ਦਾ ਜਿਹੜਾ ਕਰਜ਼ਾ ਕਮਾਇਆ ਬੰਦੇ ਨੇ, ਅਸਲ ਵਿੱਚ ਉਹ ਸਾਰਾ ਦੂਰ ਹੋ ਜਾਂਦਾ ਹੈ, ਇਹ ਗੁਰੂ ਰਾਮਦਾਸ ਪਿਤਾ ਜੀ ਕਹਿ ਰਹੇ ਨੇ। ਫਿਰ ਅਗਲੇ ਪਦੇ ਵਿੱਚ ਗੁਰਦੇਵ ਬਖਸ਼ਿਸ਼ ਕਰਦੇ ਨੇ, ਬਿਨ ਗੁਰ ਮੂੜ ਪਏ ਐ ਮਨਮੁਖ। ਮਨਮੁਖ ਜਿਹੜੇ ਆਪਣੇ ਮਨ ਦੇ ਪਿੱਛੇ ਤੁਰਦੇ ਨੇ, ਮਨ ਨੇ ਜੋ ਕਿਹਾ ਉਹ ਕਰ ਲਿਆ, ਮਨ ਨੇ ਜੋ ਕਿਹਾ ਉਹ ਖਾ ਲਿਆ, ਮਨ ਨੇ ਜਿੱਧਰ ਨੂੰ ਕਿਹਾ ਉੱਧਰ ਨੂੰ ਤੁਰ ਪਏ, ਸਿਰਫ ਮਨ ਦੇ ਪਿੱਛੇ ਉਹ ਮਨਮੁਖ ਨੇ। ਕਹਿਣ ਲੱਗੇ ਬਿਨ ਗੁਰ ਮੋੜ, ਮਨਮੁਖ ਗੁਰੂ ਦੀ ਸ਼ਰਣ ਵਿੱਚ ਆਉਣ ਤੋਂ ਸੰਕੋਚ ਕਰਦੇ ਨੇ, ਗੁਰੂ ਤੋਂ ਵਾਂਝੇ ਰਹਿ ਜਾਂਦੇ ਨੇ, ਤੇ ਕਹਿਣ ਲੱਗੇ ਉਹ ਮੂਰਖ ਬਣ ਜਾਂਦੇ ਨੇ, ਮੂਰਖ ਹੋ ਜਾਂਦੇ ਨੇ, ਤੇ ਮੋਹ ਮਾਇਆ ਨਿਤ ਫਾਤਾ, ਉਹ ਸਿਰਫ ਮਾਇਆ ਦੇ ਮੋਹ ਵਿੱਚ ਹੀ ਫਸੇ ਰਹਿੰਦੇ ਨੇ, ਮਾਇਆ ਦੇ ਮੋਹ, ਬਸ ਮਾਇਆ ਇਕੱਤਰ ਕਰ ਲਈਏ, ਮਾਇਆ ਇਕੱਤਰ ਕਰ ਲਈਏ, ਗੁਰੂ ਤੋਂ ਕੋਈ ਲੈਣ ਦੇਣਾ ਉਹਨਾਂ ਦਾ ਨਹੀਂ ਹੁੰਦਾ, ਨਾਮ ਤੋਂ ਭਜਨ ਬੰਦਗੀ ਤੋਂ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਰਹਿ ਜਾਂਦਾ।
ਕਹਿਣ ਲੱਗੇ ਤਿੰਨ ਸਾਧੂ ਚਰਨ ਨ ਸੇਵੇ ਕਬੂ ਤਿੰਨ ਸਭ ਜਨਮ ਅਕਾਥਾ। ਮਨਮੁੱਖਾਂ ਨੇ ਕਦੇ ਗੁਰੂ ਦੇ ਚਰਨਾਂ ਦੀ ਸੇਵਾ ਨਹੀਂ ਕੀਤੀ, ਭਾਓ

ਜਾਂਦਾ ਹੈ, ਇਹ ਕਿਸੇ ਲੇਖੇ ਨਹੀਂ ਲੱਗਦਾ। ਬੜਾ ਸੋਹਣਾ ਜਨਮ ਇਹ ਮਿਲਿਆ ਸੀ, ਪਰ ਇਸਨੂੰ ਐਵੇਂ ਗਵਾ ਬੈਠਦੇ ਨੇ ਗੁਰੂ ਤੋਂ ਬਿਨਾਂ। ਜਿਨ ਸਾਧੂ ਚਰਨ ਸਾਧ ਪਗ ਸੇਵੇ, ਫਿਰ ਦੂਜਿਆਂ ਦੀ ਗੱਲ ਕੀਤੀ ਗੁਰਮੁਖਾਂ ਦੀ, ਕਿਉਂਕਿ ਮੈਂ ਜ਼ਿਕਰ ਕਰ ਦੇਵਾਂ ਬਹੁਤ ਥਾਵਾਂ ਤੇ, ਜ਼ਿਆਦਾਤਰ ਥਾਵਾਂ ਤੇ ਜਿੱਥੇ ਮਨਮੁੱਖ ਦੀ ਗੱਲ ਹੋਏਗੀ ਉੱਥੇ ਗੁਰਮੁਖ ਦੀ ਗੱਲ ਵੀ ਕੀਤੀ ਸਤਿਗੁਰਾਂ ਨੇ, ਜਿੱਥੇ ਮਨਮਤ ਦੀ ਗੱਲ ਕੀਤੀ ਉੱਥੇ ਗੁਰਮਤ ਦੀ ਗੱਲ ਵੀ ਕੀਤੀ, ਜਿੱਥੇ ਦਿਨ ਦੀ ਗੱਲ ਕੀਤੀ ਉੱਥੇ ਰਾਤ ਦੀ ਵੀ ਗੱਲ ਕੀਤੀ, ਜਿੱਥੇ ਦੁੱਖ ਦੀ ਗੱਲ ਕੀਤੀ ਉੱਥੇ ਸੁੱਖ ਦੀ ਵੀ ਗੱਲ ਕੀਤੀ ਹੈ। ਬੜੇ ਕਮਾਲ ਦੀ ਬਣਤਰ ਗੁਰਬਾਣੀ ਦੀ। ਗੁਰਦੇਵ ਪਾਤਸ਼ਾਹ ਹੁਣ ਗੁਰਮੁਖ ਦੀ ਗੱਲ ਕਰ ਰਹੇ ਨੇ, ਕਹਿਣ ਲੱਗੇ ਜਿਨ ਸਾਧੂ ਚਰਨ ਸਾਧ ਪਗ ਸੇਵੇ, ਜਿਨ੍ਹਾਂ ਨੇ ਗੁਰੂ ਦੀ ਦੱਸੀ ਕਾਰ ਕੀਤੀ, ਗੁਰੂ ਦੇ ਚਰਨਾਂ ਦੀ ਸੇਵਾ ਕੀਤੀ, ਤਿੰਨ ਸਫਲਿਓ ਜਨਮ, ਉਹਨਾਂ ਦਾ ਇਹ ਮਨੁੱਖਾ ਜਨਮ ਸਫਲਾ ਹੋ ਗਿਆ, ਸਨਾਥਾ ਉਹ ਮਾਲਕ ਪਰਮਾਤਮਾ ਵਾਲੇ ਹੋ ਗਏ, ਉਹ ਖਸਮ ਵਾਲੇ ਹੋ ਗਏ। ਮੋਕੋ ਕੇ ਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ। ਹੇ ਜਗਤ ਦੇ ਨਾਥ, ਹੇ ਇਸ ਸਾਰੇ ਸੰਸਾਰ ਦੇ ਮਾਲਕ, ਮੇਰੇ ਤੇ ਕਿਰਪਾ ਕਰ ਦਿਓ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲਓ। ਬੜੇ ਕਮਾਲ ਦੀ ਗੱਲ, ਸਿੱਧਾ ਦਾਸ ਵੀ ਨਹੀਂ ਆਖਿਆ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਦਿਓ, ਇਹ ਕਿਰਪਾ ਮੇਰੇ ਤੇ ਕਰ ਦਿਓ। ਹਮ ਅੰਦੁਲੇ ਗਿਆਨਹੀਨ ਅਗਿਆਨੀ, ਕਿਉਂ ਚੱਲੈ ਮਾਰਗ ਪੰਥਾ। ਉਹਨਾਂ ਦੇ ਅੰਦਰੋਂ ਇਸ ਤਰ੍ਹਾਂ ਦੀ ਆਵਾਜ਼ ਨਿਕਲਦੀ ਹੈ, ਇਸ ਤਰ੍ਹਾਂ ਦੀ ਭਾਵਨਾ ਬਣ ਜਾਂਦੀ ਹੈ। ਉਹ ਕਹਿੰਦੇ ਨੇ, ਕਹਿਣ ਲੱਗੇ ਹਮ ਅੰਦੁਲੇ, ਵਾਹਿਗੁਰੂ ਜੀ ਅਸੀਂ ਮਾਇਆ ਦੇ ਮੋਹ ਵਿੱਚ ਹੰਨੇ ਹੋਏ ਰਹਿੰਦੇ ਹਾਂ। ਫਿਰ ਕਹਿੰਦੇ ਨੇ ਗਿਆਨਹੀਨ, ਅਸੀਂ ਗਿਆਨ ਤੋਂ ਸੱਖਣੇ ਹੈਗੇ ਹਾਂ। ਅਗਿਆਨੀ, ਸਾਨੂੰ ਪਰਮਾਤਮਾ ਦੇ ਨਾਲ ਸਾਂਝ ਪਾਉਣ ਦਾ ਕੋਈ ਗਿਆਨ ਹੀ ਨਹੀਂ ਹੈ। ਫਿਰ ਕਹਿੰਦੇ ਨੇ, ਕਿਉਂ ਚੱਲੈ ਮਾਰਗ ਪੰਥਾ। ਸਤਿਗੁਰੂ ਜੀ ਅਸੀਂ ਤੁਹਾਡੇ ਦੱਸੇ ਹੋਏ ਜੀਵਨ ਰਾਹ ਤੇ ਕਿਵੇਂ ਤੁਰ ਸਕਦੇ ਹਾਂ। ਫਿਰ ਅਖੀਰਲੀ ਤੁਕ ਵਿੱਚ ਕਹਿੰਦੇ, ਕਹਿਣ ਲੱਗੇ ਇੱਕ ਤਰੀਕਾ ਸੁੱਝਿਆ ਹੈ, ਇੱਕ ਤਰੀਕਾ ਹੈ। ਹਮ ਅੰਦੁਲੇ ਕਹੋ ਗੁਰ ਅੰਚਲ ਦੀਜੈ। ਕੀ ਹੋਇਆ ਜੇ ਅਸੀਂ ਮਾਇਆ ਦੇ ਮੋਹ ਵਿੱਚ, ਦੁਨਿਆਵੀ ਪਦਾਰਥਾਂ ਦੇ ਮੋਹ ਵਿੱਚ ਅੰਨੇ ਹੋਏ ਰਹਿੰਦੇ ਹਾਂ ਤਾਂ ਕੀ ਹੋਇਆ? ਵਾਹਿਗੁਰੂ ਜੀ ਸਤਿਗੁਰੂ ਸੱਚੇ ਪਾਤਸ਼ਾਹ, ਜੇ ਤੁਸੀਂ ਸਾਨੂੰ ਆਪਣਾ ਲੜ ਫੜਾ ਦਿਓ। ਹਮ ਅੰਦੁਲੇ ਕਹੋ ਗੁਰ ਅੰਚਲ ਦੀਜੈ, ਜਨ ਨਾਨਕ ਚਲੈ ਮਿਲਨ ਥਾ। ਫਿਰ ਅਸੀਂ ਤੇਰੇ ਦੱਸੇ ਹੋਏ ਜੀਵਨ ਰਾਹ ਤੇ ਤੁਰ ਸਕਦੇ ਹਾਂ। ਸਾਧ ਸੰਗਤ ਜੀ, ਅਸੀਂ ਸਾਰੇ ਹੀ ਮੰਗ ਕਰੀਏ, ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਆਪਣੇ ਲੜ ਲਾਈ ਰੱਖੋ।

ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਾਂ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡਭਾਗੀ ਹੋ।

ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਿਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ। ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ। ਅਰਜਨ ਹਰਿ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨਉਨ ਦਿਆਵੇ ਧਾਇ। ਸਭ ਥਾਈ ਹੋਏ ਸਹਾਇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਮਡਿਠ ਕੀਤਾ। ਤਿਨਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ। ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬ੍ਰਿਤ ਕੀ ਪਹਿਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬ੍ਰਿਤ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਪ੍ਰਸਾਦ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣਨੀ ਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਤਾ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਉੜਨ ਆਸਰਿਆਂ ਦੇ ਆਸਰਾ ਧੰਨ ਧੰਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜ ਬਾਣੀਆਂ ਦੇ ਨੇਤਰੇ ਮਾਸਾ ਜੀ ਦੀ ਵਾਰ ਦੇ ਕੀਰਤਨ ਹੋਏ ਉਪਰੰਤ ਆਪ ਜੀਆਂ ਵੱਲੋਂ ਬਖਸ਼ ਮੁੱਖ ਵਾਕ ਦੀ ਕਥਾ ਵਿਚਾਰ ਗੁਰਮਤਿ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀ ਉਹ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ। ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ।
ਧਰਮ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਆਇਆ ਦਿਨ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ ਸੱਚੇ ਪਾਤਸ਼ਾਹ ਪਰਿਵਾਰ ਵੱਲੋਂ ਭਾਈ ਧਰਮ ਸਿੰਘ ਉਹਨਾਂ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਕਿਰਪਾ ਕਰਨੀ ਜੀ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ

ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਰੀਆਂ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਜੀ ਨੇ ਵੱਧ ਤੋਂ ਵੱਧ ਹਾਰੀਆਂ ਭਰਨੀਆਂ,

ਮਹੱਲਾ ਤੀਜਾ ਸੱਚਾ ਨਾਮ ਧਿਆਈ ਹੈ ਸਭੋ ਵਰਤੈ ਸੱਚ ਨਾਨਕ ਹੁਕਮ ਬੁਝ ਪਰਵਾਨ ਹੋਏ ਤਾਂ ਫਲ ਪਾਵੈ ਸੱਚ ਕਥਨੀ ਬਦਨੀ ਕਰਤਾ ਫਿਰੇ ਹੁਕਮ ਮੂਲ ਨ ਬੁਝੈ ਅੰਧਾ ਕੱਚ ਨਿਕੱਚ ਪੌੜੀ ਸੰਯੋਗ ਵਜੋਗ ਉਪਾਇਨ ਸਿਸ਼ਟਿਕਾ ਮੂਲ ਰਚਾਇਆ ਹੁਕਮੇ ਸਿਸ਼ਟਿ ਸਾਧਿਅਨ ਜੋਤੀ ਜੋਤ ਮਿਲਾਇਆ ਜੋਤੀਓ ਸਭ ਚਾਨਣਾ ਸਗੁਰ ਸਬਦ ਸੁਣਾਇਆ ਬ੍ਰਹਮਾ ਵਿਸ਼ਨੂ ਮਹੇਸ਼ਰਾ ਗੁਣ ਸਰਤੰਦੇ ਲਾਇਆ ਮਾਇਆ ਕਾ ਮੂਲ ਰਚਾਇ ਹੁਣ ਤੁਰਿਆ ਸੁਖ ਪਾਇਆ ਸਲੋਕ ਮਹੱਲਾ ਤੀਜਾ ਸੋ ਜਪ ਸੋ ਤਪ ਜੈ ਸਤਿਗੁਰ ਭਾਵੈ ਸਤਿਗੁਰ ਕੈ ਭਾਣੇ ਵਡਿਆਈ ਪਾਵੈ ਨਾਨਕ ਆਪ ਛੋੜ ਗੁਰਮਾਹਿ ਸਮਾਵੈ ਮਹੱਲਾ ਤੀਜਾ ਗੁਰ ਕੀ ਸਿੱਖ ਕੋ ਬਿਰਲਾ ਲੇਵੈ ਨਾਨੀ ਜਸੇ ਆਪ ਵਡਿਆਈ ਦੇਵੈ ਪੌੜੀ ਮਾਇਆ ਮੋਹ ਅਗਿਆਨ ਹੈ ਬਿਖਮ ਅਤਿ ਭਾਰੀ ਪੱਥਰ ਪਾਪ ਬਹੁ ਲੱਦਿਆ ਕਿਉਂ ਤਰੀਐ ਤਾਰੀ ਅੰਦਨ ਭਗਤੀ ਰਤਿਆ ਹਰ ਪਾਰੀ ਓ ਤਾਰੀ ਗੁਰਸਬ ਦੀ ਮਨ ਨਿਰਮਲਾ ਹੋਮੈ ਛੱਡ ਵਿਕਾਰੀ ਹਰਿ ਹਰ ਨਾਮ ਧਿਆਈਏ ਹਰ ਹਰ ਨਿਸ ਤਾਰੀ ਸਲੋਕ ਕਬੀਰ ਮੁਕਤ ਦੁਆਰਾ ਸੰਕੁੜਾ ਰਾਈ ਦਸਵੇਂ ਪਾਏ ਮਨ ਤੋਂ ਮੈਂ ਗਲੋਏ ਰਾਹ ਨਿਕਸਿਆ ਕਿਉਂ ਕਰ ਜਾਏ ਐਸਾ ਸਤਿਗੁਰੂ ਜੇ ਮਿਲਾਏ ਠੁੱਠਾ ਕਰੇ ਪਸਾਓ ਮੁਕਤ ਦੁਆਰਾ ਮੋਕਲਾ ਸਹਿਜੇ ਆਵੋ ਜਾਓ ਮਹੱਲਾ ਤੀਜਾ ਨਾਨਕ ਮੁਕਤ ਦੁਆਰਾ ਅਤ ਨੀਕਾ ਨਾਨਾ ਹੋਏ ਸੋ ਹੋਏ ਹਉਮੈ ਮਨ ਅਸੂਲ ਹੈ ਕਿਉਂ ਕਰ ਵਿੱਚ ਦਇ ਜਾਏ ਸਤਿਗੁਰੂ ਮਿਲਿਆ ਹਉਮੈ ਕਹੀ ਜੋਤ ਰਹੀ ਸਭ ਆਏ ਇਹੋ ਜਿਉ ਸਦਾ ਮੁਕਤ ਹੈ ਸਹਿਜੇ ਰਿਹਾ ਸਮਾਏ ਪੌੜੇ ਪ੍ਰਭ ਸੰਸਾਰ ਉਪਾਈ ਕੇ ਵਸ ਆਪਣਾ ਹੀ ਕੀਤਾ ਗਣਤਾਏ ਪ੍ਰਭੂ ਨਾ ਪਾਈਏ ਦੂਜੇ ਪਰਮੀਤਾ ਸਤਿਗੁਰੂ ਮਿਲਿਆ ਜੀਵਤ ਮਰੈ ਬੁਝ ਸੱਚ ਸਮਿਤਾ ਸਬਦੇ ਹੋਮੈ ਖੋਈਏ ਹਰ ਮੇਲ ਮਲਿਤਾ ਸਭ ਕੁਛ ਜਾਣੇ ਕਰੇ ਆਪ ਆਪੇ ਵੇਗ ਸੀਤਾ ਸੁਰਖ ਮਹੱਲਾ ਤੀਜਾ ਸਤਿਗੁਰ ਸਿਉ ਚੇਤਨਾ ਲਾਇਓ ਨਾਮ ਨਾ ਵਸਿਓ ਮਨ ਆਏ ਤ੍ਰਿਗ ਵੇਹਾ ਜੀਵਿਆ ਕਿਆ ਜੁਗ ਮੈਂ ਪਾਇਆ ਆਏ ਮਾਇਆ ਖੋਟੀ ਰਾਸੈ ਚਸੈ ਮੈਂ ਪਾਜ ਲਹਿ ਜਾਏ ਹੱਥੋਂ ਛੁੜਕੇ ਤਨ ਸਿਆਉ ਹੋਏ ਬਦਨ ਜਾਏ ਕੁਮਲਾਏ ਜਿਨ ਸਤਿਗੁਰ ਸਿਉ ਚਿਤ ਲਾਇਆ ਤਿਨ ਸੁਖ ਵਸਿਆ ਮਨ ਆਏ ਹਰ ਨਾਮ ਧਿਆਵੈ ਰੰਗ ਸਿਉ ਹਰ ਨਾਮ ਰਹੇ ਲਿਵਲਾਏ ਨਾਨਕ ਸਤਿਗੁਰ ਸੋ ਧਨ ਸਪਿਆ ਜੇ ਜੀ ਮੈਂ ਰਿਹਾ ਸਮਾਏ ਰੰਗ ਤਿਸੇ ਕੋ ਅਗਲਾ ਵੰਨੀ ਚੜਾਇ ਛੜਾਏ ਮਹੱਲਾ ਤੀਜਾ ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਤਿਸੀ ਕੋ ਫਿਰ ਖਾਏ ਗੁਰਮੁਖ ਕੋਈ ਗਾਰੜੂ ਤਿੰਨ ਮਲ ਦਲ ਲਾਈ ਪਾਏ ਨਾਨਕ ਸਹੀ ਉਭਰੈ ਜੈ ਸਚ ਰਹਿ ਲਿਵਲਾਏ ਪੌੜੀ ਢਾਡੀ ਕਰੇ ਪੁਕਾਰ ਪ੍ਰਭੂ ਸੁਣਾਇ ਸੀ ਅੰਦਰ ਧੀਰਕ ਹੋਏ ਪੂਰਾ ਪਾਏ ਸੀ ਜੋ ਤੁਰ ਲਿਖਿਆ ਲੇਖ ਸੇ ਕਰਮ ਕਮਾਏ ਸੀ ਜਾਂ ਹੋਵੇ ਖਸਮ ਦਿਆਲ ਤਾਂ ਮਹਿਲ ਕਰ ਪਾਏ ਸੀ ਸੋ ਪ੍ਰਭ ਮੇਰਾ ਅਤ ਵੱਡਾ ਗੁਰਮੁਖ ਮੇਲਾਏ ਸੀ ਸੁਰਖ ਮਹੱਲਾ ਤੀਜਾ ਸਭਨਾ ਕਾ ਸਉ ਇਕ ਹੈ ਸਦ ਹੀ ਰਹੇ ਹਜੂਰ ਨਾਨਕ ਹੁਕਮ ਨਾ ਮੰਨੈ ਤਾਂ ਕਰ ਹੀ ਅੰਦਰ ਦੂਰ ਹੁਕਮ ਵਿਤ ਨਾ ਮਨਾਏ ਸੀ ਜਿਨ ਕੋ ਨਦਰ ਕਰੇ ਹੁਕਮ ਮਨ ਸੁਖ ਪਾਇਆ ਪ੍ਰੇਮ ਸੁਹਾਗਣ ਹੋਏ ਮਹੱਲਾ ਤੀਜਾ ਰਹਿਣ ਸਵਾਏ ਜਲਮ ਅੰਤ ਨਾ ਲਾਇਓ ਭਾਉ ਨਾਨਕ ਸੁਖ ਵਸਨ ਸੁਹਾਗਣੀ ਜਿਨ ਪਿਆਰਾ ਪੁਰਖ ਹਰਿ ਰਾਉ ਪੌੜੀ ਸਭ ਜਗ ਫਿਰ ਮੈਂ ਦੇਖਿਆ ਹਰ ਇੱਕ ਦਾਤਾ ਉਪਾਇ ਕਿਤੇ ਨਾ ਪਾਈਏ ਹਰ ਕਰਮ ਵਿਦਾਤਾ ਗੁਰਸਬ ਦੀ ਹਰ ਮਨ ਵਸੇ ਹਰ ਸਹਿ ਜੈ ਦਾਤਾ ਅੰਦਰੋਂ ਤ੍ਰਿਸ਼ਨਾ ਗਨਬੁਜੇ ਹਰਿ ਅੰਮ੍ਰਿਤ ਸਰਨਾਤਾ ਵੱਡੀ ਵਡਿਆਈ ਵੱਡੇ ਕੇ ਗੁਰਮੁਖ ਬੋਲਾਤਾ ਸੁਰਖ ਮਹੱਲਾ ਤੀਜਾ ਕਾਇਆ ਹੰਸ ਕਿਆ ਪ੍ਰੀਤ ਹੈ ਜੇ ਪਿਆ ਹੀ ਛੱਡ ਜਾਏ ਇਹ ਸੁਨੋ ਕੂੜ ਬੋਲ ਕੇ ਖਵਾ ਲੀਏ ਜੇ ਸਤਿਗੁਰੂ ਨਾਲ ਨਾ ਜਾਏ ਕਾਇਆ ਮਿੱਟੀ ਅੰਧ ਹੈ ਪੌਣੇ ਪੁੱਛੋ ਜਾਏ ਹੋ ਤਾਂ ਮਾਇਆ ਮੋਹਿਆ ਫਿਰ ਫਿਰ ਆਵਾ ਜਾਏ ਨਾਨਕ ਹੁਕਮ ਨਾ ਜਾਤੋ ਖਸਮ ਕਾ ਜੇ ਰਹਾ ਸੱਚ ਸਮਾਏ।

ਘਰ ਨਾਨਕ ਬਰ ਜੇ ਆਪ ਮਿਲੇ ਕਰਤਾਰ ਪੌੜੀ ਭਗਤ ਸੱਚੇ ਡਰ ਸੋਹੰਦੇ ਸੱਚੇ ਸ਼ਬਦ ਰਹਾਏ ਹਰ ਕੇ ਪ੍ਰੇਤਨ ਉਪਜੇ ਹਰ ਪ੍ਰੇਮ ਕਸਾਏ ਹਰ ਰੰਗ ਰਵੈ ਸਦਾ ਰੰਗ ਰਾਤੇ ਰਤਨਾ ਹਰ ਰਸ ਪਿਆਏ ਸਫਲ ਜਨਮ ਜਿਨੇ ਗੁਰਮੁਖ ਜਾਚਾ ਹਰ ਜਿਉ ਹਿਰਦੈ ਵਸਾਏ ਬਾਜ ਗੁਰੂ ਫਿਰੇ ਬਿਲ ਲਾਦੇ ਦੂਜੇ ਭਾਏ ਖੁਆਏ ਸਲੋਕ ਮਹਲਾ ਤੀਜਾ ਕਲਯੁਗ ਮੈਂ ਨਾਮ ਨਿਧਾਨ ਭਗਤੀ ਖਟਿਆਰ ਉੱਤਮ ਪਦ ਪਾਇਆ ਸਤਿਗੁਰ ਸੇਵ ਹਰ ਨਾਮ ਮਨ ਵਸਾਇਆ ਆਂਦਿਨ ਨਾਮ ਤਿਆਇਆ ਵਿਚੇ ਗ੍ਰਹਿ ਗੁਰ ਸਾਹਿਬ ਬਚਨ ਉਦਾਸੀ ਹੋਮੇ ਮੋਹ ਜਲਾਇਆ ਆਪ ਤਰਿਆ ਕੁਲ ਜਗਤ ਤਰਾਇਆ ਤਨ ਜਣੇ ਦੀ ਮਾਇਆ ਐਸਾ ਸਤਿਗੁਰ ਸੋਈ ਪਾਏ ਜਿਸ ਧਰਮਸਤਕ ਹਰ ਲਿਖ ਪਾਇਆ ਜਨ ਨਾਨਕ ਬੋਲੇ ਹਰੀ ਗੁਰ ਆਪਣੇ ਵਿਟੋਂ ਜਨ ਭ੍ਰਮ ਭੂਲਾ ਮਾਰਗ ਪਾਇਆ ਮਹੱਲਾ ਤੀਜਾ ਸ੍ਰੈ ਗੁਣ ਮਾਇਆ ਵੇਖ ਭੂਲੇ ਜਿਉਂ ਦੇਖ ਦੀਪਕ ਪਤੰਗ ਪਚਾਇਆ ਪੰਡਤ ਭੁੱਲ ਭੁੱਲ ਮਾਇਆ ਵੇਖ ਦਿਖਾ ਕਿਨੇ ਕਿਹ ਆਣ ਚੜਾਇਆ ਦੂਜੇ ਪਾਏ ਪੜੈ ਨਿਤ ਵਿਖਿਆ ਨਾਮ ਦੁਇ ਖਵਾਇਆ ਜੋਗੀ ਜੰਗਮ ਸੰਨਿਆਸੀ ਭੁੱਲੇ ਉਨਾ ਅਹੰਕਾਰ ਬਹੁ ਗਰਭ ਵਧਾਇਆ ਛਾਡਨ ਭੋਜਨ ਨਾ ਲੈ ਹੀ ਸਤ ਵਿਖਿਆ ਮਨ ਅਟ ਜਨਮ ਗਵਾਇਆ ਕੇਤੜਿਆਂ ਵਿੱਚੋਂ ਸੋ ਜਨ ਸਮਦਾ ਜਨ ਗੁਰਮੁਖ ਨਾਮ ਤੇ ਆਇਆ ਜਨ ਨਾਨੀ ਕਿਸਨੋ ਆਗ ਸੁਣਾਈਏ ਜਾਂ ਕਰਦੇ ਸਭ ਕਰਾਇਆ ਪੌੜੀ ਮਾਇਆ ਮੋਹ ਪਰੇ ਥੈ ਕਾਮ ਕ੍ਰੋਧ ਅਹੰਕਾਰਾ ਇਹ ਜਮ ਕੇ ਸਰਕਾਰ ਹੈ ਨਾ ਉਪਰ ਜਮ ਕਾ ਡੰਡ ਕਰਾਰਾ ਮਨਮੁਖ ਜਮ ਮਗ ਪਾਇਨ ਜਿਨ ਦੂਜਾ ਭਾਉ ਪਿਆਰਾ ਜਮ ਪ੍ਰਬਦੇ ਮਾਰੀਅਨ ਕੋ ਸੁਣੇ ਨਾ ਪੁਕਾਰਾ ਜਿਸਨੂੰ ਕਿਰਪਾ ਕਰੇ ਤਿਸ ਗੁਰ ਮਿਲੇ ਗੁਰਮੁਖ ਨਿਸਾਰਾ ਸੁਰੁਖ ਮਹੱਲਾ ਤੀਜਾ ਹੋਮੇ ਮਮਤਾ ਮੋਹਣੀ ਮਨਮੁਖਾ ਨੂੰ ਗਈ ਖਾਏ ਜੋ ਮੋਹੇ ਦੂਜੇ ਚਿਤ ਲਾਇੰਦੇ ਤਿੰਨਾ ਵਿਆਪ ਰਹੀ ਲਪਟਾਏ ਗੁਰ ਕੇ ਸ਼ਬਦ ਪਰ ਜਾਲੀਏ ਤਾਂ ਇਹ ਵਿਚੋਂ ਜਾਏ ਤਨ ਮਨ ਹੋਵੇ ਉਦਲਾ ਨਾ ਵਸੇ ਮਨ ਆਏ ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਮਹੱਲਾ ਤੀਜਾ ਇਹ ਮਨ ਕੇਤੜਿਆਂ ਜੁਗ ਭਰਮਿਆਂ ਸਿਰ ਰਹੇ ਨ ਆਵੇ ਜਾਏ ਹਰ ਕਾ ਭਾਣਾ ਹਰ ਭਾਣਾ ਤਾਂ ਪਰਮਾਇਨ ਕਰ ਪ੍ਰਪੰਚ ਖੇਲ ਉਪਾਏ ਜਾਂ ਹਰ ਬਖਸੇ ਤਾਂ ਗੁਰ ਮਿਲੇ ਅਸਰ ਰਹੇ ਸਮਾਏ ਨਾਨਕ ਮਨ ਹੀ ਤੇ ਮਨ ਮਾਨਿਆ ਨਾ ਕਿਸ ਮਰਾਏ ਨਾ ਜਾਏ ਪੌੜੀ ਕਾਇਆ ਕੋਟ ਅਪਾਰ ਹੈ ਮਿਲਣਾ ਸੰਜੋਗੀ ਕਾਇਆ ਅੰਦਰ ਆਪ ਵਸ ਰਹੇ ਆਪੇ ਰਸ ਭੋਗੀ ਆਪ ਅਤੀਤ ਅਲਿਪਤ ਹੈ ਨਿਰਜੋਗ ਹਰ ਜੋਗੀ ਜੋਤ ਪਾਵੇ ਸੋ ਕਰੇ ਹਰ ਕਰੇ ਸੋ ਹੋਗੀ ਹਰ ਗੁਰਮੁਖ ਨਾਮ ਧਿਆਈਏ ਲੈ ਜਾਏ ਬਜੋਗੀ ਸਲੋਕ ਮਹੱਲਾ ਤੀਜਾ ਵਾਹ ਵਾਹ ਆਪ ਆਖਾਇੰਦਾ ਗੁਰ ਸਬਦੀ ਸੱਚ ਸੋਏ ਵਾਹ ਵਾਹ ਸਬਤ ਸਲਾਹ ਹੈ ਗੁਰਮੁਖ ਬੁਝਾਏ ਕੋਏ ਵਾਹ ਵਾਹ ਬਾਣੀ ਸੱਚ ਹੈ ਸੱਚ ਮਿਲਾਵਾ ਹੋਏ ਨਾਨਕ ਵਾਹ ਵਾਹ ਕਰਤਿਆਂ ਪ੍ਰਪਾਇਆ ਕਰਮ ਪ੍ਰਾਪਤ ਹੋਏ ਮਹੱਲਾ ਤੀਜਾ ਵਾਹ ਵਾਹ ਕਰਤੀ ਰਸਨਾ ਸ਼ਬਦ ਸੁਹਾਈ ਪੂਰੇ ਸ਼ਬਦ ਪ੍ਰਭ ਮਿਲਿਆ ਆਈ ਵਡਭਾਗੀਆਂ ਵਾਹ ਵਾਹ ਮੋਹ ਕਢਾਈ ਵਾਹ ਵਾਹ ਕਰੈ ਸਹੀ ਜਨ ਸੋਹਣੇ ਤਿਨ ਕੋ ਪਰਜਾ ਪੂਜਣ ਆਈ ਵਾਹ ਵਾਹ ਕਰਮ ਪ੍ਰਾਪਤ ਹੋਵੇ ਨਾਨਕ ਦਰ ਸੱਚੇ ਸੋਭਾ ਪਾਈ ਪੌੜੀ ਬਜਰ ਕਪਾਟ ਕਾਇਆ ਗੜ ਪੀਤਰ ਕੂੜ ਕੁਸਤ ਅਭਿਮਾਨੀ ਭਰਮ ਭੁੱਲੇ ਨਦਰ ਨਾਯਾਬਨੀ ਮਨਮੁਖ ਅੰਧ ਅਗਿਆਨੀ ਉਪਾਏ ਕਿਤੇ ਨਾ ਲਭਨੇ ਕਰ ਭੇਖ ਥਕੇ ਭੇਖ ਵਾਨੀ ਗੁਰ ਸਬਦੀ ਖੋਲਾਇਨ ਹਰ ਨਾਮ ਜਪਾਨੀ ਹਰ ਜੋ ਅੰਮ੍ਰਿਤ ਬਿਰਖਾ ਜਿਨ ਪਿਆ ਤੇ ਤ੍ਰਿਪ ਚਾਨੀ ਸੁਰਖ ਮਹੱਲਾ ਤੀਜਾ ਬਾਬਾ ਕਰਤਿਆਂ ਰਹਿਣ ਸੁਖ ਵਿਆਏ ਬਾਬਾ ਕਰਤਿਆਂ ਸਦਾਨੰਦ ਹੋਵੇ ਮੇਰੀ ਮਾਏ ਵਾਹ ਵਾਹ ਕਰਤਿਆਂ ਹਰ ਸਿਉਂ ਲਿਵਲਾਏ ਬਾਬਾ ਕਰਮੀ ਬੋਲੇ ਬੋਲਾਏ ਵਾਹ ਵਾਹ ਕਰਤਿਆਂ ਸੋਭਾ ਪਾਏ ਨਾਨਕ ਵਾਹ ਵਾਹ ਸਤ ਰਦਾਏ ਮਹੱਲਾ ਤੀਜਾ ਬਾਬਾ ਬਾਣੀ ਸੱਚ ਹੈ ਗੁਰਮੁਖ ਲੱਦੀ ਭਾਲ ਬਾਬਾ ਸਬਦੇ ਉਚਰੇ ਬਾਬਾ ਹਿਰਦੇ ਨਾਲ
वाह वाह करत्या हर पाया सहजे गुरमुख पाल से बड़ पागी नानका हर हर हृदय संभाल पौड़ी ए मना तलो बिया नो बे राता माया मनसा मोहनी दराता गे नाव जात ना जायसी मन मुख दुख खाता रसना हर रस ना चख्यो फीका बोलाता जिन्ना गुरमुख अमृत चाख्या से जन त्रिप ताता सलोक महला तीजा बाबा तिसनु आखिए दे सच्चा गहर गंभीर बाबा तिसनु आखिए दे गुणदाता मात तीर बाबा तिसनु आखिए दे साब में रहा समाये बाबा तिसनु आखिए दे दिनदार जिक सबाहे नानक बाबा इको कर सलाहिए जे सतगुर दिया दिखाए महला तीजा बाबा गुरमुख सदा करें गुरमुख मरे बिख खाए ओना वाह वाह न पावे दुख है दुख विहाए गुरमुख अमृत पीवना वाह वाह करें लिवलाए नानक बाबा करें से जन निर्मल त्रिपवन सोजी पाए पौड़ी हर के पाणे गुर मिले सेवा भगत बनी जय हर कै पाणे हर मन वसै सह जय रस पी जय हर के पाणे सुख पाइए हर लाहा नित ली जय हर के तख्त बहालिए निज घर सदा वसी जय हर का पाणा तिनी मन्या जन गुरु मली जय सलोक महला तीजा वाह वाह सेजन सदा करें जिनको आपे दे बुझाए वाह वाह करत्या मन निर्मल हो वह हम विचों जाए वाह वाह गुर सिख जो नित करें सो मन चिंदया फल पाए वाह वाह करें सेजन सोहने हर तन कै संग मेला

ਨਵ ਮਨ ਤਿਨ ਕਉ ਦੇਉ ਮਹੱਲਾ ਤੀਜਾ ਬਾਬਾ ਸਾਹਿਬ ਸੱਚ ਹੈ ਅੰਮ੍ਰਿਤ ਜਾਕਾ ਨਾਉ ਜਿਨ ਸੇਵਿਆ ਤਿਨ ਬਲ ਪਾਇਆ ਹੂੰ ਤਿਨ ਬਲਿਹਾਰੇ ਜਾਉ ਵਾਹ ਵਾਹ ਗੁਣੀ ਨਿਦਾਨ ਹੈ ਜਿਸ ਨੰਦੇ ਸੁਖਾਏ ਵਾਹ ਵਾਹ ਜਲ ਥਲ ਭਰਪੂਰ ਹੈ ਗੁਰੂ ਗ ਪਾਇਆ ਜਾਏ ਵਾਹ ਵਾਹ ਗੁਰਸਿੱਖ ਨਿਤ ਸਭ ਕਰੋ ਗੁਰਪੂਰੇ ਵਾਹ ਵਾਹ ਭਾਵੇ ਨਾਨਕ ਵਾਹ ਵਾਹ ਜੋ ਮਨ ਚਿਤ ਕਰੇ ਤੇ ਸਹਜਮ ਕੰਕਰ ਨੇੜ ਨ ਆਵੇ ਪੌੜੀ ਹਰ ਜਿਉ ਸੱਚਾ ਸੱਚ ਹੈ ਸੱਚੀ ਗੁਰਬਾਣੀ ਸਤਿਗੁਰ ਤੇ ਸੱਚ ਪਛਾਣੀਏ ਸੱਚ ਸਹਿਜ ਸਮਾਣੀ ਅੰਜਨ ਜਾਗੈ ਨਾ ਸਵੈ ਜਾਗਤ ਰਹਿਣ ਵਿਹਾਣੀ ਗੁਰਮਤੀ ਅਰ ਚਾਖਿਆ ਸੇ ਪੁਨ ਪ੍ਰਾਣੀ ਬਿਨ ਗੁਰ ਕਿਨੇ ਨਾ ਪਾਇਓ ਪਛ ਮੋਇਆ ਜਾਣੀ ਸੁਰੁਖ ਮਹੱਲਾ

ਫਿਰ ਭਇਓ ਦਰਸ਼ਨ ਦੇਖੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮਕਲੀ ਮਹੱਲਾ ਤੀਜਾ। ਆਨੰਦ ਏਕੋ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਨ ਆਈਆਂ। ਸਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕੇ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ, ਤੂੰ ਸਦਾ ਰਹੋ ਹਰਨਾਲੇ, ਪਰ ਨਾਲ ਰਹੋ ਤੂੰ ਮਨ ਮੇਰਾ, ਦੁੱਖ ਸਭ ਵਿਸਾਰਣਾ, ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸੁਮਰਥ ਸੁਆਮੀ, ਸੋ ਕਿਉਂ ਮਨੋ ਵਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਵਤ ਸਲਾਹ ਤੇਰੀ ਨਾ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਦਾਰੂ, ਸੱਚ ਨਾਮ ਉਦਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ।

ਨਾਉ ਨ ਜਾਣੇ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ। ਅਰਜਨ ਹਰਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੇ ਧਾਈ, ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਸ਼ਹੀਦਾਂ ਮਰੀਦਾਂ, ਹੱਠੀਆਂ ਜੱਪੀਆਂ ਤੱਪੀਆਂ, ਸਿਦਕਵਾਨਾਂ ਜਿਨ੍ਹਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਸਚਾਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਾਰਮਹੇ ਸੀਸ਼ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਿਰਵਾਏ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਖਿਆ ਰਿਆਇਤ। ਦੇਗ ਤੇਗ ਫਤਿਹ, ਬਿਰਧ ਕੀ ਪੈਜ ਰਹੇ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਕਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ, ਸੇਵਾ ਸੰਭਾਲਤਾ ਦਾ ਦਾਨ ਪਿਆਰੀ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੀ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ ਸੱਚੇ ਪਿਤਾ ਵਾਹਿਗੁਰੂ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਅਰਦਾਸ ਬੇਨਤੀ ਹੈ, ਆਪ ਜੀ ਨੇ ਮਹਾਨ ਬਖਸ਼ਿਸ਼ਾਂ, ਰਹਿਮਤਾਂ ਬਖਸ਼ਿਸ਼ ਕੀਤੀਆਂ, ਸੇਵਕ ਪਰਿਵਾਰਾਂ ਨੂੰ ਉੱਦਮ ਅਤੇ ਉਪਰਾਲਾ ਬਖਸ਼ਿਸ਼ ਕੀਤਾ। ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈਂਦਿਆਂ ਹੋਇਆਂ ਤਿੰਨ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਰਹੇ ਨੇ। ਸਤਿਗੁਰੂ ਜੀ, ਪਹਿਲੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਮਲੇਸ਼ੀਆ, ਸਿੰਗਾਪੁਰ, ਅਮਰੀਕਾ ਦੀਆਂ ਸਮੂਹ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਸੰਤ ਬਾਬਾ ਸੋਹਣ ਸਿੰਘ ਜੀ ਮਲਾਕੇ ਵਾਲਿਆਂ ਦੀ ਮਿੱਠੀ ਪਿਆਰੀ ਯਾਦ ਵਿੱਚ ਸਮੂਹ ਪਰਿਵਾਰਾਂ ਵੱਲੋਂ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈਂਦਿਆਂ ਹੋਇਆਂ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕਰਦੇ ਨੇ। ਸਤਿਗੁਰੂ ਜੀ ਰਹਿਮਤ ਕਰਨੀ, ਸਮੂਹ ਪਰਿਵਾਰਾਂ ਦੇ ਸਿਰ ਤੇ ਰਹਿਮਤਾਂ ਭਰੇ ਹੱਥ ਰੱਖਣਾ, ਦੌਰਾਂ ਕਰੋ ਨਾਮ ਦਾਨ, ਸਿੱਖੀ ਸਿਦਕ ਭਰੋਸੇ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ। ਦੂਸਰੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਸਰਦਾਰ ਅੰਗਰੇਜ਼ ਸਿੰਘ, ਬੀਬੀ ਛਿੰਦਰਪਾਲ ਕੌਰ ਵੱਲੋਂ ਆਪਣੇ ਬੇਟੇ ਮਨਰੂਪ ਸਿੰਘ ਗਿੱਲ ਦੇ ਜਨਮ ਦਿਨ ਦੀ ਖੁਸ਼ੀ ਅੰਦਰ ਆਪ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਆਪ ਜੀ ਦੇ ਚਰਨ ਪਰਸਰੇ ਨੇ। ਸਤਿਗੁਰੂ ਜੀ ਰਹਿਮਤ ਕਰਨੀ, ਭਚੰਗੀ ਦੇ ਸਿਰ ਤੇ ਰਹਿਮਤਾਂ ਭਰੇ ਹੱਥ ਰੱਖਣਾ, ਦੀਰਘਾਰਜਾ ਮਾਤਾ ਪਿਤਾ ਦਾ ਆਗਿਆਕਾਰ, ਮਨ ਨੀਵਾਂ, ਮਤ ਉੱਚੀ, ਉੱਚ ਵਿੱਦਿਆ ਤੰਦਰੁਸਤੀਆਂ ਦੀ ਦਾਤ ਬਖਸ਼ਿਸ਼ ਕਰਨੀ। ਤੀਸਰੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਆਪ ਜੀ ਦੇ ਦਰ ਘਰ ਦੇ ਸੇਵਕ ਭਾਈ ਅਮਨਦੀਪ ਸਿੰਘ ਜੀ ਪਰਿਵਾਰ ਵੱਲੋਂ ਨਵਾਂ ਕਾਰੋਬਾਰ ਆਰੰਭ ਕਰ ਰਹੇ ਨੇ। ਸਤਿਗੁਰੂ ਜੀ ਕਾਮਯਾਬੀ, ਚੜ੍ਹਦੀ ਕਲਾ ਵਾਸਤੇ ਆਪ ਜੀ ਦੇ ਚਰਨ ਪਰਸਰੇ ਨੇ। ਸਤਿਗੁਰੂ ਜੀ ਰਹਿਮਤ ਕਰਨੀ, ਸੇਵਕਾਂ ਦੇ ਸਿਰ ਤੇ ਰਹਿਮਤਾਂ ਭਰੇ ਹੱਥ ਰੱਖਣਾ, ਕਾਰੋਬਾਰਾਂ ਦੇ ਵਿੱਚ ਕਾਮਯਾਬੀਆਂ ਬਖਸ਼ਿਸ਼ ਕਰਨੀਆਂ, ਸਮੂਹ ਪਰਿਵਾਰ ਦੇ ਸਿਰ ਤੇ ਰਹਿਮਤਾਂ ਭਰੇ ਹੱਥ ਰੱਖਣਾ, ਅੰਗ ਸੰਗ ਸਹਾਈ ਹੋਣਾ। ਛੇ ਬੁੜੀ ਆਨੰਦ ਸਾਹਿਬ ਜੀ ਕੀ ਅਰਦਾਸ, ਅਖਰਵਾਦ ਕਾਟ ਭੁੱਲ ਚੁੱਕ ਮਾਫ਼ ਕਰਨੀ। ਪਾਠੀ ਸਿੰਘਾਂ ਦੇ ਸਿਰ ਤੇ ਰਹਿਮਤਾਂ ਭਰੇ ਹੱਥ ਰੱਖਣਾ, ਸ਼ੁੱਧ ਤੇ ਸਪਸ਼ਟ ਬਾਣੀ ਪੜਨ ਦੀ ਸਾਵਧਾਨਤਾ ਬਲ ਤੇ ਚਾਓ ਬਖਸ਼ਿਸ਼ ਕਰਨਾ। ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਦਰ ਤੇ ਹਾਜ਼ਰ ਹੈ ਪ੍ਰਵਾਨ ਹੋਏ, ਪ੍ਰਵਾਨ ਹੋਇਆ ਪ੍ਰਸ਼ਾਦ ਸਰਬਤ ਸਾਧ ਸੰਗਤ ਚ ਵਰਤਾਉਣ ਦੀ ਆਗਿਆ ਹੋਵੇ।
पावन हुक्मनामे बख्श के तीन श्री अखंड पाठ साहब आरंभ करने की आग्ञा बख्शिश करो। सही प्यारे मेलो जिन्ना मिलिया तेरा नाम चेता आवे, नानक नाम चढ़दी कला, तेरे पाणे सरबत दा भला। वाहिगुरु जी का खालसा, वाहिगुरु जी की फतेह। बले सो निहाल, सत श्री अकाल। वाहिगुरु जी का खालसा, वाहिगुरु जी की फतेह।

ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ।

ਆਈ। ਤੀਰਥ ਨਾਵਾ ਜੇਤ ਸੁਭਾਵਾ, ਵਿਨ ਭਾਣੇ ਕੇ ਨਾਇ ਕਰੀ। ਜੇ ਤੀਸਰ ਠਿਉ ਪਾਈ, ਵੇਖਾ ਵਿਨ ਕਰਮਾ ਕੇ ਮਿਲੇ ਲਈ। ਮਤ ਵਿੱਚ ਰਤਨ ਜਵਾਹਰ, ਮਾਣਕ ਜੇ ਗੁਰ ਕੀ ਸਿੱਖ ਸੁਣੀ।

ਸਹਾਈ। ਜੇ ਜੁਗ ਚਾਰੇ ਆਰ ਜਾ ਹੁਰਦ ਸੁਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ, ਚੰਗਾ ਨਾ ਉਰਖਾਇ ਕੈ ਜਸ ਕੀਰਤ ਜਾਗਲੇ, ਜੇ ਤਿਸ ਨਦਰ ਨਾ ਵਈ ਤਾਂ ਵਾਤ ਨਾ ਪੁੱਛੇ ਕੇ, ਕੀਟਾ ਅੰਦਰ ਕੀਟ ਘਰ ਦੋਸੀ ਦੋਸ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ, ਗੁਣ ਦੀ ਤਿਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰਾਏ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਤਵਲੇ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨ ਸਕੇ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਈਸਰ ਬਰ ਮਾਹਿੰਦਾ, ਸੁਣਿਆ ਮੁਖ ਸੁਲਾਹਨ ਮੰਦ, ਸੁਣਿਆ ਜੁਗ ਜੁਗ ਤਨ ਭੇਦ, ਸੁਣਿਆ ਸਾ ਸਿਮਰਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤਸੰਗ ਤੋ ਗਿਆਨ, ਸੁਣਿਆ ਅੜ ਸੜਕਾ ਸੁਨਾਨ, ਸੁਣਿਆ ਪੜ ਪੜ ਪਾਵੇ ਮਾਨ, ਸੁਣਿਆ ਲਾਗੇ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤ ਸਾਹ, ਸੁਣਿਆ ਅੰਦੇ ਭਾਵੇ ਰਾਹ, ਸੁਣਿਆ ਹੱਥ ਵੇ ਸਗਾਹ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿਛੇ ਪਛੁਤਾਏ, ਕਾਗਦ ਕਲਮ ਨ ਲਿਖਣ ਹਾਰ, ਮੰਨੇ ਕਾਬੇ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਸੁਰਤ ਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੋਦਾ, ਮੰਨੈ ਮੋ ਝੋਟਾ ਨਾ ਖਾਏ, ਮੰਨੈ ਜਮ ਕੇ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸਿੱਧੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਪਾਵੇ ਮੁਖ ਦੁਆਰ, ਮੰਨੈ ਪਰਿਵਾਰ ਸਾਧਾਰ, ਮੰਨੈ ਤਰੇ ਤਾਰੇ ਗੁਰਸਿੱਖ, ਮੰਨੈ ਨਾਨਕ ਪਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੇ ਦਰਗਹਿ ਮਾਨ, ਪੰਚੈ ਸੁਹੈ ਦਰ ਰਾਜਾਨ, ਪੰਚਾਂ ਕਾ ਗੁਰੇਗ ਧਿਆਨ, ਜੇ ਕੋ ਕਹੈ ਕਰੇ ਵਿਚਾਰ, ਕਰਤੇ ਕਹਿ ਕਰਨੈ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਨ ਸੂਤ, ਜੇ ਕੋ ਬੁੱਝੈ ਹੋਵੇ ਸੁਚਿਆਰ, ਧਵਲੇ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਪਾਰ ਤਲੇ ਕਮਨ ਜੋਰ, ਜੀ ਜਾਤ ਰੰਗਾਂ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਹਾਣੇ ਕੋਏ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸਵਾਲ ਰੂਪ, ਕੀਤੀ ਦਰ ਜਾਣੇ ਕੁਣ ਕੂਤ, ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ, ਕੁਦਰਤ ਕਵਣ ਕਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਪਾਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਾਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰਮੋਹ ਭਗਤ ਸਾ

ਪਾਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਅਲਵੜ ਤਿਆ ਕੁਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜੇ ਆਰ ਕੂੜੇ ਫਿਰ ਆਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰੈ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਇਕ ਵਾਰ, ਜੋ ਤੁਧ ਭਾਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸੋਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾਂ ਸਿਰ ਸੰਯੋਗ ਵਖਾਣ, ਜਿਨੇ ਲਿਖੇ ਤੇ ਸਰਣਾਏ, ਜੇ ਫਰਮਾਏ ਤੇ ਉਤੇ ਪਾਹੇ, ਜੇਤਾ ਕੀਤਾ ਤੇਤਾ ਨਾਉ, ਵਰਣਾਵੇ ਨਾਹੀ ਕੋ ਥਾਉ, ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾ ਇਕ ਵਾਰ, ਜੋ ਤੁਧ ਭਾਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਏ ਹੱਥ ਪੈਰ ਤਨ ਦੇਹੇ, ਪਾਣੀ ਧੋਤੇ ਉਤਰ ਸਖੇਹੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਏ ਹੋ ਧੋਏ, ਭਰੀਏ ਮਤ ਪਾਪਾਂ ਕੈ ਸੰਗ, ਤੂੰ ਪਹਿਨਾਵੇ ਕੈ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਣਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ, ਤੀਰ ਤਪ ਦਇਆ ਦਤ ਦਾਨ, ਜੇ ਕੋ ਪਾਵੇ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣਗੁਣ ਕੀਤੇ ਭਗਤ ਨਾ ਹੋਏ, ਸਵਸਥ ਆਤ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ, ਕਵਣ ਸੁਵੇਲਾ।

ਵੇਲ ਨਾ ਪਾਈਆ ਪੰਡਤੀਂ ਜੇ ਹੋਵੇ ਲਿਖ ਪੁਰਾਣ ਭਗਤ ਨਾ ਪਾਇਓ ਕਾਦੀਆਂ ਜੇ ਲਿਖਣ ਲਿਖ ਕੁਰਾਨ ਥਿਤਵਾਰ ਨਾ ਜੋਗੀ ਜਾਣੇ ਰੁਤਮਾਹ ਨਾ ਕੋਈ ਜਾਂ ਕਰਤਾ ਸਿਰ ਟੀਕੋ ਸਾਜੇ ਆਪੇ ਜਾਣੇ ਸੋਈ ਕਿਵ ਕਰੇ ਆਖਾ ਕਿਵ ਸੁਲਾਹੀ ਕਿਉਂ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੂ ਜਾਣੇ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲਾਖੇ ਆਗਾਸਾਂ ਗਾ ਸੋੜ ਕੋੜ ਕਪਾਲ ਥੱਕੇ ਵੇਦ ਕੈਨਿਕ ਵਾਤ ਸਹਿ ਸੁਠਾਰੇ ਕੈਨਿਕ ਤੇ ਬਾਂਸਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੇ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾਹੀ ਸੋਲਾਹੇ ਤੀ ਸੁਰਤ ਨਾ ਪਾਈਆ ਨਦੀਆਂ ਤੇ ਵਾਹ ਪਵੈ ਸਮੁੰਦ ਨਾ ਜਾਣੀਏ ਸਮੁੰਦ ਸਾ ਸੁਲਤਾਨ ਗਿਰਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਪਤੀ ਕਹਿਣ ਨਾ ਅੰਤ ਅੰਤ ਨਾ ਕਰਨ ਦੇਨ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਾਰਾ ਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਉਹ ਅੰਤ ਨਾ ਜਾਣੇ ਕੋਈ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉਪਰੀ ਉੱਚਾ ਨਾ ਹੋਏ ਬੜੀ ਉੱਚਾ ਹੋਵੇ ਕੋਏ ਤੇ ਸੂਚੇ ਕੋ ਜਾਣੇ ਸੋਏ ਜੇਵੜੇ ਆਪ ਜਾਣੇ ਆ ਪਾਪ ਨਾਨਕ ਨਦਰੀ ਕਰਮੀ ਦਾ

ਹੱਥ ਮਾਏ। ਕਿਤੇ ਮੰਗੇ ਜੋਧੇ ਅਪਾਰ, ਕਿਤਿਆ ਗਣਤ ਨਹੀਂ ਵਿਚਾਰ। ਕਿਤੇ ਖਬ ਟੁੱਟੇ ਵੇਕਾਰ, ਕਿਤੇ ਲੈ ਲੈ ਮੁਕਰ ਪਾਹੇ। ਕਿਤੇ ਮੂਰਖਾਈ ਖਾਹੇ, ਕਿਤਿਆਂ ਦੂਪ ਉਸਦ ਮਾਰੇ। ਪੇਦਾ ਤਰੀ ਦਾ ਤਾਰ ਬੰਦ, ਖਲਾਸੀ ਭਾਣੇ ਹੋਇਓ ਰੱਖ ਨਾ ਸਕੇ ਕੋਏ। ਜੇ ਕੋ ਖਾਏ ਕੇ ਆਖਣ ਪਾਏ, ਉਹ ਜਾਣੇ ਜੇ ਤੀਆਂ ਮੁੱਖ ਆਏ। ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕਈ ਕੇ, ਜਿਸ ਨੂੰ ਬਖਸ਼ੇ ਸਿਫਤ ਸਲਾਹ। ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀ ਅਮੁੱਲ ਭੰਡਾਰ। ਅਮੁੱਲ ਆਵੇ ਮੁੱਲ ਜਾਏ, ਮੁੱਲ ਭਾਏ ਮੁੱਲਾਂ ਸੁਮਾਏ। ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪਰਵਾਨ। ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ। ਅਮੁੱਲ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ। ਆਖ ਹੈ ਵੇਦ ਪਾਠ ਪੁਰਾਨ, ਆਖ ਹੈ ਪੜੇ ਕਰੇ ਵਖਿਆਨ। ਆਖ ਹੈ ਬਰਮ, ਆਖ ਹੈ ਇੰਦ, ਆਖ ਹੈ ਗੋਪੀ ਤੈ ਗੋਵਿੰਦ। ਆਖ ਈਸਰ, ਆਖ ਹੈ ਸੇਧ, ਆਖ ਹੈ ਕੇਤੇ ਕੀਤੇ ਬੁੱਧ। ਆਖੇ ਦਾਨਵੇ, ਆਖੇ ਦੇਵ, ਆਖੇ ਸੁਰ ਨਰ ਮੁਰ ਜਨ ਸੇਵਾ। ਕਿਤੇ ਆਖੇ ਆਖਣ ਪਾਹੇ, ਕਿਤੇ ਕਹਿ ਕਹਿ ਉੱਠ ਜਾਹੇ। ਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੇ ਕੇਈ ਕੇ। ਜਿਵੜ ਪਾਵੇ ਤਿਵੜ ਹੋਏ, ਨਾਨਕ ਜਾਣੇ ਸਾਚਾ ਸੋਏ। ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀਏ ਸਰਗਾ ਵਾਰਾਂ ਗਵਾਰ। ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਬੈ ਸਰਬ ਸੰਭਾਲੇ। ਵਾਜੇ ਨਾ ਦੇ ਅਨੇਕ ਸੰਖਾ, ਕਿਤੇ ਵਾਵਣ ਹਾਰੇ। ਕਿਤੇ ਰਾਗ ਪਰੀ ਸੁ ਕਹੀ ਅਨਾਉ, ਕਿਤੇ ਗਾਵਣ ਹਾਰੇ। ਗਾਵੇ ਤੁਹਨੋ ਪੌਣ ਪਾਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੇ। ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ। ਗਾਵੇ ਈਸਰ ਬਰਮਾ ਦੇਵੀ ਸੋਣ ਸਦਾ ਸੁਵਾਰੇ। ਗਾਵੇ ਦੇ ਉਦਾਸਨ ਬੈਠੇ, ਦੇਵਤਿਆਂ ਅੰਦਰ ਨਾਲੇ। ਗਾਵੇ ਸਿੱਧ ਸਮਾਧੀ ਅੰਦਰ, ਗਾਵਣ ਸਾਧ ਵਿਚਾਰੇ। ਗਾਵਣ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ। ਗਾਵਨ ਪੰਡਿਤ ਪੜਨ ਰਖੀਸਰ, ਜੁਗ ਜੁਗ ਵੇਦਾਂ ਨਾਲੇ। ਗਾਵੇ ਮੋਨੀਆ ਮਨਮੋਹਣ ਸੁਰਗਾਮਾ ਚ ਪਿਆਲੇ। ਗਾਵਣ ਰਤਨਿਉ ਪਾਏ ਤੇਰੇ ਅੜਸੜ ਤੀਰਥ ਨਾਲੇ। ਗਾਵੇ ਜੋਤ ਮਹਾਬਲ ਸੂਰਾ, ਗਾਵੇ ਖਾਣੀ ਚਾਰੇ। ਗਾਵੇ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ। ਸਹੀ ਤੁਦਨੋ ਗਾਵੈ ਜੋ ਤੁਦ ਭਾਵਨ ਰਤੇ, ਤੇਰੇ ਭਗਤ ਰਸਾਲੇ ਹੋਰ ਕੀਤੇ। ਗਾਵਨ ਸੇ ਮੈਂ ਚੇਤਨ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ ਹੈ। ਪੀ ਹੋ ਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਪਾਤੀ ਕਰ ਕਰ, ਜਿਨਸੀ ਮਾਇਆ ਜਿਨਿਉ ਪਾਈ। ਕਰ ਕਰ ਵੇਖੇ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਜੋ ਤਿਸ ਭਾਵੇ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹੋ ਸਾਹ ਪਾਤ ਸਾਹਿਬ, ਨਾਨਕ ਨੈਨ ਰਜਾਈ। ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰੇ ਬੇਭੂਤ। ਕਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਆਦੇਸ਼ ਦਿਸੇ ਆਦੇਸ਼, ਆਦ ਅਨਿਲ ਨਾਦਨਾਤ। ਜੁਗ ਜੁਗ ਏਕੋ ਵੇਸ, ਭੁਗਤ ਗਿਆਨ ਦਇਆ ਭੰਡਾਰਨ। ਘੜ ਘੜ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ। ਰਿਦ ਸਿਧੇ ਅਵਰਾ ਸਾਧ, ਸੰਜੋਗ ਵਿਜੋਗ ਦੇ ਕਾਰ ਚਲਾਵੇ, ਲਿਖੇ ਆਵੇ ਭਾਗ। ਆਦੇ ਤਿਸੇ ਆਦੇਸ਼, ਆਦ ਅਨਿਲ ਨਾਦਨਾਤ। ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ। ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ। ਜਿਵ ਤਿਸ ਪਾਵੇ ਤਿਵੈ ਚੁਲਾਵੇ, ਜਿਵ ਹੋਵੇ ਫੁਰਮਾਨ। ਉਹ ਵੇਖੇ ਉਹਨਾਂ ਨਦਰ ਨ ਆਵੇ, ਬਹੁਤਾਏ ਹੋ ਵਡਾਣ। ਆਦੇ ਤਿਸੇ ਆਦੇਸ਼, ਆਦ ਅਨਿਲ ਨਾਦਨਾਤ। ਜੁਗ ਜੁਗ ਏਕੋ ਵੇਸ, ਹਾਸਨ ਲੋਏ ਲੋਏ ਭੰਡਾਰ। ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੇ ਸਿਰਜਣਹਾਰ। ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੇ ਆਦੇਸ਼। ਆਦੇ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਇੱਕ ਦੂਜੀ ਪਉ ਲੱਖ ਹੋਏ, ਲੱਖ ਹੋਵੇ ਲੱਖ ਵੀਸ। ਲੱਖ ਲਾ ਗੇੜਾ ਆਖੀਏ ਇੱਕ ਨਾਮ ਜਗਦੀਸ਼। ਹੋਏ ਤਰਾਏ ਪਦ ਪਵੜੀਆਂ, ਚੜੀਏ ਹੋਏ ਅਕੀਸ। ਸੁਣ ਗੱਲਾਂ ਆਕਾਸ਼ ਕੀ, ਕੀਟਾਂ ਆਈ ਰੀਸ। ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ। ਆਖਣ ਜੋਰ ਚੁੱਪੇ ਨਹਿ ਜੋਰ, ਜੋਰ ਨਾ ਮੰਗਣ ਦੇ।

ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੇ ਸੰਸਾਰ ਜੇ ਸਤ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁੱਤੀ ਤਿਥੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸਵੇ ਧਰਤੀ ਥਾਪ ਰੱਖੀ ਧਰਮਸਾਲ ਤਿਸਵੇ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੇ ਸੁਣ ਪੰਚ ਪ੍ਰਵਾਨ ਨਦਰੀ ਕਰਮ ਪਵੇ ਨਿਸਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਇ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਣ ਮਹੇਸ਼ ਕੇਤੇ ਬਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਚੰਨ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀ ਆ ਖਾਣੀ ਕੇਤੀ ਆ ਬਾਣੀ ਕੇਤੇ ਪਾ ਨਰਿੰਦਾ ਕੇਤੀ ਆ ਸੁਰਤੀ ਸੇਵ ਕੇਤੇ ਨਾਨਕ ਅੰਤ ਨਾਂਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਬਨੋਦ ਕੋੜੇ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਏ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿਛੇ ਪਛਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਿਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਤ ਮਹਾਂਬਲ ਸੂਰ ਤਿਨ ਮੈਂ ਰਾਮ ਰਿਹਾ ਭਰਪੂਰ ਤਿੱਥੇ ਸੀਤੋ ਸੀਤਾ ਮੈਂ ਮਾ ਮਾਹੀ ਤਾਂ ਕੇ ਰੂਪ ਨਾ ਕਥਨੇ ਜਾਹੇ ਨਾ ਮਰੇ ਨਾ ਠਾਗੇ ਜਾਹੇ ਜਿਨਕੇ ਰਾਮ ਵਸੇ ਮਨ ਮਾਹੇ ਤਿੱਥੇ ਭਗਤ ਵਸੇ ਕੇ ਲੋਹ ਕਰਿਆ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਅਖੰਡ ਮੰਡਲ ਵਰ ਭੰਡ ਜੇ ਕੋ ਕਥਿਤਾ ਅੰਤ ਨਾ ਅੰਤ ਤਿੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੇ ਤਿਵਕਾਰ

ਨਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਸੋਦਾ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ, ਜਿੱਤ ਚੜ੍ਹੇ ਤਨ ਪੀੜੀਏ ਮਨ ਮਹਿ ਚਲੇ ਵਿਕਾਰ। ਹਾਓ ਕਰ ਮੰਦਰ ਖੁਸ਼ੀ ਨਾਮ ਕੀ, ਨਦਰ ਤੇਰੀ ਪਰਵਾਰ, ਹੁਕਮ ਸੋਈ ਤੁਧ ਭਾਵ ਸੀ, ਹੋਰ ਆਖਣ ਬਹੁਤ ਉਪਾਰ, ਨਾਨਾ ਨਾਨਕ ਸੱਚਾ ਪਾਤਸ਼ਾਹ ਪੂਛ ਨਾ ਕਰੇ ਵਿਚਾਰ। ਬਾਬਾ ਹੋਰ ਸੋਹਣਾ ਖੁਸ਼ੀ ਖੁਆਰ, ਜਿੱਤ ਸੁੱਤੇ ਤਨ ਪੀੜੀਏ ਮਨ ਮਹਿ ਚਲੇ ਵਿਕਾਰ। ਹਾਓ ਸ੍ਰੀ ਰਾਗ ਮਹੱਲਾ ਪਹਿਲਾ, ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ, ਵਾਸ ਤਨ ਸਾਸ ਅੱਠਸਠ ਤੀਰਥ ਕਾ ਮੁਖ ਟਿੱਕਾ, ਤਿਤਕਟ ਮਤ ਵਿਗਾਸ, ਓਤ ਮਤੀ ਸਲਾਹਣਾ ਸੱਚ ਨਾਮ ਗੁਣਤਾਸ। ਬਾਬਾ ਹੋਰ ਮਤ ਹੋਰ ਹੋਰ, ਜੇ ਸੋ ਵੇਰ ਕਮਾਈਐ ਕੂੜੈ ਕੂੜਾ ਜੋਰ ਰਹਾਓ, ਪੂਜ ਲਗੈ ਪੀਰ ਆਖੀਏ ਸਭ ਮਿਲੇ ਸੰਸਾਰ, ਨਾਉ ਸਦਾਏ ਆਪਣਾ ਹੋਵੇ ਸਿੱਧ ਸੁਮਾਰ, ਜਾਂ ਪਤ ਲਿਖੇ ਨਾ ਪਵੇ ਸਭਾ ਪੂਜ ਖੁਆਰ, ਜਿਨਕੋ ਸਤਿਗੁਰ ਥਾਪਿਆ ਤਿਨ ਮੇਟ ਨਾ ਸਕੈ ਕੋਈ, ਉਹਨਾਂ ਅੰਦਰ ਨਾਮ ਨਿਧਾਨ ਹੈ ਨਾਮੋ ਪ੍ਰਗਟ ਹੋਏ, ਨਾਉ ਪੂਜੀਏ ਨਾਉ ਮੰਨੀਏ ਅਖੰਡ ਸਦਾ ਸੱਚ ਸੋਏ, ਖੇਹੂ ਖੇਹਰ ਲਾਈਏ ਤਾਂ ਜੀਓ ਕਿਹਾ ਹੋਏ, ਜਲੀਆਂ ਸਭ ਸਿਆਣਪਾਂ ਉੱਠੀ ਚੱਲਿਆ ਰੋਏ, ਨਾਨਕ ਨਾਮ ਵਿਸਾਰੇ ਦਰ ਗਏ ਕਿਆ ਹੋਏ, ਸ੍ਰੀ ਰਾਗ ਮਹੱਲਾ ਪਹਿਲਾ, ਗੁਣਵੰਤੀ ਗੁਣ ਵਿਥਰੇ ਔਗੁਣਵੰਤੀ ਝੂਰ, ਜੇ ਲੋੜੈ ਵਰ ਕੰਮ ਕਾਮਣੀ ਨਹਿ ਮਿਲੀਏ ਪਿਰਕੂਰ, ਨਾ ਬੇੜੀ ਨਾ ਤੁਲਹੜਾ ਨਾ ਪਾਈਏ ਪਿਰ ਦੂਰ, ਮੇਰੇ ਠਾਕੁਰ ਪੂਰੇ ਤਖਤ ਅਡੋਲ, ਗੁਰਮੁਖ ਪੂਰਾ ਜੇ ਕਰੇ ਪਾਈਏ ਸਾਚ ਅਤੋਲ। ਰਹਾਓ ਹਰ ਪ੍ਰਭ ਹਰ ਮੰਦਰ ਸੋਹਣਾ, ਤਿਸਮੈ ਮਾਣਕ ਲਾਲ, ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰਿਸਾਲ, ਬਿਨ ਪੌੜੀ ਗੜ ਕਿਉਂ ਚੜੋ, ਗੁਰ ਹਰ ਧਿਆਨ ਨਿਹਾਰ, ਗੁਰ ਪੌੜੀ ਬੇੜੀ ਤੁਲਹ ਗੁਰ ਤੁਲਹ ਹਰ ਨਾਉ, ਗੁਰ ਸਰ ਸਾਗਰ ਬਹੁਤੋ ਗੁਰ ਤੀਰਥ ਦਰਿਆਉ, ਜੇ ਤਿਸ ਭਾਵੈ ਉਜਲੀ ਸਤ ਸਰ ਨਾਵਣ ਜਾਓ, ਪੂਰੋ ਪੂਰੋ ਆਖੀਏ ਪੂਰੇ ਤਖਤ ਨਿਵਾਸ, ਪੂਰੇ ਥਾਨ ਸੁਹਾਵਣੇ ਪੂਰੇ ਆਸ ਨਿਰਾਸ, ਨਾਨਕ ਪੂਰਾ ਜੇ ਮਿਲੇ ਕਿਉਂ ਘਾਟੇ ਗੁਣਤਾਸ, ਸ੍ਰੀ ਰਾਗ ਮਹੱਲਾ ਪਹਿਲਾ, ਆਵੋ ਭੈਣੇ ਗੱਲ ਮਿਲੇ ਅੰਕ ਸਹੇਲੜੀਆਂ, ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤ ਕੀਹਾ, ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਹਾ, ਕਰਤਾ ਸਭ ਕੋ ਤੇਰੇ ਜੋਰ, ਏਕ ਸ਼ਬਦ ਵਿਚਾਰੀਏ ਜਾਂ ਤੂੰ ਤਾਂ ਕਿਆ ਹੋਰ ਰਹਾਓ, ਜਾਏ ਪੁੱਛ ਸੁਹਾਗਣੀ ਤੁਸੀਂ ਰਾਵਿਆ ਕਿਨੀ ਗੁਣੀ, ਸਹਿਜ ਸੰਤੋਖ ਸਿਗਾਰੀਆਂ ਮਿੱਠਾ ਬੋਲਣੀ, ਫਿਰ ਸਾਲੂ ਤਾਂ ਮਿਲੇ ਜਾਂ ਗੁਰ ਕਾ ਸ਼ਬਦ ਸੁਣੀ, ਕੇਤੀਆਂ ਤੇਰੀਆਂ ਕੁਦਰਤੀ ਕੇਵੜ ਤੇਰੀ ਦਾਤ, ਕੇਤੇ ਤੇਰੇ ਜੀ ਜੰਤ ਸਿਫਤ ਕਰੈ ਦਿਨ ਰਾਤ, ਕੇਤੇ ਤੇਰੇ ਰੂਪ ਰੰਗ ਕੇਤੇ ਜਾਤ ਅਜਾਤ, ਸੱਚ ਮਿਲੇ ਸੱਚ ਉਪਜੈ ਸੱਚ ਮੈਂ ਸਾਚ ਸਮਾਏ, ਸੁਰਤ ਹੋਵੇ ਪਤ ਉਗਵੈ ਗੁਰ ਬਚਨੀ ਪਉ ਖਾਏ, ਨਾਨਕ ਸੱਚਾ ਪਾਤਸ਼ਾਹੋ ਆਪੇ ਲੈ ਮਿਲਾਏ, ਸ੍ਰੀ ਰਾਗ ਮਹੱਲਾ ਪਹਿਲਾ, ਭਰੀ ਸਰੀ ਜੇ ਉਭਰੀ ਹੋਮੈ ਮੋਈ ਕਰਾਹੋ, ਦੂਤ ਲਗੇ ਫਿਰ ਚਾਕਰੀ ਸਤਿਗੁਰ ਕਾ ਵਿਸਾਹੋ, ਕਲਪ ਤਿਆਗੀ ਵਾਦ ਹੈ ਸੱਚਾ ਵੇ ਪਰਵਾਹੋ, ਮਨ ਰੇ ਸੱਚ ਮਿਲੇ ਭਉ ਜਾਏ ਭੈ ਬਿਨ ਨਿਰਭਉ ਕਿਉਂ ਥੀਏ, ਗੁਰਮੁਖ ਸ਼ਬਦ ਸਮਾਏ ਰਹਾਓ, ਕੇਤਾ ਆਖਣ ਆਖੀਐ ਆਖਣ ਤੋਟ ਨਾ ਹੋਏ, ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਏ, ਜਿਸ ਕੈ ਜੀ ਪ੍ਰਾਣ ਹੈ ਮਨ ਵਸੈ ਸੁਖ ਹੋਏ, ਜਗ ਸੁਪਨਾ ਬਾਜੀ ਬਣੀ ਖਿਨ ਮੈਂ ਖੇਲ ਖਿਲਾਏ, ਸੰਜੋਗੀ ਇੱਕ ਸੰਜੋਗੀ ਮਿਲ ਏਕ ਸਹਿ ਵਜੋਗੀ ਉੱਠ ਜਾਏ, ਜੋ ਤਿਸ ਭਾਣਾ ਸੋ ਥੀਏ ਅਵਰ ਨਾ ਕਰਨਾ ਜਾਏ, ਗੁਰਮੁਖ ਵਸਤ ਵਸਾਹੀਏ ਸੱਚ ਵਖਰ ਸੱਚ ਰਾਸ, ਜਿਨੀ ਸੱਚ ਵਣੰਜਿਆ ਗੁਰ ਪੂਰੇ ਸਬਾਸ, ਨਾਨਕ ਵਸਤ ਪਛਾਣ ਸੀ ਸੱਚ ਸੌਦਾ ਜਿਸ ਪਾਸ, ਸ੍ਰੀ ਰਾਗ ਮਹੱਲਾ ਪਹਿਲਾ, ਧਾਤ ਮਿਲੇ ਫੁਨ ਧਾਤ ਕੋ ਸਿਫਤੀ ਸਿਫਤ ਸਮਾਏ, ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ, ਸੱਚ ਮਿਲੇ ਸੰਤੋਖੀਆਂ ਹਰ ਜਪ ਏਕੈ ਭਾਏ, ਭਾਈ ਰੇ ਸੰਤ ਜਨਾ ਕੀ ਰੇਣ, ਸੰਤ ਸਭਾ ਗੁਰ ਪਾਈਏ ਮੁਕਤ ਪਦਾਰਥ ਧੇਣ, ਰਹਾਓ ਉੱਚੋ ਥਾਨ ਸੁਹਾਵਣਾ ਉੱਪਰ ਮਹਿਲ ਮੁਰਾਰ, ਸੱਚ ਕਰਨੀ ਦੇ ਪਾਈਏ ਦਰ ਕਰ ਮਹਿਲ ਪਿਆਰ, ਗੁਰਮੁਖ ਮਨ ਸਮਝਾਈਏ ਆਤਮ ਰਾਮ ਵਿਚਾਰ, ਤ੍ਰਿਬਧ ਕਰਮ ਕਮਾਈਏ ਆਸ ਅੰਦੇਸਾ ਹੋਏ, ਕਿਉਂ ਗੁਰ ਬਿਨ ਤ੍ਰਿਕੁਟੀ ਛੁੱਟ ਸੀ ਸਹਿਜ ਮਿਲੇ ਸੁਖ ਹੋਏ, ਨਿਜ ਕਰ ਮਹਿਲ ਪਛਾਣੀਏ ਨਦਰ ਕਰੇ ਮਲ ਧੋਏ, ਬਿਨ ਗੁਰ ਮਹਿਲ ਨਾ ਉਤਰੇ ਬਿਨ ਹਰ ਕਿਉਂ ਕਰ ਵਾਸ, ਏਕੋ ਸ਼ਬਦ ਵਿਚਾਰੀਏ ਅਵਰ ਤਿਆਗੈ ਆਸ, ਨਾਨਕ ਦੇਖ ਦਿਖਾਈਏ ਹੋ ਸਦ ਬਲਿਹਾਰੈ ਜਾਸ, ਸ੍ਰੀ ਰਾਗ ਮਹੱਲਾ ਪਹਿਲਾ, ਤ੍ਰਿਗ ਜੀਵਨ ਦੁਹਾਗਣੀ ਮੁੱਠੀ ਦੂਜੇ ਭਾਏ, ਕਲਰ ਕੇਰੀ ਕੰਧ ਸਿਉਂ
ਕਲਰ ਕੇਰੀ ਕੰਧ ਜਿਉ ਐਹਨਸ ਕਿਰ ਟਹਿ ਪਾਏ ਬਿਨ ਛਬਦੈ ਸੁਖ ਨਾ ਥੀਏ ਪਿਰ ਬਿਨ ਦੁਖ ਨਾ ਜਾਏ ਮੁੰਦੇ ਪਿਰ ਬਿਨ ਕਿਆ ਸਿਗਾਰ ਦਰ ਘੁਰ ਢੋਈ ਨਾਲ ਹੈ ਦਰਗਹਿ ਝੂਠ ਖੁਆਰ ਰਹਾਓ ਆਪ ਸੁਜਾਣ ਨਾ ਭੁੱਲਈ ਸੱਚਾ ਵਡਕਿਰ ਸਾਣ ਪਹਿਲਾਂ ਧਰਤੀ ਸਾਧਕੇ ਸੱਚ ਨਾਮ ਦੇ ਦਾਣ ਨੌਨਿਦ ਉਪਜੈ ਨਾਮ ਏਕ ਕਰਮ ਪਵੈ ਨਿਸਾਣ ਗੁਰ ਕੋ ਜਾਣ ਨਾ ਜਾਣੀ ਕਿਆ ਤਿਸ ਚੱਜ ਅਚਾਰ ਅੰਧਲੇ ਨਾਮ ਵਿਸਾਰਿਆ ਮਨਮੁਖ ਅੰਧ ਗੁਬਾਰ ਆਵਣ ਜਾਣ ਨ ਚੁੱਕੀ ਮਰ ਜਨਮੈ ਹੋਏ ਖੁਆਰ ਚੰਦਨ ਮੋਲ ਅਣਾਇਆ ਕੁੰਗੂ ਮਾਂਗ ਸੰਧੂਰ ਚੁਆ ਚੰਦਨ

ਮੁੱਠੀ ਧੰਦੇ ਠੱਗ ਮੂਈ ਪ੍ਰੀਤ ਪਿਆਰ ਗਿਆ ਮੂਆ ਵੈਰ ਵਿਰੋਧ ਧੰਦਾ ਥੱਕਾ ਹਉ ਮੂਈ ਮਮਤਾ ਮਾਇਆ ਕਰੋਧ ਕਰਮ ਮਿਲੇ ਸੱਚ ਪਾਈਏ ਗੁਰਮੁਖ ਸਦਾ ਨਿਰੋਧ ਸੱਚੀ ਕਾਰੈ ਸੱਚ ਮਿਲੇ ਗੁਰਮਤ ਪੱਲੇ ਪਾਏ ਨਾ ਨਿਰ ਜੰਮੈ ਨਾ ਮਰੇ ਨਾ ਆਵੈ ਨਾ ਜਾਏ ਨਾਨਕ ਦਰ ਪ੍ਰਧਾਨ ਸੋ ਦਰਗਹਿ ਪੈਦਾ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਤਨ ਜਲ ਬਲ ਮਾਟੀ ਪਿਆ ਮਨ ਮਾਇਆ ਮੋਹ ਮਨੂਰ ਔਗੁਣ ਫਿਰ ਲਾਗੂ ਪੈ ਕੂਰ ਵਜਾਵੈ ਤੂਰ ਬਿਨ ਸ਼ਬਦ ਪਰਮਾਈਏ ਦੁਬਦਾ ਡੋਬੈ ਪੂਰ ਮਨਰੇ ਸ਼ਬਦ ਤਰੋ ਚਿਤ ਲਾਏ ਜਿਨ ਗੁਰਮੁਖ ਨਾਮ ਨ ਬੂਝਿਆ ਮਰ ਜਨਮੈ ਆਵੈ ਜਾਏ ਰਹਾਉ ਤਨ ਸੂਚਾ ਸੋ ਆਖੀਐ ਜਿਸਮੇ ਸਾਚਾ ਨਾਓ ਪੈ ਸਚ ਰਾਤੀ ਦੇਹੁਰੀ ਜਿਹਵਾ ਸਚ ਸੁਆਉ ਸੱਚੀ ਨਦਰ ਨਿਹਾਲੀਏ ਬਹੁੜ ਨ ਪਾਵੈ ਤਾਉ ਸਾਚੇ ਤੇ ਪਵਨਾ ਪਿਆ ਪਵਨੇ ਤੈ ਜਲ ਹੋਏ ਜਲ ਤੇ ਤ੍ਰਿਭਵਨ ਸਾਜਿਆ ਕਟਕਟ ਜੋਤ ਸਮੋਏ ਨਿਰਮਲ ਮੈਲਾ ਨਾ ਥੀਏ ਸ਼ਬਦ ਰਤੇ ਪਤ ਹੋਏ ਇਹ ਮਨ ਸਾਚ ਸੰਤੋਖਿਆ ਨਦਰ ਕਰੇ ਤਿਸ ਮਾਹੇ ਪੰਚ ਭੂਤ ਸਚ ਪੈਰ ਤੇ ਜੋਤ ਸੱਚੀ ਮਨ ਮਾਹੇ ਨਾਨਕ ਔਗੁਣ ਵਿਸਰੇ ਗੁਰ ਰਾਖੇ ਪਤ ਤਾਹੇ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ ਇੱਕ ਆਵਹਿ ਇੱਕ ਜਾਵਹੀ ਪੂਰ ਭਰੇ ਅਹੰਕਾਰ ਮਨਟ ਮਤੀ ਬੂਡੀਏ ਗੁਰਮੁਖ ਸੱਚ ਸੂਤਾਰ ਗੁਰ ਬਿਨ ਕਿਉਂ ਤਰੀਏ ਸੁਖ ਹੋਏ ਜਿਉਂ ਭਾਵੇ ਤਿਉਂ ਰਾਖ ਤੂੰ ਮੈਂ ਅਵਰ ਨਾ ਦੂਜਾ ਕੋਈ ਰਹਾਉ ਆਗੇ ਦੇਖੋ ਡੋਜਲੈ ਪਾਛੇ ਹਰਿਓ ਅੰਗੂਰ ਜਿਸ ਤੇ ਉਪਜੇ ਤਿਸ ਤੇ ਬਿਨਸੇ ਘੱਟ ਘੱਟ ਸੱਚ ਭਰਪੂਰ ਆਪੇ ਮੇਲ ਮਿਲਾਵ ਹੀ ਸਾਚੇ ਮਹਿਲ ਹਦੂਰ ਸਾਹੇ ਸਾਹੇ ਤੁਝ ਸੰਭਲਾਂ ਕਦੇ ਨਾ ਵਿਸਾਰਿਓਏ ਜਿਉਂ ਜਿਉਂ ਸਾਹਿਬ ਮਨ ਵਸੈ ਗੁਰਮੁਖ ਅੰਮ੍ਰਿਤ ਪਿਓ ਮਨ ਤਨ ਤੇਰਾ ਤੂੰ ਤਣੀ ਗਰਭ ਨਿਵਾਰ ਸਮਿਓ ਜਿਨ ਇਹੋ ਜਗਤ ਉਪਾਇਆ ਤ੍ਰਿਭਵਨ ਕਰ ਆਕਾਰ ਗੁਰਮੁਖ ਚਾਨਣ ਜਾਣੀਏ ਗੁਰ ਮਨਮੁਖ ਮੁਗਧ ਗੁਬਾਰ ਕਟਕੜ ਜੋਤ ਨਿਰੰਤਰੀ ਤੂੰ ਬੁਝੈ ਗੁਰਮਤ ਸਾਰ ਗੁਰਮੁਖ ਜਿਨੀ ਜਾਣਿਆ ਤਿਨ ਕੀਚੇ ਸਵਾਸ ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀਆ ਜੀਉ ਪਿੰਡ ਪ੍ਰਭ ਪਾਸ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਬ ਲਗ ਜੋਬਨ ਸਾਸ ਹੈ ਤਬ ਲਗ ਇਹੋ ਤਨ ਦੇ ਬਿਨ ਗੁਣ ਕਾਮਨ ਆਵਈ ਟਹਿ ਢੇਰੀ ਤਨ ਖੇ ਮੇਰੇ ਮਨ ਲੈ ਲਾਹ ਕਰ ਜਾਹੇ ਗੁਰਮੁਖ ਨਾਮ ਸਲਾਹੀਏ ਹੋਮੈ ਨਿਵਰੀ ਭਾਹੇ ਰਹਾਉ ਸੁਣ ਸੁਣ ਗੰਡਣ ਗੰਡੀਏ ਲਿਖ ਪੜ ਬੁਝੈ ਭਾਰ ਤ੍ਰਿਸ਼ਨਾ ਅਹਿਨਸ ਅਗਲੀ ਹੋਮੈ ਰੋਗ ਵਿਕਾਰ ਉਹ ਬੇਪਰਵਾਹੋ ਤੋਲਵਾ ਗੁਰਮਤ ਕੀਮਤ ਸਾਰ ਲੱਖ ਸਿਆਣਪ ਜੇ ਕਰੀ ਲੱਖ ਸਿਉ ਪ੍ਰੀਤ ਮਿਲਾ ਬਿਨ ਸੰਗਤ ਤਰਾ ਬਿੰਗਨ ਸੰਗਤ ਸਾਧਨਾ ਤਰਾਪੀਆਂ ਬਿਨ ਨਾਮੇ ਦੁੱਖ ਸੰਤਾਪ ਹਰ ਜਪ ਜੀਰੇ ਛੁੱਟੀਏ ਗੁਰਮੁਖ ਚੀਨੇ ਆਪ ਤਨ ਮਨ ਗੁਰਪਹਿ ਵੇਚਿਆ ਮਨ ਦੀਆ ਸਿਰ ਨਾਲ ਤ੍ਰਿਪਵਨ ਖੋਜ ਢੰਡੋਲਿਆ ਗੁਰਮੁਖ ਖੋਜ ਨਿਹਾਲ ਸਤਿਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸ੍ਰੀ ਰਾਗ ਮਹੱਲਾ ਪਹਿਲਾ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆਂ ਪ੍ਰਤਪਾਲ ਹੀ ਲਿਖਿਆ ਸਾਸ ਗਿਰਾਸ ਅੰਤਰ ਗੁਰਮੁਖ ਤੂੰ ਬਸੈ ਜਿਉਂ ਭਾਵੈ ਤਿਉਂ ਨਿਰਜਾਸ ਜੀਰੇ ਰਾਮ ਜਪਤ ਮਨ ਮਾਨ ਅੰਤਰ ਲਾਗੀ ਜਲ ਬੁਝੀ ਪਾਇਆ ਗੁਰਮੁਖ ਗਿਆਨ ਰਹਾਉ ਅੰਤਰ ਕੀ ਗਤ ਜਾਣੀਏ ਗੁਰ ਮਿਲੀਏ ਸੰਕ ਉਤਾਰ ਮੋਇਆ ਜਿਤ ਕਰ ਜਾਈਏ ਜਿਤ ਜੀ ਤਿਤ ਜੀਵ ਦਿਆਂ ਮਰਮਾਰ ਅਨਹਦ ਸ਼ਬਦ ਸੁਹਾਵਣੇ ਪਾਈਏ ਗੁਰ ਵਿਚਾਰ ਅਨਹਦ ਬਾਣੀ ਪਾਈਏ ਤਹਿ ਹੋਮੈ ਹੋਏ ਬਿਨਾਸ ਸਤਿਗੁਰ ਸੇਵੇ ਆਪਣਾ ਹੋ ਸਤ ਕੁਰਬਾਣੇ ਤਾਸ ਖੜ ਦਰਗਹਿ ਪੈ ਨਹਾਈਏ ਮੁਖ ਹਰ ਨਾਮ ਨਿਵਾਸ ਜਹ ਦੇਖਾ ਤਹਿ ਰਵ ਰਹਿ ਸਿਵ ਸ਼ਕਤੀ ਕਾ ਮੇਲ ਤ੍ਰਹਿ ਗੁਣ ਬੰਦੀ ਦਿਹੋਰੀ ਜਿਉ ਆਇਆ ਜਗ ਸੋ ਖੇਲ ਵਜੋਗੀ ਦੁਖ ਵਿਛੜੇ ਮਨ ਮੁਖ ਲਹੇ ਨਾ ਮੇਲ ਮਨ ਬੈਰਾਗੀ ਘਰ ਵਸੇ ਸੱਚ ਪੈ ਰਾਤਾ ਹੋਏ ਗਿਆਨ ਮਹਾਰਸ ਭੋਗ ਵੈ ਬਾਹੁੜ ਭੂਖ ਨਾ ਹੋਏ ਨਾਨਕ ਇਹ ਮਨ ਮਾਰ ਮਿਲ ਵੀ ਫਿਰ ਦੁੱਖ ਨਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਇਹੋ ਮਨੋ ਮੂਰਖੋ ਲੋਭੀਆਂ ਲੋਭੇ ਲਗਾ ਲੁਭਾਨ ਸ਼ਬਦ ਨਾ ਭੀਜੇ ਸਾਕਤਾਂ ਦੁਰਮਤ ਆਵਨ ਜਾਨ ਸਾਧੂ ਸੰਗ ਸਤਿਗੁਰ ਜੇ ਮਿਲੇ ਤਾਂ ਪਾਈਏ ਗੁਣੀ ਨਿਧਾਨ ਮਨਰੇ ਹੋਮੈ ਛੋੜ ਗੁਮਾਨ ਹਰ ਗੁਰ ਸਰਵਰ ਸੇਵ ਤੂੰ ਪਾਵਹਿ ਦਰਗਹਿ ਮਾਨ ਰਹਾਉ ਰਾਮ ਨਾਮ ਜਪ ਦਿਨ ਸਰਾਤ ਗੁਰਮਤ ਹਰ ਤਨ ਜਾਨ ਸਭ ਸੁਖ ਹਰਸ ਭੋਗਣੇ ਸੰਤ ਸਭਾ ਮਿਲ ਗਿਆਨ ਨਿਤ ਅਹਿਨ ਸਰ ਪ੍ਰਭ ਸੇਵਿਆ ਸਤਿਗੁਰ ਦੀਆ ਨਾਮ ਕੂਕਰ ਕੂੜ ਕਮਾਈਏ ਗੁਰ ਨਿੰਦਾ ਪਚੇ ਪਚਾਨ ਭਰਮੇ ਪੂਲਾ ਦੁਖ ਕਣੋ ਜਮ ਮਾਰ ਕਰੇ ਖੁਲਹਾਨ ਮਨਮੁਖ ਸੁਖ ਨਾ ਪਾਈਏ ਗੁਰਮੁਖ ਸੁਖ ਸੁਭਾਨ ਐਥੇ ਤੰਦ ਪਟਾਈਏ ਸੱਚ ਲਿਖਤ ਪ੍ਰਵਾਨ ਹਰ ਸੱਜਣ ਗੁਰ ਸੇਵਦਾ ਗੁਰ ਕਰਣੀ ਪ੍ਰਧਾਨ

ਹੈ ਕਰਮ ਸਚੈ ਨਿਸਾਨ ਸ੍ਰੀ ਰਾਗ ਮਹੱਲਾ ਪਹਿਲਾ ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੇ ਕਿਉਂ ਦਰਗਹਿ ਪਤ ਪਾਈਏ ਜਾਂ ਹਰ ਨਾ ਵਸੈ ਮਨ ਮਾਹੇ ਗੁਰਮੁਖ ਮਿਲੇ ਸੁਖ ਪਾਈਏ ਅਗਨ ਮਰੈ ਗੁਣ ਮਾਹੇ ਮਨ ਰੇ ਅਹਿਨ ਸਰ ਗੁਣ ਸਾਰ ਜਿਨ ਖਿਨ ਪਲ ਨਾਮ ਨਾ ਵਿਸਰੈ ਤੇ ਜਨ ਵਿਰਲੇ ਸੰਸਾਰ ਰਹਾਉ ਜੋਤੀ ਜੋਤ ਮਿਲਾਈਏ ਸੁਰਤੀ ਸੁਰਤ ਸੰਯੋਗ ਹੈ ਹਿੰਸਾ ਹਉਮੈ ਗਤ ਗਏ ਨਾਹੀ ਸਹਿਸਾ ਸੋਗ ਗੁਰਮੁਖ ਜਿਸ ਹਰ ਮਨ ਵਸੈ ਤਿਸ ਮੇਲੇ ਗੁਰ ਸੰਯੋਗ ਕਾਇਆ ਕਾਮਣ ਜੇ ਕਰੀ ਭੋਗੇ ਭੋਗਣ ਹਾਰ ਤਿਸ ਸਿਉ ਨੇਹੋ ਨਾ ਕੀਜੀ ਜੋ ਦੀਸੈ ਚੱਲਣ ਹਾਰ ਗੁਰਮੁਖ ਰਵੈ ਸੁਹਾਗਣੀ ਸੋ ਪ੍ਰਭ ਸੇਜ ਪਧਾਰ ਚਾਰੇ ਅਗਨ ਨਿਵਾਰ ਮਰ ਗੁਰਮੁਖ ਹਰ ਜਲ ਪਾਏ ਅੰਤਰ ਕਮਲ ਪਰਗਾਸਿਆ ਅੰਮ੍ਰਿਤ ਭਰਿਆ ਅਘਾਏ ਨਾਨਕ ਸਤਿਗੁਰ ਮੀਤ ਕਰ ਸਚ ਪਾਵਹਿ ਦਰਗ ਹੈ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਹਰ ਹਰ ਜਪੋ ਪਿਆਰਿਆ ਗੁਰਮਤਲੇ ਹਰ ਬੋਲ ਮਨ ਕਸਬੱਟੀ ਲਾਈਏ ਤੁਲੀਏ ਪੂਰੇ ਤੋਲ ਕੀਮਤ ਕਿਨੇ ਨਾ ਪਾਈਏ ਰਿਦ ਮਾਣਕ ਮੋਲ ਅਮੋਲ ਭਾਈ ਰੇ ਹਰ ਹੀਰਾ ਗੁਰ ਮਾਹੇ ਸਤ ਸੰਗਤ ਸਤਿਗੁਰ ਪਾਈਏ ਅਹਿਨ ਸ਼ਬਦ ਜਲਾ ਸਲਾਹੇ ਰਹਾਉ ਸਚ ਵੱਖਰ ਧਨ ਰਾਸ ਲੈ ਪਾਈਏ ਗੁਰ ਪ੍ਰਗਾਸ ਜਿਉਂ ਅਗਨ ਮਰੇ ਜਲ ਪਾਈਏ ਤਿਉਂ ਤ੍ਰਿਸ਼ਨਾ ਦਾਸਨ ਦਾਸ ਜਮ ਜੰਦਾਰ ਨ ਲੱਗਈ ਇਉਂ ਭੋਜਲ ਤਰੇ ਤਰਾਸ ਗੁਰਮੁਖ ਕੂੜ ਨ ਭਾਵੀ ਸਚ ਰਤੇ ਸਚ ਭਾਏ ਸਾਕਤ ਸਚ ਨ ਭਾਵੀ ਕੂੜੇ ਕੂੜੀ ਪਾਏ ਸਚ ਰਤੇ ਗੁਰ ਮੇਲੇ ਸਚੈ ਸਚ ਸਮਾਏ ਮਨ ਮਹਿਮਾਨਕ ਲਾਲ ਨਾਮ ਰਤਨ ਪਦਾਰਥ ਹੀਰ ਸਚ ਵੱਖਰ ਧਨ ਨਾਮ ਹੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮੁਖ ਪਾਈਏ ਦਇਆ ਕਰੇ ਹਰ ਹੀਰ ਸ੍ਰੀ ਰਾਗ ਮਹੱਲਾ ਪਹਿਲਾ ਪਰਮੇ ਪਾਹੇ ਨਾ ਵਿਜਵੈ ਜੇ ਭਵੈ ਦਸੰਤਰ ਦੇਸ ਅੰਤਰ ਮੈਲ ਨਾ ਉਤਰੇ ਧ੍ਰਿਗ ਜੀਵਨ ਧ੍ਰਿਗ ਵੇਸ ਹੋਰ ਕਿਤੇ ਭਗਤ ਨਾ ਹੋਵੇ ਬਿਨ ਸਤਿਗੁਰ ਕੇ ਉਪਦੇਸ਼ ਮਨ ਰੇ ਗੁਰਮੁਖ ਅਗੰਨੇ ਵਾਰ ਗੁਰ ਕਾ ਕਹਿਆ ਮਨ ਵਸੈ ਹੋਮੈ ਤ੍ਰਿਸ਼ਨਾ ਮਾਰ ਰਹਾਉ ਮਨ ਮਾਣਕ ਨਿਰਮੋਲ ਹੈ ਰਾਮ ਨਾਮ ਪਤ ਪਾਏ ਮਿਲ ਸਤਸੰਗਤ ਹਰ ਪਾਈਏ ਗੁਰਮੁਖ ਹਰ ਲਿ ਬੁਲਾਏ ਆਪ ਗਿਆ ਸੁਖ ਪਾਇਆ ਮਿਲ ਸਲ ਲੈ ਸਲਲ ਸਮਾਏ ਜਿਨ ਹਰ ਹਰ ਨਾਮ ਨਾ ਚੇਤਿਓ ਸੋ ਔਗਣ ਆਵੇ ਜਾਏ ਜਿ ਸਤਿਗੁਰ ਪੁਰਖ ਨਾ ਭੇਟਿਓ ਸੋ ਭੌਜਲ ਪਚੈ ਪਚਾਏ ਇਹੋ ਮਾਣਕ ਜੀਉ ਨਿਰਮੋਲ ਹੈ ਇਉਂ ਕੌਡੀ ਬਦਲੇ ਜਾਏ ਜਿਨ੍ਹਾਂ ਸਤਿਗੁਰ ਰਸ ਮਿਲੇ ਸੇ ਪੁਰਖ ਜਿਨ੍ਹਾਂ ਸਤਿਗੁਰ ਰਸ ਮਿਲੇ ਸੇ ਪੂਰੇ ਪੁਰਖ ਸੁਜਾਣ ਗੁਰਮਿਲ ਭੌਜਲ ਲੰਘੀਏ ਦਰਗਹਿ ਪਤ ਪਰਵਾਣ ਨਾਨਕ ਤੇ ਮੁਖ ਉਜਲੇ ਤਨ ਉਪਜੈ ਸ਼ਬਦ ਨਿਸਾਨ ਸ੍ਰੀ ਰਾਗ ਮਹੱਲਾ ਪਹਿਲਾ ਵਣਜ ਕਰੋ ਵਣਜਾਰਿਓ ਵੱਖਰ ਲਿਹੋ ਸਮਾਲ ਜੈਸੀ ਵਸਤ ਵਸਾਹੀਏ ਜੈਸੀ ਨਿਭੈ ਨਾਲ ਅੱਗੇ ਸਾਹੁ ਸੁਜਾਣ ਹੈ ਲੈਸੀ ਵਸਤ ਸਮਾਲ ਭਾਈ ਰੇ ਰਾਮ ਕਹੋ ਚਿਤ ਲਾਏ ਹਰ ਜਸ ਵੱਖਰ ਲਹਿ ਚੱਲੋ ਸਹਿ ਦੇਖੈ ਪਤਿਆਏ ਰਹਾਓ ਜਿਨ੍ਹਾਂ ਰਾਸ ਨਾ ਸੱਚ ਹੈ ਕਿਉਂ ਤਿਨ੍ਹਾਂ ਸੁਖ ਹੋਏ ਖੋਟੇ ਵਣਜ ਵਣਜੈ ਮਨ ਤਨ ਖੋਟਾ ਹੋਏ ਫਾਹੀ ਫਾਥੇ ਮਿਰਗ ਜਿਉਂ ਦੂਹ ਘਣੋ ਨਿਤ ਰੋਏ ਖੋਟੇ ਪੋਤੇ ਨਾ ਪਵੈ ਤਿਨ ਹਰ ਗੁਰ ਦਰਸ ਨਾ ਹੋਏ ਖੋਟੇ ਜਾਤ ਨਾ ਪਤ ਹੈ ਖੋਟ ਨਾ ਸੀ ਜਿਸ ਕੋਏ ਖੋਟੇ ਖੋਟ ਕਮਾਵਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝ ਜਾਈਏ ਗੁਰ ਕੇ ਸ਼ਬਦ ਸਲਾਹ ਰਾਮ ਨਾਮ ਰੰਗ ਰਤਿਆ ਪਰਮ ਨਾ ਪਰਮ ਭਾਰ ਨਾ ਪਰਮ ਤਿਨਾਹਾ ਹਰ ਜਪ ਲਾਹਾ ਅਗਲਾ ਨਿਰਭ ਹਰ ਮਨ ਮਾਹਾ ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ ਧਨ ਜੋਵਨ ਅਰ ਫੂਲੜਾ ਨਾਠੜੀਏ ਦਿਨ ਚਾਰ ਪਵਣ ਕੇਰੇ ਪਤ ਜਿਉਂ ਢਲ ਢੁਲ ਜਮਣ ਹਾਰ ਰੰਗ ਮਾਣ ਲੈ ਪਿਆਰਿਆ ਜਾਂ ਜੋਵਨ ਨੌ ਹੁੱਲਾ ਦਿਨ ਥੋੜਰੇ ਥੱਕੇ ਪਿਆ ਪੁਰਾਣਾ ਚੋਲਾ ਰਹਾਉ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਣ ਹੰਪੀ ਵੰਝਾ ਡੂਮਣੀ ਰੋਮਾ ਝੀਣੀ ਬਾਣ ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨ ਸੋਏ ਆਪਣ ਕੰਨੀ ਸੋਏ ਲੱਗੀ ਆਵੇ ਸਹੁਰੇ ਨਿਤ ਨਾ ਪਈਏ ਹੋਏ ਨਾਨਕ ਸੁੱਤੀ ਪਈਏ ਜਾਣ ਬਿਰਤੀ ਸਨ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬਨ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਦੂਜਾ ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਧਾਰ ਰੰਗਰਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ ਰਹਾਉ ਆਪੇ ਮਾਛੀ ਮਾਛਲੀ ਆਪੇ ਪਾਣੀ ਜਾਲ ਆਪੇ ਜਾਲ ਮੜਕੜਾ ਆਪੇ ਅੰਦਰ ਲਾਲ ਆਪੇ ਬਹੁਬਿਧ ਰੰਗਲਾ ਸਖੀਏ ਮੇਰਾ ਲਾਲ ਨਿਤ ਰਵੈ ਸੁਹਾਗਣੀ ਦੇਖ ਹਮਾਰਾ ਹਾਲ ਪ੍ਰਣਵੇ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਵਿਗਸ ਸ੍ਰੀ ਰਾਗ ਮਹੱਲਾ ਪਹਿਲਾ ਕਰ ਤੀਜਾ
ਏ ਤਨ ਧਰਤੀ ਬੀਜ ਕਰਮਾ ਕਰੋ ਸਲਲ ਅਪਾਉ ਸਾਰੰਗ ਬਾਣੀ ਮਨ ਕਿਰਸਾਣ ਹਰ ਹਿਰਦੈ ਜਮਾਇ ਲੈ ਇਉਂ ਪਾਵਸ ਪਦ ਨਿਰਬਾਣੀ ਕਾਹੇ ਗਰਬਸ ਮੂੜੇ ਮਾਇਆ ਪਿਤ ਸੁਤੋ ਸਗਲ ਕਾਲ ਤਰ ਮਾਤਾ ਤੇਰੇ ਹੋਹੇ ਨਾ ਅੰਤ ਸਖਾਇਆ ਰਹਾਉ ਬਿਖੈ ਬਿਕਾਰ ਦੁਸ਼ਟ ਕਿਰਖਾ ਕਰੇ ਇਨ ਤਜ ਆਤਮੇ ਹੋਈ ਧਿਆਈ ਜਪ ਤਪ ਸੰਜਮ ਹੋਹੈ ਜਬ ਰਾਖੇ ਕਮਲ ਬਿਕਸੇ ਮਦ ਆ ਸਰਮਾਈ ਬੀ ਸਪਤਾਹਰੋ ਬਾਸਰੋ ਸੰਗ੍ਰਹਿ ਤੀਨ ਖੋੜਾ ਨਿਤ ਕਾਲ ਸਾਰੈ ਦਸ ਅਠਾਰਵੇਂ ਅਪਰੰਪਰੋ ਚੀਨੈ ਕਹਿ ਨਾਨਕ ਇਵ ਏਕ ਤਾਰੈ ਸ੍ਰੀ ਰਾਗ ਮਹੱਲਾ ਪਹਿਲਾ ਕਰ ਤੀਜਾ ਅਮਲ ਕਰ ਧਰਤੀ ਬੀਜ ਸ਼ਬਦੋ ਕਰ ਸੱਚ ਕੀ ਆਪ ਨਿਤ ਦੇਹ ਪਾਣੀ ਹੋਏ ਕਿਰਸਾਨ ਇਮਾਨ ਜਮਾਇ ਲੈ ਤਿਸ ਦੋਜਕ ਮੂੜੇ ਏਵ ਜਾਣੀ ਮਨ ਮਤ ਜਾਣ ਸਹਿ ਗੱਲੀ ਪਾਇਆ ਮਾਲ ਕੇ ਮਾਣੇ ਰੂਪ ਕੀ ਸੋਭਾ ਇਤ ਵਿਧੀ ਜਨਮ ਗਵਾਇਆ ਰਹਾਉ ਐਬ ਤਨ ਚਿਕੜੋ ਇਹੋ ਮਨ ਮੀਂਡਕੋ ਕਮਲ ਕੀ ਸਾਰ ਨਹੀਂ ਮੂਲ ਪਾਈ ਭੌਰ ਉਸਤਾਦ ਨਿਤ ਭਾਖਿਆ ਬੋਲੇ ਕਿਉ ਨਾ ਬੂਝੇ ਜਾਂ ਨਹਿ ਬੁਝਾਈ ਆਖਣ ਸੁਣਨਾ ਪੌਣ ਕੀ ਬਾਣੀ ਇਹੋ ਮਨ ਰਤਾ ਮਾਇਆ ਖਸਮ ਕੀ ਨਦਰ ਦਿਲੇ ਪਸੰਦੇ ਜਿਨ ਕਰ ਏਕ ਧਿਆ ਤੀ ਕਰ ਰੱਖੇ ਪੰਜ ਕਰ ਸਾਥੀ ਨਾਉ ਸਤਾਨ ਮਤ ਕਟ ਜਾਈ ਨਾਨਕ ਆਖੇ ਰਾਹੇ ਪੈ ਚੱਲਣਾ ਮਾਲ ਧਨ ਕਿਤ ਕੂ ਸੰਜਿਆ ਹੀਰ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀ ਅਸੰਸਾਰੋ ਆਪ ਖਾਕ ਜਿਨ ਬੰਦ ਰਹਾਈ ਧਨ ਸਿਰਜਣ ਹਾਰੋ ਮਰਣਾ ਮੁੱਲਾਂ ਮਰਣਾ ਪੀ ਕਰਤਾਰੋਂ ਡਰਣਾ ਰਹਾਓ ਤਾਂ ਤੂੰ ਮੁੱਲਾਂ ਤਾਂ ਤੂੰ ਕਾਜੀ ਜਾਣੇ ਨਾਮ ਖੁਦਾਈ ਜੇ ਬਹੁ ਤੇਰਾ ਪੜਿਆ ਹੋਵੇ ਕੋਈ ਰਹੇ ਨਾ ਭਰੀਏ ਭਾਈ ਸੋਈ ਕਾਜੀ ਜਿਨ ਆਪ ਦਜਿਆ ਇੱਕ ਨਾਮ ਕੀਆ ਅਧਾਰੋ ਹੈ ਪੀ ਹੋਸੀ ਜਾਏ ਨਾ ਜਾਸੀ ਸੱਚਾ ਸਿਰਜਣ ਹਾਰੋ ਪੰਜ ਬਖਤ ਨਿਵਾਜ ਗੁਜਾਰੇ ਪੜੇ ਕਤੇਬ ਕੁਰਾਣਾ ਨਾਨਕ ਆਖੇ ਗੋਰ ਸਦਈ ਰਹੋ ਪੀਣਾ ਖਾਣਾ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਏਕ ਸਵਾਨ ਦੋਏ ਸਵਾਨੀ ਨਾਲ ਭਲਕੇ ਭੌਕੈ ਸਦਾ ਬਿਆਲ ਕੂੜ ਸ਼ੁਰਾ ਮੁੱਠਾ ਮੁਰਦਾਰ ਧਾਨਕ ਰੂਪ ਰਹਾ ਕਰਤਾਰ ਮੈਂ ਪਤ ਕੀ ਪੰਧ ਨਾ ਕਰ ਕੀ ਕਰਨੀ ਕੀ ਕਾਰ ਹੋਂ ਬਿਗੜੈ ਰੂਪ ਰਹਾ ਬਿਕਰਾਲ ਏਕ ਤੇਰਾ ਨਾਂ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹ ਆਸ ਇਹੋ ਆਧਾਰ ਹਾਉ ਮੁਖ ਨਿੰਦਾ ਆਖਾਂ ਦਿਨ ਰਾਤ ਪਰ ਕਰ ਜੋਹੀ ਨੀਚ ਸਨਾਤ ਕਾਮ ਕ੍ਰੋਧਨ ਤਨ ਵਸੈ ਚੰਡਾਲ ਧਾਨਕ ਰੂਪ ਰਹਾ ਕਰਤਾਰ ਫਾਹੀ ਸੁਰਤ ਮਲੂਕੀ ਵੇਸ ਹੋਂ ਠਗਵਾੜਾ ਠੱਗੀ ਦੇ ਖਰਾ ਸਿਆਣਾ ਬਹੁਤਾ ਭਾਰ ਧਾਨਕ ਰੂਪ ਰਹਾ ਕਰਤਾਰ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਹੋਂ ਕਿਆ ਮੂੰਹ ਦੇਸਾਂ ਦੁਸ਼ਟ ਚੋਰ ਨਾਨਕ ਨੀਚ ਕਹੇ ਵਿਚਾਰ ਧਾਨਕ ਰੂਪ ਰਹਾ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਏਕਾ ਸੁਰਤ ਜਿਤ ਹੈ ਜੀ ਸੁਰਤ ਵਿਹੂਣਾ ਕੋਏ ਨਾ ਕੀ ਜਿਹੀ ਸੁਰਤ ਤੇਹਾ ਤਿਨ ਰਾਹੋ ਲੇਖਾ ਏਕੋ ਆਵੋ ਜਾਹੋ ਕਾਹੇ ਜੀ ਕਰਹਿ ਚਤੁਰਾਈ ਲੇਵੈ ਦੇਵੈ ਢਿੱਲ ਨਾ ਪਾਈ ਰਹਾਓ ਤੇਰੇ ਜੀ ਜੀਆਂ ਕਾ ਤੋ ਹੈ ਤਿਕੋ ਸਾਹਿਬ ਆਵੈ ਰੋਹੈ ਜੇ ਤੂੰ ਸਾਹਿਬ ਆਵੈ ਰੋਹੈ ਤੂੰ ਉਹਨਾਂ ਕਾ ਤੇਰੇ ਉਹ ਹੈ ਅਸੀਂ ਬੋਲ ਬਿਗਾੜ ਬਿਗਾੜੇ ਬੋਲ ਤੂੰ ਨਦਰੀ ਅੰਦਰ ਤੋਲਹਿ ਤੋਲ ਜਹ ਕਰਣੀ ਤਹਿ ਪੂਰੀ ਮਤ ਕਰਣੀ ਬਾਝੋਂ ਘਟੇ ਨਾ ਘਟ ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ ਆਪ ਪਛਾਣੇ ਬੂਝੈ ਸੋਏ ਗੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਹਿ ਪਰਵਾਨ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਹਾਂ ਜੈ ਜੈ ਦੇਖਾ ਤਹਿ ਤੈ ਤੂੰ ਹੈ ਤੁਝ ਤੇ ਨਿਕਸੀ ਫੂਟ ਮਰਾਂ ਨਾ ਜਾਣਾ ਮਿਓ ਨਾ ਜਾਣਾ ਜਾਲੀ ਜਾਂ ਦੁੱਖ ਲਾਗੈ ਤਾਂ ਤੁਝੇ ਸੰਭਾਲੀ ਰਹਾਉ ਤੂੰ ਭਰਪੂਰ ਜਾਣਿਆ ਮੈਂ ਦੂਰ ਜੋ ਕਿਛ ਕਰੀ ਸੂ ਤੇਰੇ ਹਦੂਰ ਤੂੰ ਦੇਖੈ ਹੋਂ ਮੁਕਰ ਪਾਉ ਤੇਰੇ ਕੰਮ ਨਾ ਤੇਰੇ ਨਾਏ ਜੇਤਾ ਦੇਹ ਤੇਤਾ ਹੋਂ ਖਾਉ ਬਿਆਦਰ ਨਾਹੀਂ ਕਹਿ ਦਰ ਜਾਉ ਨਾਨਕ ਏਕ ਕਹੇ ਅਰਦਾਸ ਜੀਉ ਪਿੰਡ ਸਭ ਤੇਰੇ ਪਾਸ ਆਪੇ ਨੇੜੈ ਦੂਰ ਆਪੇ ਹੀ ਆਪੇ ਮੰਜ ਮਿਆਨ ਆਪੇ ਵੇਖੇ ਸੁਣੇ ਆਪੇ ਹੀ ਕੁਦਰਤ ਕਰੇ ਜਹਾਨੋ ਜੋ ਤਿਸ ਭਾਵੈ ਨਾਨਕਾ ਹੁਕਮ ਸੋਈ ਪਰਵਾਨੋ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਕੀਤਾ ਕਹਾਂ ਕਰੇ ਮਨਮਾਨ ਦੇਵਣ ਹਾਰੈ ਕਹਿ ਹੱਥ ਦਾਨ ਭਾਵੇਂ ਦੇ ਨਾ ਦੇਈ ਸੋਏ ਕੀਤੇ ਕੇ ਕਹਿਆ ਕਿਆ ਹੋਏ ਆਪੇ ਸੱਚ ਭਾਵੈ ਤੇ ਸੱਚ ਅੰਧਾ ਕੱਚਾ ਕੱਚ ਨਿਕੱਚ ਰਹਾਉ ਜਾਂ ਕੇ ਰੁੱਖ ਬਿਰਖ ਆਰਾਓ ਜਿਹੀ ਤਾਤ ਤੇਹਾ ਤਿੰਨ ਨਾਓ
ਫੁੱਲ ਭਾਉ ਫੁੱਲ ਲਿਖਿਆ ਪਾਏ, ਆਪ ਵੀ ਜਾਪੇ ਹੀ ਖਾਏ। ਕੱਚੀ ਕੰਧ ਕੱਚਾ ਵਿੱਚ ਰਾਜ, ਮਤ ਅਲੂਣੀ ਫਿੱਕਾ ਸਾਧ। ਨਾਨਕਾਣੇ ਆਵੇ ਰਾਸ, ਬਿਨ ਨਾਮੈ ਨਾਹੀ ਸਬਾਸ। ਸ੍ਰੀ ਰਾਗ ਮਹੱਲਾ ਪਹਿਲਾ ਘਰ ਪੰਜਵਾਂ, ਅਛਲ ਛਲਾਈ ਨਹਿ ਛਲੈ ਨਹਿ ਘਟਾਓ, ਘਾਓ ਕਟਾਰਾ ਕਰ ਸਕੈ। ਜਿਉਂ ਸਾਹਿਬ ਰਾਖੈ ਤਿਉਂ ਰਹੈ, ਇਸ ਲੋਭੀ ਕਾ ਜੀਉ ਟਲ ਪਲੈ। ਬਿਨ ਤੇਲ ਦੀਵਾ ਕਿਉਂ ਜਲੈ ਰਹਾਉ, ਪੋਥੀ ਪੁਰਾਣ ਕਮਾਈਏ, ਭਉ ਪੱਟੀ ਇਤ ਤਨ ਪਾਈਏ। ਸੱਚ ਬੂਝਣ ਆਣ ਜਲਾਈਏ, ਇਉਂ ਤੇਲ ਦੀਵਾ ਇਉਂ ਜਲੈ ਕਰ, ਚਾਨਣ ਸਾਹਿਬ ਤੋ ਮਿਲੈ ਰਹਾਉ। ਇਤ ਤਨ ਲਾਗੈ ਬਾਣੀਆਂ, ਸੁਖ ਹੋਵੈ ਸੇਵ ਕਮਾਣੀਆਂ। ਸਭ ਦੁਨੀਆਂ ਆਵਣ ਜਾਣੀਆਂ, ਵਿੱਚ ਦੁਨੀਆਂ ਸੇਵ ਕਮਾਈਐ। ਤਾਂ ਦਰਗਹਿ ਬੈਸਣ ਪਾਈਏ, ਕਹੁ ਨਾਨਕ ਬਹਾਂ ਲੋਡਾਈਐ। ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਹੁਣ ਸਤਿਗੁਰ ਸੇਵੀ ਆਪਣਾ ਇੱਕ ਮਨ ਇੱਕ ਚਿਤ ਪਾਏ, ਸਤਿਗੁਰ ਮਨ ਕਾਮਨਾ ਤੀਰਥ ਹੈ, ਜਿਸ ਨੂੰ ਦੇਹ ਬੂਝਾਏ। ਮਨ ਚਿੰਦਿਆਂ ਵਰ ਪਾਵਣਾ, ਜੋ ਇੱਛਾ ਸੋ ਫਲ ਪਾਏ। ਨਾਉ ਧਿਆਈਏ ਨਾਉ ਮੰਗੀਏ, ਨਾਮੇ ਸਹਿਜ ਸਮਾਏ। ਮਨ ਮੇਰੇ ਹਰਸ ਚਾਖ ਥਿਕ ਜਾਏ, ਜਿਨ ਗੁਰਮੁਖ ਨਾਮ ਜਿਨੀ ਗੁਰਮੁਖ ਚਾਖਿਆ, ਸਹਿਜੇ ਰਹੇ ਸਮਾਏ ਰਹਾਉ। ਜਿਨੀ ਸਤਿਗੁਰ ਸੇਵਿਆ ਤਿਨੀ ਪਾਇਆ ਨਾਮ ਨਿਧਾਨ, ਅੰਤਰ ਹਰ ਸਰਬ ਰਹਿਆ ਚੂਕਾ ਮਨ ਅਭਮਾਨ। ਹਿਰਦੇ ਕਮਲ ਪਰ ਗਾਸਿਆ ਲਾਗਾ ਸਹਿਜ ਧਿਆਨ, ਮਨ ਨਿਰਮਲ ਹਰ ਰਬ ਰਹਿਆ ਪਾਇਆ ਦਰਗਹਿ ਮਾਨ। ਸਤਿਗੁਰ ਸੇਵਨ ਆਪਣਾ ਤੇ ਵਿਰਲੇ ਸੰਸਾਰ, ਹੋਮੇ ਮਮਤਾ ਮਾਰ ਰੱਖਿਆ ਹਰ ਰਾਖਿਆ ਉਰਤਾਰ। ਹੋਂ ਤਿਨਕੇ ਬਲਿਹਾਰਣੇ, ਜਿਨ੍ਹਾਂ ਨਾਮੇ ਲਗਾ ਪਿਆਰ, ਸੇ ਸੁਖੀਏ ਚਹੁ ਜੁਗੀ ਜਿਨ੍ਹਾਂ ਨਾਮ ਅਖੁੱਟ ਅਪਾਰ। ਗੁਰ ਮਿਲੇ ਨਾਮ ਪਾਈਏ ਚੂਕੇ ਮੋਹ ਪਿਆਸ, ਹਰ ਸੇਤੀ ਮਨ ਰਵ ਰਹਿਆ ਘਰ ਹੀ ਮਾਹੇ ਉਦਾਸ। ਜਿਨ੍ਹਾਂ ਹਰ ਕਾ ਸਾਧ ਆਇਆ, ਹੋ ਤਿਨ ਬਲਿਹਾਰੇ ਜਾਸ। ਨਾਨਕ ਨਦਰੀ ਪਾਈਏ ਸੱਚ ਨਾਮ ਗੁਣ ਤਾਸ। ਸ੍ਰੀ ਰਾਗ ਮਹੱਲਾ ਤੀਜਾ, ਬਹੁ ਪੇਖ ਕਰ ਭਰਮਾਈਏ। ਮਨ ਹਿਰਦੇ ਕਪਟ ਕਮਾਏ, ਹਰ ਕਾ ਮਹਿਲ ਨ ਪਾਵੀ। ਮਰ ਵਿਸ਼ਟਾ ਮਾਹੇ ਸਮਾਏ, ਮਨ ਰੇ ਗ੍ਰਹਿ ਮਾਹੇ ਉਦਾਸ। ਸਚ ਸੰਜਮ ਕਰਨੀ ਸੋ ਕਰੇ, ਗੁਰਮੁਖ ਹੋਏ ਪਰ ਗਾਸ ਰਹਾਉ। ਗੁਰ ਕੇ ਸ਼ਬਦ ਮਨ ਜੀਤਿਆ, ਗਤ ਮੁਕਤ ਕਰਹਿ ਮੈਂ ਪਾਏ। ਹਰ ਕਾ ਨਾਮ ਧਿਆਈਏ ਸਤ ਸੰਗਤ ਮੇਲ ਮਿਲਾਏ। ਜੇ ਲਖ ਇਸਤਰੀਆਂ ਭੋਗ ਕਰੇ, ਨਵ ਖੰਡ ਰਾਜ ਕਮਾਹੇ। ਬਿਨ ਸਤਿਗੁਰ ਸੁਖ ਨ ਪਾਵੇ, ਫਿਰ ਫਿਰ ਜੋਨੀ ਪਾਹੇ। ਹਰ ਹਾਰ ਕੰਠ ਜਿਨੀ ਪਹਿਰਿਆ, ਗੁਰ ਚਰਣੀ ਚਿਤ ਲਾਏ। ਤਿੰਨਾਂ ਪਿੱਛੇ ਰਿੱਧ ਸਿੱਧ ਫਿਰੇ, ਉਹਨਾਂ ਤਿਲ ਨਾ ਤਮਾਏ। ਜੋ ਪ੍ਰਭਾਵੈ ਸੋ ਥੀਏ, ਅਵਰ ਨ ਕਰਨਾ ਜਾਏ। ਜਨ ਨਾਨਕ ਜੀਵੇ ਨਾਮ ਲੈ, ਹਰ ਦੇਵ ਹੋ ਸਹਿਜ ਸੋ ਭਾਏ। ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ, ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਹੋਏ। ਗੁਰਮਕਾਰ ਕਮਾਵਣੀ ਸੱਚ ਘਟ ਪ੍ਰਗਟ ਹੋਏ, ਅੰਤਰ ਜਿਸਕੇ ਸੱਚ ਵਸੈ ਸੱਚੇ ਸੱਚੀ ਸੋਏ। ਸੱਚ ਮਿਲੇ ਸੇ ਨਾ ਵਿਛੜੇ, ਤਿੰਨ ਨਿਜ ਕਰ ਵਾਸਾ ਹੋਏ। ਮੇਰੇ ਰਾਮ ਮੈਂ ਹਰ ਬਿਨ ਅਵਰ ਨਾ ਕੋਏ, ਸਤਿਗੁਰ ਸੱਚ ਪ੍ਰਭ ਨਿਰਮਲਾ ਸ਼ਬਦ ਮਿਲਾਵਾ ਹੋਏ ਰਹਾਉ। ਸ਼ਬਦ ਮਿਲੇ ਸੋ ਮਿਲ ਰਹੇ, ਜਿਸ ਨੂੰ ਆਪੇ ਲੈ ਮਿਲਾਏ। ਦੂਜੇ ਭਾਈ ਕੋ ਨਾ ਮਿਲੇ, ਫਿਰ ਫਿਰ ਆਵੇ ਜਾਏ। ਸਭ ਮੈਂ ਏਕ ਵਰਤਦਾ ਏਕੋ ਰਹਿਆ ਸਮਾਏ, ਜਿਸ ਨੂੰ ਆਪ ਦਿਆਲ ਹੋਏ ਸੋ ਗੁਰਮੁਖ ਨਾਮ ਸਮਾਏ। ਪੜ ਪੜ ਪੰਡਿਤ ਜੋਤ ਕੀ ਵਾਦ ਕਰੇ ਵਿਚਾਰ, ਮਤ ਬੁੱਧ ਭਵੀ ਨ ਬੁੱਝੀ ਅੰਤਰ ਲੋਭ ਵਿਕਾਰ। ਲੱਖ ਚੁਰਾਸੀ ਭਰਮ ਦੇ ਭਰਮ ਭਰਮ ਹੋਏ ਖੁਆਰ, ਪੂਰਬ ਲਿਖਿਆ ਕਮਾਵਣਾ ਕੋਈ ਨਾ ਮੇਟਣ ਹਾਰ। ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੇ ਆਪ ਗਵਾਏ। ਸ਼ਬਦ ਮਿਲੇ ਤਾਂ ਹਰ ਮਿਲੇ, ਸੇਵਾ ਪਵੇ ਸਭ ਥਾਏ। ਪਾਰਸ ਪਰਸੈ ਪਾਰਸ ਹੋਏ, ਜੋਤੀ ਜੋਤ ਸਮਾਏ। ਜਿਨ ਕੋ ਪੂਰਬ ਲਿਖਿਆ ਤਿੰਨਾ ਸਤਿਗੁਰ ਮਿਲਿਆ ਆਏ। ਮਨ ਭੁੱਖਾ ਭੁੱਖਾ ਮਤ ਕਰੈ, ਮਤ ਤੂੰ ਕਰੈ ਪੁਕਾਰ। ਲੱਖ ਚੁਰਾਸੀ ਜਿਨ ਸਿਰੀ ਸਭ ਸਹਿ ਦੇ ਆਧਾਰ, ਨਿਰਭਉ ਸਦਾ ਦਿਆਲ ਹੈ ਸਭਨਾ ਕਰਦਾ ਸਾਰ। ਨਾਨ ਗੁਰਮੁਖ ਬੂਝੀਐ ਪਾਈਏ ਮੁਖ ਦੁਆਰ। ਸ੍ਰੀ ਰਾਗ ਮਹੱਲਾ ਤੀਜਾ, ਜਿਨੀ ਸੁਣ ਕੇ ਮੰਨਿਆ ਤਿੰਨਾ ਨਿਜ ਕਰ ਵਾਸ। ਗੁਰਮਤੀ ਸਲਾਹੇ ਸੱਚ ਹਰ ਪਾਇਆ ਗੁਣਤਾਸ, ਸ਼ਬਦ ਰਤੇ ਸੇ ਨਿਰਮਲੇ ਹੋਂ ਸਦ ਬਲਿਹਾਰੇ ਜਾਸ। ਹਿਰਦੇ ਜਿਨਕੇ ਹਰ ਵਸੈ ਤਿਤ ਕਟ ਹੈ ਪਰਗਾਸ। ਮਨ ਮੇਰੇ ਹਰ ਹਰ ਨਿਰਮਲ ਧਿਆਏ, ਤੁਰ ਮਸਤਕ ਜਿਨ ਕੋ ਲਿਖਿਆ ਸੇ ਗੁਰਮੁਖ ਰਹੇ ਲਿਵ ਲਾਏ ਰਹਾਉ। ਹਰ ਸੰਤੋ ਦੇਖੋ ਨਦਰ ਕਰ, ਨਿਕਟ ਵਸੇ ਭਰਪੂਰ। ਗੁਰਮਤ ਜਿਨੀ ਪਛਾਣਿਆ ਸੇ ਦੇਖੈ ਸਦਾ ਹਦੂਰ। ਜਿਨੀ ਗੁਣ ਜਿਨ ਗੁਣ ਤਿਨ ਸਦ ਮਨ ਵਸੇ, ਔਗੁਣ ਬੰਤਿਆਂ ਦੂਰ। ਮਨਮੁਖ ਗੁਣ ਤੇ ਬਾਹਰੇ, ਬਿਨ ਨਾਮੇ ਮਰਦੇ ਝੂਰ।
जिन शब्द गुरु सुन मन्या तिन मन त्याया हर सोए अंधन भगती रत्या मंतन निर्मल होए कूड़ा रंग को संभ का बिनस जाए दुख रोए जिस अंदर नाम प्रगास है उ सदा सदा थिर होए एहो जन्म पदार्थ पाए कै हर नाम न चेत लिब लाए पग खिसिया रहना नहीं आगे ठौर न पाए ओ वेला हाथ न आवई अंत गया पछुताए जिस नदर करे सो उबरे हर सेती लिब लाए देखा देखी सब करे मनमुख बूझ न पाए जिन गुरमुख हिरदा सोध सेव पई तिन थाए हर गुण गावे हर नित पड़े हर गुण गाए समाए नानक तिनकी बाणी सदा सच है जे नाम रहे लिब लाए श्री राग महला तीजा जिन्हें एक मन नाम ते आया गुरमती विचार तिनके मुख सद उजले तित सच्चा दरबार ओए अमृत पीवे सदा सदा सच्चे नाम प्यार पाई रे गुरमुख सदा पत होए हर हर सदा ते आइए मल होमे कड़े तोए रहाओ मनमुख नाम न जाननी बिन नामे पत जाए शब्द साधना आयो लागे दूजे पाए विष्टा के कीड़े पवह विच विष्टा से विष्टा माहे समाए तिनका जन्म सफल है जो चल है सतगुर पाए कुल उधारे अपना तन जिने दी माए हर हर नाम त्याये जिसनु कृपा करे रजाए जिनी गुरमुख नाम त्याया विचों आप गुवाए ओ अंदरों बाहरों निर्मले सच्चे सच समाए नानक आए से परवान है जिन गुरमति हर त्याय श्री राग महला तीजा हर भगता हर धन रास है गुर पूछ करे बपार हर नाम सलाहन सदा सदा वखर हर नाम आधार गुर पूरे हर नाम दृढ़ाया हर भगता अतुट भंडार भाई रे इस मन को समझाए ए मन आलस क्या करे गुरमुख नाम त्याय रहाओ हर भगत हर का प्यार है जे गुरमुख करे विचार पाखंड भगत न होवे दुबदा बोल खुआर सो जन रलाया ना रले जिस अंतर विवेक विचार सो सेवक हर आखिए जो हर राखे उरतार मंतन सौंपे आगे तरे होमे विचो मार तन गुरमुख सो परवान है जे कदे न आवे हार कर्म मिले ता पाइए बिन कर्मे पाया न जाए लख चौरासी तरस दे जिस मिले सो मिले हर राय नान गुरमुख हर पाया सदा हर नाम समाए श्री राग महला तीजा सुख सागर हर नाम है गुरमुख पाया जाए अनदिन नाम त्याइए सहजे नाम समाए अंदर रचे हर सच स्यों रसना हर गुण गाए पाई रे जग दुखिया दूजे पाए गुरमुख गुर सरनाई सुख लहे अंदर नाम त्याए रहाओ साचे मैल न लागई मन निर्मल हर त्याए गुरमुख शब्द पछाणिए हर अमृत नाम समाए गुर ज्ञान प्रचंड बलाया ज्ञान अंधेरा जाए मनमुख मैले मल परे होमे तृष्णा विकार बिन शब्द मैल न उतरे मर जमे होए खुआर तातर बाजी पलच रहे ना उरवार ना पार गुरमुख जप तप संजमी हर के नाम प्यार गुरमुख सदा त्याइए एक नाम करतार नानक नाम त्याइए सबना जिया का आधार श्री राग महला तीजा गुरमुख मोह व्यापिया बैराग उदासी ना होए शब्द न चीने सदा दुख हर दर्घ पत खोए मनमुख मोह व्यापिया बैराग उदासी ना होए शब्द न चीने सदा दुख हर दर्घ पत खोए होमे गुरमुख हुईए ना मरते सुख होए मेरे मन अहनस पूर रही नित आसा सतगुर सेव मोहे पर जले कर ही माहे उदासा रहाओ गुरमुख कर्म कमावे बिकसे हर बैराग आनंद अहनस भगत करे दिन राती होमे मार नि चंद बड़े पाग सतसंगत पाई हर पाया सहज आनंद सो साधु बैरागी सोई हिरदे नाम बसाए अंतर लागना तामस मूले विच हूं आप गुबाए नाम निधान सतगुरु देखा लिया हर रस पिया अघाए जिन किने पाया साध संगती पूरे भाग बैराग मनमुख फिरे न जाने सतगुरु होमे अंदर लाग नानक शब्द रते हर नाम रंगाए बिन पै के ही लाग श्री राग महला तीजा कर ही सौदा पाइए अंतर सब बत होए खिन खिन नाम संभालिए गुरमुख पावे कोए नाम निधान खुट है बड़ भाग प्राप्त होए मेरे मन तज निंदा होमे अहंकार हर जियो सदा त्याए तू गुरमुख एक अंकार रहाओ
ਗੁਰਮੁਖਾਂ ਕੇ ਮੁਖ ਉਜਲੇ ਗੁਰ ਸਬਦੀ ਵਿਚਾਰ ਹਲਤ ਪਲਤ ਸੁਖ ਪਾਏ ਦੇ ਜਪ ਜਪ ਹਿਰਦੈ ਮੁਰਾਦ ਜਪ ਜਪ ਹਿਰਦੈ ਮੁਰਾਰ ਘਰ ਹੀ ਵਿੱਚ ਮਹਿਲ ਪਾਇਆ ਗੁਰ ਸਬਦੀ ਵਿਚਾਰ ਸਤਿਗੁਰ ਤੇ ਜੋ ਮੂੰਹ ਫੇਰੇ ਮੱਥੇ ਤਿੰਨ ਕਾਲੇ ਅਨਦਿਨ ਦੁੱਖ ਕਮਾਮ ਦੇ ਨਿਤ ਜੋ ਹੈ ਜਮ ਜਾਲੇ ਸੁਪਨੇ ਸੁਖ ਨਾ ਦੇਖਣੇ ਬਹੁ ਚਿੰਤਾ ਪਰ ਜਾਲੇ ਸਭਨਾ ਕਾ ਦਾਤਾ ਏਕ ਹੈ ਆਪੇ ਬਖਸ਼ ਕਰੇ ਕਹਿਣਾ ਕਿਛੂ ਨਾ ਜਾਵੇ ਜਿਸ ਭਾਵੇ ਤਿਸ ਦੇ ਨਾਨ ਗੁਰਮੁਖ ਪਾਈਏ ਆਪੇ ਜਾਣੇ ਸੋਏ ਸ੍ਰੀ ਰਾਗ ਮਹੱਲਾ ਤੀਜਾ ਸੱਚਾ ਸਾਹਿਬ ਸੇਵੀਏ ਸੱਚ ਵਡਿਆਈ ਦੇ ਗੁਰ ਪ੍ਰਸਾਦੀ ਮਨ ਵਸੇ ਹੋਮੈ ਦੂਰ ਕਰੇ ਇਹੋ ਮਨ ਧਾਵਤ ਤਾਂ ਰਹੇ ਜਾਂ ਆਪੇ ਨਦਰ ਕਰੇ ਭਾਈ ਰੇ ਗੁਰਮੁਖ ਹਰ ਨਾਮ ਧਿਆਏ ਨਾਮ ਨਿਧਾਨ ਸਦ ਮਨ ਵਸੇ ਮਹਿਲੀ ਪਾਵੇ ਥਾਉ ਰਹਾਉ ਮਨਮੁਖ ਮਨ ਤਨ ਅੰਧ ਹੈ ਤਿਸ ਨੂੰ ਠੋਰ ਨਾ ਠਾਉ ਬਹੁ ਜੋਨੀ ਭਾਉਂਦਾ ਫਿਰੇ ਜਿਉ ਸੁੰਝੇ ਕਰ ਕਾਉ ਗੁਰਮਤੀ ਕਟ ਚਾਨਣਾ ਸ਼ਬਦ ਮਿਲੇ ਹਰ ਨਾਉ ਤ੍ਰੈ ਗੁਣ ਵਿਖਿਆ ਅੰਧ ਹੈ ਮਾਇਆ ਮੋਹ ਗੁਬਾਰ ਲੋਭੀ ਅਨਕੋ ਸੇਵਦੇ ਪੜ ਵੇਦਾਂ ਕਰੇ ਪੁਕਾਰ ਵਿਖਿਆ ਅੰਦਰ ਪਚਮੂਏ ਨਾ ਉਰਵਾਰ ਨਾ ਪਾਰ ਮਾਇਆ ਮੋਹੇ ਵਿਸਾਰਿਆ ਜਗਤ ਪਿਤਾ ਪ੍ਰਤਪਾਲ ਬਾਜ ਗੁਰੂ ਉਚੇਤ ਹੈ ਸਭ ਦੀ ਜਮਕਾਲ ਨਾਨਕ ਗੁਰਮਤ ਉਬਰੇ ਸੱਚਾ ਨਾਮ ਸਮਾਲ ਸ੍ਰੀ ਰਾਗ ਮਹੱਲਾ ਤੀਜਾ ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ ਕਰ ਕਿਰਪਾ ਮੇਲਾਇਨ ਹਰ ਨਾਮ ਵਸਿਆ ਮਨ ਆਏ ਪੋਤੈ ਜਿਨ ਕੇ ਪੁੰਨ ਹੈ ਤਿਨ ਸਤ ਸੰਗਤ ਮੇਲਾਏ ਭਾਈ ਰੇ ਗੁਰਮਤ ਸਾਚ ਰਹਾਉ ਸਾਚੋ ਸਾਚ ਕਮਾਵਣਾ ਸਾਚੇ ਸ਼ਬਦ ਮਿਲਾਉ ਰਹਾਉ ਜਿਨੀ ਨਾਮ ਪਛਾਣ ਜਿਨੀ ਨਾਮ ਪਛਾਣਿਆ ਤਿੰਨ ਵਿਟੋਂ ਬਲ ਜਾਉ ਆਪ ਛੋੜ ਚਰਣੀ ਲੱਗਾਂ ਚੱਲਾਂ ਤਿਨ ਕੇ ਭਾਈ ਲਾਹਾ ਹਰ ਹਰ ਨਾਮ ਮਿਲੈ ਸਹਿਜੇ ਨਾਮ ਸਮਾਏ ਬਿਨ ਗੁਰ ਮਹਿਲ ਨ ਪਾਈਏ ਨਾਮ ਨਾ ਪ੍ਰਾਪਤ ਹੋਏ ਐਸਾ ਸਤਿਗੁਰ ਲੋੜ ਲਹੋ ਜਿੱਦੂ ਪਾਈਏ ਸਚ ਸੋਏ ਅਸਰ ਸੰਘਾਰੇ ਸੁਖ ਵਸੈ ਜੋ ਤਿਸ ਭਾਵੈ ਸੂ ਹੋਏ ਜਿਹਾ ਸਤਿਗੁਰ ਕਰ ਜਾਣਿਆ ਤੇਹੋ ਜਿਹਾ ਸੁਖ ਹੋਏ ਇਹੋ ਸਹਿਸਾ ਮੂਲੇ ਨਾਹੀ ਭਾਉ ਲਾਏ ਜਨ ਕੋਏ ਨਾਨਕ ਏਕ ਜੋਤ ਦੋਏ ਮੂਰਤੀ ਸ਼ਬਦ ਮਿਲਾਵਾ ਹੋਏ ਸ੍ਰੀ ਰਾਗ ਮਹੱਲਾ ਤੀਜਾ ਅੰਮ੍ਰਿਤ ਛੋੜ ਵਿਖਿਆ ਲੁਭਾਣੇ ਸੇਵਾ ਕਰੇ ਬੇਡਾਣੀ ਆਪਣਾ ਧਰਮ ਗਵਾਵੈ ਬੂਝੇ ਨਾਹੀ ਅਨਦਿਨ ਦੁੱਖ ਵਿਹਾਣੀ ਮਨਮੁਖ ਅੰਧ ਨਾ ਚੇਤ ਹੀ ਡੂਬ ਮੂਏ ਬਿਨ ਪਾਣੀ ਮਨ ਰੇ ਸਦਾ ਭਜੋ ਹਰ ਸਰਣਾਈ ਗੁਰ ਕਾ ਸ਼ਬਦ ਅੰਤਰ ਵਸੇ ਤਾਂ ਹਰ ਵਿਸਰਨਾ ਜਾਈ ਰਹਾਓ ਇਹੋ ਸਰੀਰ ਮਾਇਆ ਕਾ ਪੁਤਲਾ ਵਿੱਚ ਹਉਮੈ ਦੁਸ਼ਟੀ ਪਾਈ ਆਵਣ ਜਾਣਾ ਜੰਮਣ ਮਰਣਾ ਮਨਮੁਖ ਪਤ ਗਵਾਈ ਸਤਿਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ ਸਤਿਗੁਰ ਕੀ ਸੇਵਾ ਅਤਿ ਸੁਖਾਲੀ ਜੋ ਇੱਛਾ ਸੋ ਫਲ ਪਾਏ ਜਤ ਸਤ ਤਪ ਪਵਿੱਤ ਸਰੀਰਾ ਹਰ ਹਰ ਮਨ ਵਸਾਏ ਸਦਾ ਆਨੰਦ ਰਹੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਏ ਜੋ ਸਤਿਗੁਰ ਕੀ ਸਰਣਾਗਤੀ ਹੋ ਤਿਨ ਕੈ ਬਲ ਜਾਉ ਦਰ ਸੱਚੇ ਸੱਚੀ ਵਡਿਆਈ ਸਹਿਜੇ ਸੱਚ ਸਮਾਉ ਨਾਨਕ ਨਦਰੀ ਪਾਈਏ ਗੁਰਮੁਖ ਮੇਲ ਮਿਲਾਉ ਸ੍ਰੀ ਰਾਗ ਮਹੱਲਾ ਤੀਜਾ ਮਨਮੁਖ ਕਰਮ ਕਮਾਵਣੇ ਜਿਉ ਦੁਹਾਗਣ ਤਨ ਸਿਗਾਰ ਸੇਜੇ ਕੰਤਨ ਆਵਈ ਨਿਤਨਿਤ ਹੋਏ ਖੁਆਰ ਪਿਰਕਾ ਮਹਿਲ ਨ ਪਾਵਈ ਨਾ ਦੀਸੇ ਕਰ ਬਾਰ ਭਾਈ ਰੇ ਇੱਕ ਮਨ ਨਾਮ ਧਿਆਏ ਸੰਤਾਂ ਸੰਗਤ ਮਿਲ ਰਹੇ ਜਪ ਰਾਮ ਨਾਮ ਸੁਖ ਪਾਏ ਰਹਾਉ ਗੁਰਮੁਖ ਸਦਾ ਸੁਹਾਗਣੀ ਪਿਰ ਰਾਖਿਆ ਉਰਧਾਰ ਮਿੱਠਾ ਬੋਲੇ ਨਿਵ ਚੱਲੈ ਸੇਜੈ ਰਵੇ ਪਧਾਰ ਸੋਭਾਵੰਤੀ ਸੁਹਾਗਣੀ ਜਿਨ ਗੁਰ ਕਾ ਹੇਤ ਅਪਾਰ ਪੂਰੇ ਭਾਗ ਸਤਿਗੁਰ ਮਿਲੇ ਜਾਂ ਭਾਗੇ ਕਾ ਉਦੋ ਹੋਏ ਅੰਤਰੋਂ ਦੁੱਖ ਭਰਮ ਕਟੀਐ ਸੁਖ ਪ੍ਰਾਪਤ ਹੋਏ ਗੁਰ ਕੈ ਭਾਣੇ ਜੋ ਚੱਲੈ ਦੁੱਖ ਨਾ ਪਾਵੈ ਕੋਈ ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ ਸਹਿਜੇ ਪਾਵੈ ਕੋਈ ਜਿਨ੍ਹਾਂ ਪ੍ਰਾਪਤ ਤਿਨ ਪੀਆ ਹੋਮੈ ਵਿੱਚੋਂ ਜਾਏ ਜਿਨ੍ਹਾਂ ਪ੍ਰਾਪਤ ਦਿਨ ਪੀਆ ਹੋਮੈ ਵਿੱਚੋਂ ਖੋਏ ਨਾਨਕ ਗੁਰਮੁਖ ਨਾਮ ਧਿਆਈਏ ਸੱਚ ਮਿਲਾਵਾ ਹੋਏ ਸ੍ਰੀ ਰਾਗ ਮਹੱਲਾ ਤੀਜਾ ਜਾਂ ਫਿਰ ਜਾਣੇ ਆਪਣਾ ਤਨ ਮਨ ਅੱਗੇ ਧਰੇ ਸੁਹਾਗਣੀ ਕਰਮ ਕਮਾਵਦੀਆਂ ਸਹੀ ਕਰਮ ਕਰੇ ਸਹਿਜੇ ਸੱਚ ਮਿਲਾਵੜਾ ਸਾਚ ਵਡਾਈ ਦੇ ਭਾਈ ਰੇ ਗੁਰਬਿਨ ਭਗਤ ਨਾ ਹੋਏ ਬਿਨ ਗੁਰ ਭਗਤ ਨਾ ਪਾਈਐ ਜੇ ਲੋਚੈ ਸਭ ਕੋਈ ਰਹਾਉ ਲੱਖ ਚੁਰਾਸੀ ਫੇਰ ਪਿਆ ਕਾਮਣ ਦੂਜੇ ਪਾਏ ਬਿਨ ਗੁਰ ਨੀਂਦ ਨ ਆਵਈ ਦੁਖੀ ਰਹਿਣ ਵਿਹਾਏ ਬਿਨ ਸ਼ਬਦੈ ਪਿਰ ਨਾ ਪਾਈਏ ਬਿਰਥਾ ਜਨਮ ਗਵਾਏ ਹੋਂ ਹੋਂ ਕਰਤੀ ਜਗ ਫਿਰੀ ਨਾ ਧਨ ਸੰਪੈ ਨਾਲ ਅੰਧੀ ਨਾਮ ਨ ਚੇਤਈ ਸਭਾਦੀ ਜਮਕਾਲ ਸਤਿਗੁਰ ਮਿਲਿਆ ਧਨ ਪਾਇਆ ਹਰ ਨਾਮਾ ਹਿਰਦੇ ਸਮਾਲ ਨਾਮ ਰਤੇ ਸੇ ਨਿਰਮਲੇ ਗੁਰ ਕੇ ਸਹਿਜ ਸੁਭਾਏ ਮੰਤਨ ਰਤਾ ਰੰਗ ਸਿਉ ਰਸਨਾ ਰਸਨ ਰਸਾਏ ਨਾਨਕ ਰੰਗ ਨਾ ਉਤਰੇ ਜੋ ਹਰ ਧੁਰ ਛੋਡਿਆ ਲਾਏ ਸ੍ਰੀ ਰਾਗ ਮਹੱਲਾ ਤੀਜਾ ਗੁਰਮੁਖ ਕਿਰਗ
ਗੁਰਮੁਖ ਕਿਰਪਾ ਕਰੇ ਭਗਤ ਕੀ ਜੈ ਬਿਨ ਗੁਰ ਭਗਤ ਨਾ ਹੋਈ ਆਪੇ ਆਪ ਮਿਲਾਏ ਬੂਝੇ ਤਾਂ ਨਿਰਮਲ ਹੋਵੈ ਸੋਈ ਹਰ ਜੀਉ ਸਾਚਾ ਸਾਚੀ ਬਾਣੀ ਸ਼ਬਦ ਮਿਲਾਵਾ ਹੋਈ ਭਾਈ ਰੇ ਭਗਤ ਕੀਹਣ ਕਾਹੇ ਜਗ ਆਇਆ ਭਾਈ ਰੇ ਭਗਤ ਹੀਣ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵਨਾ ਕੀਨੇ ਬਿਰਥਾ ਜਨਮ ਗਵਾਇਆ ਰਹਾਉ ਆਪੇ ਜਗ ਜੀਵਨ ਸੁਖਦਾਤਾ ਆਪੇ ਬਖਸ਼ ਮਿਲਾਏ ਜੀ ਜਾਣਤੇ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਗੁਰਮੁਖ ਆਪੇ ਦੇਹ ਵਡਾਈ ਆਪੇ ਸੇਵ ਕਰਾਏ ਦੇਹ ਕੁਟੰਬ ਮੋਹ ਲੁਭਾਣਿਆ ਦੇਹ ਕੁਟੰਬ ਮੋਹ ਲੁਭਾਣਾ ਚਲਦਿਆਂ ਨਾਲ ਨਾ ਜਾਈ ਸਤਿਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਦੀ ਕੀਮ ਨਾ ਪਾਈ ਹਰਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੇ ਹੋਏ ਸੁਖਾਈ ਆਪਣੇ ਮਨ ਚਿਤ ਕਹੇ ਕਹਾਏ ਬਿਨ ਗੁਰ ਆਪ ਨਾ ਜਾਈ ਹਰ ਜਿਉ ਦਾਤਾ ਭਗਤ ਬਛਲ ਹੈ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਸ੍ਰੀ ਰਾਗ ਮਹੱਲਾ ਤੀਜਾ ਤਨ ਜਨਨੀ ਜਿਨ ਜਾਇਆ ਤਨ ਪਿਤਾ ਪ੍ਰਦਾਨ ਸਤਿਗੁਰ ਸੇਵ ਸੁਖ ਪਾਇਆ ਵਿੱਚੋਂ ਗਿਆ ਗੁਮਾਨ ਦਰ ਸੇਵਨ ਸੰਤ ਜਨ ਖੜੇ ਪਾਇਨ ਗੁਣੀ ਨਿਧਾਨ ਮੇਰੇ ਮਨ ਗੁਰਮੁਖ ਧਿਆਏ ਹਰ ਸੋਏ ਗੁਰ ਕਾ ਸ਼ਬਦ ਮਨ ਵਸੈ ਮੰਤਨ ਨਿਰਮਲ ਹੋਏ ਰਹਾਉ ਕਰ ਕਿਰਪਾ ਕਰ ਆਇਆ ਆਪੇ ਮਿਲਿਆ ਆਏ ਗੁਰ ਸਬਦੀ ਸਲਾਹੀਐ ਰੰਗੇ ਸਹਿਜ ਸਵਾਏ ਸੱਚੇ ਸੱਚ ਸਮਾਇਆ ਮਿਲ ਰਹੇ ਨਾ ਵਿਛੜ ਜਾਏ ਜੋ ਕਿਛ ਕਰਨਾ ਸੁ ਕਰ ਰਹਿਆ ਅਵਰ ਨ ਕਰਨਾ ਜਾਏ ਚਿਰੀ ਵਿਛੁਨੈ ਮੇਲਿਓਨ ਸਤਿਗੁਰ ਪੰਨੇ ਪਾਏ ਆਪੇ ਕਾਰ ਕਰਾਏ ਸੀ ਅਵਰ ਨ ਕਰਨਾ ਜਾਏ ਮੰਤਨ ਰਤਾ ਰੰਗ ਸਿਉ ਹੋਮੈ ਤਜ ਵਿਕਾਰ ਅਹਿਨਸ ਹਿਰਦੇ ਰਵ ਰਹੇ ਨਿਰਭਉ ਨਾਮ ਨਿਰੰਕਾਰ ਨਾਨਕ ਆਪ ਮਿਲਾਇਨ ਪੂਰੇ ਸ਼ਬਦ ਅਪਾਰ ਸ੍ਰੀ ਰਾਗ ਮਹੱਲਾ ਤੀਜਾ ਗੋਬਿੰਦ ਗੁਣੀ ਨਿਧਾਨ ਹੈ ਅੰਤ ਨ ਪਾਇਆ ਜਾਏ ਕਥਨੀ ਬਦਨੀ ਨ ਪਾਈਏ ਹੋਮੈ ਵਿੱਚੋਂ ਜਾਏ ਸਤਿਗੁਰ ਮਿਲੇ ਸਦ ਭੈ ਰਚੇ ਆਪ ਵਸੇ ਮਨ ਆਏ ਭਾਈ ਰੇ ਗੁਰਮੁਖ ਬੂਝੈ ਕੋਏ ਬਿਨ ਬੂਝੇ ਕਰਮ ਕਮਾਵਣੇ ਜਨਮ ਪਦਾਰਥ ਖੋਏ ਰਹਾਓ ਜਿਨੀ ਚਾਖਿਆ ਤਿਨੀ ਸਾਧ ਪਾਇਆ ਬਿਨ ਚਾਖੇ ਭਰਮ ਭੁਲਾਏ ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਛੂ ਨ ਜਾਏ ਪੀਵਤ ਹੂੰ ਪ੍ਰਵਾਣ ਪਿਆ ਪੂਰੇ ਸ਼ਬਦ ਸਮਾਏ ਆਪੇ ਦੇ ਤਾਂ ਪਾਈਏ ਹੋਰ ਕਰਨਾ ਕਿਛੂ ਨਾ ਜਾਏ ਦੇਵਣ ਵਾਲੇ ਕੇ ਹੱਥ ਦਾਤ ਹੈ ਗੁਰੂ ਦੁਆਰੇ ਪਾਏ ਜਿਹਾ ਕੀ ਤੋਨ ਤੇਹਾ ਹੋਆ ਜਿਹੇ ਕਰਮ ਕਮਾਏ ਜਾਤ ਸਤ ਸੰਜਮ ਨਾਮ ਹੈ ਬਿਨ ਨਾਮੈ ਨਿਰਮਲ ਨਾ ਹੋਏ ਪੂਰੇ ਭਾਗ ਨਾ ਮਨ ਵਸੈ ਸ਼ਬਦ ਮਿਲਾਵਾ ਹੋਏ ਨਾਨਕ ਸਹਿਜ ਹੀ ਰੰਗ ਵਰਤਦਾ ਹਰ ਗੁਣ ਪਾਵੈ ਸੋਏ ਸ੍ਰੀ ਰਾਗ ਮਹੱਲਾ ਤੀਜਾ ਕਾਇਆ ਸਾਧੇ ਉਰਤ ਤਪ ਕਰੈ ਵਿੱਚੋਂ ਹੋਮੈ ਨਾ ਜਾਏ ਅਧਿਆਤਮ ਕਰਮ ਕਰੇ ਅਧਿਆਤਮ ਕਰਮ ਜੇ ਕਰੇ ਨਾਮ ਨਾ ਕਬ ਹੀ ਪਾਏ ਗੁਰ ਕੇ ਸ਼ਬਦ ਜੀਵਤ ਮਰੇ ਹਰ ਨਾਮ ਵਸੈ ਮਨ ਆਏ ਸੁਣ ਮਨ ਮੇਰੇ ਭਜ ਸਤਿਗੁਰ ਸਰਣਾ ਗੁਰ ਪ੍ਰਸਾਦੀ ਛੂਟੀਏ ਬਿਖ ਭਵਜਲ ਸ਼ਬਦ ਗੁਰ ਤਰਣਾ ਰਹਾਉ ਤਰੈ ਗੁਣ ਸਭਾ ਧਾਤ ਹੈ ਦੂਜਾ ਭਾਉ ਵਿਕਾਰ ਪੰਡਿਤ ਪੜੇ ਬੰਧਨ ਮੁਹਬਾਦਾ ਨਹਿ ਬੁੱਝੈ ਵਿਖਿਆ ਪਿਆਰ ਸਤਿਗੁਰ ਮਿਲੇ ਤ੍ਰਿਕੁਟੀ ਛੁਟੈ ਚੌਥੇ ਪਦ ਮੁਕਤ ਦੁਆਰ ਗੁਰ ਤੇ ਮਾਰਗ ਪਾਈਏ ਚੂਕੇ ਮੁਹ ਗੁਬਾਰ ਸ਼ਬਦ ਮਰੇ ਤਾਂ ਉਧਰੈ ਪਾਏ ਮੋਖ ਦੁਆਰ ਗੁਰ ਪ੍ਰਸਾਦੀ ਮਿਲ ਰਹੇ ਸੱਚ ਨਾਮ ਕਰਤਾਰ ਇਹੋ ਮਨੁਆ ਅਤ ਸਬਲ ਹੈ ਛੜੇ ਨਾ ਕਿਤੇ ਉਪਾਏ ਦੂਜੇ ਭਾਏ ਦੁੱਖ ਲਾਇੰਦਾ ਬਹੁਤੀ ਦੇ ਸਜਾਏ ਨਾਨਕ ਨਾਮ ਲੱਗੇ ਸੇ ਉਭਰੈ ਹੋਮੈ ਸ਼ਬਦ ਗਵਾਏ ਸ੍ਰੀ ਰਾਗ ਮਹੱਲਾ ਤੀਜਾ ਕਿਰਪਾ ਕਰੇ ਗੁਰ ਪਾਈਏ ਹਰ ਨਾਮੋ ਦੇ ਦਿਰੜਾਏ ਬਿਨ ਗੁਰ ਕੇ ਨ ਪਾਇਓ ਬਿਰਥਾ ਜਨਮ ਗਵਾਏ ਮਨਮੁਖ ਕਰਮ ਕਮਾਵਣੇ ਦਰਗਹਿ ਮਿਲੇ ਸਜਾਏ ਮਨ ਰੇ ਦੂਜਾ ਭਾਉ ਚੁਕਾਏ ਅੰਤਰ ਤੇਰੇ ਹਰ ਵਸੈ ਗੁਰ ਸੇਵਾ ਸੁਖ ਪਾਏ ਰਹਾਉ ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸੱਚ ਧਰੇ ਪਿਆਰ ਹਰ ਕਾ ਨਾਮ ਮਨ ਵਸੈ ਹੋਮੈ ਕ੍ਰੋਧ ਨਿਵਾਰ ਮਨ ਨਿਰਮਲ ਨਾਮ ਧਿਆਈਐ ਤਾਂ ਪਾਏ ਮੋਖ ਦੁਆਰ ਹੋਮੈ ਵਿੱਚ ਜਗ ਬਿਨਸਦਾ ਮਰ ਜੰਮੈ ਆਵੈ ਜਾਏ ਮਨਮੁਖ ਸ਼ਬਦ ਨਾ ਜਾਣਨੀ ਜਾਸਨ ਪਤ ਗਵਾਏ ਗੁਰ ਸੇਵਾ ਨਾਉ ਪਾਈਐ ਸੱਚੇ ਰਹਿ ਸਮਾਏ ਮਨ ਸ਼ਬਦ ਮੰਨਿਆ ਗੁਰ ਪਾਈਏ ਵਿੱਚੋਂ ਆਪ ਗਵਾਏ ਅੰਧਨ ਭਗਤ ਕਰੇ ਸਦਾ ਸਾਚੇ ਕੀ ਲਿਵਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਹਿਜ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਜਿਨੀ ਪੁਰਖੀ ਸਤਿਗੁਰ ਨਾ ਸੇਵਿਓ ਸੇ ਦੁਖੀਏ ਜੁਗ ਚਾਰ ਕਰ ਹੁੰਦਾ ਪੁਰਖ ਨਾ ਪਛਾਣਿਆ ਅਭਿਮਾਨ ਮੁਠੇ ਅਹੰਕਾਰ ਸਤਿਗੁਰੂ ਕੋਆ ਫਿਟਕਿਆ ਮੰਗੇ ਥੱਕ ਸੰਸਾਰ ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸਵਾਰਨ ਹਾਰ ਮਨ ਮੇਰੇ ਸਦਾ ਹਰ ਵੇਖ ਦੂਰ ਜਨਮ ਮਰ ਦੁਖ ਪਰ ਹਰੇ ਸ਼ਬਦ ਰਹਿਆ ਪਰ ਭੂਰ ਰਹਾਉ ਸੱਚ ਸਲਾਹਨ ਸੇ ਸੱਚੇ ਸੱਚਾ ਨਾਮ ਆਧਾਰ ਸੱਚੀ ਕਾਰ ਕਮਾਵਣੀ ਸੱਚੇ ਨਾਲ ਪਿਆਰ ਸੱਚਾ ਸਾਹੁ ਵਰਤਦਾ ਕੋਈ ਨਾ ਮਿਟਣ ਹਾਰ ਮਨਮੁਖ ਮਹਿਲ ਨ ਪਾਇਨੀ ਕੂੜ ਮੁਠੇ ਕੁੜਿਆਰ ਹੋਮੇ ਕਰਤਾ ਜਗ ਮੁਆ ਗੁਰਬਿਨ ਘੋਰ ਅੰਧਾਰ
ਮਾਇਆ ਮੋਹਿ ਵਿਸਾਰਿਆ ਸੁਖਦਾਤਾ ਦਤਾਰ ਸਤਿਗੁਰ ਸੇਵੈ ਤਾਂ ਉਬਰ ਹੈ ਸੱਚ ਰਖੇ ਉਰਧਾਰ ਕਿਰਪਾ ਤੇ ਹਰ ਪਾਈਏ ਸੱਚ ਸ਼ਬਦ ਵਿਚਾਰ ਸਤਿਗੁਰ ਸੇਵਨ ਨਿਰਮਲਾ ਹੋਮੈ ਤਜ ਵਿਕਾਰ ਆਪ ਛੋੜ ਜੀਵਤ ਮਰੇ ਗੁਰ ਕੇ ਸ਼ਬਦ ਵਿਚਾਰ ਧੰਦਾ ਧਾਵਤ ਰਹਿ ਗਏ ਲਾਗਾ ਸਾਚ ਪਿਆਰ ਸੱਚ ਰਤੇ ਮੁਖ ਉਜਲੇ ਤਿਤ ਸਾਚੇ ਦਰਬਾਰ ਸਤਿਗੁਰ ਪੁਰਖ ਨਾ ਮੰਨਿਓ ਸ਼ਬਦ ਨਾ ਲੱਗੋ ਪਿਆਰ ਇਸਨਾਨ ਦਾਨ ਜਿਤਾ ਕਰੇ ਦੂਜੇ ਭਾਈ ਖੁਆਰ ਹਰ ਜੀਓ ਆਪਣੀ ਕਿਰਪਾ ਕਰੇ ਤਾਂ ਲਾਗੇ ਨਾਮ ਪਿਆਰ ਨਾਨਕ ਨਾਮ ਸਮਾਲ ਤੂੰ ਗੁਰ ਕੈ ਹੇਤ ਅਪਾਰ ਸ੍ਰੀ ਰਾਗ ਮਹੱਲਾ ਤੀਜਾ ਕਿਸਹੁ ਸੇਵੀ ਕਿਆ ਜਪ ਕਰੀ ਸਤਿਗੁਰ ਪੁੱਛੋ ਜਾਏ ਸਤਿਗੁਰੂ ਕਾ ਭਾਣਾ ਮੰਨ ਲਈ ਵਿੱਚੋਂ ਆਪ ਗਵਾਏ ਇਹਾ ਸੇਵਾ ਚਾਕਰੀ ਨਾਮ ਵਸੈ ਮਨ ਆਏ ਨਾਮੇ ਹੀ ਤੇ ਸੁਖ ਪਾਈਏ ਸੱਚੇ ਸ਼ਬਦ ਸੁਹਾਏ ਮਨ ਮੇਰੇ ਅੰਦਿਨ ਜਾਗ ਹਰ ਚੇਤ ਆਪਣੀ ਖੇਤੀ ਰੱਖ ਲੈ ਕੂੰਜ ਪੜੇਗੀ ਖੇਤ ਰਹਾਓ ਮਨ ਕੀਆਂ ਇੱਛਾ ਪੂਰੀਆਂ ਸ਼ਬਦ ਰਹਿਆ ਭਰਪੂਰ ਭੈ ਭਾਏ ਭਗਤ ਕਰੇ ਦਿਨ ਰਾਤੀ ਹਰ ਜੀਉ ਵੇਖੈ ਸਦਾ ਹਜੂਰ ਸੱਚੇ ਸ਼ਬਦ ਸਦਾ ਮਨ ਰਾਤਾ ਭਰਮ ਗਿਆ ਸਰੀਰੋਂ ਦੂਰ ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰ ਜੋ ਜਾਗੇ ਸੇ ਉਭਰੈ ਸੂਤੇ ਗਏ ਮੁਹਾਏ ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਵਿਹਾਏ ਸੁੰਝੇ ਕਰਕਾ ਪਹੁਣਾ ਜਿਉਂ ਆਇਆ ਤਿਉਂ ਜਾਏ ਮਨਮੁਖ ਜਨਮ ਬਿਰਥਾ ਗਿਆ ਕਿਹਾ ਮੂੰਹ ਦੇਸੀ ਜਾਏ ਸਭ ਕਿਛ ਆਪੇ ਆਪ ਹੈ ਹਉਮੈ ਵਿੱਚ ਕਹਿ ਨਾ ਜਾਏ ਗੁਰ ਕੇ ਸ਼ਬਦ ਪਛਾਣੀਏ ਦੁੱਖ ਹਉਮੈ ਵਿੱਚੋਂ ਜਾਏ ਸਤਿਗੁਰ ਸੇਵਨ ਆਪਣਾ ਹਉ ਤਿਨ ਕਹਿ ਲਾਗੋਂ ਪਾਏ ਨਾਨਕ ਦਰ ਸੱਚੇ ਸਚਿਆਰ ਹੈ ਹਉ ਤਿਨ ਬਲਿਹਾਰੇ ਜਾਓ ਸ੍ਰੀ ਰਾਗ ਮਹੱਲਾ ਤੀਜਾ ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ ਅੰਦਿਨ ਨਾਮੇ ਰਤਿਆ ਸੱਚੇ ਸੱਚੀ ਸੋਏ ਇੱਕ ਤਿਲ ਪਿਆਰਾ ਵਿਸਰੈ ਭਗਤ ਕਨੇਹੀ ਹੋਏ ਮੰਤਨ ਸੀਤਲ ਸਾਚ ਸਿਉਂ ਸਾਸ ਨਾ ਬਿਰਥਾ ਕੋਏ ਮੇਰੇ ਮਨ ਹਰ ਕਾ ਨਾਮ ਧਿਆਏ ਸਾਚੀ ਭਗਤ ਤਾਂ ਥੀਏ ਜਾਂ ਹਰ ਵਸੇ ਮਨ ਆਏ ਰਹਾਉ ਸਹਿਜੇ ਖੇਤੀ ਰਹੀਏ ਸੱਚ ਨਾਮ ਬੀਜ ਪਾਏ ਖੇਤੀ ਜੰਮੀ ਅਗਲੀ ਮਨੁਆ ਰਜਾ ਸਹਿਜ ਸੁਭਾਏ ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤੇ ਤਿਖ ਜਾਏ ਇਹੋ ਮਨ ਸਾਚਾ ਸੱਚ ਰਤਾ ਸੱਚੇ ਰਹਿਆ ਸਮਾਏ ਆਖਣ ਵੇਖਣ ਬੋਲਣਾ ਸ਼ਬਦੇ ਰਹਿਆ ਸਮਾਏ ਬਾਣੀ ਵੱਜੀ ਚਹੁ ਜੁਗੀ ਸੱਚੋ ਸੱਚ ਸੁਣਾਏ ਹਉਮੈ ਮੇਰਾ ਰਹਿ ਗਿਆ ਸੱਚੇ ਲਿਆ ਮਿਲਾਏ ਤਿਨਕੋ ਮਹਿਲ ਹਦੂਰ ਹੈ ਜੋ ਸੱਚ ਰਹੇ ਲੈ ਬੁਲਾਏ ਨਦਰੀ ਨਾਮ ਧਿਆਏ ਬਿਨ ਕਰਮਾ ਪਾਇਆ ਨਾ ਜਾਏ ਪੂਰੇ ਭਾਗ ਸਤ ਸੰਗਤ ਲਹਿ ਸਤਿਗੁਰ ਭੇਟੈ ਜਿਸੇ ਆਏ ਅੰਦਿਨ ਨਾਮੇ ਰਤਿਆ ਦੁੱਖ ਵਿਖਿਆ ਵਿੱਚੋਂ ਜਾਏ ਨਾਨਕ ਸ਼ਬਦ ਮਿਲਾਵੜਾ ਨਾਮੇ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਆਪਣਾ ਭਉ ਤਿਨ ਪਾਇਓਨ ਜਿਨ ਗੁਰ ਕਾ ਸ਼ਬਦ ਵਿਚਾਰ ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣਸਾਰ ਦੁਬਦਾ ਮੈਲ ਚੁਕਾਈਅਨ ਹਰ ਰਾਖਿਆ ਉਰਤਾਰ ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ ਮਨ ਮੇਰੇ ਹੋਮੈ ਮੈਲ ਭਰ ਨਾਲ ਹਰ ਨਿਰਮਲ ਸਦਾ ਸੁਹਣਾ ਸ਼ਬਦ ਸਰਾਵਣ ਸ਼ਬਦ ਸਵਾਰਣ ਹਾਰ ਰਹਾਉ ਸੱਚੇ ਸ਼ਬਦ ਮਨ ਮੋਹਿਆ ਪ੍ਰਭ ਆਪੇ ਲੈ ਮਿਲਾਏ ਅੰਦਿਨ ਨਾਮੇ ਰਤਿਆ ਜੋਤੀ ਜੋਤ ਸਮਾਏ ਜੋਤੀ ਹੂੰ ਪ੍ਰਭ ਜਾਪਦਾ ਬਿਨ ਸਤਿਗੁਰ ਬੂਝ ਨਾ ਪਾਏ ਜਿਨ ਕੋ ਪੂਰਬ ਲਿਖਿਆ ਸਤਿਗੁਰ ਭੇਟਿਆ ਤਿਨ ਆਏ ਬਿਨ ਨਾਮੇ ਸਭ ਡੂਬਣੀ ਦੂਜੇ ਭਾਏ ਖੁਆਏ ਤਿਸ ਬਿਨ ਘੜੀ ਨਾ ਜੀਵਦੀ ਦੁਖੀ ਰਹਿਣ ਵਿਹਾਏ ਭਰਮ ਪੁਲਾਣਾ ਅੰਦਲਾ ਫਿਰ ਆਵੇ ਜਾਏ ਨਦਰ ਕਰੇ ਪ੍ਰਭ ਆਪਣੀ ਆਪੇ ਲੈ ਮਿਲਾਏ ਸਭ ਕਿਛ ਸੁਣਦਾ ਵੇਖਦਾ ਕਿਉਂ ਮੁਕਰ ਪਿਆ ਜਾਏ ਪਾਪੋ ਪਾਪ ਕਮਾਮ ਦੇ ਪਾਪੇ ਪਚਹਿ ਪਚਾਏ ਸੋ ਪ੍ਰਭ ਨਦਰ ਨ ਆਵੇ ਮਨਮੁਖ ਬੂਝ ਨ ਪਾਏ ਜਿਸ ਵਿਖਾਲੇ ਸੋਈ ਵੇਖੇ ਨਾਨਕ ਗੁਰਮੁਖ ਪਾਏ ਸ੍ਰੀ ਰਾਗ ਮਹੱਲਾ ਤੀਜਾ ਬਿਨ ਗੁਰ ਰੋਗ ਨਾ ਟੁੱਟੀ ਹੋਮੈ ਪੀੜ ਨਾ ਜਾਏ ਗੁਰ ਪ੍ਰਸਾਦੀ ਮਨ ਵਸੇ ਨਾਮੇ ਰਹੇ ਸਮਾਏ ਗੁਰ ਸ਼ਬਦੀ ਹਰ ਪਾਈਏ ਬਿਨ ਸ਼ਬਦ ਭਰਮ ਪੁਲਾਏ ਮਨ ਰੇ ਨਿਜ ਘਰ ਵਾਸਾ ਹੋਏ ਰਾਮ ਨਾਮ ਸਲਾਹੇ ਤੂੰ ਫਿਰ ਆਵਣ ਜਾਣ ਨਾ ਹੋਏ ਰਹਾਉ ਹਰ ਇੱਕੋ ਦਾਤਾ ਵਰਤਦਾ ਦੂਜਾ ਅਵਰ ਨਾ ਕੋਏ ਸ਼ਬਦ ਸਲਾਹੀ ਮਨ ਵਸੈ ਸਹਿਜੇ ਹੀ ਸੁਖ ਹੋਏ ਸਭ ਨਦਰੀ ਅੰਦਰ ਵੇਖਦਾ ਜੈ ਭਾਵੈ ਤੈ ਦੇ ਹੋਮੇ ਸਭਾ ਗਣਤ ਹੈ ਗਣਤੇ ਨੂੰ ਸੁਖ ਨਾਹੇ ਬਿਖੀ ਕਾਰ ਕਮਾਮਣੀ ਬਿਖੀ ਮਾਹੇ ਸਮਾਹੇ ਬਿਨ ਨਾਮੇ ਠੋਰ ਨਾ ਪਾਏ ਨੀ ਜੰਪੁਰ ਦੁਖ ਸੁਹਾਏ ਜੀਓ ਪਿੰਡ ਸਭ ਤਿਸਦਾ ਤਿਸੇ ਦਾ ਆਧਾਰ ਗੁਰ ਪ੍ਰਸਾਦੀ ਬੂਝੀ ਹੈ ਤਾਂ ਪਾਏ ਮੋਖ ਦੁਆਰ ਨਾਨਕ ਨਾਮ ਸਲਾਹੇ ਤੂੰ ਅੰਤ ਨਾ ਪਾਰਾ ਵਾਰ ਸ੍ਰੀ ਰਾਗ ਮਹੱਲਾ ਤੀਜਾ ਤਿਨਾ ਆਨੰਦ ਸਦਾ ਸੁਖ ਹੈ ਜਿਨ੍ਹਾਂ ਸੱਚ ਨਾਮ ਆਧਾਰ ਗੁਰ ਸ਼ਬਦੀ ਸੱਚ ਪਾਇਆ ਦੁੱਖ ਨਿਵਾਰਨ ਹਾਰ ਸਦਾ ਸਦਾ ਸਾਚੇ ਗੁਣ ਗਾਵੈ ਸਾਚੇ ਨਾਏ ਪਿਆਰ ਕਿਰਪਾ ਕਰਕੇ ਆਪਣੀ ਦਿੱਤੋਨ ਭਗਤ ਭੰਡਾਰ ਮਨ ਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈ ਹਰ ਸਿਉ ਰਹੇ ਸਮਾਏ ਰਹਾਓ ਸੱਚੀ ਭਗਤੀ ਮਨ ਲਾਲ ਥੀਆ ਰੱਤਾ ਸਹਿਜ ਸੁਭਾਏ
ਗੁਰਸਬਦੀ ਮਨ ਮੋਹਿਆ ਕਹਿਣਾ ਕਿਸ਼ੂ ਨਾ ਕਹਿਣਾ ਕਛੂ ਨਾ ਜਾਏ ਜਿਹਵਾ ਰਤੀ ਸ਼ਬਦ ਸੱਚੇ ਅੰਮ੍ਰਿਤ ਪੀਵੇ ਰਸ ਗੁਣ ਗਾਏ ਗੁਰਮੁਖਿਓ ਰੰਗ ਲਾਈਏ ਜਿਸ ਨੂੰ ਕਿਰਪਾ ਕਰੇ ਰਜਾਏ ਸੰਸਾ ਇਹੋ ਸੰਸਾਰ ਹੈ ਸੁਤਿਆਂ ਰਹਿਣ ਵਿਹਾਏ ਇੱਕ ਆਪਣੇ ਇੱਕ ਆਪਣੇ ਭਾਣੇ ਕੱਢ ਲੈਣ ਆਪੇ ਲੈਣ ਮਿਲਾਏ ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਚੁਕਾਏ ਆਪ ਵਡਾਈ ਦਿੱਤੀਆਂ ਗੁਰਮੁਖ ਦੇ ਬੁਝਾਏ ਸਭਨਾ ਕਾ ਦਾਤਾ ਏਕ ਹੈ ਭੁੱਲਿਆਂ ਲਏ ਸਮਝਾਏ ਇੱਕ ਆਪੇ ਆਪ ਖੁਆਇਨ ਦੂਜੇ ਛੱਡਿਆਂ ਲਾਏ ਗੁਰਮਤੀ ਹਰ ਪਾਈਏ ਜੋਤੀ ਜੋਤ ਮਿਲਾਏ ਅੰਦਿਨ ਨਾਮੇ ਰਤਿਆਂ ਨਾਨਕ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਗੁਣਵੰਤੀ ਸੱਚ ਪਾਇਆ ਤ੍ਰਿਸ਼ਨਾ ਤਜ ਵਿਕਾਰ ਗੁਰਸਬ ਦੀ ਮਨ ਰੰਗਿਆ ਰਸਨਾ ਰੇ ਪ੍ਰੇਮ ਪਿਆਰ ਬਿਨ ਸਤਿਗੁਰ ਕਿਨੇ ਨਾ ਪਾਇਓ ਕਰਦ ਵੇਖੋ ਮਨ ਵਿਚਾਰ ਮਨਮੁਖ ਮੈਲ ਨਾ ਉਤਰੇ ਜਿਚਰ ਗੁਰ ਸ਼ਬਦ ਨਾ ਕਰੇ ਪਿਆਰ ਮਨ ਮੇਰੇ ਸਤਿਗੁਰ ਕੇ ਭਾਣੇ ਚੱਲ ਨਿਚਕਰ ਵਸੇ ਅੰਮ੍ਰਿਤ ਪੀਵੈ ਤਾਂ ਸੁਖ ਲਹਿ ਮਹੱਲ ਰਹਾਉ ਔਗੁਣਵੰਤੀ ਗੁਣ ਕੋ ਨਹੀਂ ਬਹਿਣ ਨਾ ਮਿਲੈ ਹਦੂਰ ਮਨਮੁਖ ਸ਼ਬਦ ਨਾ ਜਾਣੀ ਅਵਗੁਣ ਸੋ ਪ੍ਰਭ ਦੂਰ ਜਿਨੀ ਸੱਚ ਪਛਾਣਿਆ ਸੱਚ ਰਤੇ ਭਰਪੂਰ ਗੁਰਸਬਦੀ ਮਨ ਬੇਦਿਆ ਪ੍ਰਭ ਮਿਲਿਆ ਆਪ ਹਦੂਰ ਆਪੇ ਰੰਗਣ ਰੰਗਿਹੋਨ ਸਬਦੇ ਲੈਉਣ ਮਿਲਾਏ ਸੱਚਾ ਰੰਗ ਨਾ ਉਤਰੇ ਜੋ ਸੱਚ ਰਤੇ ਲਿਵਲਾਏ ਚਾਰੇ ਕੁੰਡਾਂ ਭਵ ਥਕੇ ਮਨਮੁਖ ਬੂਝ ਨਾ ਪਾਏ ਜਿਸ ਸਤਿਗੁਰ ਮਿਲੇ ਸੋ ਮਿਲੇ ਸੱਚੇ ਸ਼ਬਦ ਸਮਾਏ ਮਿੱਤਰ ਘਰੇਣੇ ਕਰ ਮਿੱਤਰ ਘਨੇਰੇ ਕਰ ਥਕੀ ਮੇਰਾ ਦੁੱਖ ਕਾਟੇ ਕੋਈ ਮਿਲ ਪ੍ਰੀਤਮ ਦੁੱਖ ਕੱਟਿਆ ਸ਼ਬਦ ਮਿਲਾਵਾ ਹੋਏ ਸੱਚ ਖੱਟਣਾ ਸੱਚ ਰਾਸ ਹੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜੇ ਨਾਨਕ ਗੁਰਮੁਖ ਹੋਏ ਸ੍ਰੀ ਰਾਗ ਮਹੱਲਾ ਤੀਜਾ ਆਪੇ ਕਾਰਨ ਕਰਤਾ ਕਰੇ ਸਿਰਠ ਦੇਖੇ ਆਪ ਉਪਾਏ ਸਭ ਇੱਕੋ ਇੱਕ ਵਰਤ ਦਾ ਅਲੱਖ ਨਾ ਲਖਿਆ ਜਾਏ ਆਪੇ ਪ੍ਰਭੂ ਦਿਆਲ ਹੋਏ ਆਪੇ ਦੇ ਬੁਝਾਏ ਗੁਰਮਤੀ ਸਦ ਮਨ ਵਸਿਆ ਸੱਚ ਰਹੇ ਲਿਵਲਾਏ ਮਨ ਮੇਰੇ ਗੁਰ ਕੀ ਮਨ ਲਹਿ ਰਜਾਏ ਮੰਤਨ ਸੀਤਲ ਸਭ ਥੀਏ ਨਾਮ ਵਸੈ ਮਨ ਆਏ ਰਹਾਉ ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ ਗੁਰ ਕੇ ਸ਼ਬਦ ਪਛਾਣੀਏ ਜਾਂ ਆਪੇ ਨਦਰ ਕਰੇ ਸੇਜਨ ਸਬਦੇ ਸੋਹਣੇ ਤਿਤ ਸੱਚੇ ਦਰਬਾਰ ਗੁਰਮੁਖ ਸੱਚੇ ਸ਼ਬਦ ਰਤੇ ਆਪ ਮੇਲੇ ਕਰਤਾਰ ਗੁਰਮਤੀ ਸੱਚ ਸਲਾਹਣਾ ਜਿਸ ਦਾ ਅੰਤ ਨਾ ਪਾਰਾ ਵਾਰ ਘਟ ਘਟ ਆਪੇ ਹੁਕਮ ਵਸੈ ਹੁਕਮ ਕਰੇ ਵਿਚਾਰ ਗੁਰਸਬਦੀ ਸਹਲਾਈਐ ਹਉਮੈ ਵਿੱਚੋਂ ਖੋਏ ਸਾ ਤਨ ਪਾਵੇ ਬਾਹਰੀ ਅਵਗੁਣਵੰਤੀ ਰੋਏ ਸੱਚ ਸਲਾਈ ਸੱਚ ਲੱਗਾ ਸੱਚੇ ਨਾਇ ਤ੍ਰਿਪਤ ਹੋਏ ਗੁਣ ਵਿਚਾਰੀ ਗੁਣ ਸੰਗ੍ਰਹਾਂ ਅਵਗੁਣ ਗੱਡਾਂ ਧੋਏ ਆਪੇ ਮੇਲ ਮਿਲਾਏਂਦਾ ਫਿਰ ਵਿਛੋੜਾ ਨਾ ਹੋਏ ਨਾਨਕ ਗੁਰ ਸਲਾਹੀ ਆਪਣਾ ਜਿੱਦੂ ਪਾਈ ਪ੍ਰਭ ਸੋਏ ਸ੍ਰੀ ਰਾਗ ਮਹੱਲਾ ਤੀਜਾ ਸੁਣ ਸੁਣ ਕਾਮ ਗਹੇਲੀਏ ਕਿਆ ਚੱਲੇ ਬਾਂ ਲੁੜਾਏ ਆਪਣਾ ਪਿਰਨਾ ਪਛਾਣੀ ਕਿਆ ਮੂੰਹ ਦਿਸੈ ਜਾਏ ਜਿਨੀ ਸਖੀ ਕੰਤ ਪਛਾਣਿਆ ਹੋ ਤਿੰਨ ਕੇ ਲਾਗੂ ਪਾਏ ਤਿੰਨ ਹੀ ਜੈਸੀ ਥੀ ਰਹਾਂ ਸਤ ਸੰਗਤ ਮੇਲ ਮਿਲਾਏ ਮੁੰਦੇ ਕੂੜ ਮੁੱਠੀ ਕੁੜਿਆਰ ਪ੍ਰਿ ਪ੍ਰਭ ਸਾਚਾ ਸੋਹਣਾ ਪਾਈਏ ਗੁਰ ਵਿਚਾਰ ਰਹਾਓ ਮਨਮੁਕੰਤ ਨਾ ਪਛਾਣੀ ਤਿਨ ਕੋ ਰਹਿਣ ਤਿਨ ਕਿਉਂ ਰਹਿਣ ਵਿਹਾਏ ਗਰਭ ਅਟੀਆਂ ਤ੍ਰਿਸ਼ਨਾ ਜਲੇ ਦੁੱਖ ਪਾਵਹਿ ਦੂਜੇ ਪਾਏ ਸਭ ਰਤੀਆਂ ਸਬਦ ਰਤੀਆਂ ਸੁਹਾਗਣੀ ਤਿਨ ਵਿੱਚੋਂ ਹੋਮੈ ਜਾਏ ਸਦਾ ਪਿਰ ਰਾਵੇ ਆਪਣਾ ਤਿਨਾ ਸੁਖੈ ਸੁਖ ਵਿਹਾਏ ਗਿਆਨ ਵਿਹੂਣੀ ਪਿਰ ਮੁਤੀਆਂ ਪਿਰ ਮਨਾ ਪਾਇਆ ਜਾਏ ਅਗਿਆਨ ਮਤੀ ਅੰਧੇਰ ਹੈ ਬਿਨ ਪਿਰ ਦੇਖੈ ਭੁੱਖ ਨਾ ਜਾਏ ਆਵੋ ਮਿਲੋ ਸਹੇਲੀਓ ਮੈਂ ਪਿਰ ਦੇਹੋ ਮਿਲਾਏ ਪੂਰੇ ਭਾਗ ਸਤਿਗੁਰ ਮਿਲੈ ਪਿਰ ਪਾਇਆ ਸੱਚ ਸਮਾਏ ਸੇ ਸਹੀਆਂ ਸੁਹਾਗਣੀ ਜਿਨ ਕੋ ਨਦਰ ਕਰੇ ਖਸਮ ਪਛਾਣੇ ਆਪਣਾ ਤਨ ਮਨ ਆਗੈ ਦੇ ਕਰ ਵਰ ਪਾਇਆ ਆਪਣਾ ਹਉਮੈ ਦੂਰ ਕਰੇ ਨਾਨਕ ਸੋਭਾ ਬੰਤੀਆਂ ਸੁਹਾਗਣੀ ਅੰਦਿਨ ਭਗਤ ਕਰੇ ਸ੍ਰੀ ਰਾਗ ਮਹੱਲਾ ਤੀਜਾ ਇੱਕ ਪਿਰ ਰਾਵੇ ਆਪਣਾ ਹਾਂ ਕਹਿ ਦੁਰ ਪੁੱਛੋ ਜਾਏ ਸਤਿਗੁਰ ਸੇਵੀ ਭਾਉ ਕਰ ਮੈਂ ਪਿਰ ਦੇਹੋ ਮਿਲਾਏ ਸਭ ਉਪਾਏ ਆਪੇ ਵੇਖੇ ਕਿਸ ਨੇੜੇ ਕਿਸ ਦੂਰ ਜਿਨੀ ਪਿਰ ਸੰਗੇ ਜਾਣਿਆ ਪਿਰ ਰਾਵੇ ਸਦਾ ਹਦੂਰ ਮੰਦੇ ਮੁੰਦੇ ਤੂੰ ਚੱਲ ਗੁਰ ਕੇ ਪਾਏ ਅੰਦਿਨ ਰਾਵੇ ਪਿਰ ਆਪਣਾ ਸਹਿਜੇ ਸੱਚ ਸਮਾਏ ਰਹਾਉ ਸਬਦ ਰਤੀਆਂ ਸੁਹਾਗਣੀ ਸੱਚੇ ਸ਼ਬਦ ਸਿਗਾਰ ਹਰ ਵਰ ਪਾਇਨ ਕਰ ਆਪਣੇ ਗੁਰ ਕੈ ਹੇਤ ਪਿਆਰ ਸੇਜ ਸੁਹਾਵੀ ਹਰ ਰੰਗ ਰਵੇ ਭਗਤ ਭਰੇ ਭੰਡਾਰ ਸੋ ਪ੍ਰਭ ਪ੍ਰੀਤਮ ਮਨ ਵਸੇ ਜਿਸ ਸਭ ਸਹਿ ਦੇ ਆਧਾਰ ਜੇ ਸਭ ਸਹਿ ਦੇਹ ਆਧਾਰ ਪਿਰ ਸਲਾਹਿਨ ਆਪਣਾ ਤਿਨ ਕਹਿ ਹਾਂ ਸਦਬ ਲਿਹਾਰੇ ਜਾਓ ਮੰਤਨ ਅਰਪੀ ਸਿਰ ਦੇ ਤਿਨਕੇ ਲਾਗਾਂ ਪਾਏ ਜਿਨੀ ਇੱਕ ਪਛਾਣਿਆ ਦੂਜਾ ਭਾਉ ਚੁਕਾਏ ਮਨਮੁਖ ਗੁਰਮੁਖ ਨਾਮ ਪਛਾਣੀਏ ਨਾਨਕ ਸੱਚ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਹਰ ਜੀ ਸੱਚਾ ਸੱਚ ਤੂੰ ਸਭ ਕੁਛ ਤੇਰਾ ਚੀਰੇ ਲੱਖ ਚੁਰਾਸੀ ਤਰਸਦੇ ਫਿਰ ਫਿਰੇ ਬਿਨ ਗੁਰ ਭੇਟ ਭੇਟੇ ਪੀਰੇ ਹਰ ਜੀ ਉਹ ਬਖਸੇ ਬਖਸ਼ ਲੈ ਸਦਾ ਹਰ ਜੀਓ ਬਖਸੇ ਬਖਸ ਲੈ ਸੁਖ ਸਦਾ ਸਰੀਰੇ ਗੁਰਪ੍ਰਸਾਦੀ ਸੇਵ ਕਰੀ ਸੱਚ ਗਹਿਰ ਗੰਭੀਰ ਹੈ ਮਨ ਮੇਰੇ ਨਾਮ ਰਤੇ ਸੁਖ ਹੋਏ ਗੁਰਮਤੀ ਨਾਮ ਸਲਾਹੀਏ ਦੂਜਾ ਅਵਰ ਨਾ ਕੋਈ ਰਹਾਓ ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ
ਦੂਜੇ ਪਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਅਧਿਆਤਮੀ ਹਰ ਗੁਣਤਾਸ ਮਨ ਜਪ ਹੈ ਏਕ ਮੁਰਾਰ ਤਿਨਕੀ ਸੇਵਾ ਧਰਮ ਰਾਏ ਕਰੇ ਧਨ ਸਵਾਰਨ ਹਾਰ ਮਨ ਕੇ ਬਿਕਾਰ ਮਨਹਿ ਤਜੇ ਮਨ ਚੁੱਕੇ ਮੋਹ ਅਭਿਮਾਨ ਆਤਮ ਰਾਮ ਪਛਾਣਿਆ ਸਹਿਜੇ ਨਾਮ ਸਮਾਨ ਬਿਨ ਸਤਿਗੁਰ ਮੁਕਤ ਨਾ ਪਾਈਏ ਮਨਮੁਖ ਫਿਰੇ ਦੀਵਾਨ ਸ਼ਬਦ ਨਾ ਚੀਨੇ ਕਥਨੀ ਬਦਨੀ ਕਰੇ ਵਿਖਿਆ ਮਾਹੇ ਸਮਾਨ ਸਭ ਕਿਛ ਆਪੇ ਆਪ ਹੈ ਦੂਜਾ ਵਰਨਾ ਕੋਏ ਜਿਉਂ ਬੁਲਾਏ ਤਿਉਂ ਬੋਲੀਏ ਜਾਂ ਆਪ ਬੁਲਾਏ ਸੋਏ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ ਨਾਨਕ ਨਾਮ ਸੰਭਾਲ ਤੂੰ ਜਿਤ ਸੇਵੈ ਸੁਖ ਹੋਏ ਸ੍ਰੀ ਰਾਗ ਮਹੱਲਾ ਤੀਜਾ ਜਗ ਹੋਮੈ ਮੈਲ ਦੁੱਖ ਪਾਇਆ ਮਲ ਲਾਗੀ ਦੂਜੇ ਪਾਏ ਮਲ ਹੋਮੈ ਧੋਤੀ ਕਿਵੇ ਨਾ ਉਤਰੇ ਜੇ ਸੋ ਤੀਰਥ ਨਾਏ ਬਹੁਬਿਧ ਕਰਮ ਕਮਾ ਵਧੇ ਦੂਣੀ ਮਲ ਲੱਗੀ ਆਏ ਪੜਿਆ ਮੈਲ ਨਾ ਉਤਰੇ ਪੁੱਛੋ ਗਿਆਨੀਆਂ ਜਾਏ ਮਨ ਮੇਰੇ ਗੁਰਸਰਣ ਆਵੇ ਤਾਂ ਨਿਰਮਲ ਹੋਏ ਮਨਮੁਖ ਹਰ ਹਰ ਕਰ ਥਕੇ ਮੈਲ ਨਾ ਸਕੀ ਧੋਏ ਰਹਾਓ ਮਨ ਮੈਲੇ ਭਗਤ ਨਾ ਹੋਵੇ ਨਾਮ ਨਾ ਪਾਇਆ ਜਾਏ ਮਨਮੁਖ ਮੈਲੇ ਮੂਏ ਜਾਸਨ ਪਤ ਗਵਾਏ ਗੁਰ ਪ੍ਰਸਾਦੀ ਮਨ ਵਸੈ ਮਲ ਹੋਮੇ ਜਾਏ ਸਮਾਏ ਜਿਉ ਅੰਧੇਰਾ ਦੀਪਕ ਬਾਲੀਏ ਤੇਰੋਂ ਗੁਰ ਗਿਆਨ ਅਗਿਆਨ ਤਜਾਏ ਹਮ ਕੀਆ ਹਮ ਕਰੇਂਗੇ ਹਮ ਮੂਰਖ ਗਵਾਰ ਕਰਨੇ ਵਾਲਾ ਵਿਸਰਿਆ ਦੂਜੇ ਭਾਏ ਪਿਆਰ ਮਾਇਆ ਜੇਵੜ ਦੁੱਖ ਨੇ ਸਭ ਭਵ ਥੱਕੇ ਸੰਸਾਰ ਗੁਰਮਤੀ ਸੁਖ ਪਾਈਏ ਸੱਚ ਨਾਮ ਉਰਧਾਰ ਜਿਸਨੂੰ ਮਿਲੇ ਸੋ ਮਿਲੇ ਹਉ ਤਿਸ ਬਲਿਹਾਰੇ ਜਾਓ ਏ ਮਨ ਭਗਤੀ ਰਤਿਆ ਸੱਚ ਬਾਣੀ ਨਿਜ ਥਾਉ ਮਨ ਰਤੇ ਜਿਹਵਾ ਰਤੀ ਹਰ ਗੁਣ ਸੱਚੇ ਗਾਓ ਨਾਨਕ ਨਾਮ ਨ ਵਿਸਰੇ ਸੱਚੇ ਮਾਹੇ ਸਮਾਉ ਸ੍ਰੀ ਰਾਗ ਮਹੱਲਾ ਚੌਥਾ ਕਰ ਪਹਿਲਾ ਮੈਂ ਮਨ ਤਨ ਬਿਰੋ ਅਤਗਲਾ ਕਿਉਂ ਪ੍ਰੀਤਮ ਮਿਲੇ ਘਰ ਆਏ ਜੈ ਦੇਖਾ ਪ੍ਰਭ ਆਪਣਾ ਪ੍ਰਭ ਦੇਖਿਆ ਦੁੱਖ ਜਾਏ ਜਾਏ ਪੁੱਛਾਂ ਤਿਨ ਸੱਜਣਾ ਪ੍ਰਭ ਕਿਤ ਬਿਦ ਮਿਲੇ ਮਿਲਾਏ ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰਨਾ ਕੋਈ ਹਾਂ ਮੂਰਖ ਮੁਗਧ ਸਰਨਾਗਤੀ ਕਰ ਕਿਰਪਾ ਮੇਲੇ ਹਰ ਸੋਏ ਰਹਾਉ ਸਤਿਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੇ ਸੋਏ ਸਤਿਗੁਰ ਹਰ ਪ੍ਰਭ ਬੁਝਿਆ ਗੁਰ ਜੇਵੜ ਅਵਰਨਾ ਕੋਈ ਹੋ ਗੁਰ ਸਰਨਾਈ ਢਹਿ ਪਵਾਂ ਕਰ ਦਇਆ ਮੇਲੇ ਪ੍ਰਭ ਸੋਏ ਮਨ ਹਟਕਿਨੇ ਨਾ ਪਾਇਆ ਕਰ ਉਪਾਪ ਥੱਕੇ ਸਭ ਕੋਈ ਸਹਿ ਸਿਆਣਪ ਕਰ ਰਹੇ ਮਨ ਕੋਰੇ ਰੰਗ ਨਾ ਹੋਏ ਕੂੜ ਕਪਟ ਕਿਨੇ ਨਾ ਪਾਇਓ ਜੋ ਬੀਜੈ ਖਾਵੈ ਸੋਏ ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੂੰ ਰਾਸ ਪ੍ਰਭ ਤੁਧੋਂ ਖਾਲੀ ਕੋ ਨਹੀਂ ਦਰ ਗੁਰਮੁਖਾਂ ਨੂੰ ਸਵਾਸ ਵਿਖ ਭੌਜਰ ਡੁੱਬਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਸ੍ਰੀ ਰਾਗ ਮਹੱਲਾ ਚੌਥਾ ਨਾਮ ਮਿਲੇ ਮਨ ਤ੍ਰਿਪਤੀਏ ਬਿਨ ਨਾਮੇ ਧ੍ਰਿਗ ਜੀ ਵਾਸ ਕੋਈ ਗੁਰਮੁਖ ਸੱਜਣ ਜੇ ਮਿਲੇ ਮੈਂ ਦੱਸੇ ਪ੍ਰਭ ਗੁਣਤਾਸ ਹਾਂ ਤਿਸ ਵਿੱਟੋਂ ਚੌਖਨੀਏ ਮੈਂ ਨਾਮ ਕਰੇ ਪ੍ਰਗਾਸ ਮੇਰੇ ਪ੍ਰੀਤਮਾ ਹੋ ਜੀਵਾਂ ਨਾਮ ਧਿਆਏ ਬਿਨ ਨਾਮੈ ਜੀਵਨ ਨਾ ਥੀਏ ਮੇਰੇ ਸਤਿਗੁਰ ਨਾਮ ਦਿਰੜਾਏ ਰਹਾਉ ਨਾਮ ਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ ਸਤਿਗੁਰ ਸੇਵੈ ਲੱਗਿਆਂ ਕਡ ਰਤਨ ਦੇਵੈ ਪ੍ਰਗਾਸ ਧਨ ਵਡਭਾਗੀ ਵਡਭਾਗੀਆਂ ਜੋ ਆਏ ਮਿਲੇ ਗੁਰ ਪਾਸ ਜਿਨ੍ਹਾਂ ਸਤਿਗੁਰ ਪੁਰਖ ਨਾ ਭੇਟਿਓ ਸੇ ਭਾਗਹੀਣ ਵਲ ਵਸਕਾਲ ਉਹ ਫਿਰ ਜੋਨ ਭਵਾਈਏ ਵਿੱਚ ਵਿਸਟਾ ਕਰ ਵਿਕਰਾਲ ਉਹਨਾਂ ਪਾਸ ਦੁਆਸ ਨਾ ਭੇਟੀਏ ਜਿਨ ਅੰਤਰ ਕ੍ਰੋਧ ਚੰਡਾਲ ਸਤਿਗੁਰ ਪੁਰਖ ਅੰਮ੍ਰਿਤਸਰ ਵਡਭਾਗੀ ਨਾਭੈ ਆਏ ਉਨ ਜਨਮ ਜਨਮ ਕੀ ਮੈਲ ਉਤਰੈ ਨਿਰਮਲ ਨਾਮ ਦਿਰੜਾਏ ਜਨ ਨਾਨਕ ਉੱਤਮ ਪਦ ਪਾਇਆ ਸਤਿਗੁਰ ਕੀ ਲਿਵ ਲਾਏ ਸ੍ਰੀ ਰਾਗ ਮਹੱਲਾ ਚੌਥਾ ਗੁਣ ਗਾਵਾਂ ਗੁਣ ਬਿਥਰਾਂ ਗੁਣ ਬੋਲੀ ਮੇਰੀ ਮਾਏ ਗੁਰਮੁਖ ਸੱਜਣ ਗੁਣਕਾਰੀਆਂ ਮਿਲ ਸੱਜਣ ਹਰ ਗੁਣ ਗਾਏ ਹੀਰੈ ਹੀਰ ਮਿਲ ਬੇਦਿਆ ਰੰਗ ਚਲੂਲੇ ਨਾਏ ਮੇਰੇ ਗੋਬਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ ਅੰਤਰ ਪਿਆਸ ਹਰਨਾਮ ਕੀ ਗੁਰ ਤੁਸ ਮਿਲਾਵੈ ਸੋਏ ਰਹਾਉ ਮਨ ਰੰਗੋ ਵਡਭਾਗੀਓ ਗੁਰ ਤੁਠਾ ਕਰੇ ਪਸਾਉ ਗੁਰ ਨਾਮ ਦਿੜਾਏ ਰੰਗ ਸਿਉ ਹੋ ਸਤਿਗੁਰ ਕੇ ਬਲ ਜਾਉ ਬਿਨ ਸਤਿਗੁਰ ਹਰ ਨਾਮ ਨਾ ਲਭਈ ਲਗ ਕੋਟੀ ਕਰਮ ਕਮਾਉ ਬਿਨ ਭਾਗਾਂ ਸਤਿਗੁਰ ਨਾ ਮਿਲੈ ਕਰ ਬੈਠਿਆ ਨਿਕਟ ਨਿਤ ਪਾਸ ਅੰਤਰ ਅਗਿਆਨ ਦੁਖ ਭਰਮ ਹੈ ਵਿੱਚ ਪੜਦਾ ਦੂਰ ਪਈ ਆਸ ਬਿਨ ਸਤਿਗੁਰ ਭੇਟੇ ਕੰਚਨ ਨਾ ਥੀਏ ਮਨਮੁਖ ਲੋਹ ਬੂਢਾ ਬੇੜੀ ਪਾਸ ਸਤਿਗੁਰ ਬੋਧ ਹਰ ਨਾਮ ਕਾ ਕਿਤ ਬਿਦ ਚੜਿਆ ਜਾਏ ਸਤਿਗੁਰ ਕੇ ਭਾਣੇ ਜੋ ਚੱਲੈ ਵਿੱਚ ਬਹੁਤ ਬੈਠਾ ਆਏ ਧਨ ਧਨ ਵਡਭਾਗੀ ਨਾਨਕਾ ਜਿਨ੍ਹਾਂ ਸਤਿਗੁਰ ਲਏ ਮਿਲਾਏ ਸ੍ਰੀ ਰਾਗ ਮਹੱਲਾ ਚੌਥਾ ਹੋ ਪੰਥ ਦਸਾਈ ਨਿਤ ਖੜੀ ਕੋਈ ਪ੍ਰਭ ਦੱਸੇ ਤਿਨ ਜਾਓ ਜਿਨੀ ਮੇਰਾ ਪਿਆਰਾ ਰਾਵਿਆ ਤਿਨ ਪਿੱਛੇ ਲਾਗ ਫਿਰਾਓ ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣੇ ਕਾ ਚਾਓ ਮੇਰੇ ਭਾਈ ਜਨਾ ਕੋਈ ਮੋਕੋ ਹਰ ਪ੍ਰਭ ਮੇਲ ਮਿਲਾਏ ਹੁਣ ਸਤਿਗੁਰ ਬਿੱਟੋਂ ਵਾਰਿਆ ਜਿਨ ਹਰ ਪ੍ਰਭ ਦੀ ਯਾਦ ਦਿਖਾਏ ਰਹਾਓ ਹੋਏ ਨਿਮਾਣੀ ਟਹਿ ਪਵਾਂ ਪੂਰੇ ਸਤਿਗੁਰ ਪਾਸ
ਨਿਮਾਣਿਆ ਗੁਰਮਾਣ ਹੈ। ਗੁਰ ਸਤਿਗੁਰ ਕਰੇ ਸਵਾਸ, ਹੋ ਗੁਰ ਸਲਾਹੇ ਨਾ ਰਜੂ, ਮੈਂ ਮੇਲੇ ਹਰ ਪ੍ਰਭ ਪਾਸ। ਸਤਿਗੁਰ ਨੂੰ ਸਭ ਕੋ ਲੋਚਦਾ, ਜੇਤਾ ਜਗਤ ਸਭ ਕੋਏ, ਬਿਨ ਭਾਗਾਂ ਦਰਸ਼ਨ ਨਾ ਥੀਏ, ਭਾਗਹੀਣ ਬਹਿ ਰੋਏ, ਜੋ ਹਰ ਪ੍ਰਭ ਪਾਣਾ ਸੋ ਥੀਆ, ਤੁਰ ਲਿਖਿਆ ਮੇਟੇ ਨਾ ਕੋਏ, ਆਪੇ ਸਤਿਗੁਰ ਆਪ ਹਰ, ਆਪੇ ਮੇਲ ਮਿਲਾਏ, ਆਪੇ ਦਇਆ ਕਰ ਮੇਲ ਸੀ, ਗੁਰ ਸਤਿਗੁਰ ਪਿੱਛੇ ਪਾਏ, ਸਭ ਜਗ ਜੀਵਨ ਜਗ ਆਪ ਹੈ, ਨਾਨਕ ਜਲ ਜਲ ਹੈ ਸਮਾਏ। ਸ੍ਰੀ ਰਾਗ ਮਹੱਲਾ ਚੌਥਾ। ਰਸ ਅੰਮ੍ਰਿਤ ਨਾਮ ਰਸ, ਅਤ ਭਲਾ ਕਿਤ ਬਿਧ ਮਿਲੇ ਰਸ ਖਾਏ, ਜਾਏ ਪੁੱਛੋ ਸੁਹਾਗਣੀ, ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ, ਉਹ ਬੇਪਰਵਾਹ ਨਾ ਬੋਲਣੀ, ਹੋ ਮਲਮਲ ਧੋਵਾਂ ਤਿੰਨ ਪਾਏ, ਭਾਈ ਰੇ ਮਿਲ ਸੱਜਣ ਹਰ ਗੁਣ ਸਾਰ, ਸੱਜਣ ਸਤਿਗੁਰ ਪੁਰਖ ਹੈ, ਦੁੱਖ ਕੱਢੇ ਹੋ ਮੈਂ ਮਾਰ ਰਹਾਓ, ਗੁਰਮੁਖੀਆਂ ਸੁਹਾਗਣੀ, ਤਿੰਨ ਦਇਆ ਪਈ ਮਨ ਆਏ, ਸਤਿਗੁਰ ਵਚਨ ਰਤਨ ਹੈ, ਜੋ ਮੰਨੇ ਸੋ ਹਰ ਸਿਖਾਏ, ਸੇ ਵਡ ਭਾਗੀ ਵਡ ਜਾਣੀਏ, ਜਿਨ ਹਰ ਸਿਖਾਦਾ ਗੁਰ ਪਾਏ, ਇਹੋ ਰਸ ਬਣ ਤਿੰਨ ਸਬਤ ਹੈ, ਭਾਗਹੀਣ ਨਹੀਂ ਖਾਏ, ਬਿਨ ਸਤਿਗੁਰ ਪੱਲੇ ਨਾ ਪਵੈ, ਮਨਮੁਖ ਰਹੇ ਬਿਲ ਲਾਏ, ਉਹ ਸਤਿਗੁਰ ਆਗੈ ਨਾ ਨਿਭੈ, ਉਹਨਾਂ ਅੰਤਰ ਕ੍ਰੋਧ ਬੁਲਾਏ, ਹਰ ਹਰ ਹਰ ਰਸ ਆਪ ਹੈ, ਆਪੇ ਹਰ ਰਸ ਹੋਏ, ਆਪ ਦਇਆ ਕਰ ਦੇਵ ਸੀ, ਗੁਰਮੁਖ ਅੰਮ੍ਰਿਤ ਚੋਏ, ਸਭ ਮਨ ਤਨ ਹਰਿਆ ਹੋਇਆ, ਨਾਨਕ ਹਰ ਵਸਿਆ ਮਨ ਸੋਏ। ਸ੍ਰੀ ਰਾਗ ਮਹੱਲਾ ਚੌਥਾ। ਦਿਨ ਚੜੈ ਫਿਰ ਆਥਵੈ, ਰਹਿਣ ਸਬਾਈ ਜਾਏ, ਆਪ ਕਟੇ ਨਰ ਨਾਮ ਬੁਝੈ, ਨਿਤ ਮੂਸਾ ਲਾਜ ਟੁਕਾਏ, ਗੁੜ ਮਿੱਠਾ ਮਾਇਆ ਪਸਰਿਆ, ਮਨਮੁਖ ਲਗ ਮਾਖੀ ਪਚੈ ਪਚਾਏ, ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ, ਪੁੱਤ ਕਲਤ ਮੋਹ ਬਿਖ ਹੈ, ਅੰਤ ਬੇਲੀ ਕੋਈ ਨਾ ਹੋਏ ਰਹਾਓ, ਗੁਰਮਤ ਹਰ ਲਿਵ ਉਬਰੇ, ਲਿਪਤ ਰਹੇ ਸਰਣਾਏ, ਉਨੀ ਚੱਲਣ ਸਦਾ ਨਿਹਾਲਿਆ, ਹਰ ਖਰਚ ਲਈ ਆਪਤ ਪਾਏ, ਗੁਰਮੁਖ ਦਰਗਹਿ ਮੰਨੀਏ, ਹਰ ਆਪ ਲਏ ਗਲ ਲਾਏ, ਗੁਰਮੁਖਾਂ ਨੂੰ ਪੰਥ ਪ੍ਰਗਟਾ, ਦਰ ਠਾਕ ਨਾ ਕੋਈ ਪਾਏ, ਹਰ ਨਾਮ ਸਲਾਹਿਨ ਨਾਮ ਮਨ, ਨਾਮ ਰਹਿਣ ਲਿਵ ਲਾਏ, ਅੰਦਨ ਅਨੰਦ ਧੁਨੀ ਦਰ ਵੱਜਦੇ, ਦਰ ਸੱਚੇ ਸੋਭਾ ਪਾਏ, ਜਿਨੀ ਗੁਰਮੁਖ ਨਾਮ ਸਲਾਹਿਆ, ਤਿੰਨਾ ਸਭ ਕੋ ਕਹੇ ਸਵਾਸ, ਤਿੰਨ ਕੀ ਸੰਗਤ ਦੇਹ ਪ੍ਰਭ, ਮੈਂ ਜਾਚਕ ਕੀ ਅਰਦਾਸ, ਨਾਨਕ ਭਾਗ ਵੜੇ ਤਿਨਾ ਗੁਰਮੁਖਾਂ, ਜਿਨ ਅੰਤਰ ਨਾਮ ਪ੍ਰਗਾਸ। ਸ੍ਰੀ ਰਾਗ ਮਹੱਲਾ ਪੰਜਵਾਂ। ਘਰ ਪਹਿਲਾ। ਕਿਆ ਤੂੰ ਰੱਤਾ ਦੇਖ ਕੇ ਪੁੱਤਰ ਕਲਤਰ ਸਿਗਾਰ, ਰਸ ਭੋਗੇ ਖੁਸ਼ੀਆਂ ਕਰੈ, ਮਾਣੇ ਰੰਗ ਅਪਾਰ, ਬਹੁਤ ਕਰੇ ਫੁਰਮਾਈ ਸੀ, ਵਰਤੇ ਹੋਏ ਅਪਾਰ, ਕਰਤਾ ਚਿਤਨ ਆਵਈ, ਮਨਮੁਖ ਅੰਧ ਗਵਾਰ, ਮੇਰੇ ਮਨ ਸੁਖਦਾਤਾ ਹਰ ਸੋਏ, ਗੁਰ ਪ੍ਰਸਾਦੀ ਪਾਈਐ, ਕਰਮ ਪ੍ਰਾਪਤ ਹੋਏ ਰਹਾਓ, ਕੱਪੜ ਭੋਗ ਲਪਟਾਇਆ, ਸੋਨਾ ਰੂਪਾ ਖਾਕ, ਹੈਵਰ ਗੈਵਰ ਬਹੁ ਰੰਗ ਕੀਏ, ਰਥ ਅਥਾਕ, ਕਿਸ ਹੀ ਚਿਤ ਨ ਪਾਵਹੀ, ਬਿਸਰਿਆ ਸਭ ਸਾਕ, ਸਿਰਜਣ ਹਾਰ ਭੁਲਾਇਆ, ਬਿਨ ਨਾਮੇ ਨ ਪਾਕ, ਲੈਂਦਾ ਬਦ ਦੁਆਏ ਤੂੰ, ਮਾਇਆ ਕਰੇ ਕਤ, ਜਿਸਨੂੰ ਤੂੰ ਪਤਿਆਈਂਦਾ, ਸੋ ਸਣ ਤੁਝੇ ਅਨਿਤ, ਅਹੰਕਾਰ ਕਰੇ ਅਹੰਕਾਰੀਆਂ, ਵਿਆਪਿਆ ਮਨ ਕੀ ਮਤ, ਤਿਨ ਪ੍ਰਭ ਆਪ ਭੁਲਾਇਆ, ਨਾ ਤਿਸ ਜਾਤ ਨਾ ਪਤ, ਸਤਿਗੁਰ ਪੁਰਖ ਮਿਲਾਇਆ, ਇੱਕੋ ਸੱਜਣ ਸੋਏ, ਹਰ ਜਨ ਕਾ ਰਾਖਾ ਏਕ ਹੈ, ਕਿਆ ਮਾਣਸ ਹੋ ਮੈਂ ਰੋਏ, ਜੋ ਹਰ ਜਨ ਭਾਵੈ ਸੋ ਕਰੇ, ਦਰ ਫੇਰ ਨਾ ਪਾਵੈ ਕੋਏ, ਨਾਨਕ ਰਤਾ ਰੰਗ, ਹਰ ਸਭ ਜਗ ਮੈਂ ਚਾਨਣ ਹੋਏ। ਸ੍ਰੀ ਰਾਗ ਮਹੱਲਾ ਪੰਜਵਾਂ। ਮਨ ਬਿਲਾਸ ਬਹੁ ਰੰਕਣਾ, ਦਿਸ਼ਟ ਭੂਲ ਖੁਸ਼ੀਆਂ, ਛੱਤਰ ਧਾਰ ਬਾਦਸ਼ਾਹੀਆਂ, ਵਿੱਚ ਸਹਿਸੇ ਪਰੀਆਂ, ਭਾਈ ਰੇ ਸੁਖ ਸਾਧ ਸੰਗ ਪਾਇਆ, ਲਿਖਿਆ ਲੇਖ ਤਿਨ ਪੁਰਖ ਵਿਧਾਤੈ, ਦੁੱਖ ਸਹਿਸਾ ਮਿਟ ਗਿਆ ਰਹਾਓ, ਜੇਤੇ ਥਾਨ ਥਨੰਤਰਾ, ਤੇਤੇ ਪਵ ਆਇਆ, ਤਨ ਪਾਤੀ ਵਡ ਭੂਮੀਆਂ, ਮੇਰੀ ਮੇਰੀ ਕਰ ਪਰਿਆ, ਹੁਕਮ ਚਲਾਏ ਨਿਸੰਗ ਹੋਏ, ਵਰਤੇ ਅਫਰਿਆ, ਸਭ ਕੋ ਬਸਗਤ ਕਰ ਲਿਆਉਣ, ਬਿਨ ਨਾਮੇ ਖਾ ਕਰ ਲਿਆ, ਕੋਟ ਤੇਤੀ ਸੇਵਕਾਂ, ਸਿੱਧ ਸਾਧਕ ਦਰ ਖਰਿਆ, ਗ੍ਰਮ ਬਾਰੀ ਵਡ ਸਾਹਿਬੀ, ਸਭ ਨਾਨਕ ਸੁਪਨ ਥੀਆ। ਸ੍ਰੀ ਰਾਗ ਮਹੱਲਾ ਪੰਜਵਾਂ। ਭਲਕੇ ਉੱਠ ਪਪੋਲੀਐ, ਬਿਣ ਬੂਝੈ ਮੁਗਦ ਅਜਾਣ, ਸੋ ਪ੍ਰਭ ਚਿਤ ਨ ਆਇਓ, ਛੂਟੈ ਗੀ ਬਿਵਾਣ, ਸਤਿਗੁਰ ਸੇਤੀ ਚਿਤ ਲਾਏ, ਸਦਾ ਸਦਾ ਰੰਗ ਮਾਣ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁ ਫਕੜੇ, ਸਭ ਮੁਕਦੀ ਚੱਲੀ ਰਹਿਣ ਰਹਾਓ, ਕੁਦਮ ਕਰੇ ਪਸਪੰਖੀਆਂ, ਦਿਸੇ ਨਾਹੀ ਕਾਲ, ਉੱਥੇ ਸਾਥ ਮਰੁੱਖ ਹੈ, ਫਾਥਾ ਮਾਇਆ ਜਾਲ, ਮੁਕਦੇ ਸਹੀ ਭਾਲੀ ਹੈ, ਜੇ ਸੱਚਾ ਨਾਮ ਸਮਾਲ, ਜੋ ਕਰ ਛੱਡ ਗਵਾਵਣਾ, ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ, ਤਿਸਕੀ ਚਿੰਤਾ ਨਾਹੀਂ, ਫਾਥੇ ਸਹੀ ਨਿਕਲੇ,
ਜੇ ਗੁਰ ਕੀ ਪੈਰੀ ਪਾਹੇ ਕੋਈ ਰੱਖ ਨਾ ਸਕੀ ਦੂਜਾ ਕੋ ਨਾ ਦਿਖਾਏ ਚਾਰੇ ਕੁੰਡਾਂ ਭਾਲ ਕੇ ਆਏ ਪਿਆ ਸਰਣਾਏ ਨਾਨਕ ਸੱਚੇ ਪਾਤਸ਼ਾਹ ਡੁੱਬਦਾ ਲਿਆ ਕਢਾਏ ਸ੍ਰੀ ਰਾਗ ਮਹੱਲਾ ਪੰਜਵਾਂ ਕੜੀ ਮੁਹਤ ਕਾ ਪਹੁਣਾ ਕਾਜ ਸਵਾਰਨ ਹਾਰ ਮਾਇਆ ਕਾਮ ਵਿਆਪਿਆ ਸਮਝੇ ਨਾਹੀਂ ਗਵਾਰ ਉੱਠ ਚੱਲਿਆ ਪਛਤਾਇਆ ਪਰਿਆ ਵਸ ਜੰਦਾਰ ਆਂਦੇ ਤੂੰ ਬੈਠਾ ਕੰਦੀ ਪਾਹੇ ਜੇ ਹੋਵੀ ਪੁਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਹੇ ਰਹਾਉ ਹਰੀ ਨਾਹੀਂ ਨਹਿੰਡ ਡੂਰੀ ਪੱਕੀ ਵੱਡਣ ਹਾਰ ਲੈ ਲੈ ਦਾਤ ਪਹੁਤਿਆ ਲਾਵੇ ਕਰ ਤਿਆਰ ਜਾਂ ਹੋਆ ਹੁਕਮ ਕਿਰਸਾਨ ਦਾ ਤਾਂ ਲੁਣ ਮਿਣਿਆ ਖੇਤਾਰ ਪਹਿਲੇ ਪਹਿਰ ਕੰਧੇ ਗਿਆ ਦੂਜੇ ਪਰਸੋਇਆ ਤੀਜੇ ਚਾਖ ਚਖਾਇਆ ਚੌਥੇ ਭੋਰ ਪਿਆ ਕਦ ਹੀ ਚਿੱਤ ਨਾ ਆਇਓ ਜਿਨ ਜੀਓ ਪਿੰਡ ਦੀਆ ਸਾਧ ਸੰਗਤ ਕੋ ਵਾਰਿਆ ਜੀਓ ਕੀਆ ਕੁਰਬਾਨ ਜਿਸ ਤੇ ਸੋਜੀ ਮਨ ਪਈ ਮਿਲਿਆ ਪੁਰਖ ਸੁਜਾਨ ਨਾਨਕ ਡਿੱਠਾ ਸਦਾ ਨਾਲ ਹਰ ਅੰਤਰ ਜਾਮੀ ਜਾਣ ਸ੍ਰੀ ਰਾਗ ਮਹੱਲਾ ਪੰਜਵਾਂ ਸਭੇ ਗੱਲਾਂ ਵਿਸਰਨ ਇੱਕੋ ਵਿਸਰਨਾ ਜਾਓ ਧੰਦਾ ਸਭ ਜਲਾਇ ਕੈ ਗੁਰਨਾਮ ਦੀਆ ਸੱਚ ਸੁਆਓ ਆਸਾ ਸਭੇ ਲਾਹੇ ਕੈ ਇੱਕਾ ਆਸ ਕਮਾਓ ਜਿਨੀ ਸਤਿਗੁਰ ਸੇਵਿਆ ਤਿਨ ਅੱਗੇ ਮਿਲਿਆ ਥਾਓ ਮਨ ਮੇਰੇ ਕਰਤੇ ਨੂੰ ਸਲਾਹੇ ਸਭੇ ਛੱਡ ਸਿਆਣਪਾ ਗੁਰ ਕੀ ਪੈਰੀ ਪਾਹੀ ਰਹਾਉ ਦੁੱਖ ਭੁੱਖ ਨਾ ਵਿਆਪਈ ਜੇ ਸੁਖਦਾਤਾ ਮਨ ਹੋਏ ਕਿਤ ਹੀ ਕੰਮ ਨਾ ਛਿਜੀਐ ਜਾਂ ਹਿਰਦੇ ਸੱਚਾ ਸੋਏ ਜਿਸ ਤੂੰ ਰੱਖੇ ਹੱਥ ਦੇ ਤਿਸ ਮਾਰ ਨਾ ਸਕੈ ਕੋਏ ਸੁਖਦਾਤਾ ਗੁਰ ਸੇਵੀਐ ਸਭ ਅਵਗਣ ਕੱਢੇ ਧੋਏ ਸੇਵਾ ਮੰਗੇ ਸੇਵਕੋ ਲਾਈਆਂ ਆਪਣੀ ਸੇਵ ਸਾਧੂ ਸੰਗਤ ਮਸਕਤੇ ਤੁੱਠੇ ਪਾਵਾਂ ਦੇਵ ਸਭ ਕੁਛ ਬਸਗਤ ਸਾਹਿਬ ਹੈ ਆਪੇ ਕਰਨ ਕਰੇਵ ਸਤਿਗੁਰ ਕੇ ਬਲ ਹਾਰਣੇ ਮਨਸਾ ਸਭ ਪੂਰੇਵ ਇੱਕੋ ਦਿਸੇ ਸੱਜਣੋ ਇੱਕੋ ਭਾਈ ਮੀਤ ਇੱਕ ਸਹਿ ਦੀ ਸਾਮਗਰੀ ਇੱਕ ਸਹਿ ਦੀ ਹੈ ਰੀਤ ਇੱਕ ਸਿਉ ਮਨ ਮਾਨਿਆ ਤਾਂ ਹੋਆ ਨਿਹਚਲ ਚੀਤ ਸੱਚ ਖਾਣਾ ਸੱਚ ਪਹਿਨਣਾ ਏਕ ਨਾਨਕ ਸੱਚ ਕੀਤ ਸ੍ਰੀ ਰਾਗ ਮਹੱਲਾ ਪੰਜਵਾਂ ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮੱਥ ਮੇਰੇ ਮਨ ਏਕਸ ਸਿਉ ਚਿਤ ਲਾਏ ਏਕਸ ਬਿਨ ਸਭ ਧੰਦ ਹੈ ਸਭ ਮਿਥਿਆ ਮੋਹ ਮਾਇ ਰਹਾਉ ਲੱਖ ਖੁਸ਼ੀਆਂ ਪਾਤ ਸਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਏਕ ਰਾਮ ਦੇ ਮੇਰਾ ਮੰਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ ਤਿਨ ਸਤਿਗੁਰ ਚਰਨ ਗਹੇ ਸਫਲ ਮੂਰਤ ਸਫਲਾ ਕੜੀ ਜਿਤ ਸੱਚੇ ਨਾਲ ਪਿਆਰ ਦੁੱਖ ਸੰਤਾਪ ਨ ਲੱਗਈ ਜਿਸ ਹਰ ਕਾ ਨਾਮ ਉਧਾਰ ਬਾਂ ਪਕੜ ਗੁਰ ਕਾਢਿਆ ਸੂਈ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਢੋਈ ਤਿਸ ਹੀ ਨੂੰ ਮਿਲੈ ਜਿਨ ਪੂਰਾ ਗੁਰੂ ਲਭਾ ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨ ਜਨਮ ਜਰਾ ਸ੍ਰੀ ਰਾਗ ਮਹੱਲਾ ਪੰਜਵਾਂ ਸੋਈ ਧਿਆਈਏ ਜੀੜੇ ਸਿਰ ਸਾਹਾਂ ਪਾਤ ਸਾਹੋ ਤਿਸ ਹੀ ਕੀ ਕਰ ਆਸ ਮਨ ਜਿਸ ਕਾ ਸਭ ਸਭ ਸਾਹੋ ਸਭ ਸਿਆਣਪਾਂ ਛੱਡ ਕੈ ਗੁਰ ਕੀ ਚਰਣੀ ਪਾਹੋ ਮਨ ਮੇਰੇ ਸੁਖ ਸਹਿਜੇ ਮਨ ਮੇਰੇ ਸੁਖ ਸਹਿਜ ਸਿੱਧੀ ਜਪਨਾਓ ਆਠ ਪੈਰ ਪ੍ਰਭ ਧਿਆਏ ਕੇ ਤੂੰ ਗੁਣ ਗਿੰਦ ਗੁਣ ਗੋਇੰਦ ਨਿਤ ਗਾਉ ਰਹਾਉ ਤਿਸ ਕੀ ਸਰਣੀ ਪਰਜ ਮਨਾ ਜਿਸ ਜੇਵੜ ਅਵਰ ਨਾ ਕੋਏ ਜਿਸ ਸਿਮਰ ਸੁਖ ਹੋਏ ਘਣਾ ਦੁੱਖ ਦਰਦ ਨਾ ਮੂਲੇ ਹੋਏ ਸਦਾ ਸਦਾ ਕਰ ਚਾਕਰੀ ਪ੍ਰਭ ਸਾਹਿਬ ਸੱਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟੀਏ ਜਮ ਕੀ ਫਾਸ ਸੁਖਦਾਤਾ ਪੈ ਭੰਜਨੋ ਤਿਸ ਆਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਬਾਨ ਤਾਂ ਕਾਰਜ ਆਵੇ ਰਾਸ ਬਹੁਤੋ ਬਹੁਤ ਬਖਾਣੀਐ ਉੱਚੋ ਉੱਚਾ ਥਾਓ ਵਰਨਾ ਚਿਹਨਾ ਬਹਰਾ ਕੀਮਤ ਕਹਿ ਨਾ ਸਕਾਓ ਨਾਨਕ ਉਪਰ ਮਿਆ ਕਰ ਸੱਚ ਦੇਵ ਆਪਣਾ ਨਾਓ ਸ੍ਰੀ ਰਾਗ ਮਹੱਲਾ ਪੰਜਵਾਂ ਨਾਮ ਧਿਆਏ ਸੋ ਸੁਖੀ ਤਿਸ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਏ ਪ੍ਰਗਟ ਸਭਨੀ ਲੋਏ ਸਾਧ ਸੰਗਤ ਕੇ ਘਰ ਵਸੈ ਏਕੋ ਸੱਚਾ ਸੋਏ ਮੇਰੇ ਮਨ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗ ਆਗੇ ਲਏ ਛਡਾਏ ਰਹਾਉ ਦੁਨੀਆਂ ਕੀਆਂ ਵਡਿਆਈਆਂ ਕਵਨੇ ਆਵਹਿ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾਤੋ ਬਿਨ ਸਨਧਾਨ ਜਾ ਕੇ ਹਿਰਦੇ ਹਰ ਵਸੈ ਸੋ ਪੂਰਾ ਪ੍ਰਧਾਨ ਸਾਧੂ ਕੀ ਹੋਰ ਰਿਣਕਾ ਆਪਣਾ ਆਪ ਤਿਆਗ ਪਾਪ ਸਿਆਣਪ ਸਗਲ ਛੱਡ ਗੁਰ ਕੀ ਚਰਣੀ ਲਾਗ ਤਿਸੇ ਪ੍ਰਾਪਤ ਰਤਨ ਹੋਏ ਜਿਸ ਮਸਤਕ ਹੋਵੇ ਭਾਗ ਤਿਸੇ ਪ੍ਰਾਪਤ ਭਾਹੀਓ ਜਿਸ ਦੇਵੇ ਪ੍ਰਭ ਆਪ ਸਤਿਗੁਰ ਕੀ ਸੇਵਾ ਸੋ ਕਰੇ ਜਿਸ ਬਿਨਸੇ ਹਉਮੈ ਤਾਪ ਨਾਨਕ ਗੁਰ ਭੇਟਿਆ
ਬਿਨਸੇ ਸਗਲ ਸੰਤਾਪ ਸ੍ਰੀ ਰਾਗ ਮਹੱਲਾ ਪੰਜਵਾਂ ਇੱਕ ਪਛਾਣੂ ਜੀ ਕਾ ਇੱਕੋ ਰੱਖਣ ਹਾਰ ਇੱਕ ਸਕਾ ਮਨ ਆਸਰਾ ਇੱਕੋ ਪ੍ਰਾਣ ਆਧਾਰ ਤਿਸ ਸਰਣਾਈ ਸਦਾ ਸੁਖ ਪਾਰ ਬ੍ਰਹਮ ਕਰਤਾਰ ਮਨ ਮੇਰੇ ਸਗਲ ਉਪਾਵ ਤਿਆਗ ਗੁਰਪੂਰਾ ਅਰਾਧਨਿਤ ਇੱਕ ਸਕੀ ਲਿਵ ਲਾਗ ਰਹਾਉ ਇੱਕੋ ਭਾਈ ਮਿਤ ਇੱਕ ਇੱਕੋ ਮਾਤ ਪਿਤਾ ਇੱਕ ਸਕੀ ਮਨ ਟੇਕ ਹੈ ਜਿਨ ਜੀਓ ਪਿੰਡ ਦਿੱਤਾ ਸੋ ਪ੍ਰਭ ਮਨੋ ਨਾ ਵਿਸਰੈ ਜਿਨ ਸਭ ਕੁਛ ਵਸ ਕੀਤਾ ਕਰ ਇੱਕੋ ਬਾਹਰ ਇੱਕੋ ਥਾਨ ਥਨੰਤਰ ਆਪ ਜੀ ਜੰਤ ਸਭ ਜਿਨ ਕੀਏ ਆਠ ਪੈਰ ਤਿਸ ਜਾਪ ਇੱਕ ਸੇ ਤੀਰਤਿਆ ਨਾ ਹੋਵੀ ਸੋਗ ਸੰਤਾਪ ਪਾਰ ਬ੍ਰਹਮ ਪ੍ਰਭ ਏਕ ਹੈ ਦੂਜਾ ਨਾਹੀ ਕੋਏ ਜੀਓ ਪਿੰਡ ਸਭ ਤਿਸ ਕਾ ਜੋ ਤਿਸ ਭਾਵੈ ਸੋ ਹੋਏ ਗੁਰ ਪੂਰੇ ਪੂਰਾ ਪਿਆ ਜਪ ਨਾਨਕ ਸੱਚਾ ਸੋਏ ਸ੍ਰੀ ਰਾਗ ਮਹੱਲਾ।

0: ਪ੍ਰਗਟ ਭਈ ਜਹਾਨ, ਜਿਨੀ ਮੇਰਾ ਪ੍ਰਭ ਧਿਆਇਆ, ਨਾਨਕ ਤਿੰਨ ਕੁਰਬਾਨ। ਸ੍ਰੀ ਰਾਗ ਮਹੱਲਾ ਪੰਜਵਾਂ।
1: ਕਿਆ ਤੂੰ ਰੱਤਾ ਗ੍ਰਹਿਸਥ ਸਿਉ, ਸਭ ਫੁੱਲਾਂ ਕੀ ਬਾਗਾਤ, ਮੇਰੀ ਮੇਰੀ ਕਿਆ ਕਰੈ, ਜਿਨ ਦੀਆ ਸੋ ਪ੍ਰਭ ਲੋੜ, ਸਰ ਪਰ ਉੱਠੀ ਚੱਲਣਾ, ਛੱਡ ਜਾਸੀ ਲੱਖ ਕਰੋੜ, ਲੱਖ ਚੌਰਾਸੀ ਭਰਮਤਿਆਂ, ਦੁਰਲਭ ਜਨਮ ਪਾਇਓ ਏ, ਨਾਨਕ ਨਾਮ ਸਮਾਲ ਤੂੰ, ਸੋ ਦਿਨ ਨੇੜੇ ਆਇਓ ਏ। ਸ੍ਰੀ ਰਾਗ ਮਹੱਲਾ ਪੰਜਵਾਂ। ਤਿੱਚਰ ਵਸੈ ਸੁਹੇਲੜੀ, ਜਿੱਚਰ ਸਾਥੀ ਨਾਲ, ਜਾਂ ਸਾਥੀ ਉੱਠੀ ਚੱਲਿਆ, ਤਾਂ ਧਨ ਖਾਕੂਰਾਲ, ਮਨ ਬੈਰਾਗ ਪਇਆ, ਦਰਸ਼ਨ ਦੇਖਣੇ ਕਾ ਚਾਓ, ਧਨ ਸੋ ਤੇਰਾ ਥਾਨ ਰਹਾਓ, ਜਿੱਚਰ ਵਸਿਆ ਕੰਤ ਕਰ, ਜੀਉ ਜੀਉ ਸਭ ਕਹਾਤ, ਜਾਂ ਉੱਠੀ ਚੱਲ ਸੀ ਕੰਤੜਾ, ਤਾਂ ਕੋਈ ਨਾ ਪੁੱਛੇ ਤੇਰੀ ਬਾਤ, ਪਈੜੇ ਸੋਹ ਸੇਵ ਤੂੰ, ਸੋਹੜੇ ਸੁਖ ਵਸ, ਗੁਰ ਮਿਲ ਚੱਜ ਅਚਾਰ ਸਿੱਖ, ਤੁਧ ਕਦੇ ਨਾ ਲੱਗੈ ਦੁੱਖ, ਸਵਨਾ ਸੋਹਰੇ ਵੰਜਣਾ, ਸਭ ਮੁਕਲਾਵਣ ਹਾਰ, ਨਾਨਕ ਧਨ ਸੁਹਾਗਣੀ, ਜਿਨ ਸਹਿ ਨਾਲ ਪਿਆਰ। ਸ੍ਰੀ ਰਾਗ ਮਹੱਲਾ ਪੰਜਵਾਂ। ਕਰ ਛੇਵਾਂ, ਕਰਨ ਕਾਰਨ ਏਕ ਉਹੀ, ਜਿਨ ਕੀਆ ਆਕਾਰ, ਤਿਸੇ ਧਿਆਵੋ ਮਨ ਮੇਰੇ, ਸਰਬ ਕੋ ਆਧਾਰ, ਗੁਰ ਕੇ ਚਰਨ ਮਨ ਮਾਹੇ ਧਿਆਏ, ਛੋੜ ਸਗਲ ਸਿਆਣਪਾਂ, ਸਾਜ ਸ਼ਬਦ ਲਿਵਲਾਏ ਰਹਾਓ, ਦੁੱਖ ਕਲੇਸ਼ ਨ ਭਉ ਵਿਆਪੈ, ਗੁਰਮੰਤਰ ਹਿਰਦੈ ਹੋਏ, ਕੋਟ ਜਤਨਾ ਕਰ ਰਹੇ, ਗੁਰਬਿਨ ਤਰਿਓ ਨਾ ਕੋਏ, ਦੇਗ ਦਰਸ਼ਨ ਮਨ ਸਾਧਾਰੇ, ਪਾਪ ਸਗਲੇ ਜਾਹੇ, ਹਉ ਤਿਨ ਕੇ ਬਲਿਹਾਰਨੈ, ਜੇ ਗੁਰ ਕੀ ਪੈਰੀ ਪਾਇ, ਸਾਧ ਸੰਗਤ ਮਨ ਵਸੈ, ਸਾਚ ਹਰਕਾ ਨਾਓ, ਸੇਵੜ ਭਾਗੀ ਨਾਨਕਾ, ਜਿਨਾ ਮਨ ਇਹੋ ਭਾਉ। ਸ੍ਰੀ ਰਾਗ ਮਹੱਲਾ ਪੰਜਵਾਂ। ਸੰਚ ਹਰ ਤਨ ਪੂਜ ਸਤਿਗੁਰ, ਛੋੜ ਸਗਲ ਵਿਕਾਰ, ਜਿੰਤੂ ਸਾਜ ਸਵਾਰਿਆ, ਹਰ ਸਿਮਰ ਹੋਏ ਉਧਾਰ, ਜਪ ਮਨ ਨਾਮ ਏਕ ਅਪਾਰ, ਪ੍ਰਾਣ ਮਨ ਤਨ ਜਿਨਹੇ ਦੀਆ, ਹਿਰਦੇ ਕਾ ਆਧਾਰ ਰਹਾਓ, ਕਾਮ ਕ੍ਰੋਧ ਅਹੰਕਾਰ ਮਾਤੇ, ਵਿਆਪਿਆ ਸੰਸਾਰ, ਪਉ ਸੰਤ ਸਰਣੀ, ਲਾਗ ਚਰਨੀ, ਮਿਟੇ ਦੁੱਖ ਅੰਧਾਰ, ਸਤ ਸੰਤੋਖ ਦਇਆ ਕਮਾਵੈ, ਇਹ ਕਰਨੀ ਸਾਰ, ਆਪ ਛੋੜ ਸਭ ਹੋਈ ਰਹਿਣਾ, ਜਿਸ ਦੇ ਪ੍ਰਭ ਨਿਰੰਕਾਰ, ਜੋ ਦਿਸੇ ਸੋ ਸਗਲ ਤੂੰ ਹੈ, ਪਸਰਿਆ ਪਾਸਾਰ, ਕਹੁ ਨਾਨਕ ਗੁਰ ਭਰਮ ਕਾਟਿਆ, ਸਗਲ ਬ੍ਰਹਮ ਵਿਚਾਰ। ਸ੍ਰੀ ਰਾਗ ਮਹੱਲਾ ਪੰਜਵਾਂ। ਦੋ ਕ੍ਰਿਤ ਸੋ ਕ੍ਰਿਤ ਮਦਹੈ ਸੰਸਾਰ ਸਗਲਾਣਾ, ਦੁਹੋ ਤੇ ਰਹਿਤ ਭਗਤ ਹੈ ਕੋਈ ਵਿਰਲਾ ਜਾਣਾ, ਠਾਕੁਰ ਸਰਬੇ ਸਮਾਣਾ, ਕਿਆ ਕਹੋ ਸੁਣੋ ਸੁਆਮੀ, ਤੂੰ ਵੱਡ ਪੁਰਖ ਸਜਾਣਾ ਰਹਾਓ, ਮਾਨ ਅਭਿਮਾਨ ਮਦੈ ਸੋ ਸੇਵਕ ਨਾਹੀ, ਤਤ ਸਮਦਰਸ਼ੀ ਸੰਤੋ ਕੋਈ ਕੋਟ ਮੰਦਾਹੀ, ਕਹਿਣ ਕਹਾਵਣ ਇਹ ਕੀਰਤ ਕਰਲਾ, ਕਥਨ ਕਹਿਣ ਤੇ ਮੁਕਤਾ, ਗੁਰਮੁਖ ਕੋਈ ਵਿਰਲਾ। ਸ੍ਰੀ ਰਾਗ ਮਹੱਲਾ ਪੰਜਵਾਂ। ਗਤ ਅਵਗਤ ਕਛ ਨਦਰ ਨ ਆਇਆ, ਸੰਤਨ ਕੀ ਰੇਣ ਨਾਨਕ ਦਾਨ ਪਾਇਆ। ਸ੍ਰੀ ਰਾਗ ਮਹੱਲਾ ਪੰਜਵਾਂ। ਕਰ ਸਤਵਾਂ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਇਆ, ਭੁੱਲੇ ਚੁੱਕੈ ਬਾਰਕ ਤੂੰ ਹਰ ਪਿਤਾ ਮਾਇਆ, ਸੁਹੇਲਾ ਕਹਿਣ ਕਹਾਵਣ ਤੇਰਾ, ਬਿਖਮ ਭਾਵਣ ਰਹਾਓ, ਹਉ ਮਾਣ ਤਾਣ ਕਰੋ ਤੇਰਾ, ਹਉ ਜਾਨੋ ਆਪਾ, ਸਭ ਹੀ ਮਦੈ ਸਭ ਤੇ ਬਾਹਰ, ਬੇ ਮੁਹਤਾਜ ਬਾਪਾ, ਪਿਤਾ ਹੋ ਜਾਨੋ ਨਾਹੀ, ਤੇਰੀ ਕਵਨ ਜੁਗਤਾ, ਬੰਧਨ ਮੁਕਤ ਸੰਤੋ ਮੇਰੀ ਰਾਖੈ ਮਮਤਾ, ਪਏ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ, ਗੁਰਮਿਲ ਨਾਨਕ ਪਾਰ ਬ੍ਰਹਮ ਪਛਾਣਾ। ਸ੍ਰੀ ਰਾਗ ਮਹੱਲਾ ਪੰਜਵਾਂ। ਕਰ ਪਹਿਲਾ, ਸੰਤ ਜਨਾ ਮਿਲ ਭਾਈਆ, ਕੱਟੜਿਆ ਜਮਕਾਲ, ਸੱਚਾ ਸਾਹਿਬ ਮਨ ਬੁੱਠਾ, ਹੋਆ ਖਸਮ ਦਇਆਲ, ਪੂਰਾ ਸਤਿਗੁਰ ਭੇਟਿਆ, ਬਿਨਸਿਆ ਸਭ ਜੰਜਾਲ, ਮੇਰੇ ਸਤਿਗੁਰਾ ਹਉ ਤਿਦ ਵਿੱਟੋਂ ਕੁਰਬਾਨ, ਤੇਰੇ ਦਰਸ਼ਨ ਕੋ ਬਲਿਹਾਰਨੈ, ਤੁਸ ਦਿੱਤਾ ਅੰਮ੍ਰਿਤ ਨਾਮ ਰਹਾਓ, ਜਿਨ ਤੂੰ ਸੇਵਿਆ ਭਾਉ ਕਰ, ਸਹੀ ਪੁਰਖ ਸੁਜਾਨ, ਤਿੰਨਾਂ ਪਿੱਛੇ ਛੁੱਟੀਏ ਜਿਨ ਅੰਦਰ ਨਾਮ ਨਿਦਾਨ, ਗੁਰ ਜੀਵੜ ਦਾਤਾ ਕੋ ਨਹੀਂ, ਜਿਨ ਦਿੱਤਾ ਆਤਮਦਾਨ, ਆਏ ਸੇ ਪ੍ਰਵਾਨ ਹੈ, ਜਿਨ ਗੁਰ ਮਿਲਿਆ ਸੁਭਾਏ, ਸੱਚੇ ਸੇਤੀ ਰਤਿਆ ਦਰਗਹਿ ਬੈਸਣ ਜਾਏ, ਕਰਤੇ ਹੱਥ ਵੜਿਆਈਆਂ ਪੁਰਬ ਲਿਖਿਆ ਪਾਏ, ਸੱਚ ਕਰਤਾ ਸੱਚ ਕਰਨ ਹਾਰ, ਸੱਚ ਸਾਹਿਬ ਸੱਚ ਟੇਕ, ਸੱਚੋ ਸੱਚ ਵਖਾਣੀਏ ਸੱਚੋ ਬੁੱਧ ਵਿਵੇਕ, ਸਰਬ ਨਿਰੰਤਰ ਰਵ ਰਿਹਾ ਜਪ ਨਾਨਕ ਜੀਵੇ ਏਕ। ਸ੍ਰੀ ਰਾਗ ਮਹੱਲਾ ਪੰਜਵਾਂ। ਗੁਰ ਪਰਮੇਸ਼ਰ ਪੂਜੀਏ ਮੰਤਨ ਲਾਏ ਪਿਆਰ।

0: ਕਾ ਸਬਸੇ ਦੇ ਆਧਾਰ। ਸਤਿਗੁਰ ਬਚਨ ਕਮਾਵਣੇ ਸੱਚਾ ਇਹੋ ਵਿਚਾਰ, ਬਿਨ ਸਾਧੂ ਸੰਗਤ ਰਤਿਆ ਮਾਇਆ ਮੋਹ ਸਭ ਛਾਰ। ਮੇਰੇ ਸਾਜਨ ਹਰ ਹਰ ਨਾਮ ਸਮਾਲ, ਸਾਧੂ ਸੰਗਤ ਮਨ ਵਸੈ ਪੂਰਨ ਹੋਵੈ ਕਾਲ ਰਹਾਓ। ਗੁਰ ਸਮਰੱਥ ਅਪਾਰ ਗੁਰ ਵਡਭਾਗੀ ਦਰਸ਼ਨ ਹੋਏ, ਗੁਰ ਅਗੋਚਰ ਨਿਰਮਲਾ ਗੁਰ ਜੀਵੜ ਅਵਰ ਨ ਕੋਏ। ਗੁਰ ਕਰਤਾ ਗੁਰ ਕਰਨਹਾਰ ਗੁਰਮੁਖ ਸੱਚੀ ਸੋਏ, ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ। ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ, ਗੁਰਦਾਤਾ ਹਰ ਨਾਮ ਦੇ ਉਦਰੈ ਸਭ ਸੰਸਾਰ। ਗੁਰ ਸਮਰੱਥ ਗੁਰ ਨਿਰੰਕਾਰ ਗੁਰ ਉੱਚਾ ਅਗਮ ਅਪਾਰ, ਗੁਰ ਕੀ ਮਹਿਮਾ ਅਗੰਮ ਹੈ ਕਿਆ ਕਥੈ ਕਥਨ ਹਾਰ। ਜਿਤੜੇ ਫਲ ਮਨ ਬਾਛੀਐ ਤਿਤੜੇ ਸਤਿਗੁਰੂ ਪਾਸ, ਪੂਰਬ ਲਿਖੇ ਪਾਵਣੇ ਸਾਚ ਨਾਮ ਦੇ ਰਾਸ। ਸਤਿਗੁਰ ਸਰਣੀ ਆਇਆ ਬਹੁੜ ਨਹੀਂ ਬਿਨਾਸ, ਹਰ ਨਾਨਕ ਕਦੇ ਨਾ ਵਿਸਰੋ ਇਹ ਜੀਉ ਪਿੰਡ ਤੇ ਰਸਾਸ। ਸ੍ਰੀ ਰਾਗ ਮਹੱਲਾ ਪੰਜਵਾਂ, ਸੰਤ ਜਣੋ ਸੁਣ ਭਾਹੀਓ, ਛੂਟਣ ਸਾਚੇ ਨਾ ਏ ਗੁਰ ਕੇ ਚਰਨ ਸਰੇਵਣੇ ਤੀਰਥ ਹਰ ਕਾ ਨਾਓ। ਆਗੈ ਦਰਗੈ ਮੰਨੀਏ ਮਿਲੇ ਨਿਥਾਵੇ ਥਾਓ, ਭਾਈ ਰੇ ਸਾਚੀ ਸਤਿਗੁਰ ਸੇਵ। ਸਤਿਗੁਰ ਤੁਠੈ ਪਾਈਏ ਪੂਰਨ ਅਲਾਖ ਭੇਵ ਰਹਾਓ, ਸਤਿਗੁਰ ਵਿੱਟੋਂ ਵਾਰਿਆ ਜਿਨ ਦਿੱਤਾ ਸੱਚ ਨਾਓ। ਆਂਦਿਨ ਸੱਚ ਸਲਾਹਣਾ ਸੱਚੇ ਕੇ ਗੁਣ ਗਾਓ, ਸੱਚ ਖਾਣਾ ਸੱਚ ਪਹਿਨਣਾ ਸੱਚੇ ਸੱਚਾ ਨਾਓ। ਸਾਸ ਗਿਰਾਸ ਨਾ ਵਿਸਰੈ ਸਫਲ ਮੂਰਤ ਗੁਰ ਆਪ, ਗੁਰ ਜੇਵੜ ਅਵਰ ਨ ਦਿਸਈ ਆਠ ਪਹਿਰ ਤਿਸ ਜਾਪ। ਨਦਰ ਕਰੇ ਤਾਂ ਪਾਈਏ ਸੱਚ ਨਾਮ ਗੁਣਤਾਸ, ਗੁਰ ਪਰਮੇਸ਼ਰ ਏਕ ਹੈ ਸਭ ਮੈਂ ਰਿਹਾ ਸਮਾਏ। ਜਿਨ ਕੋ ਪੂਰਬ ਲਿਖਿਆ ਸਹੀ ਨਾਮ ਧਿਆਏ, ਨਾਨਕ ਗੁਰ ਸਰਨਾਗਤੀ ਮਰੇ ਨ ਆਵੈ ਜਾਏ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸ੍ਰੀ ਰਾਗ ਮਹੱਲਾ ਪਹਿਲਾ ਕਰ ਪਹਿਲਾ ਅਸ਼ਟਪਦੀਆਂ। ਆਖ ਆਖ ਮਨ ਭਾਵਨਾ ਜਿਉਂ ਜਿਉਂ ਜਾਪੇ ਵਾਏ, ਜਿਸਨੂੰ ਵਾਏ ਸੁਣਾਈਏ ਸੋ ਕੇਵੜ ਕਿਤ ਥਾਏ। ਆਖਣ ਵਾਲੇ ਜੇਤੜੇ ਸਭ ਆਖ ਰਹੇ ਲਿਵਲਾਏ, ਬਾਬਾ ਅਲਹ ਆਗਮ ਅਪਾਰ ਪਾਕੀ ਨਾਈ ਪਾਕ ਥਾਏ। ਸੱਚਾ ਪਰਵਦਿਗਾਰ ਰਹਾਓ, ਤੇਰਾ ਹੁਕਮ ਨਾ ਜਾਪੀ ਕੇਤੜਾ, ਲਿਖ ਨਾ ਜਾਣੈ ਕੋਈ ਜੇ ਸੋ ਸਾਇਰ ਮੇਲੀਐ, ਤਿਲ ਨਾ ਪੁਜਾਵੈ ਰੋਏ ਕਿਮਤ ਕਿਨੇ ਨਾ ਪਾਈਆ। ਸਭ ਸੁਣ ਸੁਣ ਆਖੈ ਸੋਏ, ਪੀਰ ਪੈਕਾਮਰ ਸਾਲਕ ਸਾਧਕ ਸੁਹਦੇ ਔਰ ਸ਼ਹੀਦ, ਸੇਖ ਮਸਾਏ ਕਾਜੀ ਮੁੱਲਾ ਦਰ ਦਰਵੇਸ਼ ਰਸੀਦ, ਬਰਕਤ ਤਿਨਕੋ ਅਗਲੀ ਪੜਦੇ ਰਹਿਣ ਦਰੂਦ। ਪੁੱਛ ਨਾ ਸਾਜੈ ਪੁੱਛ ਨਾ ਢਾਹੇ, ਪੁੱਛ ਨਾ ਦੇਵੇ ਲੇ, ਆਪਣੀ ਕੁਦਰਤ ਆਪੇ ਜਾਣੈ ਆਪੇ ਕਰਨ ਕਰੇ। ਸਭਨਾ ਵੇਖੇ ਨਦਰ ਕਰ ਜੈ ਭਾਵੈ ਤੈ ਦੇ, ਥਾਵਾਂ ਨਾਮ ਨਾ ਜਾਣੀਆਂ ਹੈ ਨਾਵਾਂ ਕੇਵੜ ਨਾਓ, ਜਿੱਥੇ ਵਸੈ ਮੇਰਾ ਪਾਤਸ਼ਾਹ ਸੋ ਕੇਵੜ ਹੈ ਥਾਓ। ਅੰਬੜ ਕੋਈ ਨਾ ਸਕੀ ਹੋ ਕਿਸ ਨੂੰ ਪੁੱਛਣ ਜਾਓ, ਵਰਨ ਵਰਨ ਨਾ ਭਾਵਣੀ ਜੇ ਕਿਸੇ ਵੱਡਾ ਕਰੇ ਵੱਡੇ ਹੱਥ ਵੜਿਆਈਆਂ। ਜੈ ਭਾਵੈ ਤੈ ਦੇ, ਹੁਕਮ ਸਮਾਰੇ ਆਪਣੇ ਚਸਾ ਨਾ ਢਿੱਲ ਕਰੇ, ਸਭ ਕੋ ਆਖੇ ਬਹੁਤ ਬਹੁਤ ਲੈਣੇ ਕਹਿ ਵਿਚਾਰ। ਕੇਵੜ ਦਾਤਾ ਆਖੀਏ ਦੇ ਕਹਿ ਰਿਹਾ ਸਮਾਰ, ਨਾਨਕ ਤੂਟ ਨ ਆਵੀ ਤੇਰੇ ਜੁਗ ਹੈ ਜੁਗ ਹੈ ਭੰਡਾਰ। ਮਹੱਲਾ ਪਹਿਲਾ ਸਭੇ ਕੰਤ ਮਹੇਲੀਆਂ ਸਗਲੀਆਂ ਕਰਹਿ ਸੀਗਾਰ, ਗੰਤ ਗਣਾਵਣ ਆਈਆਂ ਸੂਹਾ ਵੇਸ ਵਿਕਾਰ, ਪਾਖੰਡ ਪ੍ਰੇਮ ਨਾ ਪਾਈਏ ਖੋਟਾ ਪਾਜ ਖੁਆਰ। ਹਰ ਜੀਉ ਇਉਂ ਪਿਰ ਰਾਵੈ ਨਾਰ, ਤੁਦ ਭਾਵਨ ਸੁਹਾਗਣੀ ਆਪਣੀ ਕਿਰਪਾ ਲਹਿ ਸਵਾਰ ਰਹਾਓ। ਗੁਰ ਸ਼ਬਦੀ ਸਿੰਗਾਰੀਆ ਤਨ ਮਨ ਪਿਰ ਕਹਿ ਪਾਸ, ਦੋਏ ਕਰ ਜੋੜ ਖੜੀ ਤੱਕੈ ਸੱਚ ਕਹੇ ਅਰਦਾਸ। ਲਾਲ ਰਤੀ ਸੱਚ ਭੈ ਵਸੀ ਭਾਏ ਰਤੀ ਰੰਗ ਰਾਸ, ਪ੍ਰੇ ਕੀ ਚੇਰੀ ਕਾਢੀਐ ਲਾਲੀ ਮਾਨੈ ਨਾਓ, ਸਾਚੀ ਪ੍ਰੀਤ ਨ ਟੁੱਟੀ ਸਾਚੇ ਮੇਲ ਮਿਲਾਓ। ਸ਼ਬਦ ਰਤੀ ਮਨ ਬੇਦਿਆ ਹੋ ਸਦ ਬਲਿਹਾਰੇ ਜਾਓ, ਸਾ ਧਨ ਰੰਡ ਨ ਬੈਸਈ ਜੇ ਸਤਿਗੁਰ ਮਾਹੇ ਸਮਾਏ। ਪਿਰ ਰਸਾਲੂ ਨੌਤਨੋ ਸਾਚੋ ਮਰੇ ਨ ਜਾਏ, ਨਿਤ ਰਵੈ ਸੁਹਾਗਣੀ ਸਾਚੀ ਨਦਰ ਰਜਾਏ। ਸਾਚ ਧੜੀ ਤਨ ਮਾਂਡੀਏ ਕਾਪੜ ਪ੍ਰੇਮ ਸੀਗਾਰ, ਚੰਦਨ ਚੀਤ ਵਸਾਇਆ ਮੰਦਰ ਦਸਵਾਂ ਦੁਆਰ, ਦੀਪਕ ਸਾਵਦ ਵੇ ਗਾਸਿਆ ਰਾਮ ਨਾਮ ਉਰਹਾਰ, ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ, ਸੋਭਾ ਸੁਰਤ ਸੁਹਾਵਣੀ ਸਾਚੇ ਪ੍ਰੇਮ ਅਪਾਰ, ਬਿਨ ਪਿਰ ਪੁਰਖ ਨ ਜਾਣੀ ਸਾਚੇ ਗੁਰ ਕੈ ਹੀਤ ਪਿਆਰ। ਨਿਸ ਅੰਧਿਆਰੀ ਸੂਤੀਏ ਕਿਉਂ ਪਿਰ ਬਿਨ ਰਹਿਣ ਬਿਹਾਏ। ਅੰਕ ਜਲੋ ਤਨ ਜਾਲਿਓ ਮਨ ਧਨ ਜਲ ਬਲ ਜਾਏ। ਜਾ ਤਨ ਕੰਤ ਨਰਾਵਿਆ ਤਾਂ ਬਿਰਥਾ ਜੋਵਨ ਜਾਏ। ਸੇਜੈ ਕੰਤ ਮਹੇਲੜੀ ਸੂਤੀ ਬੂਝ ਨ ਪਾਏ। ਹਉ ਸੂਤੀ ਪਿਰ ਜਾਗਣਾ ਕਿਸ ਕੋ ਪੁੱਛੋ ਜਾਏ। ਸਤਿਗੁਰ ਮੇਲੀ ਭੈ ਵਸੀ ਨਾਨਕ ਪ੍ਰੇਮ ਸਿਖਾਏ। ਸ੍ਰੀ ਰਾਗ ਮਹੱਲਾ ਪਹਿਲਾ ਆਪੇ ਗੁਣ ਆਪੇ ਕਥੈ ਆਪੇ ਸੁਣ ਵਿਚਾਰ ਆਪੇ ਰਤਨ ਪਰਖ ਤੂੰ ਆਪੇ ਮੂਲ ਅਪਾਰ। ਸਾਚੋ ਮਾਨ ਮਹੱਤ ਤੂੰ ਆਪੇ ਦੇਵਨ ਹਾਰ। ਹਰ ਜਿਉ ਤੂੰ ਕਰਤਾ ਕਰਤਾਰ ਜਿਉ ਭਾਵੈ ਤਿਉ ਰਾਖ ਤੂੰ ਹਰ ਨਾਮ ਮਿਲੈ ਆਚਾਰ ਰਹਾਉ। ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਠ ਆਪੇ ਮੋਤੀ ਉਜਲੋ ਆਪੇ ਭਗਤ ਵਸੀਠ। ਗੁਰ ਕੇ ਸ਼ਬਦ ਸਲਾਹਣਾ ਘਟ ਘਟ ਡੀਠ ਅਡੀਠ ਆਪੇ ਸਾਗਰ ਬੋਹਿਤਾ ਆਪੇ ਪਾਰ ਅਪਾਰ। ਸਾਚੀ ਵਾਟ ਸਜਾਣ ਤੂੰ ਸ਼ਬਦ ਲੰਘਾਵਣ ਹਾਰ। ਨੀ ਡਰਿਆ ਡਰ ਜਾਣੀਏ ਬਾਜ ਗੁਰੂ ਗੋਬਾਰ। ਅਸਥਿਰ ਕਰਤਾ ਦੇਖੀਏ ਹੋਰ ਕੀਤੀ ਆਵੈ ਜਾਏ। ਆਪੇ ਨਿਰਮਲ ਏਕ ਤੂੰ ਹੋਰ ਬੰਦੀ ਧੰਦੈ ਪਾਏ। ਗੁਰ ਰਾਖੇ ਸੁਭਰੇ ਸਾਚੇ ਸਿਉਂ ਲਿਵ ਲਾਏ। ਹਰ ਜੀਉ ਸ਼ਬਦ ਪਛਾਣੀਏ ਸਾਚ ਰਤੇ ਗੁਰਵਾਕ। ਤਿਤ ਤਨ ਮੈਲ ਨ ਲੱਗੀ ਸੱਚ ਘਰ ਜਿਸ ਉਹ ਤਾਕ। ਨਦਰ ਕਰੇ ਸੱਚ ਪਾਈਏ ਬਿਨ ਨਾਵੇਂ ਕਿਆ ਸਾਖ। ਜਿੰਨੀ ਸੱਚ ਪਛਾਣਿਐ ਸੇ ਸੁਖੀਏ ਜੁਗ ਚਾਰ। ਹਉਮੈ ਤ੍ਰਿਸ਼ਨਾ ਮਾਰ ਕੈ ਸੱਚ ਰੱਖਿਆ ਉਰਧਾਰ। ਜਗ ਮੈਂ ਲਾਹਾ ਏਕ ਨਾਮ ਪਾਈਏ ਗੁਰ ਵਿਚਾਰ। ਸੱਚ ਵੱਖਰ ਲਾ ਦੀਏ ਲਾਭ ਸਦਾ ਸੱਚ ਰਾਸ। ਸਾਚੀ ਦਰਗੈ ਬੈਸਈ ਭਗਤ ਸੱਚੀ ਅਰਦਾਸ। ਪਤ ਸਿਉ ਲੇਖਾ ਨਿਬੜੈ ਰਾਮ ਨਾਮ ਪ੍ਰਗਾਸ। ਉੱਚਾ ਉੱਚੋ ਆਖੀਏ ਕਹੋ ਨਾ ਦੇਖਿਆ ਜਾਏ। ਜੈ ਦੇਖਾ ਤੈ ਏਕ ਤੂੰ ਸਤਿਗੁਰ ਦੀਆ ਦਿਖਾਏ। ਜੋਤ ਨਿਰੰਤਰ ਜਾਣੀਏ ਨਾਨਕ ਸਹਿਜ ਸੁਭਾਏ। ਸ੍ਰੀ ਰਾਗ ਮਹੱਲਾ ਪਹਿਲਾ ਮਛਲੀ ਜਾਲ ਨ ਜਾਣਿਆ ਸਰ ਖਾਰਾ ਅਸਗਾਹ। ਅਤ ਸਿਆਣੀ ਸੁਹਣੀ ਕਿਉਂ ਕੀਤੋ ਵੇਸਾਹ। ਕੀਤੇ ਕਾਰਨ ਪਾਕੜੀ ਕਾਲ ਨ ਟਲੈ ਸਿਰਾਹ। ਭਾਈ ਰੇ ਇਉਂ ਸਿਰ ਜਾਣੋ ਕਾਲ ਜਿਉਂ ਮੱਛੀ ਤਿਉਂ ਮਾਨਸਾ ਪਵੈ ਅਚਿੰਤਾ ਜਾਲ। ਰਹਾਉ ਸਭ ਜਗ ਬਾਂਧੋ ਕਾਲ ਕੋ ਬਿਨ ਗੁਰ ਕਾਲ ਅਫਾਰ। ਸੱਚ ਰਤੇ ਸਿ ਉਭਰੇ ਦੁਬਦਾ ਛੋੜ ਵੇਕਾਰ। ਹਉ ਤਿਨਕੇ ਬਲਿਹਾਰਨੇ ਦਰ ਸੱਚੇ ਸਚਿਆਰ। ਸੀ ਚਾਨੇ ਜਿਉ ਪੰਖੀਆਂ ਜਾਲੀ ਬਦਿਕ ਹਾਥ। ਗੁਰ ਰਾਖੇ ਸਿ ਉਭਰੇ ਹੋਰ ਫਾਥ ਹੈ ਚੋਗੈ ਸਾਥ। ਬਿਨ ਨਾਵੇਂ ਚੁਣ ਸੁੱਟਿਆ ਹੈ ਕੋਈ ਨ ਸੰਗੀ ਸਾਥ। ਸੱਚੋ ਸੱਚਾ ਆਖੀਏ ਸੱਚਾ ਸੱਚੇ ਸੱਚਾ ਥਾਨ। ਜਿੰਨੀ ਸੱਚਾ ਮੰਨਿਆ ਤਿੰਨ ਮਨ ਸੱਚ ਧਿਆਨ। ਮਨ ਮੁਖ ਸੁੱਚੇ ਜਾਣੀਏ ਗੁਰਮੁਖ ਜਿਨਾ ਗਿਆਨ। ਸਤਿਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਿਲਾਏ। ਸਾਜਨ ਮਿਲਿਆ ਸੁਖ ਪਾਇਆ ਜਮਦੂਤ ਮੋਏ ਬਿਖ ਖਾਏ। ਨਾਵੇਂ ਅੰਦਰ ਹਉ ਵਸਾਂ ਨਾਉ ਵਸੇ ਮਨ ਆਏ। ਬਾਜ ਗੁਰੂ ਗੋਬਾਰ ਹੈ ਬਿਨ ਸਬਦੇ ਬੂਝ ਨਾ ਪਾਏ। ਗੁਰਮਤੀ ਪ੍ਰਗਾਸ ਹੋਏ ਸੱਚ ਰਹੇ ਲਿਵ ਲਾਏ। ਤਿੱਥੇ ਕਾਲ ਨ ਸੰਚਰੈ ਜੋਤੀ ਜੋਤ ਸਮਾਏ। ਤੂੰ ਹੈ ਸਾਜਨ ਤੂੰ ਸੁਜਾਣ ਤੂੰ ਆਪੇ ਮੇਲਣ ਹਾਰ। ਗੁਰ ਸਬਦੀ ਸਾਹ ਲਾਹੀਏ ਅੰਤ ਨ ਪਾਰਾਵਾਰ। ਤਿੱਥੇ ਕਾਲ ਨ ਅਪੜੈ ਜਿੱਥੇ ਗੁਰ ਕਾ ਸ਼ਬਦ ਅਪਾਰ। ਹੁਕਮੀ ਸਭੈ ਉਪਜੈ ਹੁਕਮੀ ਕਾਰ ਕਮਾਹੇ। ਹੁਕਮੀ ਕਾਲੇ ਵਸ ਹੈ ਹੁਕਮੀ ਸਾਚ ਸਮਾਹੇ। ਨਾਨਕ ਜੋਤਿਸ ਭਾਵੈ ਸੋਥੀਏ ਇਨ੍ਹਾਂ ਜਨਤਾਂ ਵਸ ਕਿਛ ਨਾਹੇ। ਸ੍ਰੀ ਰਾਗ ਮਹੱਲਾ ਪਹਿਲਾ ਮਨ ਜੂਠੇ ਤਨ ਜੂਠ ਹੈ ਜੀਵਾ ਜੂਠੀ ਹੋਏ। ਮੁੱਖ ਝੂਠੇ ਝੂਠ ਬੋਲਣਾ ਕਿਉਂ ਕਰ ਸੁੱਚਾ ਹੋਏ। ਬਿਨ ਅਬ ਸ਼ਬਦ ਨ ਮਾਂਜੀਐ ਸਾਚੇ ਤੇ ਸੱਚ ਹੋਏ। ਮੁੰਦੇ ਗੁਣਹੀਣੀ ਸੁਖ ਕੇ ਪਿਰ ਰਲੀਆ ਰਸ ਮਾਨਸੀ ਸਾਚ ਸ਼ਬਦ ਸੁਖ ਨੇ ਰਹਾਉ। ਪਿਰ ਪਰਦੇਸੀ ਜੇ ਥੀਏ ਤਨ ਵਾਂਡੀ ਚੂਰੇ ਜਿਉਂ ਜਲ ਥੋੜੇ ਮਛਲੀ ਕਰਨ ਪਲਾਵ ਕਰੇ। ਪਿਰ ਭਾਵੈ ਸੁਖ ਪਾਈਏ ਜਾਂ ਆਪੇ ਨਦਰ ਕਰੇ। ਪਿਰ ਸਾ ਲਾਹੀ ਆਪਣਾ ਸਖੀ ਸਹੇਲੀ ਨਾਲ ਤਨ ਸੋਹੈ ਮਨ ਮੋਹਿਆ ਰਤੀ ਰੰਗ ਨਿਹਾਲ। ਸ਼ਬਦ ਸਵਾਰੀ ਸੋਹਣੀ ਪਿਰ ਰਾਵੈ ਗੁਣ ਨਾਲ ਕਾਮਣ ਕਾਮ ਨਾ ਆਵੇ ਖੋਟੀ ਅਵਗਣ ਆਰ। ਨਾ ਸੁਖ ਪਈਏ ਸੋਹਰੇ ਝੂਠ ਜਲੀ ਵੇਕਾਰ। ਆਵਣ ਵੰਜਣ ਡਾਕੜੋ ਛੋਡੀ ਕੰਤ ਵਿਸਾਰ। ਪਿਰਕੀ ਨਾਰ ਸੁਹਾਵਣੀ ਮੁੱਤੀ ਸੋ ਕਿਤ ਸਾਧ। ਪਿਰ ਕੈ ਕਾਮ ਨਾ ਆਵੇ ਬੋਲੇ ਫਾਦਲ ਬਾਦ। ਦਰ ਕਰ ਢੋਈ ਨਾਲ ਹੈ ਛੁੱਟੀ ਦੂਜੇ ਸਾਧ। ਪੰਡਤ ਵਾਚੈ ਪੋਥੀਆਂ ਨਾ ਬੁਝੈ, ਵਿਚਾਰ ਅਨਕੋਮਤੀ ਦੇ ਚੱਲੈ, ਮਾਇਆ ਕਾ ਵਪਾਰ ਕਥਨੀ ਝੂਠੀ ਜਗ ਪਵੈ, ਰਹਿਣੀ ਸ਼ਬਦ ਸੁਸਾਰ ਕੇਤੇ ਪੰਡਤ ਜੋਦਗੀ, ਵੇਦਾਂ ਕਰਹਿ ਵਿਚਾਰ, ਵਾਦ ਵਿਰੋਧ ਸਲਾਹਣੇ ਵਾਦੇ ਆਵਣ ਜਾਣ, ਬਿਨ ਗੁਰ ਕਰਮ ਨ ਛੁੱਟ ਸੀ, ਕਹਿ ਸੁਣ ਆਖ ਵਖਾਣ, ਸਭ ਗੁਣ ਬੰਤੀ ਆਖੀਐ, ਮੈਂ ਗੁਣ ਨਾਹੀ ਕੋਏ, ਹਰ ਵਰ ਨਾਰ ਸੁਹਾਵਣੀ, ਮੈਂ ਭਾਵੈ ਪ੍ਰਭ ਸੋਏ, ਨਾਨਕ ਸ਼ਬਦ ਮਿਲਾਵੜਾ ਨਾ ਵੇ ਛੋੜਾ ਹੋਏ, ਸ੍ਰੀ ਰਾਗ ਮਹੱਲਾ ਪਹਿਲਾ, ਜਪ ਤਪ ਸੰਜਮ ਸਾਧੀਏ, ਤੀਰਥ ਕੀਚੈ ਵਾਸ ਪੁੰਨ ਦਾਨ ਚੰਗਿਆਈਆਂ, ਬਿਨ ਸਾਚੇ ਕਿਆ ਤਾਸ, ਜਿਹਾ ਰਾਧੈ ਤਿਹਾ ਲੁਣੈ, ਬਿਨ ਗੁਣ ਜਨਮ ਬੇਣ ਆਸ, ਮੁਦੈ ਗੁਣ ਦਾਸੀ ਸੁਖ ਹੋਏ, ਅਵਗਣ ਤਿਆਗ ਸਮਾਈਏ, ਗੁਰਮਤ ਪੂਰਾ ਸੋਏ ਰਹਾਓ, ਵਿਣ ਰਾਸੀ ਵਾਹ ਪਾਰੀਆਂ, ਤੱਕੇ ਕੁੰਡਾਂ ਚਾਰ, ਮੂਲ ਨਾ ਬੁੱਝੈ ਆਪਣਾ ਵਸਤਰ ਹੀ ਕਰਵਾਰ, ਵਿਣ ਵੱਖਰ ਦੁੱਖ ਅਗਲਾ, ਕੂੜ ਮੁੱਠੀ ਕੂੜ ਯਾਰ, ਲਾਹ ਐਨਿਸ ਨੌਤਨਾ, ਪਰਖੇ ਰਤਨ ਵਿਚਾਰ, ਵਸਤ ਲਹੇ ਕਰ ਆਪਣੇ ਚੱਲੇ ਕਾਰਜ ਸਾਰ, ਵਣਜਾ ਰਿਆ ਸਿਉਂ ਵਣਜ ਕਰ, ਗੁਰਮੁਖ ਬ੍ਰਹਮ ਵਿਚਾਰ, ਸੰਤਾਂ ਸੰਗਤ ਪਾਈਏ ਜੇ ਮੇਲੇ ਮੇਲਣਹਾਰ, ਮਿਲਿਆ ਹੋਏ ਨ ਵਿਛੜੈ ਜਿਸ ਅੰਤਰ ਜੋਤ ਅਪਾਰ, ਸੱਚੇ ਆਸਣ ਸੱਚ ਰਹੇ ਸੱਚੇ ਪ੍ਰੇਮ ਪਿਆਰ, ਜਿਨੀ ਆਪ ਪਛਾਣਿਆ ਘਰ ਮੈਂ ਮੈਲ ਸੁਥਾਏ, ਸੱਚੇ ਸੇਤੀ ਰਤਿਆ ਸੱਚੋ ਪੱਲੇ ਪਾਏ, ਤ੍ਰਿਭਵਨ ਸੋ ਪ੍ਰਭ ਜਾਣੀਐ ਸਾਚੋ ਸਾਚੇ ਨਾਏ, ਸਾ ਤਨ ਖਰੀ ਸੁਹਾਵਣੀ ਜਿਨ ਪਿਰ ਜਾਤਾ ਸੰਗ, ਮਹਿਲੀ ਮਹਿਲ ਬੁਲਾਈਏ ਸੋ ਪਿਰ ਰਾਵੈ ਰੰਗ, ਸੱਚ ਸੁਹਾਗਣ ਸਾਪਲੀ ਪਿਰ ਮੋਹੀ ਗੁਣ ਸੰਗ, ਭੂਲੀ ਭੂਲੀ ਥਲ ਚੜਾਂ ਥਲ ਚੜ ਡੁਗਰ ਜਾਓ, ਬਨ ਮੈਂ ਭੂਲੀ ਜੇ ਫਿਰਾਂ, ਬਿਨ ਗੁਰ ਬੂਜ ਨਾ ਪਾਓ, ਨਾਵੋ ਭੂਲੀ ਜੇ ਫਿਰਾਂ, ਫਿਰ ਫਿਰ ਆਵੋ ਜਾਓ, ਪੁੱਛੋ ਜਾਓ ਪੁੱਛੋ ਜਾਏ, ਪਧਾਉਆਂ ਚੱਲੇ ਚਾਕਰ ਹੋਏ, ਰਾਜਨ ਜਾਣੇ ਆਪਣਾ ਦਰ ਘਰ ਠਾਕ ਨਾ ਹੋਏ, ਨਾਨਕ ਏਕੋ ਰਵ ਰਿਹਾ ਦੂਜਾ ਅਵਰ ਨ ਕੋਏ, ਸ੍ਰੀ ਰਾਗ ਮਹੱਲਾ ਪਹਿਲਾ, ਗੁਰ ਤੇ ਨਿਰਮਲ ਜਾਣੀਐ ਨਿਰਮਲ ਦੇਹ ਸਰੀਰ, ਨਿਰਮਲ ਸਾਚੋ ਮਨ ਵਸੈ ਸੋ ਜਾਣੇ ਅਬ ਪੀਰ, ਸਹਿਜੇ ਤੇ ਸੁਖ ਅਗਲੋ ਨਾ ਲਾਗੈ ਜਮ ਤੀਰ, ਭਾਈ ਰੇ ਮੈਲ ਨਾਹੀ ਨਿਰਮਲ ਜਲ ਨਾਏ, ਨਿਰਮਲ ਸਾਚਾ ਏਕ ਤੂੰ ਹੋਰ ਮੈਲ ਭਰੀ ਸਭ ਜਾਏ ਰਹਾਓ, ਹਰ ਕਾ ਮੰਦਰ ਸੋਹਣਾ ਕੀਆ ਕਰਨੇ ਹਾਰ, ਰਵ ਸਸ ਦੀਪ ਅਨੂਪ ਜੋਤ, ਤ੍ਰਿਭਵਨ ਜੋਤ ਅਪਾਰ, ਹਾਟ ਪਟਨਗੜ ਕੋਠੜੀ ਸੱਚ ਸੌਦਾ ਵਾਪਾਰ, ਗਿਆਨ ਅੰਜਨ ਪੈ ਪੰਜਨਾ ਦੇਖ ਨਿਰੰਜਨ ਭਾਏ, ਗੁਪਤ ਪ੍ਰਗਟ ਸਭ ਜਾਣੀਏ ਜੇ ਮਨ ਰਾਖੈ ਠਾਏ, ਐਸਾ ਸਤਿਗੁਰ ਜੇ ਮਿਲੇ ਤਾਂ ਸਹਿਜੇ ਲਏ ਮਿਲਾਏ, ਕਸ ਕਸਵੱਟੀ ਲਾਈਏ ਪਰਖੇ ਹਿਤ ਚਿਤ ਲਾਏ, ਖੋਟੇ ਠੌਰ ਨਾ ਪਾਏ ਨੀ ਖਰੇ ਖਜਾਨੇ ਪਾਏ, ਆਸਾ ਅੰਦੇਸਾ ਦੂਰ ਕਰ ਇਉ ਮਲ ਜਾਏ ਸਮਾਏ, ਸੁਖ ਕੋ ਮੰਗੇ ਸਭ ਕੋ ਦੁੱਖ ਨਾ ਮੰਗੇ ਕੋਏ, ਸੁਖ ਹੈ ਕੋ ਦੁੱਖ ਅਗਲਾ, ਮਨਮੁਖ ਬੂਝ ਨਾ ਹੋਏ, ਸੁਖ ਦੁੱਖ ਸਮ ਕਰ ਜਾਣੀਏ ਸ਼ਬਦ ਭੇਦ ਸੁਖ ਹੋਏ, ਵੇਦ ਪੁਕਾਰੇ ਵਾਚੀਏ ਬਾਣੀ ਬ੍ਰਹਮ ਵਿਆਸ, ਮੁਨ ਜਨ ਸੇਵਕ ਸਾਧਕਾ ਨਾਮ ਰਤੇ ਗੁਣਤਾਸ, ਸੱਚ ਰਤੇ ਸੇ ਜਿਣ ਗਏ ਹੋਂ ਸਦ ਬਲਿਹਾਰੇ ਜਾਸ, ਚੌਂ ਯੁਗ ਮੈਲੇ ਮਲ ਭਰੇ ਜਿਨ ਮੁਖ ਨਾਮ ਨਾ ਹੋਏ, ਭਗਤੀ ਪਾਏ ਵਿਹੂਣਿਆ ਮੋਹ ਕਾਲਾ ਪਤ ਖੋਏ, ਜਿਨੀ ਨਾਮ ਵਿਸਾਰਿਆ ਅਵਗਣ ਮੁੱਠੀ ਰੋਏ, ਖੋਜਤ ਖੋਜਤ ਪਾਇਆ ਡਰ ਕਰ ਮਿਲੇ ਮਿਲਾਏ, ਆਪ ਪਛਾਣੀ ਘਰ ਵਸੈ ਹਉਮੈ ਤ੍ਰਿਸ਼ਨਾ ਜਾਏ, ਨਾਨਕ ਨਿਰਮਲ ਉਜਲੇ ਜੋ ਰਾਤੇ ਹਰ ਨਾਏ, ਸ੍ਰੀ ਰਾਗ ਮਹੱਲਾ ਪਹਿਲਾ, ਸੁਣ ਮਨ ਭੂਲੇ ਬਾਵਰੇ ਗੁਰ ਕੀ ਚਰਨੀ ਲਾਗ, ਹਰ ਜਪ ਨਾਮ ਧਿਆਏ ਤੂੰ ਜਮ ਡਰ ਪੈ ਦੁਖ ਭਾਗ, ਦੁਖ ਘਣੋ ਦੁਹਾਗਣੀ ਕਿਉਂ ਥਿਰ ਰਹੇ ਸੁਹਾਗ, ਭਾਈ ਰੇ ਅਵਰ ਨਾਹੀ ਮੈਂ ਥਾਓ, ਮੈਂ ਧਨ ਨਾਮ ਨਿਧਾਨ ਹੈ ਗੁਰ ਦੀਆ ਬਲ ਜਾਓ ਰਹਾਓ, ਗੁਰਮਤ ਪਤ ਸਾਹਬਾਸ ਤਿਸ ਤਿਸ ਕੈ ਸੰਗ ਮਿਲਾਓ, ਤਿਸ ਬਿਨ ਘੜੀ ਨਾ ਜੀਵੋ ਬਿਨ ਨਾ ਵੈ ਮਰ ਜਾਓ, ਮੈਂ ਅੰਦਲੇ ਨਾਮ ਨਾ ਵੀਸਰੈ ਟੇਕ ਟਿਕੀ ਕਰ ਜਾਓ, ਗੁਰੂ ਜਿਨ੍ਹਾਂ ਕਾ ਅੰਦਲਾ ਚੇਲੇ ਨਾਹੀ ਠਾਓ, ਬਿਨ ਸਤਿਗੁਰ ਨਾਓ ਨਾ ਪਾਈਏ ਬਿਨ ਨਾਵੇਂ ਕਿਆ ਸੁਆਓ, ਆਏ ਗਿਆ ਪਛਤਾਵਣਾ ਜਿਉਂ ਸੁਣੇ ਕਰ ਕਾਓ, ਬਿਨ ਨਾਵੇਂ ਦੁੱਖ ਦੇਹਰੀ ਜਿਉਂ ਕੱਲਰ ਕੀ ਭੀਤ, ਤਬ ਲਗ ਮਹਿਲ ਨਾ ਪਾਈਏ ਜਬ ਲਗ ਸਾਚ ਨਚੀਤ, ਸ਼ਬਦ ਰਪੈ ਕਰ ਪਾਈਏ ਨਿਰਬਾਣੀ ਪਦਨੀਤ ਹਉ ਗੁਰ ਪੂਛੋ ਆਪਣੇ ਗੁਰ ਪੂਛ ਕਾਰ ਕਮਾਓ ਸ਼ਬਦ ਸਲਾਹੀ ਮਨ ਵਸੈ ਹਉਮੈ ਦੁਖ ਜਲ ਜਾਓ ਸਹਿਜੇ ਹੋਏ ਮਿਲਾਵੜਾ ਸਾਚੇ ਸਾਚ ਮਿਲਾਓ ਸ਼ਬਦ ਰਤੇ ਸੇ ਨਿਰਮਲੇ ਤਜ ਕਾਮ ਕ੍ਰੋਧ ਅਹੰਕਾਰ ਨਾਮ ਸਲਾਹਿਣ ਸਦਾ ਨਾਮ ਸਲਾਹਿਣ ਸਾਦ ਸਦਾ ਹਰ ਰਾਖੇ ਉਰਧਾਰ ਸੋ ਕਿਉਂ ਮਨੋ ਵਿਸਾਰੀਏ ਸਭ ਜੀਆਂ ਕਾ ਆਧਾਰ ਸ਼ਬਦ ਮਰੇ ਸੋ ਮਰ ਰਹੇ ਫਿਰ ਮਰੇ ਨਾ ਦੂਜੀ ਵਾਰ ਸ਼ਬਦ ਹੀ ਤੇ ਪਾਈਏ ਹਰ ਨਾਮੇ ਲੱਗੇ ਪਿਆਰ ਬਿਨ ਸ਼ਬਦੇ ਜਗ ਭੂਲਾ ਫਿਰੇ ਮਰ ਜਨਮੇ ਵਾਰੋ ਵਾਰ ਸਭ ਸਾ ਲਾਹੇ ਆਪ ਕੋ ਵੱਡੋ ਵਡੇਰੀ ਹੋਏ ਗੁਰ ਬਿਨ ਆਪ ਨਾ ਚੀਨੀਏ ਕਹੇ ਸੁਣੇ ਕਿਆ ਹੋਏ ਨਾਨਕ ਸ਼ਬਦ ਪਛਾਣੀਏ ਹਉਮੈ ਕਰੇ ਨਾ ਕੋਏ ਸ੍ਰੀ ਰਾਗ ਮਹੱਲਾ ਪਹਿਲਾ ਬਿਨ ਪਿਰ ਧਨ ਸੀਗਾਰੀਏ ਜੁਬਨ ਬਾਦ ਖੁਆਰ ਨਾ ਮਾਣੇ ਸੁਖ ਸੇਜੜੀ ਬਿਨ ਪਿਰ ਬਾਦ ਸੀਗਾਰ ਦੁਖ ਘਣੋ ਦੁਹਾਗਣੀ ਨਾ ਕਰ ਸੇਜ ਪਧਾਰ ਮਨ ਰੇ ਰਾਮ ਜਪੋ ਸੁਖ ਹੋਏ ਬਿਨ ਗੁਰ ਪ੍ਰੇਮ ਨਾ ਪਾਈਏ ਸ਼ਬਦ ਮਿਲੇ ਰੰਗ ਹੋਏ ਰਹਾਓ ਗੁਰ ਸੇਵਾ ਸੁਖ ਪਾਈਏ ਹਰ ਵਰ ਸਹਿਜ ਸੀਗਾਰ ਸੱਚ ਮਾਣੇ ਪਿਰ ਸੇਜੜੀ ਗੂੜਾ ਹੇਤ ਪਿਆਰ ਗੁਰਮੁਖ ਜਾਣ ਸਿੰਝਾਣੀਏ ਗੁਰ ਮੇਲੀ ਗੁਣ ਚਾਰ ਸੱਚ ਮਿਲੋ ਵਰ ਕਾਮਣੀ ਪਿਰ ਮੋਹੀ ਫਿਰ ਮੋਹੀ ਰੰਗ ਲਾਏ ਮਨ ਤਨ ਸਾਚ ਵਿਗਸਿਆ ਕੀਮਤ ਕਹਿਣ ਨਾ ਜਾਏ ਹਰ ਵਾਰ ਘਰ ਸੁਹਾਗਣੀ ਨਿਰਮਲ ਸਾਚੇ ਨਾਏ ਮਨ ਮੈਂ ਮਨੁਆ ਜੇ ਮਰੇ ਤਾਂ ਫਿਰ ਰਾਵੈ ਨਾਰ ਇਕਤ ਤਾਗੈ ਰਲ ਮਿਲੇ ਗੱਲ ਮੋਤੀਅਨ ਕਾ ਹਾਰ ਸੰਤ ਸਭਾ ਸੁਖ ਉਪਜੈ ਗੁਰਮੁਖ ਨਾਮ ਆਧਾਰ ਖਿਨਮੈ ਉਪਜੇ ਖਿਨ ਖਪੈ ਖਿਨ ਆਵੈ ਖਿਨ ਜਾਏ ਸ਼ਬਦ ਪਛਾਣੇ ਰਵ ਰਹੇ ਨਾ ਤਿਸ ਕਾਲ ਸੰਤਾਏ ਸਾਹਿਬ ਤੁਲ ਨਾ ਤੋਲੀਏ ਕਥਨ ਨਾ ਪਾਇਆ ਜਾਏ ਵਾਹ ਪਾਰੀ ਬਣ ਜਾ ਰਿਹਾ ਆਏ ਵਜੋ ਲਿਖਾਏ ਕਾਰ ਕਮਾਵੇ ਸੱਚ ਕੀ ਲਾਹਾ ਮਿਲ ਰਜਾਏ ਪੂੰਜੀ ਸਾਚੀ ਗੁਰ ਮਿਲੇ ਨਾ ਤਿਸ ਤਿਲ ਨਾ ਤਮਾਏ ਗੁਰਮੁਖ ਤੋਲ ਤੁਲ ਆਏ ਸੀ ਸੱਚ ਤਰਾਜੀ ਤੋਲ ਆਸਾ ਮਨਸਾ ਮੋਹਣੀ ਗੁਰ ਠਾਕੀ ਸੱਚ ਬੋਲ ਆਪ ਤੁਲਾਏ ਤੋਲ ਸੀ ਪੂਰੇ ਪੂਰਾ ਤੋਲ ਕਥਨੇ ਕਹਿਣ ਨਾ ਛੁਟੀਏ ਨਾ ਪੜ ਪੁਸਤਕ ਭਾਰ ਕਾਇਆ ਸੋਚ ਨਾ ਪਾਈਏ ਬਿਨ ਹਰ ਭਗਤ ਪਿਆਰ ਨਾਨਕ ਨਾਮ ਨਾ ਵਿਸਰੇ ਮੇਲੇ ਗੁਰ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਸਤਿਗੁਰ ਪੂਰਾ ਜੇ ਮਿਲੇ ਪਾਈਏ ਰਤਨ ਵਿਚਾਰ ਮਨ ਦੀਜੇ ਗੁਰੂ ਆਪਣੇ ਪਾਈਏ ਸਰਬ ਪਿਆਰ ਮੁਕਤ ਪਦਾਰਥ ਪਾਈਏ ਅਵਗਣ ਮੇਟਣ ਹਾਰ ਭਾਈ ਰੇ ਗੁਰਬਿਨ ਗਿਆਨ ਨਾ ਹੋਏ ਪੁੱਛੋ ਬ੍ਰਹਮੈ ਨਾਰਦੇ ਵੇਦ ਵਿਆਸੈ ਕੋਈ ਰਹਾਓ ਗਿਆਨ ਧਿਆਨ ਤੁਨ ਜਾਣੀਆ ਕਥ ਕਹਾਵੈ ਸੋਏ ਸਫਲੇ ਬਿਰਖ ਹਰੇ ਆਵਲਾ ਸ਼ਾਵ ਕਨੇਰੀ ਹੋਏ ਲਾਲ ਜਵੇਹਰ ਮਾਣਕੀ ਗੁਰ ਭੰਡਾਰੇ ਸੋਏ ਗੁਰ ਭੰਡਾਰੇ ਪਾਈਏ ਨਿਰਮਲ ਨਾਮ ਪਿਆਰ ਸੱਚ ਵੱਖਰ ਸਾਂਚੀਏ ਪੂਰੇ ਕਰਮ ਅਪਾਰ ਸੁਥ ਸੁਖ ਦਾਤਾ ਮੇਟਣੋ ਸਤਿਗੁਰ ਅਸੁਰ ਸੰਘਾਰ ਭਵਜਲ ਬਿਖਮ ਡਰਾਵਣੋ ਨਾ ਕੰਦੀ ਨਾ ਪਾਰ ਨਾ ਬੇੜੀ ਨਾ ਤੁਲਹੜਾ ਨਾ ਤਿਸ ਮੰਜ ਮਲਾਰ ਸਤਿਗੁਰ ਭੈ ਕਾ ਬੋਹਿਥਾ ਨਦਰੀ ਪਾਰ ਉਤਾਰ ਇੱਕ ਤਿਲ ਪਿਆਰਾ ਵਿਸਰੈ ਦੁੱਖ ਲੱਗੇ ਸੁਖ ਜਾਏ ਜੀਵਾ ਜਲੋ ਜਲਾਵਣੀ ਨਾਮ ਨਾ ਜਪੈ ਰਸਾਏ ਘੱਟ ਬਿਨਸੇ ਦੁੱਖ ਅਗਲੋ ਜਮ ਪਕੜੇ ਪਛਤਾਏ ਮੇਰੀ ਮੇਰੀ ਕਰ ਗਏ ਤਨ ਧਨ ਕਲਤ ਨ ਸਾਥ ਬਿਨ ਨਾਵੇਂ ਧਨਬਾਦ ਹੈ ਭੁੱਲੋ ਮਾਰਗ ਆਥ ਸਾਚੋ ਸਾਹਿਬ ਸੇਵੀਏ ਗੁਰਮੁਖ ਕਥੋ ਕਾਥ ਆਵੇ ਜੈ ਭਵਾਈਏ ਪਾਇਆ ਕਿਰਤ ਕਮਾਏ ਪੁਰਬ ਲਿਖਿਆ ਕਿਉਂ ਮੇਟੀਏ ਲਿਖਿਆ ਲੇਖ ਰਜਾਏ ਬਿਨ ਹਰ ਨਾਮ ਨ ਛੁਟੀਏ ਗੁਰਮਤ ਮਿਲੇ ਮਿਲਾਏ ਤਿਸ ਬਿਨ ਮੇਰਾ ਕੋ ਨਹੀਂ ਜਿਸਕਾ ਜੀਓ ਪ੍ਰਾਣ ਹਉਮੈ ਮਮਤਾ ਜਲ ਬਲੋ ਲੋਭ ਜਲੋ ਅਭਿਮਾਨ ਨਾਨਕ ਸ਼ਬਦ ਵਿਚਾਰੀਏ ਪਾਈਏ ਗੁਣੀ ਨਿਧਾਨ ਸ੍ਰੀ ਰਾਗ ਮਹੱਲਾ ਪਹਿਲਾ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਜਲ ਕਮਲੇਹੇ ਲਹਿਰੀ ਨਾਲ ਪਛਾੜੀਏ ਭੀ ਬਿਗਸੇ ਅਸਨੇ ਜਲ ਮੈਂ ਜੀ ਉਪਾਇ ਕੇ ਬਿਨ ਜਲ ਮਰਨ ਤਨੇਹੇ ਮਨ ਰੇ ਕਿਉਂ ਛੂਟੋ ਬਿਨ ਪਿਆਰ ਗੁਰਮੁਖ ਅੰਤਰ ਰਵ ਰਿਹਾ ਬਖਸੇ ਭਗਤ ਭੰਡਾਰ ਰਹਾਓ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਮਛਲੀ ਨੀਰ ਜਿਉਂ ਅਧਿਕੋ ਤਿਉਂ ਸੁਖ ਘਣੋ ਮਨ ਤਨ ਸ਼ਾਂਤ ਸਰੀਰ ਬਿਨ ਜਲ ਘੜੀ ਨਾ ਜੀਵੀ ਪ੍ਰਭ ਜਾਣੇ ਅਬ ਪੀਰ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਚਾਤਰਕ ਮੇਹ ਸਰ ਪਰ ਥਲ ਹਰਿਆਵਲੇ ਇੱਕ ਬੂੰਦ ਨ ਪਵੀ ਕੇ ਕਰ ਮਿਲੇ ਸੋ ਪਾਈਏ ਕਿਰਤ ਪਿਆ ਸਿਰ ਦੇਹ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆਵਟਣ ਆਪ ਖਪੈ ਦੁੱਧ ਕੋ ਖਪਣ ਨ ਦੇ ਆਪ ਮੇਲ ਵਿਛੰਨਿਆ ਸੱਚ ਵਡਿਆਈ ਦੇ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਚੱਕਵੀ ਸੂਰ ਖਿਨ ਪਲ ਨੀਂਦ ਨ ਸੋਵੀ ਜਾਣੇ ਦੂਰ ਹਜੂਰ ਮਨਮੁਖ ਸੋਜੀ ਨਾ ਪਵੈ ਗੁਰਮੁਖ ਸਦਾ ਹਜੂਰ ਮਨਮੁਖ ਗਣਤ ਗਣਾਵਣੀ ਕਰਤਾ ਕਰੇ ਸੋ ਹੋਏ ਤਾਂ ਕਿ ਕੀਮਤ ਨਾ ਪਵੈ ਜੇ ਲੋਚੇ ਸਭ ਕੋਏ ਗੁਰਮਤ ਨਾਮ ਨਾ ਪਾਈਏ ਸੱਚ ਮਿਲਾਵਾ ਸੋਏ ਸੱਚਾ ਨਿਹੋ ਨ ਟੁੱਟਈ ਜਾਂ ਸਤਿਗੁਰੂ ਭੇਟੇ ਸੋਏ ਗਿਆਨ ਪਦਾਰਥ ਪਾਇਆ ਗਿਆਨ ਪਦਾਰਥ ਪਾਇਆ ਤ੍ਰਿਭਵਨ ਸੋਜੀ ਹੋਏ ਨਿਰਮਲ ਨਾਮ ਨ ਵਿਸਰੇ ਜੀਵ ਗੁਣ ਕਾ ਗਾਹਕ ਹੋਏ ਖੇਲ ਗਏ ਸੇ ਪੰਖ ਨੂੰ ਜੋ ਚੁਗਦੇ ਸਰ ਤਲ ਘੜੀ ਕੇ ਮੋਹਿਤ ਕੇ ਚੱਲਣਾ ਖੇਲਣ ਅੱਜ ਕੇ ਕੱਲ ਜਿਸ ਤੋਂ ਮਿਲੇ ਸੋ ਮਿਲੇ ਜਾਏ ਸੱਚਾ ਪਿੜ ਮਲ ਬਿਨ ਗੁਰ ਪ੍ਰੀਤ ਨਾ ਉਪਜੇ ਹਉਮੈ ਮਹਿਲ ਨ ਜਾਏ ਸੋਹੰ ਆਪ ਪਛਾਣੀਏ ਸਾਬਦ ਭੇਦ ਪਤੇ ਆਏ ਗੁਰਮੁਖ ਆਪ ਪਛਾਣੀਏ ਅਵਰ ਕੇ ਕਰੇ ਕਰਾਏ ਮਿਲਿਆ ਕਾ ਕਿਆ ਮਿਲੀਏ ਸ਼ਬਦ ਮਿਲੇ ਪਤੀ ਆਏ ਮਨਮੁਖ ਸੋਜੀ ਨਾ ਵਬੈ ਵਿਛੜ ਚੋਟਾਂ ਖਾਏ ਨਾਨਕ ਦਰ ਕਰ ਏਕ ਹੈ ਵਰਨ ਦੂਜੀ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਮਨਮੁਖ ਭੁੱਲੇ ਭੁਲਾਈਏ ਭੁੱਲੀ ਠੌਰ ਨਾ ਕਾਏ ਗੁਰਬਿਨ ਕੋ ਨਾ ਦਿਖਾਵੀ ਅੰਧੀ ਆਵੈ ਜਾਏ ਗਿਆਨ ਪਦਾਰਥ ਖੋਇਆ ਠੱਗਿਆ ਮੁੱਠਾ ਜਾਏ ਬਾਬਾ ਮਾਇਆ ਭਰਮ ਭੁਲਾਏ ਭਰਮ ਭੁੱਲੀ ਡੁਹਾਗਣੀ ਨਾ ਪਿਰ ਅੰਕ ਸਮਾਏ ਰਹਾਓ ਭੁੱਲੀ ਫਿਰੇ ਦਸੰਤਰੀ ਭੁੱਲੀ ਗ੍ਰਹਿ ਤਜ ਜਾਏ ਭੁੱਲੀ ਡੂੰਗਰ ਥਲ ਚੜੇ ਭਰਮ ਮਨ ਡੋਹ ਲਾਏ ਧੁਰੋ ਵਿਛੁੰਨੀ ਕਿਉਂ ਮਿਲੇ ਗਰਮ ਮੁੱਠੀ ਬਿਲ ਲਾਏ ਵਿਛੜਿਆ ਗੁਰ ਮੇਲਸੀ ਹਰ ਰਸ ਨਾਮ ਪਿਆਰ ਸਾਚੀ ਸਹਿਜ ਸੋਭਾ ਕਣੀ ਹਰ ਗੁਣ ਨਾਮ ਆਧਾਰ
1: ਰੱਖ ਤੂੰ ਮੈਂ ਤੁਧ ਬਿਨ ਕਬਲ ਪਧਾਰ ਅੱਖਰ ਪੜ ਪੜ ਭੁੱਲੀਐ ਭੇਖੀ ਪਾਉ ਅਭਿਮਾਨ ਤੀਰਥ ਨਾਤਾ ਕਿਆ ਕਰੇ ਮਨ ਮੈਂ ਮਹਿਲ ਗੁਮਾਨ ਗੁਰਬਿਨ ਕਿਨੇ ਸਮਝਾਈਐ ਮਹਾਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈਐ ਗੁਰਮਤਿ ਤਤ ਵਿਚਾਰ ਸਾਧਨ ਆਪ ਗੁਆਇਆ ਗੁਰ ਕੈ ਸ਼ਬਦ ਸਿੰਗਾਰ ਕਰ ਹੀ ਸੋ ਪਿਰ ਪਾਇਆ ਗੁਰ ਕੈ ਹੇਤ ਪਾਰ ਗੁਰ ਕੀ ਸੇਵਾ ਚਾਕਰੀ ਮਨ ਨਿਰਮਲ ਸੁਖ ਹੋਏ ਗੁਰ ਕਾ ਸ਼ਬਦ ਮਨ ਵਸਿਆ ਹਉਮੈ ਵਿੱਚੋਂ ਖੋਏ ਨਾ ਪਦਾਰਥ ਪਾਇਆ ਲਾਭ ਸਦਾ ਮਨ ਹੋਏ ਕਰ ਮਿਲੇ ਤਾਂ ਪਾਈਐ ਆਪ ਨਾ ਲਿਆ ਜਾਏ ਗੁਰ ਕੀ ਚਰਨੀ ਲਾਗ ਰਹੋ ਵਿੱਚੋਂ ਆਪ ਗੁਆਏ ਸੱਚੇ ਸੇਤੀ ਰਤਿਆ ਸੱਚੋ ਪੱਲੇ ਪਾਏ ਭੁੱਲਣੇ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਗੁਰਮਤਿ ਮਨ ਸਮਝਾਇਆ ਲਾਗਾ ਤਸੇ ਪਿਆਰ।

ਬਿਨ ਨਾਮ ਬਹੂਣਾ ਮਨ ਹੀਨਾ ਜਲ ਬਿਨ ਮਸਲੀ ਜੋਮਰ ਮੇਰੇ ਪਿਆਰੇ ਹੇ ਪ੍ਰਾਨ ਧਾਰੇ ਹੇ ਗੁਣ ਸਾਸ ਸਾਧ ਸੰਗ ਤੋਂ ਮਿਲ ਗਾਵੇ ਖੁੱਲੜੇ ਕਪਾਟ ਨਾਨਕ ਸਤਿਗੁਰ ਭੇਟ ਤੈ ਸੰਤ ਤੇਰੇ ਬਚਨ ਅਨੂਪ ਪਾਰ ਸੰਤਨ ਆਧਾਰ ਬਾਣੀ ਵਿਚਾਰੀਏ ਜੀਉ ਸਿਮਰਤ ਸਾਸ ਗਰਾਸ ਪੂਰਨ ਵਿਸਵਾਸ ਕਿਉਂ ਮਨੋ ਵਿਸਾਰੀਏ ਜੀਉ ਕਿਉਂ ਮਨੋ ਵਿਸਾਰੀਏ ਨਿਮਖਣ ਟਾਰੀਏ ਹੇ ਗੁਣਵੰਤ ਪ੍ਰਾਣ ਆਧਾਰੇ ਮਨ ਵਾਸਤ ਫਲ ਫਲ ਏਤ ਹੈ ਸਵਾਮੀ ਜੀ ਕੀ ਵਿਰਥਾ ਸਾਰੇ ਨਾਥ ਕੇ ਨਾਥੇ ਸਰਬ ਕੈ ਸਾਥੇ ਜਪ ਜੂਏ ਜਨਮ ਨਾ ਹਾਰੀਏ ਨਾਨਕੀ ਬੇਨਤੀਆਂ ਪ੍ਰਭ ਪੈ ਕਿਰਪਾ ਕਰ ਭਉਜਲ ਉਤਾਰੀਏ ਲੱਖਣਾ ਧੂੜੀ ਮੰਜਨ ਸਾਧ ਕੈ ਸਾਹੀ ਥੀਏ ਕਿਰਪਾਲ ਲੱਥੇ ਹੰਬੇ ਥੋਖੜੇ ਨਾਨਕ ਹਰ ਤਨ ਮਾਲ ਸੰਤ ਸੁੰਦਰ ਸਵਾਮੀ ਤਾਮ ਭਗਤਾਂ ਵਿਸਵਾਸ ਆਸਾ ਲਗਦ ਜੀਵਤੇ ਜੀਓ ਮਨ ਤਨੇ ਗਲਤਾਨ ਸਿਮਰਤ ਪ੍ਰਭ ਨਾਮ ਹਰ ਅੰਮ੍ਰਿਤ ਪੀਵਤੇ ਜੀਓ ਅੰਮ੍ਰਿਤ ਹਰ ਪੀਵਤੇ ਸਦਾ ਥਰ ਜੀਵਤੇ ਵਿਖੇ ਫਨ ਫਿੱਕਾ ਜਾਣਿਆ ਪੈ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧ ਸੰਗ ਮਾਨਿਆ ਸਰਬਸੋ ਸੁਖ ਆਨੰਦ ਘਨ ਪਿਆਰੇ ਹਰ ਰਤਨ ਮਨ ਅੰਤਰ ਸੀਵਤੈ ਇੱਕ ਤਿਲ ਨਹੀਂ ਵਿਸਰੇ ਪ੍ਰਾਨ ਉਧਾਰਾ ਜਪ ਜਪ ਨਾਨਕ ਜੀਵਤੈ ਰੱਖਣਾ ਜੋ ਤੋ ਕੀਨੈ ਆਪਣਾ ਹੈ ਤਿੰਨਾ ਕੋ ਮਿਲ ਹੋਏ ਆਪੇ ਹੀ ਆਪ ਮੋਹੋ ਜਸ ਨਾਨਕ ਆਪ ਸੁਣਿਆ ਸੰਤ ਪ੍ਰੇਮ ਠਗੋਰੀ ਪਾਹਿ ਰਜਾਹਿ ਗੋਬਿੰਦ ਮਨ ਸੋਹਿਆ ਜੀਓ ਸੰਤਨ ਕੇ ਪ੍ਰਸਾਦ ਅਗਾਧ ਕੰਠ ਲਗ ਸੋਹਿਆ ਜੀਓ ਹਰ ਕੰਠ ਲਗ ਸੋਹਿਆ ਦੁਖ ਸਭ ਜੋਹਿਆ ਭਗਤ ਲਖਣ ਘਰ ਵਸ ਪਏ ਮਨ ਸਰਬ ਸੁਖ ਬੁੱਠੇ ਗੋਬਿੰਦ ਉੱਠੇ ਜਨਮ ਮਰਨਾ ਸਭ ਮਿਟ ਗਏ ਸਖੀ ਮੰਗਲੋਂ ਗਾਹਿਆ ਇਸ ਪੂਜਾਇਆ ਬਹੁਣ ਮਾਇਆ ਹੋਇਆ ਕਰ ਗਏ ਲੀਨ ਨਾਨਕ ਪ੍ਰਭ ਪਿਆਰੇ ਸੰਸਾਰ ਸਾਗਰ ਨਹੀਂ ਪੋਹਿਆ ਦੱਖਣਾ ਸਾਹੀ ਨਾਮ ਅਮੋਲ ਕੀ ਮਨਾ ਕੋਈ ਜਾਣਦਾ ਹੋ ਜਿੰਨਾ ਭਾਗ ਮਥਾਹੇ ਸੇ ਨਾਨਕ ਹਰ ਰੰਗ ਮਾਣ ਦੋ ਸੰਤ ਕਹਿਤੇ ਪਵਿੱਤ ਸੁਣਤੇ ਸਭ ਧਨ ਲਿਖਤੀ ਕੁਲ ਉਤਾਰਿਆ ਜੀ ਹੋ ਜਿਨ ਕੋ ਸਾਧੂ ਸੰਗ ਨਾਮ ਹਰ ਰੰਗ ਤਿੰਨੀ ਬ੍ਰਹਮ ਵਿਚਾਰਿਆ ਜੀ ਹੋ ਬ੍ਰਹਮ ਪਚਾਰਿਆ ਜਨਮ ਸਵਾਰਿਆ ਪੂਰਨ ਕਿਰਪਾ ਪ੍ਰਭ ਧਾਰੀ ਕਰ ਗੈ ਲੀਨੈ ਹਰ ਜਸੋ ਦੀਨੈ ਜੋ ਨਾ ਧਾਵੇ ਨਹਿ ਮਾਰੀ ਸਤਿਗੁਰੂ ਦਿਆਲ ਕਿਰਪਾਲ ਭੇਟ ਰਹੇ ਕਾਮ ਕ੍ਰੋਧ ਲੋਭ ਮਾਰਿਆ ਕਥਨ ਨਾ ਜੈ ਅਕਥ ਸਵਾਮੀ ਸਦਕੇ ਜੈ ਨਾਨਕ ਵਾਰਿਆ ਸ੍ਰੀ ਰਾਗ ਮਹੱਲਾ ਚੌਥਾ ਬੰਜਾਰਾ ਇੱਕ ਓਮਕਾਰ ਸਤਨਾਮ ਗੁਰਪ੍ਰਸਾਦ ਹਰ ਹਰ ਉੱਤਮ ਨਾਮ ਹੈ ਜਨ ਸਰਿਆ ਸਭ ਕੋਏ ਜੀਉ ਹਰ ਜੀ ਸਵੇ ਫਿਰ ਪਾਲਦਾ ਘਟ ਕਰ ਮਈਆ ਸੋਏ ਸੋ ਹਰ ਸਦਾ ਧਿਆਈ ਹੈ ਤਿਸ ਬਿਨ ਅਵਰ ਨ ਕੋਏ ਜੋ ਮੋਹਿਆ ਮੋਹਿਆ ਚਿਤ ਲਾਇਨ ਦੇ ਸੇ ਛੱਡ ਚੱਲੇ ਦਖਰੋਹੇ ਜਨ ਨਾਨਕ ਨਾਮ ਧਿਆਇਆ ਹਰ ਅੰਤ ਸੁਖਾਈ ਹੋਏ ਮੈਂ ਹਰ ਬਿਨ ਹੈ ਅਵਰ ਨ ਕੋਏ ਹਰ ਗੁਰ ਸਰ ਨਾਈ ਪਾਈ ਹੈ ਬੰਜਾਰਿਆ ਮਿੱਤਰਾ ਵਡਭਾਗ ਪ੍ਰਾਪਤ ਹੋਏ ਰਹਾ ਸੰਤ ਜਨਾ ਬਿਨ ਪਛਿਆ ਮਿਲ ਕੇ ਨ ਪਾਇਆ ਨਾ ਬਿਨ ਹੋਮੇ ਕਰਮ ਕਮਾਮ ਦੇ ਜਾਂ ਵਿਸੁਆ ਪੁੱਤਨ ਆਉਂ ਪਿਤਾ ਜਾਤ ਤੈ ਹੋਈ ਹੈ ਗੁਰ ਤੂਠਾ ਕਰੇ ਵਸਾਹ ਵਡਭਾਗੀ ਗੁਰ ਪਾਇਆ ਹਰ ਅਹਿਨਸ ਲਗਾ ਭਾਉ ਜਨ ਨਾਨਕ ਬ੍ਰਹਮ ਵਸਾਣਿਆ ਹਰ ਕੀਰਤ ਕਰਮ ਕਮਾਹ ਮਨ ਹਰ ਹਰ ਲਾਗਾ ਚਾਹ ਗੁਰ ਪੂਰੇ ਨਾਮ ਦੁੜਾਇਆ ਹਰ ਮਿਲਿਆ ਹਰ ਪਵ ਨਾਮ ਰਹਾ ਜਬ ਲਗ ਜੋ ਮਨ ਸਾਸ ਹੈ ਤਬ ਲਗ ਨਾਮ ਧਿਆਹੇ ਚਲਦਿਆਂ ਨਾਲ ਹਰ ਚਲ ਸੀ ਹਰ ਅੰਤੇ ਲੈ ਛੁੜਾਏ ਹੋਂ ਬਲਿਹਾਰੀ ਤਨ ਕੋ ਹਰ ਜਨ ਹਰ ਮਨ ਬੁੱਠਾ ਆਹੇ ਜਿਨੀ ਹਰ ਹਰ ਨਾਮ ਨਚੇਤਿਓ ਸੇ ਅੰਤ ਗਏ ਪਛਤਾਏ ਤੁਹਰ ਮਸਤਕ ਹਰ ਪ੍ਰਭ ਲਿਖਿਆ ਜਨ ਨਾਨਕ ਨਾਮ ਧਿਆਏ ਮਨ ਹਰ ਹਰ ਪ੍ਰੀਤ ਲਗਾਏ ਵਡਭਾਗੀ ਗੁਰ ਪਾਇਆ ਗੁਰ ਸ਼ਬਦ ਹੀ ਪਾਰ ਲੰਘਾਏ ਰਹਾ
ਹਰਿ ਆਪੇ ਆਪ ਪੈਂਦਾ ਹਰ ਆਪੇ ਦੇ ਲੇਹੇ ਹਰ ਆਪੇ ਭਰਮ ਭੁਲਾਇੰਦਾ ਹਰ ਆਪੇ ਹੀ ਮਤ ਦੇ ਗੁਰਮੁਖਾ ਮਨ ਪ੍ਰਗਾਸ ਹੈ ਸੇ ਬਿਰਲੇ ਕੀ ਕੇ ਹੌਂਬਲ ਹਾਰੀ ਤਨ ਕਉ ਜਨ ਹਰ ਪਾਇਆ ਗੁਰਮਤਿ ਦਿਨ ਨਾਨਕ ਕੰਮ ਪ੍ਰਗਾਸਿਓ ਮਨ ਹਰ ਹਰ ਵਿਫੜਾਹੇ ਮਨ ਹਰ ਹਰ ਜਪਨ ਕਰੇ ਹਰ ਗੁਰ ਸਰਨਾਹੀ ਭਜ ਪਹੁ ਜਿੰਦੂ ਸਭ ਕਿਲ ਵਿਖ ਦੁਖ ਪਰ ਹਰੇ ਰਹਾ ਘਟ ਘਰ ਮਈਆ ਮਨ ਵਸੇ ਹੈ ਕਿਉਂ ਪਾਈਏ ਕਿਤ ਪਾਤ ਹੀ ਗੁਰ ਪੂਰਾ ਸਤਿਗੁਰ ਭੇਟੀਏ ਹਰ ਆਏ ਵਸੇ ਮਨ ਚਿੱਤ ਮੈਂ ਹਰ ਨਾਮ ਆਧਾਰ ਹੈ ਹਰ ਨਾਮੇ ਤੇ ਗਤ ਮਤ ਮੈਂ ਹਰ ਹਰ ਨਾਮ ਵਸਾਹੋ ਹੈ ਹਰ ਨਾਮੇ ਹੀ ਜਗ ਪਤ ਨਾਨਕ ਨਾਮ ਧਿਆਏ ਹੰ ਰੰਗ ਰਤਲਾ ਹਰ ਰੰਗ ਰਤ ਹਰ ਧਿਆਵ ਹਰ ਪ੍ਰਭ ਸਤ ਗੁਰ ਵਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਤ ਰਹਾ ਜਨ ਕਹ ਪੂਰਬ ਲਿਖਿਆ ਸੇ ਆਏ ਮਿਲੇ ਗੁਰ ਪਾਸ ਹੂੰ ਸੇਵ ਸੇਵਕ ਪਾਹੇ ਗੁਣ ਜਾ ਰਿਹਾ ਮਿੱਤਰਾ ਗੁਰ ਹਰ ਹਰ ਨਾਮ ਪ੍ਰਗਾਸ ਧਨ ਧਨ ਵਣਜ ਵਪਾਰੀਆ ਜਨ ਬਖਤ ਲੁਧਿਆੜਾ ਹਰ ਰਾਸ ਗੁਰਮੁਖਾਂ ਦਰ ਮੁਖ ਉਜਲੇ ਸੇ ਆਏ ਮਿਲੇ ਹਰ ਬਾਸ ਜਨ ਨਾਨਕ ਗੁਰ ਤਨ ਪਾਇਆ ਤਿਨ ਆਪ ਤੁਠਾ ਗੁਣ ਤਾਸ ਹਰ ਧਿਆਵੋ ਸਾਸ ਗੁਰਾਸ ਮਨ ਪ੍ਰੀਤ ਲਗੀ ਤਿਨਾ ਗੁਰਮੁਖਾਂ ਹਰ ਨਾਮ ਜਿਨਾ ਹਰੈ ਰਾਸ ਰਹਾ ਇੱਕ ਓਮਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਸਲੋਕਾਂ ਨਾਲ ਸਲੋਕ ਮਹੱਲਾ ਤੀਜਾ ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ ਸਦਾ ਹਰ ਸੱਚ ਮਨ ਵਸੇ ਹੈ ਨਿਸ਼ਚਲ ਮਤ ਅਪਾਰ ਰਤਨ ਹਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ ਜਿਹ ਬਾਤ ਸੱਚੀ ਮਨ ਸੱਚਾ ਸੱਚਾ ਸਰੀਰ ਆਕਾਰ ਨਾਨਕ ਸੱਚੇ ਸਤਿਗੁਰ ਸੇਵੀਏ ਸਦਾ ਸੱਚ ਬਪਾਰ ਮਹੱਲਾ ਤੀਜਾ ਹੋਰ ਵਿਰਹਾ ਸਭ ਧੋਤ ਹੈ ਜਬ ਲਗ ਸਹਿ ਪ੍ਰੀਤ ਨ ਹੋਏ ਇਹ ਮਨ ਮਾਇਆ ਮੋਹਿਆ ਵੇਖਣ ਸੁਣ ਨ ਹੋਏ ਸੋ ਦੇਖੇ ਬਿਨ ਪ੍ਰੀਤ ਨ ਉਪਜੇ ਉਂਧਾ ਕਿਆ ਕਰੇ ਨਾਨਕ ਜਨ ਅੱਖੀ ਲਿੱਤੀਆਂ ਸੋਹੀ ਸੱਚਾ ਦੇ ਪੌੜੀ ਹਰ ਇੱਕੋ ਕਰਤਾ ਇੱਕ ਇੱਕੋ ਦੀਵਾਨ ਹਰ ਹਰ ਇੱਕ ਸਹਿਦਾ ਹੈ ਅਮਰ ਇੱਕੋ ਹਰ ਚਿੱਤ ਧਰ ਹਰ ਤਿਸ ਬਿਨ ਕੋਈ ਨਹਿ ਡਰ ਭਰਮ ਪਉ ਦੂਰ ਕਰ ਹਰ ਤਿਸੇ ਨੂੰ ਸੁਲਾਹੇ ਜੇ ਤੁਧ ਰੱਖੇ ਬਾਹਰ ਘਰ ਹਰ ਜਿਸ ਨੂੰ ਹੋਏ ਦਿਆਲ ਸੋ ਹਰ ਜਪ ਪਉ ਵਿਖਮ ਤਰ ਸਲੋਕ ਮਹੱਲਾ ਪਹਿਲਾ ਦਾਤੀ ਸਾਹਿਬ ਸਦੀਆ ਕਿਆ ਚੱਲੇ ਤਿਸ ਨਾਲ ਇੱਕ ਜਾਗਦੇ ਨਾ ਹਲਣਾ ਇੱਕ ਨਾ ਸੁਤਿਆਂ ਦੇ ਅਠਾਲ ਮਹੱਲਾ ਪਹਿਲਾ ਸਹਿਤ ਕਰ ਸਭੂਰੀ ਸਾਧਕਾ ਸਭ ਤੋਂ ਸਾਹ ਮਲਾਇਕਾ ਦੀਦਾਰ ਪੂਰੇ ਪਾਤਸ਼ਾਹ ਥਾਂ ਨਹੀਂ ਖਾਇਕਾ ਪੌੜੀ ਸਭ ਆਪੇ ਤੁਧ ਪਾਏ ਕੈ ਆਪ ਕਾਹੇ ਲਾਹੀ ਤੂੰ ਆਪੇ ਵੇਖ ਦਿਸਦਾ ਆਪਣੀ ਬੜਿਆਈ ਹਾਰ ਤੁਧ ਬਾਹਰ ਕੁਛ ਨਹੀਂ ਤੂੰ ਸੱਚਾ ਸਾਹੀ ਤੂੰ ਆਪੇ ਹੀ ਆਪ ਵਰਤਦਾ ਸਭ ਨੀਹੀ ਥਾਈ ਹਾਰ ਤਿਸੇ ਤੇ ਆਪੋ ਸੰਤ ਜਨ ਜੋ ਲੈ ਛੁੜਾਹੀ ਸ਼ੋਕ ਮਹੱਲਾ ਪਹਿਲਾ ਫੱਕੜ ਜਾਤੀ ਫੱਕੜ ਮਹੋ ਫੱਕੜਾਂ ਸਭਨਾ ਜੀਆਂ ਇਕਾ ਸਹ ਆਪੋ ਜੇ ਕੋ ਭਲਾ ਕਹਾਏ ਨਾਨਕ ਤਾਂ ਪਰ ਜਾਪੇ ਜਾਂ ਪਤਲੇਖੇ ਪਾਹੇ ਮਹੱਲਾ ਦੂਜਾ ਜੈਸ ਪਿਆਰੇ ਸੋਨੇ ਹੂੰ ਤੈਸੀ ਅੱਗੇ ਮਰ ਚੱਲੀਏ ਤਿਰਗ ਜੀਵਨ ਸੰਸਾਰ ਹੂੰ ਤਾਂ ਕਹਿ ਪਾਸੇ ਜੀਵਨਾ ਪੌੜੀ ਤੁਧ ਆਪੇ ਧਰਤੀ ਸਾਜੀ ਐ ਚੰਦ ਸੂਤ ਦੇ ਦੀਵੇ ਦਸ ਚਾਰ ਅੱਠ ਤੁਧ ਸਾਜੀ ਆ ਵਪਾਰਿਕ ਰੀਵੇ ਇੱਕ ਨਾ ਨੂੰ ਹਰ ਲਾਭ ਦੇ ਜੋ ਗੁਰਮੁਖ ਦੀਵੇ ਤਿੰਨ ਜਮ ਕਾਫਨਾ ਅੰਵਿਆਪੀ ਜਿਨ ਸੱਚੀ ਅੰਮ੍ਰਿਤ ਪੀਵੇ ਉਹ ਆਪ ਛੁੱਟੇ ਪਰਿਵਾਰ ਸੋ ਤਿੰਨ ਪਿੱਛੇ ਸਭ ਜਗਤ ਛੁੜੀ ਵੇ ਸਲੋਕ ਮਹੱਲਾ ਪਹਿਲਾ ਕੁਦਰਤ ਕਰਕੇ ਵਸਿਆ ਸੋ ਵਖਤ ਵਿਚਾਰੇ ਸੁਬੰਧਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ ਹਰੈ ਸਰੀਅਤ ਕਰੇ ਵਿਚਾਰ ਬਿਨ ਬੂਝੇ ਕੈਸੇ ਪਾਵੇ ਪਾਰ ਸਿਦਕ ਕਰਨ ਜਿਸਦਾ ਮਨ ਕਰਮ ਖਸੂਦ ਜਹ ਤਰ ਦੇਖਾਂ ਤਹ ਤਰ ਮਹਜੂਦ ਮਹੱਲਾ ਤੀਜਾ
ਗੌਰ ਸੇਵਾ ਹੇ ਬਨਾ ਪਾਈ ਹੇ ਜਾਂ ਨੇੜੇ ਨਾ ਨੇੜੇ ਨਾ ਦੂਰ ਨਾਨਕ ਸਤਿਗੁਰ ਤਾਮ ਲੈ ਜਾਮਨ ਰਹੇ ਹਜ਼ੂਰ ਪੌੜੀ ਸਾਪਤ ਦੀਪ ਸਾਪਤ ਸਾਗਰਾ ਨਾਮ ਖੰਡ ਚਾਰ ਸਵੇਰ ਦਸ ਅਸ਼ਟ ਪੁਰਾਨਾ ਹਰ ਸਭਨਾ ਵਿੱਚ ਨੂੰ ਵਰਤਦਾ ਹਰ ਸਭਨਾ ਭੈਣਾ ਸਭ ਤੁਝੇ ਧਿਆਹੇ ਜੀ ਜੰਤ ਹਰ ਸਵਰਗ ਪਾਉਣਾ ਜੋ ਗੁਰਮੁਖ ਹਰ ਅਰਾਧੇ ਤਨਹਾ ਕਰਵਾਉਣਾ ਤੂੰ ਆਪੇ ਆਪ ਵਰਤਦਾ ਕਰ ਚੋਜ ਬਣਾਉਣਾ ਸਲੋਕ ਮਹੱਲਾ ਤੀਜਾ ਕਲੋ ਮਸਾਜਨੀ ਕਿਆ ਸਦਾਈਏ ਮਹਿਰ ਦੇਹੀ ਲਿਖ ਲਿਹੋ ਸਦਾ ਸਾਹਿਬ ਕੇ ਰੰਗ ਰਹੇ ਹੈ ਕਬੂ ਨਾ ਤੂਟ ਸੰਦੇ ਹੋ ਕਲੋ ਮਸਾਜਨੀ ਚੈਸੀ ਲਿਖੇ ਆਪ ਹੀ ਨਾਲੇ ਜਾਹੇ ਨਾਨਕ ਸੋਹੋ ਪ੍ਰੀਤ ਨਾ ਸੱਜੀ ਜੋ ਤੁਰ ਸੋਡੀ ਸੱਚੇ ਪਾਏ ਮਹੱਲਾ ਤੀਜਾ ਨਦਰੀ ਆਪਦਾ ਨਾਲ ਨਾ ਚੱਲੀ ਵੇਖੋ ਕੋਵੇ ਪਾਹੇ ਸਤਿਗੁਰ ਸੱਚ ਦੜਾਇਆ ਸੱਚ ਰਹੋ ਲਿਵਲਾਏ ਨਾਨਕ ਸਬਦੀ ਸੱਚ ਹੈ ਕਰਮੀ ਪੱਲੇ ਪਾਏ ਪੌੜੀ ਹਰ ਅੰਦਰ ਬਾਹਰ ਇੱਕ ਤੂੰ ਤੂੰ ਜਾਣੇ ਭੇਦ ਜੋ ਕੀਜੇ ਸੋ ਹਰ ਜਾਣਦਾ ਹਾਂ ਮੇਰੇ ਮਨ ਹਰ ਸੇਤ ਚੇਤ ਜੋ ਡਰੇ ਹੈ ਜੇ ਪਾਪ ਕਮਾਇੰਦਾ ਧਰਮੀ ਬਕਸੇਤ ਤੂੰ ਸੱਚਾ ਹੀ ਆਪ ਨਿਉ ਸੱਚ ਤਾਂ ਡਰੀਏ ਕੇਤ ਜਿੰਨਾ ਨਾਨਕ ਸੱਚ ਪਛਾਣਿਆ ਸੇ ਸੱਚ ਰਲੇਤ ਸਲੋਕ ਮਹੱਲਾ ਤੀਜਾ ਕਲਮ ਜਲ ਸਣ ਮਸਬਾਣੀਆਂ ਕਾਗਦ ਵੀ ਜਲ ਜਾ ਹੋ ਲਿਖਣ ਬਾਹਲਾ ਜਲ ਬਲਹੋ ਦਿਲ ਲਿਖਿਆ ਦੂਜਾ ਭਾਵ ਨਾਨਕ ਪੂਰਬ ਲਿਖਿਆ ਪਮਾਵਨਾ ਹੀ ਅਪਣਾ ਕਹਿਣਾ ਜਾਏ ਮਹੱਲਾ ਤੀਜਾ ਹੋਰ ਕੂੜ ਪੜਨਾ ਕੂੜ ਬੋਲਣਾ ਮਾਇਆ ਨਾਲ ਪਿਆਰ ਹੋ ਨਾਨਕ ਬਿਨ ਨਾਮੇ ਕੋ ਫਿਰ ਨਹੀਂ ਪੜ ਪੜ ਹੋਏ ਅਖਬਾਰ ਪੌੜੀ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਨਿਉ ਹੈ ਧਰਮ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਸੁਣੇ ਕਿਹਾ ਚੁਗਲ ਕਾ ਹਰ ਕੀ ਵਡਿਆਈ ਵੱਡੀ ਹੈ ਆਪੁਸ਼ਿਆ ਦਾਨ ਦੇਵ ਕਾ ਸਲੋਕ ਮਹੱਲਾ ਤੀਜਾ ਹਾਂ ਹਾਂ ਕਰਤੀ ਸਭ ਹੋਈ ਸਭ ਕਿਸੇ ਨਾਲ ਦੂਜੇ ਪਾਏ ਦੁੱਖ ਪਾਇਆ ਸਭ ਜੋਹੀ ਜਮਕਾਲ ਨਾਨਕ ਗੁਰਮੁਖ ਸੁਭਰਹਿ ਸੱਚਾ ਨਾਮ ਸਮਾਦ ਮਹੱਲਾ ਪਹਿਲਾ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨ ਕੁਸੁੰਦਾ ਕਾਲੀਆਂ ਬਾਹਰ ਹੈ ਚਟਵੀਆਂ ਈਸਾ ਕਰੇ ਤਨਾੜੀਆਂ ਜੋ ਸੇਵੇ ਦਰ ਖੜੀਆਂ ਨਾਲ ਖਸਮੈਂ ਰੱਤੀਆਂ ਮਾਣੇ ਸੁਖ ਰਲੀਆਂ ਹੁੰਦੇ ਤਣ ਨਤਾਣਿਆਂ ਰਹਿ ਨਮਾਹਣੀਆਂ ਨਾਨਕ ਜਨਮ ਸਵਾਰਤਾ ਜੇ ਤਿੰਨ ਕੇ ਸੰਗ ਮਿਲਾਂ ਪੌੜੀ ਤੂੰ ਆਪੇ ਜਲ ਮੀਨਾ ਹੈ ਆਪੇ ਹੀ ਜਲ ਜਾਲ ਤੂੰ ਆਪੇ ਜਾਲ ਵਰਤਦਾ ਆਪੇ ਵਿੱਚ ਸਵਾਲ ਤੂੰ ਆਪੇ ਕਮਲ ਅਲਪਤ ਹੈ ਹਿੰਸੇ ਹੱਥਾਂ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਇੰਦਾ ਇੱਕ ਨਮਕ ਘੜੀ ਕਰ ਖਿਆਲ ਹਰ ਤੁਧ ਬਾਹਰ ਕੁਛ ਨਹੀਂ ਗੁਰਸਬ ਦੀ ਵੇਖ ਨਿਹਾਲ ਸਲੋਕ ਮਹੱਲਾ ਤੀਜਾ ਹੁਕਮ ਨਾ ਜਾਣ ਹੈ ਬਹੁਤਾ ਰੋਬਹਿ ਅੰਦਰ ਧੋਖਾ ਨੀਂਦ ਨਾ ਸੋਬਹਿ ਜੇ ਧਨ ਖਸਮੇ ਚੱਲੇ ਰਜਾਹੀ ਦਰ ਕਰ ਸੋਭਾ ਮਹਿਲ ਬਲਾਈ ਨਾਨਕ ਕਰਮੀ ਇਹ ਮਤ ਪਾਹੀ ਗੁਰਪ੍ਰਸਾਦੀ ਸੱਚ ਸਮਾਹੀ ਮਹੱਲਾ ਤੀਜਾ ਮਨ ਮਖਨਾ ਹੁਣਿਆ ਰੰਗ ਕੁਸੁਮ ਬਹ ਦੇਖ ਨ ਭੁੱਲ ਇਸ ਕਾ ਰੰਗ ਦਿਨ ਥੋਥੜਾ ਹੋਸ਼ਾ ਇਸ ਕਾ ਮੁੱਲ ਦੂਜੇ ਲੱਗੇ ਪਚਮ ਗਏ ਹੈ ਮੂਰਖੀ ਹੰਦ ਗੁਬਾਰ ਬਿਸ਼ਟਾ ਅੰਦਰ ਕੀਰ ਸਹਿ ਹੈ ਪਾਹੇ ਪਚੇ ਬਾਰੋ ਬਾਰ ਨਾਨਕ ਨਾਮ ਰਤੇ ਸਹਿ ਰੰਗ ਗੁਰਕੇ ਸਹਿ ਸਵਾਹੇ ਭਗਤੀ ਰੰਗ ਨ ਉਤਰੇ ਸਹਿਜੇ ਰਹੇ ਸਮਾਏ ਪੌੜੀ ਸ੍ਰੇਸ਼ਟ ਪਾਈ ਸਭ ਤੋਂ ਆਪੇ ਰਿਜਕ ਸਵਾਇਆ ਇੱਕ ਬਲਸਲ ਕਰਕੇ ਵੇਖਦੇ ਕੂੜ ਕੁਸਤ ਨਿਟਾਇਆ ਤੁਧ ਆਪੇ ਭਾਵੇ ਸੋ ਕਰੇ ਤੁਧ ਉੱਤੇ ਹੇ ਕੰਮ ਲਾਇਆ ਇੱਕ ਨਾ ਸੱਚ ਬੁਝਾਏ ਹਨ ਤਿੰਨਾ ਤੁੱਟ ਭੰਧਾਰ ਦਵਾਇਆ ਹਾਰ ਚੇਤ ਖਾਇ ਤਿੰਨਾ ਸਫਲ ਹੈ ਅਚੇਤਾ ਹੰਤ ਚੁਰਾਇਆ ਸਲੋਕ ਮਹੱਲਾ ਤੀਜਾ ਪੜ ਪੜ ਪੰਡਿਤ ਵੇਦ ਵਿਖਾਣ ਹੈ ਮਾਇਆ ਮੋਹ ਸੁਭਾਹੇ ਦੂਜੇ ਪੈ ਹਰ ਨਾਮ ਵਿਸਾਰਿਆ ਮਨ ਮੂਰਖ ਮਿਲੇ ਸਜਾਏ ਜਨ ਜੀਉ ਪਿੰਡ ਦਿੱਤਾ ਤਿਸ ਕਬੂਨਾ ਚੇਤੇ ਜੋ ਦੰਦਾ ਰਿਜਕ ਸਵਾਹੇ ਜਮ ਕਾ ਬਾਹਾ ਗਲੋ ਨਾ ਕੱਟੀਏ ਫਿਰ ਫਿਰੇ ਆਵੇ ਜਾਏ ਮਨ ਮਹਿ ਕੁਸ ਨਾ ਸੂਝੇ ਹੇ ਉਂਦਲੇ ਪੂਰਬ ਲਿਖਿਆ ਕਮਾਹੇ ਪੂਰੇ ਭਾਗ ਸਤਿਗੁਰ ਮਿਲੇ ਸੁਖਦਾਤਾ ਮਨ ਬਸੇ ਮਨ ਆਏ
ਸੁਖ ਮਾਣੇ ਸੁਖ ਮੈਨਣਾ ਹੂੰ ਸੁਖੇ ਸੁਖ ਬਹਾਹੇ ਨਾਨਕ ਮਨੋ ਨਾ ਵਿਸਾਰਕੇ ਜਿਤ ਦਰ ਸੱਚੇ ਸੋਭਾ ਪਾਏ ਮਹੱਲਾ ਤੀਜਾ ਸਤਿਗੁਰ ਸੇਵ ਸੁਖ ਪਾਇਆ ਸੱਚ ਨਾਮ ਗੁਣ ਤਾਸ ਗੁਰਮਤਿ ਆਪ ਪਛਾਣਿਆ ਰਾਮ ਨਾਮ ਪ੍ਰਗਾਸ ਸੱਚ ਸੱਚ ਕੁਮਾਵਣਾ ਬੜੇ ਹਾਹੀ ਵੱਡੇ ਪਾਸ ਜੀਉ ਪਿੰਡ ਸਭ ਤਿਸ ਕਾਰਨ ਸਿਫਤ ਕਰੇ ਅਰਦਾਸ ਸੱਚੇ ਸਾਹਿਬ ਸਲਾਹਣਾ ਸੁਖੇ ਸੁਖ ਨਿਵਾਸ ਜਾਪ ਤਪ ਸੰਜ ਮਨ ਮਹਿ ਨਾਮੇ ਤਰਗ ਜੀ ਵਾਸ ਗੁਰਮਤਿ ਨਾ ਪਾਈਏ ਹੈ ਮਨਮੁਖ ਮੁਹੇ ਬਣਾਸ ਜੋ ਭਾਵੇ ਤੋ ਰਾਖ ਤੂੰ ਨਾਨਕ ਤੇਰਾ ਦਾਸ ਪੌੜੀ ਸਭ ਕੋ ਤੇਰਾ ਤੂੰ ਸਭ ਸਦਾ ਤੂੰ ਸਭ ਨਾ ਰਾਸ ਸਭ ਤੁਧੇ ਪਾਸੋਂ ਮੰਗਦੇ ਨਿਤ ਕਰੀ ਅਰਦਾਸ ਜਿਸ ਤੂੰ ਦੇਹੈ ਤਿਸ ਸਭ ਕੁਛ ਮਿਲੇ ਇੱਕ ਨਾ ਦੂਰ ਹੈ ਪਾਸ ਤੁਧ ਬਾਜੋ ਥੋਂ ਕੋ ਨਹੀਂ ਜਿਸ ਪਾਸੋਂ ਮੰਗੀਏ ਮਨ ਵੇਖੋ ਕੋ ਨਿਰਜਾਸ ਸਭ ਤੁਧੇ ਨੂੰ ਸਲਾਹਿੰਦੇ ਦਰ ਗੁਰਮੁਖਾਂ ਨੂੰ ਪ੍ਰਗਾਸ ਸਲੋਕ ਮਹੱਲਾ ਤੀਜਾ ਪੰਡਿਤ ਪੜ ਪੜ੍ਹ ਉੱਚਾ ਕੂਕਦਾ ਮਾਇਆ ਮੋਹ ਪਿਆਰ ਅੰਤਰ ਬ੍ਰਹਮ ਨਾ ਚਿੰਨ੍ਹੀ ਮਨ ਮੂਰਖ ਗੋਬਾਰ ਦੂਜੇ ਪਾਹੇ ਜਗਤ ਪਰ ਹੁੰਦਾ ਨਾ ਬੂਝੇ ਵਿਚੋਰ ਬਿਰਥਾ ਜਨਮ ਗਵਾਇਆ ਮਰ ਜੰਮੇ ਬਾਰੋ ਬਾਰ ਮਹੱਲਾ ਤੀਜਾ ਜਿੰਨੀ ਸਤਿਗੁਰ ਸੇਵਿਆ ਤਿੰਨੀ ਨੋ ਪਾਇਆ ਬੂਝੋ ਕਰ ਵਿਚਾਰ ਸਦਾ ਸਾਂਤ ਸੁਖ ਮਨ ਵਸੇ ਚੁੱਕੇ ਕੂਕ ਪੁਕਾਰ ਆਪੇ ਨੂੰ ਆਪ ਖਾਹੇ ਮਨ ਨਿਰਮਲ ਹੋਵੇ ਗੁਰ ਸ਼ਬਦੀ ਵਿਚਾਰ ਨਾਨਕ ਸ਼ਬਦ ਰਤੇ ਸੇ ਮੁਕਤ ਹੈ ਹਰ ਜੀਉ ਹੇਤ ਪਿਆਰ ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੇ ਤਾਹੇ ਜਿਸ ਹਰ ਪਾਵੇ ਤਸ ਗੁਰਮਲੇ ਸੋ ਹਰ ਨਾਮ ਧਿਆਹੇ ਗੁਰ ਸ਼ਬਦੀ ਹਰ ਪਾਈਏ ਹਰ ਪਾਰ ਨਗਾਹੇ ਮਨ ਹਟਕਨੇ ਨਾ ਪਾਇਓ ਪੁੱਛੋ ਵੇਦਾ ਜਾਹੇ ਨਾਨਕ ਹਰ ਕੀ ਸੇਵਾ ਸੁਕ ਰਹੇ ਜਿਸ ਲੈ ਹਰ ਲਾਹੇ ਸਲੋਕ ਮਹੱਲਾ ਤੀਜਾ ਨਾਨਕ ਸੋ ਸੂਰਾ ਬਰਿਆਮ ਜਿਸ ਵਿੱਚੋਂ ਦੁਸ਼ਟ ਹੰਕਾਰ ਮਾਰਿਆ ਗੁਰਮੁਖ ਨਾਮ ਸਲਾਹੇ ਜਨਮ ਸਵਾਰਿਆ ਆਪ ਹੁਆ ਸਦਾ ਮੁਕਤ ਸਭ ਕੁਲ ਸੁਨ ਸਤਾਰਿਆ ਸੋਹਣ ਸੱਚ ਦੁਬਾਰ ਨਾਮ ਪਿਆਰਿਆ ਮਨੁਖ ਮਰੇ ਹੰਕਾਰ ਮਨ ਵਿਗਾੜਿਆ ਸਭ ਵਰਤੇ ਹੁਕਮ ਕਿਆ ਕਰੇ ਵਿਚਾਰਿਆ ਆਪੋ ਤੂਜੇ ਲੱਗ ਖਸਮ ਵਸਾਰਿਆ ਨਾਨਕ ਬਿਨ ਨਾਮੇ ਸਭ ਦੁੱਖ ਸੁੱਖ ਵਸਾਰਿਆ ਮਹੱਲਾ ਤੀਜਾ ਗੁਰ ਪੂਰੇ ਹਰ ਨਾਮ ਦੁੜਾਇਆ ਤਨ ਵਿੱਚੋਂ ਭਰਮ ਚੁਕਾਇਆ ਨਾਮ ਨਾਮ ਹਰ ਕੀਰਤ ਗਾਹੀ ਹਰ ਚਾਨਣ ਮਗ ਦਿਖਾਇਆ ਹੋਮੇ ਮਾਰ ਹੀ ਇਕ ਲਿਵ ਲਾਗੀ ਅੰਤਰ ਨਾਮ ਵਸਾਇਆ ਗੁਰਮਤਿ ਜਮ ਜੋਹੇ ਨ ਸਕੈ ਸੱਚੇ ਨਾਮ ਸਮਾਇਆ ਸਾਵੇ ਆਪੇ ਹਮ ਵਰਤੇ ਕਰਤਾ ਜੋ ਭਾਵੇ ਸੁਹਨਾ ਲਾਇਆ ਜਨ ਨਾਨਕ ਨਾਮ ਲੈ ਤਾਂ ਜੀਵੇ ਬਨ ਨਾਮੇ ਖਨ ਮਰ ਜਾਇਆ ਪੌੜੀ ਜੋ ਮਿਲਿਆ ਹਾਰ ਦਬਾਨ ਸੋ ਸਭਨੀ ਦਬਾਨੀ ਮਿਲਿਆ ਜਿੱਥੇ ਉਹ ਜਾਹੇ ਤਿੱਥੇ ਉਹ ਸਰਖਰੂ ਉਸ ਕੇ ਮੂੰਹ ਡਿੱਠੇ ਸਭ ਜਾਕੀ ਸਭ ਪਾਪੀ ਤਰਿਆ ਉਸ ਅੰਤਰ ਨਾਮ ਨਿਧਾਨ ਹੈ ਨਾਮੋ ਪਰਵਰਿਆ ਨਾ ਪੂਜੀਏ ਨਾ ਮੰਨੀਏ ਨਾ ਕਲਬਕ ਸਭ ਹਰਿਆ ਜਿੰਨੀ ਨਾਮ ਧਿਆਇਆ ਇੱਕ ਮਨ ਇੱਕ ਚਿੱਤ ਸੇ ਅਸਤਰ ਜਗ ਹਰਿਆ ਸਲੋਕ ਮਹੱਲਾ ਤੀਜਾ ਆਤਮਾ ਦਾ ਪੂਜੀਏ ਗੁਰ ਕੇ ਸਭ ਸੁਭਾਹੇ ਆਤਮਾ ਨੂੰ ਆਤਮਾ ਦੀ ਪ੍ਰਤੀਤ ਹੋਏ ਤਾਂ ਕਰ ਹੀ ਪਰਚਾ ਪਾਏ ਆਤਮਾ ਅਡੋਲ ਨਾ ਡੋਲੀ ਗੁਰ ਕੇ ਭਾਏ ਸੁਭਾਹੇ ਗੁਰ ਬਿਨ ਸਹਿਜ ਨਾ ਆਵੀ ਲੋਭ ਮਾਇਆ ਨਾ ਵਿੱਚੋਂ ਜਾਹੇ ਖਿਨ ਪਲ ਹਰ ਨਾਮ ਵਸੇ ਸਭ ਜਠ ਸਰ ਤੀਰਥ ਨਾਏ ਸੱਚੇ ਮੈਲ ਨਾ ਲਾਗੀ ਮਲ ਲਾਗੇ ਦੂਜੇ ਪਾਹੇ ਧੋਤੀ ਮੂਲ ਨਾ ਉਤਰੇ ਜੇ ਅੱਠ ਸਰ ਤੀਰਥ ਨਾਏ ਮਨਮੁਖ ਕਰਮ ਕਰੇ ਹੰਕਾਰੀ ਸਭ ਦੁਖੋ ਦੁਖ ਕੁਮਾਹੇ ਨਾਨਕ ਮੈਲਾ ਉਜਲ ਨਾ ਥੀਏ ਜਾਂ ਸਤਿਗੁਰ ਮਹਿ ਸਮਾਏ ਮਹੱਲਾ ਤੀਜਾ ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਹੇ ਮਨਮੁਖ ਰੜਾਇਆ ਨਾ ਰੜੇ ਪਾਈਏ ਕਿਰਤ ਫਰਾਏ ਲੈਬਤਾਤ ਦੇ ਰਾਹ ਹੈ ਹੁਕਮੀ ਕਾਰ ਕਮਾਹੇ ਹੈ ਗੁਰਮੁਖ ਆਪਣਾ ਮਨ ਮਾਰਿਆ ਸਭ ਕੁਛ ਬੱਟੀ ਲਾਹੇ ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਥ ਮਨ ਹੀ ਮਝ ਸਮਾਏ ਮਨ ਜੋ ਇਸੇ ਸੋਲ ਹੈ ਸੱਚੇ ਸ਼ਬਦ ਸੁਭਾਹੇ ਅੰਮ੍ਰਿਤ ਨਾਮ ਸਭ ਪੁੰਚੀਏ ਹੈ ਗੁਰਮੁਖ ਕਾਰ ਕਮਾਹੇ ਬਿਨ ਮੰਨੇ ਜੇ ਹੋਰੀ ਨਾਲ ਜਾਸੀ ਜਨਮ ਗਵਾਏ
ਮਨ ਮੁਖੀ ਮਨ ਹਟ ਹਾਰਿਆ ਕੂੜ ਕੁਸ਼ਟ ਕੋ ਮਾਹੇ ਗੁਰਪ੍ਰਸਾਦੀ ਮਨ ਜਣੈ ਹਰ ਸੇ ਤੀ ਲਬਲਾਇ ਨਾਨਕ ਗੁਰਮੁਖ ਸੱਚ ਕੁਮਾਵਹਿ ਮਨਮੁਖ ਆਵਹਿ ਜਾਹੇ ਪੌੜੀ ਹਰ ਕੇ ਸੰਤ ਸੁਣੋ ਜਨ ਭਾਹੀ ਹਰ ਸਤਿਗੁਰ ਕੀ ਇੱਕ ਸਾਖੀ ਜਿਸ ਤੁਰ ਭਾਗ ਹੋਵੇ ਮੁਖ ਮਸਤਕ ਤਿੰਨ ਜਨ ਲੈ ਹਿਰਦੇ ਰਾਖੀ ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉੱਤਮ ਗੁਰਬਚਨੀ ਸਹਿਜੇ ਚਾਖੀ ਹਰ ਪਿਆ ਪ੍ਰਗਾਸ਼ ਮਿਟਿਆ ਅੰਧਿਆਰਿਆ ਜੋ ਸੂਰਜ ਰੈਣਕ ਰਾਖੀ ਅਦ੍ਰਿਸ਼ਟ ਅਗੋਚਰ ਇਲਾਕ ਨਿਰੰਜਨ ਸੋ ਦੇਖਿਆ ਗੁਰਮੁਖ ਆਖੀ ਸਲੋਕ ਮਹੱਲਾ ਤੀਜਾ ਸਤਿਗੁਰ ਸੇਵੇ ਆਪਣਾ ਸੋ ਸਰਲਿਖ ਲਾਹੇ ਵਿੱਚੋਂ ਆਪ ਗਵਾਏ ਕਹਿ ਰਹਿਣ ਸੱਚ ਲਿਵਲਾਏ ਸਤਿਗੁਰ ਜਿਨੀ ਨਾ ਸੇਵਿਓ ਤਿਨਾ ਬਿਰਤਾ ਜਨਮ ਗਵਾਹੇ ਨਾਨਕ ਜੋਤ ਸੁਭਾਵੇ ਸੋ ਕਰੇ ਕਹਿਣਾ ਕੁਛ ਨ ਜਾਹੇ ਮਹੱਲਾ ਤੀਜਾ ਮਨ ਬਕਾਰੀ ਵੇੜਿਆ ਬਕਾਰਾ ਕਰਮ ਕਮਾਹੇ ਦੂਜੇ ਪਾਏ ਅਗਿਆਨੀ ਪੂਜਦੇ ਦਰਗਾਹ ਮਿਲੇ ਸਜਾਏ ਆਤਮ ਲੋਹ ਪੂਜੀਏ ਬਿਨ ਸਤਿਗੁਰ ਪੂਜਨ ਪਾਹੇ ਜਾਪ ਤਪ ਸੰਜਮ ਭਾਣਾ ਸਤਿਗੁਰੂ ਕਾ ਕਰਮ ਹੀ ਪੱਲੇ ਪਾਏ ਨਾਨਕ ਸੇਵਾ ਸੁਰਤ ਕੁਮਾਵਣ ਹੀ ਜੋ ਹਰ ਭਰਾਵੇ ਸੋ ਥਾਹੇ ਪਾਹੇ ਪੌੜੀ ਹਰ ਹਰ ਨਾਮ ਜਪੋ ਮਨ ਮੇ ਰਹੇ ਜਿਤ ਸਦਾ ਸੁਖ ਹੋਵੇ ਨਨ ਰਾਤੀ ਹਰ ਹਰ ਨਾਮ ਜਪੋ ਮਨ ਮੇ ਰਹੇ ਜਿਤ ਸਿਮਰਤ ਸਭ ਕਿਲਬ ਪਾਪਲ ਹਾਥੀ ਹਰ ਹਰ ਨਾਮ ਜਪੋ ਮਨ ਮੇ ਰਹੇ ਜਿਤ ਦਹਲਤ ਦੁੱਖ ਭੁੱਖ ਸਭ ਲੈ ਜਾਤੀ ਹਰ ਹਰ ਨਾਮ ਜਪੋ ਮਨ ਮੇ ਰਹੇ ਮੁਖ ਗੁਰਮੁਖ ਪ੍ਰੀਤ ਲਗਾਤੀ ਜਿਤ ਮੁਖ ਭਾਗ ਲਿਖਿਆ ਹੁਣ ਤੁਰ ਸੱਚੇ ਹਰ ਤਿਤ ਮੁਖ ਨਾਮ ਜਪਾਤੀ ਸਲੋਕ ਮਹੱਲਾ ਤੀਜਾ ਸਤਿਗੁਰੂ ਜਿਨ ਨਾ ਸੇਵਿਓ ਸਬਦ ਨ ਕੀਤੋ ਵਿਚਾਰ ਅੰਤਰ ਗਿਆਨ ਆਇਓ ਮ੍ਰਿਤਕ ਹੈ ਸੰਸਾਰ ਲੱਖ ਚੁਰਾਸੀ ਫਿਰ ਪਿਆ ਮਰ ਜੰਮੇ ਹੋਏ ਖਵਾਰ ਸਤਿਗੁਰ ਕੀ ਸੇਵਾ ਸੋ ਕਰੇ ਜਿਸ ਨੂੰ ਆਪ ਕਰਾਏ ਸੋਹੇ ਸਤਿਗੁਰ ਵਿੱਚ ਨਾਮ ਨਿਦਾਨ ਹੈ ਕਰਮ ਪ੍ਰਾਪਤ ਹੋਏ ਸੱਚ ਰੱਤੇ ਗੁਰ ਸ਼ਬਦ ਸੋਹੋ ਤਨ ਸੱਚੀ ਸਦਾ ਲਿਵ ਹੋਏ ਨਾਨਕ ਜਿਸ ਨੂੰ ਮਿਲੇ ਨਾ ਵਿਛੜੇ ਸਹਿਜ ਸਮਾਏ ਸੋਏ ਮਹੱਲਾ ਤੀਜਾ ਸੋ ਭਗਵਤੀ ਜੋ ਭਗਵੰਤੇ ਜਾਣੇ ਗੁਰਪ੍ਰਸਾਦੀ ਆਪ ਪਛਾਣੇ ਤਾਪਤ ਰੱਖੇ ਇਗਤ ਕਰ ਜਾਣੇ ਜੀਵਤ ਮਰੇ ਹਰ ਨਾਮ ਬਖਾਣੇ ਐਸਾ ਭਗਵਤੀ ਉੱਤਮ ਹੋਏ ਨਾਨਕ ਸੱਚ ਸਮਾਵੇ ਸੋਏ ਮਹੱਲਾ ਤੀਜਾ ਅੰਤਰ ਕਪਟ ਭਗਵਤੀ ਕਹਾਹੇ ਪਖੰਡ ਪਾਰ ਬ੍ਰਹਮ ਕਦੇ ਨਾ ਪਾਹੇ ਪਰ ਨਿੰਦਾ ਕਰੇ ਅੰਤਰ ਮੈਲ ਲਾਹੇ ਬਾਹਰ ਮੈਲ ਧੋਵੇ ਮਨ ਕੀ ਝੂਠ ਨਾ ਜਾਏ ਸਤ ਸੰਗਤ ਸੁਹਵਾਦ ਰਚਾਹੇ ਅੰਦਨ ਦੁਖੀਆ ਦੂਜੇ ਭਾਏ ਰਚਾਏ ਹਰ ਨਾਮ ਨ ਚੇਤੇ ਬਹੁ ਕਰਮ ਕਮਾਹੇ ਪੂਰਬ ਲਿਖਿਆ ਸੋ ਮੇਟਣਾ ਨਾ ਜਾਹੇ ਨਾਨਕ ਬਿਨ ਸਤਿਗੁਰ ਸੇਵੇ ਮੁਖ ਨ ਪਾਏ ਪੌੜੀ ਸਤਿਗੁਰ ਜਿਨੀ ਧਿਆਇਆ ਸੇਹੇ ਕੜ ਨਾ ਸਵਾਰੀ ਸਤਿਗੁਰ ਜਿਨੀ ਧਿਆਇਆ ਤੇ ਤ੍ਰਿਪਤ ਅਗਾਹੀ ਸਤਿਗੁਰ ਜਿਨੀ ਧਿਆਇਆ ਤਿਨ ਜਮ ਡਰ ਨਾਹੀ ਜਨ ਕੋ ਹੁਆ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਈ ਤੈਨ ਐਥੇ ਉੱਥੇ ਮਖੂਜ ਲਿਹ ਹਰ ਦਰਗਾਹ ਪੈਂਦੇ ਜਾਹੀ ਸਲੋਕ ਮਹੱਲਾ ਦੂਜਾ ਜੋ ਸਿਰ ਸਾਹੀ ਨਾਹਵੇ ਸੋ ਸਿਰ ਬੀਜੇ ਡਾਰ ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਮਹੱਲਾ ਪੰਜਵਾਂ ਵੱਡਾ ਭੁੱਲੀ ਨਾਨਕ ਫਿਰ ਫਿਰ ਜਨਮ ਦੀ ਆਸ ਕਸਤੂਰੀ ਕਹਿ ਭੂਲੜ ਹੈ ਗੰਦੀ ਡੂੰ ਪਈ ਆਸ ਪੌੜੀ ਸੋ ਐਸਾ ਹਰ ਨਾਮ ਧਿਆਈਏ ਮਨ ਮੇ ਰਹੇ ਜੋ ਸਭਨਾ ਹੀ ਉੱਪਰ ਹੁਕਮ ਚਲਾਏ ਸੋ ਐਸਾ ਹਰ ਨਾਮ ਜਪੀਏ ਮਨ ਮੇ ਰਹੇ ਜੋ ਅੰਤੀ ਅਸੁਰ ਲੈ ਛੁੜਾਏ ਸੋ ਐਸਾ ਹਰ ਨਾਮ ਜਪੀਏ ਮਨ ਮੇ ਰਹੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ ਸੋ ਗੁਰਮੁਖ ਨਾਮ ਜਪਿਆ ਵਡਭਾਗੀ ਤਨ ਨਿੰਦਕ ਤੁਰ ਸਭ ਪੈਰੀ ਪਾਹੇ ਨਾਨਕ ਨਾਮ ਅਰਾਧ ਸਭਨਾ ਤੇ ਵੱਡਾ ਸਭ ਨਾਮ ਹੈ ਅੱਗੇ ਆਣਨ ਮਾਹੇ ਸਲੋਕ ਮਹੱਲਾ ਤੀਜਾ ਵੇਸ ਕਰੇ ਕੋ ਰੂਪ ਕੁਲਖਣੀ ਮਨ ਖੋਟੇ ਕਟਿਓਰ ਪਿਰਕੇ ਭਾਣੇ ਨਾ ਚੱਲੇ ਹੁਕਮ ਕਰੇ ਗੁਵਾਰ ਗੁਰ ਕੇ ਭਾਣੇ ਜੋ ਚੱਲੇ ਸਭ ਦੁੱਖ ਨਿਵਾਰਨ ਹਾਰ ਲਿਖਿਆ ਮੇਟ ਨਾ ਸਕੀਏ ਜੋ ਤੁਰ ਲਿਖਿਆ ਕਰਤਾਰ ਮਨ ਤਨ ਸੋਪੇ ਕੰਤ ਕੋ ਸਬਦ ਤਰੇ ਪਿਆਰ ਬਿਨ ਨਾਮ ਹੈ ਕਿਨੇ ਨ ਪਾਇਆ ਹੁਣ ਦੇਖੋ ਹਿਰਦੇ ਵਿਚਾਰ
ਨਾਨਕ ਸਾਹਸ ਸੁਲੱਖਣੀ ਜਹਰਾ ਵੀ ਸਰਜਨ ਹਾਰ ਮਹੱਲਾ ਤੀਜਾ। ਮਾਇਆ ਮੋਹ ਗੁਬਾਰ ਹੈ ਤਿਸ ਦਾ ਨਾ ਦਿਸੇ ਔਰ ਵਾਰ ਨ ਪਾਰ ਮਨਮੁਖ ਅਗਿਆਨੀ ਮਹਾਂ ਦੁੱਖ ਪਾਏ ਦੇਹ ਡੁੱਬੇ ਹਰ ਨਾਮ ਵਿਸਾਰ ਭਲਕੇ ਉੱਠ ਵੋ ਕਰਮ ਕਮਾਹ ਦੂਜੇ ਪਾਏ ਪਿਆਰ ਸਤਿਗੁਰ ਸੇਵੇ ਆਪਣਾ ਪੌਜਲੀ ਉਤਰੇ ਪਾਰ ਨਾਨਕ ਗੁਰਮੁਖ ਸੱਚ ਸਮਾਵੇ ਸੱਚ ਨਾਮ ਰਤਾਰ ਪੌੜੀ ਹਰ ਜਲ ਥਲ ਮਹੀਲ ਭਰਪੂਰ ਦੂਜਾ ਨਾਹੀ ਕੋਏ ਹਰ ਆਪ ਵਹਿ ਕਰੇ ਨਿਉ ਕੁੜਿਆਰ ਸਭ ਮਾਰ ਘੜੋਏ ਸੁਚਿਆਰਾਂ ਦੇ ਬੜਿਆਹੀ ਹਰ ਧਰਮ ਨਿਉ ਕਰੇ ਹੋਏ ਸਭ ਹਰ ਕੀ ਕਰੋ ਉਸਤਤ ਜਨ ਗਰੀਬ ਨਾਥ ਰੱਖ ਲਿ ਹੋਏ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓ ਹੋਏ ਸਲੋਕ ਮਹੱਲਾ ਤੀਜਾ। ਮਨਮੁਖ ਮੈਲ ਹੀ ਕਾਮਣੀ ਕੋ ਲੱਖਣੀ ਕੋ ਨਾਰ ਪਰ ਛੋੜਿਆ ਕਰ ਆਪਣਾ ਪਰ ਪੁਰਖੇ ਨਾਲ ਪਿਆਰ ਤ੍ਰਿਸ਼ਨਾ ਕਦੇ ਨਾ ਚੁੱਕੀ ਜਲਤੀ ਕਰੇ ਪੁਕਾਰ ਨਾਨਕ ਬਿਨ ਨਾਮੇ ਕਰੂਪ ਕੋ ਸੋਹਣੀ ਪਰ ਹਰ ਛੋਡੀ ਕੋ ਧਾਰ ਮਹੱਲਾ ਤੀਜਾ। ਸ਼ਬਦ ਤੀ ਸੁਹਾਗਣੀ ਸਾਤਰ ਕਹਿ ਪਾਏ ਪਿਆਰ ਸਦਾ ਰਵੇ ਪਰੇ ਆਪਣਾ ਸੱਚੇ ਪ੍ਰੇਮ ਪਿਆਰ ਅੰਤ ਸਲੋਹਣਿਓ ਸੁੰਦਰੀ ਸੋਭਾ ਬੰਤੀ ਨਾਰ ਨਾਨਕ ਨਾਮ ਸੁਹਾਗਣੀ ਮੇਲੀ ਮੇਲਣ ਹਾਰ ਪੌੜੀ ਹਰ ਤੇਰੀ ਸਭ ਕਰੇ ਉਸਤਤ ਜਨ ਪਾਥੇ ਕੱਢਿਆ ਹਰ ਤੁਧ ਨੂੰ ਕਰੇ ਸਭ ਨਮਸਕਾਰ ਜਨ ਪਾਪੇ ਤੇ ਰੱਖਿਆ ਹਰ ਨਮਾਣਿਆ ਤੂੰ ਮਾਣ ਹਰ ਢਾਡੀ ਹੂੰ ਤੂੰ ਢਾਡਿਆ ਹਰ ਹੰਕਾਰੀਆਂ ਮਾਰਨ ਵਾਹੇ ਮਨਮੁਖ ਮੂਡ ਸਾਧਿਆ ਹਰ ਭਗਤਾਂ ਦੇ ਵਡਿਆਈ ਗਰੀਬ ਅਨਾਥਿਆ ਸਲੋਕ ਮਹੱਲਾ ਤੀਜਾ। ਸਤਿਗੁਰੇ ਭਾਣੇ ਜੋ ਚੱਲੇ ਤਿਸ ਵਡਿਆਹੀ ਵੱਡੀ ਹੋਹੀ ਹਰ ਕਾ ਨਾਮ ਉੱਤਮ ਮਨ ਵਸੇ ਮੇਟ ਨਾ ਸਕੇ ਕੋਈ ਕਿਰਪਾ ਕਰੇ ਜਿਸ ਆਪਣੇ ਤਿਸ ਕਰਮ ਪ੍ਰਾਪਤ ਹੋਹੀ ਨਾਨਕ ਕਾਰਨ ਕਰਤੇ ਵਸ ਹੈ ਗੁਰਮੁਖ ਪੂਜੇ ਕੋਈ ਮਹੱਲਾ ਤੀਜਾ। ਨਾਨਕ ਹਰ ਨਾਮ ਜਿਨੀ ਅਰਾਧਿਆ ਗੰਦਨ ਹਰ ਲਿਵ ਲਾਤਾਰ ਮਾਇਆ ਬੰਦੀ ਖਸਮ ਕੀ ਤਨ ਅੱਗੇ ਕਮਾਵੇ ਕਾਰ ਪੂਰੇ ਪੂਰਾ ਕਰ ਛੋਡਿਆ ਹੁਕਮ ਸਵਾਰਨ ਹਾਰ ਗੁਰਪ੍ਰਸਾਦੀ ਜਨ ਪੂਜਿਆ ਤਨ ਪਾਇਆ ਮੁਖ ਦਬਾਰ ਮਨਮੁਖ ਹੁਕਮ ਨਾ ਜਾਣਨੀ ਤਨ ਮਾਰੇ ਜਮ ਜੰਦਾਰ ਗੁਰਮੁਖ ਜਿਨੀ ਹਰਾਧਿਆ ਤਿੰਨੀ ਤਰਿਆ ਪੌਜਲ ਸੰਸਾਰ ਸਭ ਯੋਗੁਣ ਗੁਣੀ ਮਿਟਾਇਆ ਗੁਰ ਆਪੇ ਬਖਸ਼ਣ ਹਾਰ ਪੌੜੀ ਹਰ ਕੀ ਭਗਤਾਂ ਪ੍ਰਤੀਤ ਹਰ ਸਭ ਕੁਛ ਜਾਣਦਾ ਹਰ ਜੇਬੜ ਨਹੀਂ ਕੋਈ ਜਾਣ ਹਰ ਧਰਮ ਵਿਚਾਰਦਾ ਕਾੜਾ ਦੇਸਾ ਕਿਉਂ ਕੀਜੇ ਜਾਂ ਨਹੀਂ ਅਧਰਮ ਮਾਰਦਾ ਸੱਚਾ ਸਾਹਿਬ ਸੱਚ ਨਿਉ ਪਾਪੀ ਨਰ ਹਾਰਦਾ ਸਲਾਹੋ ਭਗਤਾਂ ਕਰ ਜੋੜ ਹਰ ਭਗਤ ਜਨ ਧਾਰਦਾ ਸਲੋਕ ਮਹੱਲਾ ਤੀਜਾ। ਆਪਣੇ ਪ੍ਰੀਤਮ ਮਿਲ ਰਹਾ ਹੀ ਅੰਤਰ ਰੱਖਾਂ ਹੀ ਉਰਤਾਰ ਸਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੇ ਹੇਤ ਪਿਆਰ ਨਾਨਕ ਜਿਸ ਨਦਰ ਕਰੇ ਤਿਸ ਮਿਲ ਲਹੇ ਸਾਈ ਸੁਹਾਗਣ ਨਾਰ ਮਹੱਲਾ ਤੀਜਾ। ਗੁਰ ਸੇਵਾ ਤੇ ਹਰ ਪਾਈਏ ਜਾਂ ਕੋ ਨਦਰ ਕਰੇ ਮਾਣਸ ਤੇ ਦੇਵਤੇ ਪਏ ਧਿਆਇਆ ਨਾਮ ਹਰੇ ਹੋਮੇ ਮਾਰ ਮਲਾਇਨ ਗੁਰ ਕੇ ਸ਼ਬਦ ਤਰਹੇ ਨਾਨਕ ਸਹਿਜ ਸੰਭਾਲਿਅਨ ਹਰ ਆਪਣੀ ਕਿਰਪਾ ਕਰੇ ਪੌੜੀ ਹਰ ਆਪਣੀ ਭਗਤ ਕਰੇ ਬੜਿਆਹੀ ਵਖਾਲਿਅਨ ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵ ਘਾਲਿਅਨ ਹਰ ਭਗਤਾਂ ਨੂੰ ਦੇ ਆਨੰਦ ਥਿਰ ਕਰੀ ਬਹਾਲੀਅਨ ਪਾਪੀਆਂ ਨੂੰ ਨਾ ਦੇਹੀ ਥਿਰ ਰਹਿਣ ਚੌਣ ਨਰਕ ਕੋਹਰ ਚਾਲੀਅਨ ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਸਤਾਰੀਅਨ ਸਲੋਕ ਮਹੱਲਾ ਪਹਿਲਾ। ਕਬੰਧ ਢੂਣੀ ਕੋਦੈਣ ਕਸੈਣ ਪਰ ਨਿੰਦਾ ਘਾਟ ਚੂੜੀ ਮੁੱਠੀ ਕ੍ਰੋਧ ਚੰਡਾਲ ਕੱਢੀ ਕੱਢੀ ਕਿਆਥੀਆਂ ਜਾਂ ਚਾਰੇ ਬੈਠੀਆਂ ਨਾਲ ਸੱਚ ਸੰਜਮ ਕਰਨੀ ਕਾਰਾ ਨਾਵਣ ਨੌ ਚਪੇਹੀ ਨਾਨਕ ਅੱਗੇ ਉੱਤਮ ਸੇਹੀ ਜੇ ਪਾਪਾ ਬੰਧ ਨ ਦੇਹੀ ਮਹੱਲਾ ਪਹਿਲਾ। ਕਿਆ ਹੰਸ ਕਿਆ ਬੰਗਲਾ ਜਾਂ ਕੋ ਨਦਰ ਕਰੇ ਜੋ ਤੁਸ ਪਾਵੇ ਨਾਨਕਾ ਕਾਗੋ ਹੰਸ ਕਰੇ ਪੌੜੀ ਕੀਤਾ ਲੋੜੀਏ ਕੰਮ ਸੋ ਹਰ ਪਹੇ ਆਖੀਏ ਕਾਰਜ ਦੇਹ ਸਵਾਰ ਸਤਿਗੁਰ ਸੱਚ ਸਾਖੀਏ ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਏ ਪੈ ਪੰਜਨ ਮਿਹਰਬਾਨ ਦਾਸ ਕੀ ਰਾਖੀਏ ਨਾਨਕ ਹਰ ਗੁਣ ਗਾਏ ਲੱਖ ਪ੍ਰਭੂ ਲਾਖੀਏ ਸਲੋਕ ਮਹੱਲਾ ਤੀਜਾ।
ਸਲੋਕ ਮਹੱਲਾ ਤੀਜਾ। ਜਿਉ ਪਿੰਡ ਸਭ ਤਿਸ ਕਾ ਸਭ ਸੇ ਦੇ ਅਧਾਰ, ਨਾਨਕ ਗੁਰਮੁਖ ਸੇਵੀਐ ਸਦਾ ਸਦਾ ਦੋ ਤਾਰ। ਹਉ ਬਲਿਹਾਰੀ ਤਨ ਕਉ ਜਨ ਧਿਆਇਆ ਹਰ ਨਿਰੰਕਾਰ, ਉਹਨਾਂ ਕੇ ਮੁਖ ਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਮਹੱਲਾ ਤੀਜਾ। ਸਤਿਗੁਰ ਮਿਲਿਆ ਉਲਟੀ ਪਈ ਨਾਮ ਨਿਧ ਕਰ ਚੋਗਾ ਹੋ, ਅਠਾਰਾਂ ਸਿੱਧੀ ਪਿੱਛੇ ਲੱਗੀਆਂ ਫਿਰਨ ਜਿਨ ਘਰ ਵਸੇ ਨਜਿਤਾਏ। ਆਂਦਨ ਧੁਨੀ ਸਦ ਵੱਜਦੇ ਉਨਮਨ ਹਰ ਲਿਬਲਾਹੇ, ਨਾਨਕ ਹਰ ਭਗਤ ਤਨਾ ਕੇ ਮਨ ਵਸੇ ਜਿਨ ਮਸਤਕ ਲਿਖਿਆ ਤੁਰ ਪਾਏ ਪੌੜੀ। ਹੁਣ ਢਾਡੀ ਹਰ ਪ੍ਰਭ ਖਾਸਮ ਕਾ, ਹਰ ਕੇਂਦਰ ਗਾਇਆ ਹਰਿ ਅੰਦਰ ਸੁਣੀ ਪੁਕਾਰ। ਢਾਡੀ ਮੁਖ ਲਾਇਆ ਹਰ ਪੁੱਛਿਆ ਢਾਡੀ ਸਦਕੇ, ਕੇਤੀ ਅਰਥ ਤੂੰ ਆਇਆ। ਨਿਤ ਦੇਵੋ ਦਾਨ ਦਿਆਲ ਪ੍ਰਭੂ ਹਰ ਨਾਮ ਧਿਆਇਆ, ਹਰ ਦਾਤੇ ਹਰ ਨਾਮ ਚ ਪਾਇਆ। ਹੂੰ ਨਾਨਕ ਪਹਿਨਾਇਆ ਸੁਧ ਇੱਕ ਓਮਕਾਰ, ਸਤਿਗੁਰ ਪ੍ਰਸਾਦ ਸ੍ਰੀ ਰਾਗ ਕਬੀਰ ਜੀਓ ਕਾ, ਏਕ ਸਵਾਨ ਕੇ ਕਰ ਗਾਵਣਾ। ਜਾਣੀ ਜਾਣਤ ਸੁਤ ਵੱਡਾ ਹੋਤ ਹੈ, ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਘਟਤ ਹੈ। ਮੋਰ ਮੋਰ ਕਰ ਅੰਧ ਕਹਿ, ਲਾਡ ਧਰ ਪੇਖਤ ਹੀ ਜਮਰੋ ਹੱਸੇ। ਐਸਾ ਤਹ ਜਗ ਪਰਮ ਲਾਇਆ, ਜੈਸੇ ਬੂਝੇ ਜਬ ਮੋਹਾ ਹੈ ਮਾਇਆ ਰਹਾ। ਕਹਿਤ ਕਬੀਰ ਛੋੜ ਵਿਖਿਆ ਰਸ, ਇਤ ਸੰਗਤ ਨਹਿਚੋ ਮਰਨਾ। ਰਮਈਆ ਜਪੋ ਪੁਰਾਣੇ ਅਨੰਤ, ਜੀਵਨ ਬਾਣੀ ਨਿਤ ਭਾਵੁ ਜਿਜ ਸਾਗਰ ਤਰਨਾ। ਜਾਂ ਤਿਸ ਭਾਵੇ ਤਨ ਲਾਗੇ ਭਾਉ, ਪਰਮ ਭੁਲਾਵਾ ਵਿੱਚੋਂ ਜਾਹੇ ਉਪਜੇ। ਸਹਿਜ ਗਿਆਨ ਮਤ ਜਾਗੇ, ਗੁਰਪ੍ਰਸਾਦ ਅੰਤਰ ਲਿਵ ਲਾਗੇ। ਇਤ ਸੰਗਤ ਨਹੀਂ ਮਰਨਾ, ਹੁਕਮ ਪਛਾਣ ਤੰ ਖਸਮੇ ਮਿਲਣਾ। ਰਹੋ ਦੂਜਾ ਸ੍ਰੀ ਰਾਗ ਤਰਲੋਚਨ ਕਾ, ਮਾਇਆ ਮੋਹ ਮਨ ਅਗਲਾ ਪ੍ਰਾਣੀ ਜਰਾ ਮਰਨ ਪਉ ਵਿਸਰ ਗਿਆ। ਕੁਟੰਬ ਦੇਖ ਬਿਕਸੇ ਕਮਲਾ, ਜਿਉਂ ਪਰ ਕਰ ਜਾਹੇ ਕਪਟਨ ਰਾਮ। ਦੂਜਾ ਆਇਓ ਹੈ ਜਮ ਤਨਾ, ਤਿੰਨ ਗਲੜੈ ਮੈਂ ਰਹਿਣ ਨਾ ਜਾਹੇ। ਕੋਈ ਕੋਈ ਸਾਜਣ ਆਏ ਕਹੇ, ਮੈਲ ਮੇਰੇ ਬੀਠਲਾ ਲੈ ਉਹੜੀ ਬੋਲਾਹੇ। ਮੈਲ ਮੇਰੇ ਰਮਈਆ ਮੈਂ ਲਿਹੋ ਛੁੜਾਏ ਰਹਾ। ਆਨਕ ਆਨਕ ਭੋਗ ਰਾਜ ਵਿਸਰੇ ਪ੍ਰਾਨੀ, ਸੰਸਾਰ ਸਾਗਰ ਪਹਿ ਮਰ ਪਿਆ। ਮਾਇਆ ਮੂਠਾ ਚੇਤ ਸੁਨਾਹੀ, ਜਨਮ ਗਵਾਹੋ ਆਲਸੀਆ। ਬੈਖਮ ਘੋਰ ਪੰਥ ਚਲਨਾ ਪ੍ਰਾਨੀ, ਰਬ ਸਸ ਨਹਿ ਨਾ ਪਰਵੇ ਸਿੰਘ। ਮਾਇਆ ਮੋਤਵ ਵਿਸਰ ਗਿਆ, ਜਾਂ ਤਜੀ ਅਲੇ ਸੰਸਾਰ। ਆਜ ਮੇਰੇ ਮਨ ਪ੍ਰਗਟ ਪਿਆ ਹੈ, ਪੇਖੀ ਅਲੇ

ਅਸਮੈ ਰਸਮ ਚਵਾਯਮ ਏਕ ਜੋ ਬਾਤ ਅਨੂਪ ਬਣੀ ਹੈ ਪਵਨ ਪੇ ਅਲਾ ਸਾਜਿਆ ਤੀਨ ਪਵਨ ਮੈਂ ਇੱਕੋ ਜੋਗੀ ਕਹ ਕਵਨ ਹੈ ਰਾਜਾ ਐਸੇ ਗਿਆਨ ਪ੍ਰਗਟਿਆ ਪ੍ਰਖੋਤਮ ਕਹ ਕਿਰ ਰੰਗ ਰਾਤਾ ਔਰ ਦੁਨੀ ਸਭ ਭਰਮ ਭੁਲਾਣੀ ਮਨ ਰਾਮ ਰਸਹਿਣ ਮਾਤਾ ਸ੍ਰੀ ਰਾਗ ਬਾਣੀ ਭਗਤ ਬੇਣੀ ਜੀਓ ਕੀ ਪਹਿਰਿਆਂ ਕੇ ਕਰ ਗਾਵਣਾ ਇੱਕ ਓਮਕਾਰ ਸਤਿਗੁਰ ਪ੍ਰਸਾਦ ਹਰੇ ਨਰ ਗਰਭ ਕੁੰਡਲ ਜਬ ਸਾਸ਼ਤ ਉਧਰ ਧਿਆਨ ਲਿਵ ਲਾਗਾ ਮ੍ਰਿਤਕ ਪਿੰਡ ਪਦ ਮਨ ਨਾ ਐਨਸ ਏਕ ਗਿਆਨ ਅਨੁਰਾਗਾ ਤੈ ਦੈਨ ਸੰਭਲ ਕਸ਼ਟ ਮਹਾਂ ਦੁਖ ਜਬ ਚਿਤ ਯੰਤਕ ਸਾਰਿਆ ਗਰਭ ਛੂਣ ਮ੍ਰਿਤ ਮੰਡਲ ਆਇਆ ਤੋ ਨਰ ਹਰ ਮਨ ਵਸਾਰਿਆ ਫੇਰ ਪਛਤਾਵੇਗਾ ਮੂੜਿਆ ਤੂੰ ਕਮਨ ਕਮਤੁ ਪਰਮ ਲਾਗਾ ਚੇਤ ਰਾਮ ਨਹੀਂ ਜਮ ਪੁਰ ਜਾਏਗਾ ਜਨ ਵਿਚਰੇ ਅਨੰਤ ਪ੍ਰਾਦਾ ਰਹਾ ਬਾਲ ਬਨੋਦ ਚੰਦ ਰਸ ਲਾਗਾ ਖਿਨ ਖਿਨ ਮੋਹੇ ਵਿਆਪੇ ਰਸ ਮਿਸ ਮੇਦ ਅਮਰਤ ਵਿਖ ਚਾਖੀ ਤੋ ਪੰਚ ਪ੍ਰਗਟਾ ਕੁਸੁਮ ਤਾਪੇ ਜਪ ਤਪ ਸੰਜਮ ਛੋੜ ਸੋ ਕਿਰਤ ਮਤ ਰਾਮ ਨਾਮ ਨਾ ਰਾਧਿਆ ਉਛਲਿਆ ਕਾਮ ਕਾਲ ਮਤ ਲਾਗੀ ਤੋ ਅਨ ਸਖਤ ਗਲ ਵਾਧਿਆ ਸਹਮ ਤੇਜ ਪਰ ਤ੍ਰਹਿ ਮੁਖ ਜੋਹੇ ਸਰਿ ਅਵਸਰ ਨਾ ਪਛਾਣਿਆ ਅਨਮਨ ਕਾਮ ਮਹਾ ਬਿਖ ਭੁੱਲੇ ਪਾਪ ਪੁਨ ਨਾ ਪਛਾਣਿਆ ਸਤ ਸੰਤ ਦੇਖ ਗਿਹ ਮਨ ਗਰਬਿਆ ਰਾਮ ਹਿਰਦੇ ਤੈ ਖੋਇਆ ਹੀ ਅਵਰ ਮਰਤ ਮਾਇਆ ਮਨ ਤੋਲੇ ਤੋ ਪੱਗ ਮੁਖ ਜਨਮ ਵਗੋਇਆ ਪੁੰਡਰ ਕੇਸ ਕੁਸੁਮ ਤੈ ਹੁਦਲੇ ਸਬਤ ਬਤਾਲ ਕੀ ਬਾਣੀ ਲੋਚਨ ਸਰਮੈ ਬੁੱਧ ਵਲ ਨਾਠੀ ਤਾਂ ਕੰਮ ਵਾਪਸ ਰਾਣੀ ਤਾਂ ਤੈ ਵਿਖੇ ਪਈ ਮਤ ਪਾਪਸ ਕਾਇਹਾ ਕਮਲ ਕਮਲਾਣਾ ਅਵਗਤ ਬਾਣ ਛੋੜ ਮ੍ਰਿਤ ਮੰਡਲ ਤੋ ਪਾਸੇ ਪਸਦਾਣਾ ਨਿਗਟੀ ਦੇਹ ਦੇਖ ਤਨੁਗ ਪੁਜੇ ਮਨ ਕਹਿਤ ਨਹੀਂ ਬੂਝੇ ਲਾਲਚ ਕਰੇ ਜੀਵਨ ਪੰਥ ਕਾਰਨ ਲੋਚਨ ਕੁਛ ਨਾ ਸੂਝੇ ਥਾਕਾ ਤੇਜ ਉਡਿਆ ਮਨ ਪੰਖੀ ਕਰ ਅਗਨ ਨਾ ਸੁਗਾਹੀ ਬੇਣੀ ਕਹਿ ਸੁਣੋ ਰੇ ਭਗਤੋ ਮਰਨ ਮੁਕਤ ਕਨ ਪਾਈ ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਣਕ ਕਟਕ ਜਲ ਤਰੰਗ ਕੈਸਾ ਜੋ ਪੈ ਹਮ ਨਾ ਪਾਪ ਕਰੰਤਾ ਅਨੰਤਾ ਪ੍ਰਿਤ ਪਾਪਨ ਨਾਮ ਕੈਸੇ ਹੋਤਾ ਰਹਾ ਤੁਮ ਜੋ ਨਾਇਕ ਸੋ ਅੰਤਰ ਜਮਹੀ ਪ੍ਰਭਤੇ ਜਨ ਜਣੀਜੇ ਜਨਤੇ ਸੁਵਾਮੀ ਸਰੀਰ ਅਰਾਧੇ ਮੋਖ ਵਿਚਾਰ ਦੋ ਮਰਬਦਾਸ ਸਮਦਲ ਸਮਝਾਹੇ ਕਉ ਰਾਗ ਮਾ ਚੌਪਦੇ ਮਹੱਲਾ ਪਹਿਲਾ ਘਰ ਚੌਪਦੇ ਘਰ ਪਹਿਲਾ ਮਹੱਲਾ ਚੌਥਾ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰ ਪ੍ਰਸਾਦ ਹਰ ਹਰ ਨਾਮ ਹਰ ਮਨ ਪਾਇਆ ਬੜਭਾਗੀ ਹਰ ਨਾਮ ਧਿਆਇਆ ਗੁਰਪੂਰੇ ਹਰ ਨਾਮ ਸਿੱਧ ਪਾਸ਼ੀ ਕੋ ਬਿਰਲਾ ਗੁਰਮੁਖ ਚੱਲੈ ਜੀਉ ਮੈਂ ਹਰ ਹਰ ਖਰਚ ਲਿਆ ਹਵਨ ਪੱਲੇ ਮੇਰਾ ਪ੍ਰਾਣ ਸੁਖਾਈ ਸਦਾ ਨਾਲ ਚੱਲੇ ਗੁਰਪੂਰੇ ਹਰ ਨਾਮ ਦੜਾਇਆ ਹਰ ਨਹਿਤਲ ਹਰ ਤਨ ਪੱਲੈ ਜੀਉ ਹਰ ਹਰ ਸੱਜਣਾ ਮੇਰਾ ਪ੍ਰੀਤਮ ਰਾਇਆ ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜਵਾਇਆ ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹੇ ਬਹੁ ਚੱਲੈ ਜੀਉ ਸਤਿਗੁਰ ਮਿੱਤਰ ਮੇਰਾ ਬਾਲ ਸੁਖਾਹੀ ਹੋ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਹੀ ਹਰ ਜੀਉ ਕਿਰਪਾ ਕਰੋ ਗੁਰ ਮਿਲੋ ਜਿਨ ਨਾਨਕ ਹਰ ਤਨ ਪੱਲੈ ਜੀਉ ਮਾਜ ਮਹੱਲਾ ਚੌਥਾ ਮਧਸੂਦਨ ਮੇਰੇ ਮਨ ਤਨ ਪ੍ਰਾਣਾ ਹੋ ਹਰ ਬਿਨ ਦੂਜਾ ਅਵਾਉਣਾ ਜਾਣਾ ਕੋਈ ਸੱਜਣ ਸੰਤ ਮਿਲੇ ਬੜਭਾਗੀ ਮੈਂ ਹਰ ਪ੍ਰਭ ਪਿਆਰਾ ਦੱਸੈ ਜੀਉ ਹੋ ਮਨ ਤਨ ਖੋਜੀ ਭਾਲ ਭੁਲੋ ਹੀ ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਹੀ ਮਿਲ ਸਤ ਸੰਗਤ ਖੋਜ ਦਸਾਹੀ ਮਿਲ ਸੰਗਤ ਹਰ ਪ੍ਰਭ ਵਸੈ ਜੀਉ ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰੁਖ ਬਾਲਾ ਹਮ ਬਾਰਕ ਦੀਨ ਕਰੋ ਬਿਰਤ ਪਾਲਾ ਮੇਰਾ ਮਾਤ ਪਿਤਾ ਹੈ ਗੁਰ ਸਤਿਗੁਰ ਪੂਰਾ ਗੁਰ ਜਲ ਮਿਲ ਕਮਲ ਵਗਾਸੈ ਜੀਉ ਜਲ ਬਿਨ ਕਮਲ ਵਿਕਸੈ ਜੀਉ ਮੈਂ ਬਿਨ ਗੁਰ ਦੇਖੇ ਨੀਂਦ ਨਾ ਬਹਿ ਮੇਰੇ ਮਨ ਤਨ ਬੇਦਨ ਗੁਰ ਬ੍ਰਹ ਲਗਾ ਬਹਿ ਹਰ ਹਰ ਧਿਆ ਕਰੋ ਗੁਰ ਮਿਲੋ ਜਨ ਨਾਨਕ ਗੁਰਮਨ ਰਹਿਸੈ ਜੀਉ ਮਾਜ ਮਹੱਲਾ ਚੌਥਾ ਹਰ ਗੁਣ ਪੜੀਏ ਹਰ ਗੁਣ ਸੁਣੀਏ ਹਰ ਹਰ ਨਾਮ ਕਥਾ ਸੁਣੀਏ ਮਿਲ ਸਤ ਸੰਗਤ ਹਰ ਗੁਣ ਗਾਹੇ ਜਗ ਭੌਜਲ ਦੋਤਰ

ਸਖੀ ਹਰ ਮੇਲ ਕਰੇ ਹਾ ਹਮ ਮੇਰ ਪ੍ਰੀਤਮ ਮੁਕਾਮਾ ਦੇਹ ਸੁਨੇਹਾ ਮੇਰਾ ਮਿੱਤਰ ਸਖਾ ਸੋ ਪ੍ਰੀਤਮ ਪਾਹੀ ਮੈਂ ਦੱਸੇ ਹਰਮ ਹਰੀਆ ਜੀਉ ਮੇਰੀ ਵੇਦਨ ਹਰ ਹੈ ਗੁਰ ਪੂਰਾ ਜਾਣੈਂ ਹਉ ਰਹਿ ਨਾ ਸਕਾਂ ਬਿਨ ਨਾਮ ਵਿਖਾਣੈ ਮੈਂ ਔਖਦ ਮੰਤਰ ਦੀਸੇ ਗੁਰ ਦੀਜੇ ਗੁਰ ਪੂਰੇ ਮੈਂ ਹਰ ਹਰ ਨਾਮ ਉਧਰੀ ਹੈ ਜੀਉ ਹਮ ਚਤੁਰ ਦੀਨ ਸਤਿਗੁਰ ਸੁਨਾਈ ਹਰ ਹਰ ਨਾਮ ਮੁਖ ਪਾ ਬੂੰਦ ਮੁਖ ਪਾਹੀ ਹਰ ਜਲ ਨਿਤ ਹਮ ਜਲ ਕੈ ਮੇਨ ਨਹਿ ਜਨ ਨਾਨਕ ਜਲ ਮਨ ਮਰ ਗਿਆ ਜੀਉ ਮਾਜ ਮਹੱਲਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਪਾਹੀ ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਹੀ ਮੇਰੇ ਸਰਦਾ ਪੂਜਕ ਜੀਵਨ ਦਾਤ ਮਿਲ ਹਰ ਦਰਸ਼ਨ ਮਨ ਭੀਜੈ ਜੀਉ ਮਿਲ ਸਤ ਸੰਗਤ ਬੋਲੀ ਹਰ ਬਾਣੀ ਹਰ ਹਰ ਕਥਾ ਮਿਲੇ ਮਨ ਭਾਣੀ ਹਰ ਹਰ ਅੰਮ੍ਰਿਤ ਹਰ ਮਨ ਭਾਵੈ ਮਿਲ ਸਤਿਗੁਰ ਅੰਮ੍ਰਿਤ ਬੀਜੈ ਜੀਉ ਬੜ ਭਾਗੀ ਹਰ ਸੰਗਤ ਪਾਵੈ ਭਾਗਹੀਣ ਪਰਮ ਚੋਟਾਂ ਖਾਵੈ ਬਿਨ ਭਾਗਾਂ ਸਤਸੰਗ ਨ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਉ ਮੈਂ ਆਏ ਮਿਲੋ ਜਗ ਜੀਵਨ ਪਿਆਰ ਹੈ ਹਰ ਹਰ ਨਾਮ ਦਿਆ ਮਨ ਧਾਰੈ ਹੈ ਗੁਰਮਤਿ ਨਾਮ ਮਿੱਠਾ ਮਨ ਪਾਇਆ ਜਨ ਨਾਨਕ ਨਾਮ ਮਨ ਭੀਜੈ ਜੀਉ ਮਾਜ ਮਹੱਲਾ ਚੌਥਾ ਹਰ ਗੁਰ ਗਿਆਨ ਹਰ ਰਸ ਹਰ ਪਾਇਆ ਮਨ ਹਰ ਰੰਗ ਰਾਤਾ ਹਰ ਰਸ ਪਿਆਇਆ ਹਰ ਹਰ ਨਾਮ ਮੁਖ ਹਰ ਹਰ ਬੋਲੀ ਮਨ ਹਰ ਰਸ ਟੁਲ ਟੁਲ ਪਾਉਂਦਾ ਜੀਉ ਆਪ ਸੰਤ ਮੈਂ ਗਾਲ ਮਿਲਾਈਆਂ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਆਂ ਹਰ ਕੇ ਸੰਤ ਮਿਲੋ ਮਨ ਦੇਵਾਨ ਜੋ ਗੁਰਮੁਖ ਬਾਣੀ ਮੁਖ ਜਾਂਦਾ ਜੀਉ ਬੜ ਭਾਗੀ ਹਰ ਸੰਤ ਮਿਲਾਇਆ ਗੁਰ ਪੂਰੇ ਹਰ ਰਸ ਮੁਖ ਪਾਇਆ ਭਾਗਹੀਣ ਸਤਿਗੁਰ ਨੇ ਪਾਇਆ ਮਨ ਮੁਖ ਗਰਭ ਜੁਨੀ ਨਿਤ ਪਾਉਂਦਾ ਜੀਉ ਆਪ ਦਿਆਲ ਦਿਆ ਪ੍ਰਭ ਧਾਰਸੀ ਮਲ ਹੋਮੈ ਵਿਖਿਆ ਸਾਫ ਨਮਾਰਸੀ ਨਾਨਕ ਹੱਟ ਪੱਟਣ ਵਿੱਚ ਕਾਇਆ ਹਰ ਲੈਂਦੇ ਗੁਰਮੁਖ ਸੌਦਾ ਜੀਉ ਮਾਜ ਮਹੱਲਾ ਚੌਥਾ ਹਾਂ ਗੁਣ ਗੋਬਿੰਦ ਹਰ ਨਾਮ ਧਿਆਹੀ ਮਿਲ ਸੰਗਤ ਮਨ ਨਾਮ ਵਸਾਹੀ ਹਰ ਪ੍ਰਭ ਗਮ ਗੋਚਰ ਸਵਾਮੀ ਮਿਲ ਸਤਿਗੁਰ ਹਰ ਰਸ ਕੀਜੈ ਜੀਉ ਧੰਨ ਧੰਨ ਹਰ ਜਨ ਜਨ ਹਰ ਪ੍ਰਭ ਜਾਤਾ ਜਾਇ ਪੁਛਾ ਜਨ ਹਰ ਕੀ ਬਾਤਾ ਪਾਪ ਮਲੋਵਾ ਮਲ ਮਲ ਧੋਵਾ ਮਿਲ ਹਰ ਜਨ ਹਰ ਰਸ ਬੀਜੈ ਜੀਉ ਸਤਿਗੁਰ ਦਾਤੇ ਨਾਮ ਦੜਾਇਆ ਬੜ ਭਾਗੀ ਗੁਰ ਸਤਿਗੁਰ ਦਰਸ਼ਨ ਪਾਇਆ ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ ਗੁਰ ਪੂਰੇ ਅੰਮ੍ਰਿਤ ਲੀਜੈ ਜੀਉ ਹਰ ਸਤ ਸੰਗਤ ਸਤਪੁਰਖ ਮਿਲਾਈਐ ਮਿਲ ਸਤ ਸੰਗਤ ਹਰ ਨਾਮ ਧਿਆਈਐ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤਿ ਹਰ ਨਾਮ ਪ੍ਰੀਜੈ ਜੀਉ ਮਾਜ ਮਹੱਲਾ ਚੌਥਾ ਆਵੋ ਭੈਣੈ ਤੁਸੀਂ ਮਿਲੋ ਪਿਆਰੀਆਂ ਜੋ ਮੇਰਾ ਪ੍ਰੀਤਮ ਦੱਸੇ ਤਿਸੇ ਹੋਂ ਵਾਰੀਆਂ ਮਿਲ ਸਤ ਸੰਗਤ ਲਾਦਾ ਹਰ ਸੱਜਣ ਹੋਰ ਸਤਿਗੁਰ ਬਿਟੋ ਘੁਮਾਈਆ ਜੀਉ ਜੈ ਜੈ ਦੇਖਾ ਤਾ ਤਾ ਸੁਆਮੀ ਤੂੰ ਘੱਟ ਘੱਟ ਰਹਿਆ ਅੰਤਰ ਜਾਮੀ ਗੁਰ ਪੂਰੇ ਹਰ ਨਾਲ ਦਿਖਾਇਆ ਹੁਣ ਸਤਿਗੁਰ ਬਿਟੋਂ ਸਦ ਵਾਰਿਆ ਜੀਉ ਏਕੋ ਪਵਨ ਪਾਣੀ ਸਭ ਏਕਾ ਸਭ ਏਕਾ ਜੋਤ ਸਵਾਈਆ ਸਭ ਏਕਾ ਜੋਤ ਵਰਤੇ ਭਿੰਨ ਭਿੰਨ ਨਾ ਰਲੀ ਕਿਸੇ ਦੀ ਰਲਾਈਆਂ ਗੁਰ ਪ੍ਰਸਾਦੀ ਇੱਕ ਨਦਰੀ ਆਇਆ ਹੁਣ ਸਤਿਗੁਰ ਬਿਟੋਂ ਬਤਾਇਆ ਜੀਉ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਗੁਰਸਿੱਖਾਂ ਕੇ ਮਨ ਪਿਆਰੀ ਬਾਣੀ ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ ਗੁਰ ਸਤਿਗੁਰ ਪਰਉਪਕਾਰੀਆ ਜੀਉ ਸਤ ਚੌਪੰਦੇ ਮਹੱਲੇ ਚੌਥੇ ਕੇ

ਸਾਰ ਉਤ ਸੁਹਾਵੀ ਜਿਤ ਤੁਧ ਸੰਭਾਲੀ ਸੋ ਕੰਮ ਸਹੇਲਾ ਜੋ ਤੇਰੀ ਘਾਲੀ ਸੋ ਰਿਦਾ ਸਹੇਲਾ ਜਿਤ ਰਿਦੇ ਤੂੰ ਬਿਠਾ ਸਭਨਾ ਕੇ ਦਤਾਰਾ ਜੀਓ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਨਉ ਨਿਧ ਤੇਰੇ ਅਖੁੱਟ ਭੰਡਾਰਾ ਜਿਸ ਤੂੰ ਦੇ ਤੂੰ ਤਿਪਤ੍ਰ ਗਾਵੇ ਸੋਈ ਭਗਤ ਤੋ ਮਾਰਾ ਜੀਓ ਸਭ ਕੋ ਵਾਸੇ ਤੇਰੀ ਬੈਠਾ ਘਟ ਘਟੰਤ ਤੂਹੇ ਬੁੱਠਾ ਸਭੇ ਸਾਂਝ ਵਹਸ ਦਹਿੰਦਾ ਨਾ ਤੂੰ ਕਿਸੇ ਨਾ ਤਿਸੇ ਬਾਹਰਾ ਜੀਓ ਤੂੰ ਆਪੇ ਗੁਰਮੁਖ ਮੁਕਤ ਕਰਾਵੇ ਤੂੰ ਆਪੇ ਮਨਮੁਖ ਜਨਮ ਭਾਵੇਂ ਨਾਨਕ ਦਾ ਤੇਰੇ ਬਲਿਹਾਰ ਸਭ ਤੇਰਾ ਖਿਲ ਦੁਸਾਹਰਾ ਜੀਓ ਮਾਜ ਮਾਜ ਮਹੱਲਾ ਪੰਜਵਾਂ ਅਨਹਦ ਅਨਹਦ ਵਾਜੇ ਅਨਹਦ ਵਾਜੇ ਸਹਿ ਸਹੇਲਾ ਸ਼ਬਦ ਹਨਾਦ ਕਰੇ ਸਦਕੇਲਾ ਸਹਿਜ ਗੁਫਾ ਮੈਂ ਤਾੜੀ ਲਾਈ ਆਸਨ ਉੱਚ ਸੁਵਾਰਿਆ ਜੀਓ ਫਿਰ ਘੇਰ ਆਪਣੇ ਗ੍ਰਹਿ ਮੈਂ ਆਇਆ ਜੋ ਲੜਿੰਦਾ ਸੋਈ ਪਾਇਆ ਤ੍ਰਿਪਤ ਅੰਘਾਏ ਰਹਿ ਸੋ ਸੰਤੋ ਗੁਰ ਅਨੁਭਵ ਪੁਰਖ ਦਿਖਾਰਿਆ ਜੀਓ ਆਪੇ ਰਾਜਣੇ ਆਪੇ ਲੋਗਾ ਆਪ ਨਿਰਬਾਣੀ ਆਪੇ ਭੋਗਾ ਆਪੇ ਤਖਤ ਪਏ ਸੱਚ ਨਿਆਈ ਸੱਚ ਚੁੱਕੀ ਕੂਕ ਪਕਾਰਿਆ ਜੀਓ ਜਿਹਾ ਡਿੱਠਾ ਮੈਂ ਤੇ ਹੋ ਕਹਿਆ ਤਿਸ ਰਾਸ ਆਇਆ ਜਿਨ ਭੇਦ ਲਾਇਆ ਜੋਤੀ ਜੋਤ ਮਿਲੀ ਸੁਖ ਪਾਇਆ ਜਨ ਨਾਨਕ ਇੱਕ ਪਸਾਰਿਆ ਜੀਓ ਮਾਜ ਮਹੱਲਾ ਪੰਜਵਾਂ ਜਿਤ ਘਰ ਪਿਰ ਸੁਹਾਗ ਬਨਾਇਆ ਤਿਤਕ ਸਖੇ ਮੰਗਲ ਗਾਇਆ ਨਹਦ ਮਨੋ ਤਿਤੇ ਕਰ ਸੋਏ ਜੋ ਧਨ ਕੰਤ ਸਿੰਘਾਰੀ ਜੀਓ ਸਾਸ ਗੁਣਵੰਤੀ ਸਾ ਵਡ ਭਾਗ ਪੁੱਤਰ ਪੁੱਤਰ ਬੰਤੀ ਸੀਲਵੰਤ ਸੁਹਾਗ ਰੂਮੰਤ ਸੁਗੜ ਬਿਛਕ ਸੋ ਧਨ ਕੰਤ ਪਿਆਰੀ ਜੀਓ ਆਚਾਰ ਮੰਤ ਸਾਈ ਪਰਦਾਨੇ ਸਭ ਸਿੰਗਾਰ ਬਣੇ ਤਸਤਿਆ ਗਿਆਨੇ ਸਕਲਵੰਤੀ ਸਾ ਸਬਰਾਈ ਜੋ ਪ੍ਰਿਪਕੇ ਰੰਗ ਸੁਵਾਰੀ ਜੀਓ ਮਹਿਮਾ ਤਸਕੀ ਕਹਿ ਨਾ ਜਾਏ ਜੋ ਫਿਰ ਮੇਲ ਲਈ ਅੰਗ ਲਾਏ ਫਿਰ ਸੁਹਾਗ ਵਰ ਅਗਮ ਗੋਚਰ ਜੋ ਨਾਨਕ ਪ੍ਰੇਮ ਸਦਾਹਰੀ ਜੀਓ ਮਾਜ ਮਹੱਲਾ ਪੰਜਵਾਂ ਖੋਜਤ ਖੋਜਤ ਦਸਨ ਚਾਹੇ ਭਾਂਤ ਭਾਂਤ ਬਨ ਬਨ ਅਵਗਾਹੇ ਨਿਰਗੁਣ ਸਰਗੁਣ ਹਾਰ ਹਾਰ ਮੇਰਾ ਕੋਈ ਹੈ ਜੀਓ ਆਣ ਮਿਲਾਵੇ ਜੀਓ ਕਾਠ ਸਾਸਤ੍ਰ ਵਿਜਤ ਮੁਖ ਗਿਆਨਾ ਪੂਜਾ ਤਿਲਕ ਤੀਰਥ ਸ਼ਨਾਨਾ ਨਿਵਲੇ ਕਰਮ ਆਸਨ ਚੌਰਾਸੀ ਇਨ ਮਹਿ ਸ਼ਾਤਨਾ ਆਵੇ ਜੀਓ ਅਨਕ ਬਿਰਖ ਕੀਏ ਜਪ ਤਾਪਾ ਗਮਨ ਕੀਆ ਧਰਤੀ ਪਰਮਾਤਾ ਇੱਕ ਖਿਨ ਹਿਰਦੇ ਸ਼ਾਂਤ ਨ ਆਵੇ ਜੋਗੀ ਬੋੜ ਬੋੜ ਉੱਠ ਤਾਵੇ ਜੀਓ ਕਰ ਕਿਰਪਾ ਮੋ ਸਾਧ ਮਿਲਾਇਆ ਮੰਤਾ ਸੀਤਲ ਧੀਰਜ ਪਾਇਆ ਪ੍ਰਭ ਅਵਿਨਾਸੀ ਵਸਿਆ ਘਟ ਪਿੱਤਰ ਹਰ ਮੰਗਲ ਨਾਨਕ ਗਾਵੇ ਜੀਓ ਮਾਜ ਮਹੱਲਾ ਪੰਜਵਾਂ ਪਾਰ ਬ੍ਰਹਮ ਪਰਮ ਦੇਵਾ ਆਗਮ ਆਗੁਚ ਅਲਖ ਪੇਵਾ ਦੀਨ ਦਿਆਲ ਗੋਪਾਲ ਗੋਵਿੰਦਾ ਹਰ ਧਿਆਵੋ ਗੁਰਮਥ ਗਾਤੀ ਜੀਓ ਗੁਰਮੁਖ ਮਸੂਦਨ ਨਿਸਤਾਰੇ ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ ਦਿਆਲ ਦਮੋਦਰ ਗੁਰਮੁਖ ਪਾਈਏ ਹੋਰ ਤੇ ਕਿਤੇ ਨਾ ਭਾਤੀ ਜੀਓ ਨਿਰਹਾਰੀ ਕੇਸਰ ਨਿਰਵੈਰਾ ਕੋਟ ਨਾ ਜਾ ਕੇ ਪੂਜੇ ਪੈਰਾ ਗੁਰਮੁਖ ਹਿਰਦੇ ਜਾ ਕੇ ਹਰ ਹਰ ਸੋਈ ਭਗਤ ਕਾਤੀ ਜੀਓ ਅਮੋਘ ਦਰਸ਼ਨ ਅਭਿਅੰਤ ਪਾਰਾ ਵੱਡ ਸਮਰੱਥ ਸਦਾ ਦਤਾਰਾ ਗੁਰਮੁਖ ਨਾ ਜਪੇ ਤਿਤ ਤਰੀਏ ਗਤ ਨਾਨਕ ਵਿਲੀ ਜਾਤੀ ਜੀਓ ਮਾਜ ਮਹੱਲਾ ਪੰਜਵਾਂ ਕਹਿਆ ਕਰਨਾ ਦਿੱਤਾ ਲੈਣਾ ਗਰੀਬਾ ਨਾਥਾ ਤੇਰਾ ਮਾਨਾ ਸਭ ਕੇ ਤੂੰ ਹੈ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕਹੋ ਬਲ ਜਾਈ ਜੀਓ ਭਾਣੇ ਉੱਜੜ ਭਾਣੇ ਰਾਹ ਭਾਣੇ ਹਰ ਗੁਣ ਗੁਰਮੁਖ ਗੋਵਾਹ ਭਾਣੇ ਭਰਮ ਭਾਏ ਬਹੁ ਜੂਨੀ ਸਾਬ ਕਿਛ ਤਿਸੇ ਰਜਾਈ ਜੀਓ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੇ ਸਭ ਕੁਛ ਤੇਰਾ ਭਾਣਾ ਅਗਮ ਗੋਚਰ ਬੇਅੰਤ ਅਥਾਹ ਤੇਰੀ ਕੀਮਤ ਕਹਿ ਨਾ ਜਾਈ ਜੀਓ ਖਾਕ ਸੰਤਨ ਕੀ ਦੇਹ ਪਿਆਰੇ ਆਏ ਪਿਆਰ ਤੇਰੇ ਦੁਆਰੇ ਦਰਸ਼ਨ ਪੇਖਤ ਮਨ ਅੰਘਾਵੇ ਨਾਨਕ ਮਿਲ ਸਭਾਈ ਜੀਓ
ਮਾਜ ਮਹੱਲਾ ਪੰਜਵਾਂ ਦੁੱਖ ਤਦੇ ਨਾ ਵਿਸ ਜਾਏ ਭੁੱਖ ਵਿਆਪੇ ਬਹੁ ਬਿਧ ਧਾਵੇ ਸਿਮਰਤ ਨਾਮ ਸਦਾ ਸੋਹਿਲਾ ਜਿਸ ਦੇਵੇ ਦੀਨ ਦਿਆਲਾ ਜੀਉ ਸਤਿਗੁਰ ਮੇਰਾ ਵੱਡ ਸਮਰੱਥ ਜੀਉ ਸੰਭਾਲੀ ਤਾਂ ਸਭ ਦੁੱਖ ਲਤਾ ਚਿੰਤਾ ਰੋ ਗਈ ਹਉ ਪੀੜਾ ਆਪ ਕਰੇ ਪ੍ਰਿਤਪਾਲਾ ਜੀਉ ਬਾਰਖ ਵਾਂਗੂ ਹਉ ਸਾਭ ਕਿਛ ਮੰਗਾ ਦੇਂਦੇ ਤੋਟ ਨਾਹੀ ਬ੍ਰਹਮ ਰੰਗਾ ਪੈਰੀ ਪੈ ਪੈ ਬਹੁਤ ਮਨਾਈ ਦੀਨ ਦਿਆਲ ਗੋਪਾਲਾ ਜੀਉ ਓਮ ਬਲਿਹਾਰੀ ਸਤਿਗੁਰ ਪੂਰੇ ਜਨ ਬੰਧਨ ਕਟੇ ਸਗਲੇ ਮੇਰੇ ਹਿਰਦੇ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਓ ਮਾਜ ਮਹੱਲਾ ਪੰਜਵਾਂ ਲਾਲ ਗੋਪਾਲ ਦਿਆ ਰੰਗੀਲੇ ਗਹਿ ਗੰਭੀਰ ਬੇਅੰਤ ਗੋਵਿੰਦੇ ਊਚ ਥਾ ਬੇਅੰਤ ਸੁਆਮੀ ਸਿਮਰ ਸਿਮਰ ਹੋ ਜੀਵਾਂ ਜੀਓ ਦੁੱਖ ਭੰਜਨ ਨਿਦਾਨ ਮੋਲੇ ਨਿਰਭਉ ਨਿਰਵੈਰ ਅਥਾ ਅਤੋਲੇ ਕਾਲ ਮੂਰਤ ਅਜੂਨੀ ਸਭੋ ਮਨ ਸਿਮਰਤ ਡੰਡਾ ਥੀ ਬਾਜੀਓ ਸਦਾ ਸੰਗੀ ਹਰ ਰੰਗ ਪਾਲਾ ਊਚ ਨੀਚ ਕਰੇ ਪ੍ਰਿਤਪਾਲਾ ਨਾਮ ਰਸੈਨ ਮਨ ਤ੍ਰਿਪਤਾਇਨ ਗੁਰਮੁਖ ਅੰਮ੍ਰਿਤ ਪੀ ਬਾਜੀਓ ਦੁੱਖ ਸੁੱਖ ਪਿਆਰੇ ਤੋ ਧਿਆਈ ਏ ਸੁਮਹਤ ਗੁਰੂ ਤੇ ਪਾਈ ਨਾਨਕ ਕੀ ਤਰ ਨਾਨਕ ਕੀ ਤਾ ਤੂੰ ਹੈ ਠਾਕਰ ਹਰ ਰੰਗ ਪਾਰ ਪਰੀ ਬਾਜੀਵੋ ਮਾਜ ਮਹੱਲਾ ਪੰਜਵਾਂ ਤਨ ਸੁਵੇਲਾ ਜਿਤ ਮੈਂ ਸਤਿਗੁਰ ਮਿਲਿਆ ਸਬਦ ਦਰਸ਼ਨ ਨੇਤਰ ਭਿਖਤ ਤਰਿਆ ਧਨ ਮੂਰਤ ਚਸੇ ਪਲ ਕਰੀਏ ਤਨ ਸੁ ਹੋਏ ਸੋ ਜੋਗਾ ਜੀਓ ਉਦਮ ਕਰਤ ਮਨ ਨਿਰਮਲ ਹੋਵਾ ਹਰ ਮਾਰਗ ਚਲਤ ਭਰਮ ਸਗਲਾ ਖੋਇਆ ਨਾਮ ਨਿਧਾਨ ਸਤਿਗੁਰੂ ਸੋ ਨਾਇਆ ਮਿਟ ਗਏ ਸਗਲੇ ਰੋਗਾ ਜੀਓ ਅੰਤਰ ਬਾਰ ਤੇਰੀ ਬਾਣੀ ਤੁਰ ਆਪ ਕਥੀ ਤੇ ਆਪ ਖਾਣੀ ਗੁਰ ਕਹਿਆ ਸਭ ਏਕੋ ਏਕੋ ਅਵਰ ਨਾ ਕੋਈ ਹੋਗਾ ਜੀ ਗੋ ਹੋਗਾ ਜੀਓ ਅੰਮ੍ਰਿਤ ਰਸ ਹਰ ਗੁਰ ਤੇ ਪੀਆ ਹਰ ਪੈਨ ਨਾਮ ਭੋਜਨ ਦੀਆ ਨਾਮ ਰੰਗ ਨਾਮ ਚੋਚ ਤਮਾਸੇ ਨੌ ਨਾਨਕ ਕਿਨੇ ਭੋਗਾ ਜੀਓ ਮਾਜ ਮਹੱਲਾ ਪੰਜਵਾਂ ਸਗਲ ਸੰਤਨ ਪੈ ਬਸਤ ਇੱਕ ਮੰਗੋ ਕਰੋ ਬਿਨਤੀ ਮਾਨ ਤਿਆਗੂ ਵਾਰ ਵਾਰ ਜਾਈ ਲਖ ਵਰਿਆ ਦੇਹ ਸੰਤਨ ਕੀ ਤੁਹਰਾ ਜੀਓ ਤੁਮ ਦਾਤੇ ਤੁਮ ਪੁਰਖ ਬਦਾਤੇ ਤੁਮ ਸਮਰੱਥ ਸਦਾ ਸੁਖ ਦਾਤੇ ਸਭ ਕੋ ਤੁਮ ਹੀ ਤੇ ਵਰਸਾਵੇ ਅਵਸਰ ਕਰੋ ਹਮਾਰਾ ਪੂਰਾ ਜੀਓ ਦਰਸ਼ਨ ਤੇਰੇ ਮਹਾਂ ਪਵਨ ਪਰਨੇਤਾ ਆਤਮਗੜ ਬਿਖਮ ਤਿੰਨਾ ਹੀ ਜੀਤਾ ਤੁਮ ਦਾਤੇ ਤੁਮ ਪੁਰਖ ਬਦਾਤੇ ਤੁਤ ਜੇਵੜਿਆ ਵਰਨਾ ਸੂਰਾ ਜੀਓ ਰੇਨ ਸੰਤਨ ਕੀ ਮੇਰੇ ਮੁਖ ਲਾਗੀ ਦੁਰਮਤ ਬਿਨਸੀ ਕੋ ਬੁੱਧ ਅਭਾਗੀ ਸੱਚ ਘਰ ਬੈਸ ਰਹੇ ਗੁਣ ਗਾਏ ਨਾਨਕ ਬਿਨਸੇ ਕੂਰਾ ਜੀਓ ਮਾਜ ਮਹੱਲਾ ਪੰਜਵਾਂ ਵਿਸਰ ਨਾਹੀ ਏ ਵਰਦਾਤੇ ਕਰ ਕਿਰਪਾ ਪੰਗਤ ਸੰਗਰਾਤੇ ਜਿਸ ਰਹਿ ਜਿਓ ਜਿਸ ਰਹਿ ਸਿਉ ਤੁਦ ਧਿਆਈ ਦੇ ਇਹ ਦਾਨ ਮੋਹ ਕਰਨਾ ਜਿਓ ਮਾਟੀ ਅੰਧੀ ਸੁਤ ਸਮਾਈ ਸਭ ਕੇ ਦੀਆ ਭਰਿਆ ਜਾਏ ਆਨੰਦ ਮਨੋ ਚੋਤ ਮਾਸੇ ਤੁਦ ਭਾਵੇ ਸੋ ਹੋਣਾ ਜਿਓ ਸਾਭ ਦਾ ਦਿੱਤਾ ਸਾਭ ਕਿਛ ਲੈਣਾ ਛੱਤੀ ਅੰਮ੍ਰਿਤ ਭੋਜਨ ਖਾਣਾ ਸੇ ਸੁਹਾਲੀ ਸੀਤਲ ਪਵਨਾ ਸਹਿਜ ਕੇਲ ਰੰਗ ਕਰਨਾ ਜੀਓ ਸਾ ਬੁੱਧ ਦੀਜੇ ਜਿਤ ਵਿਸੇ ਨਾਹੀ ਸਾ ਮਤ ਦੀਜੇ ਜਿਤ ਤੁਦ ਤੇ ਆਈ ਸਾਸ ਸਾ ਤੇਰੇ ਗੁਣ ਗਾਵਾ ਓਟ ਨਾਨਕ ਗੁਰ ਚੰਨਾ ਜੀਓ ਮਾਜ ਮਹੱਲਾ ਪੰਜਵਾਂ ਸਿਫਤ ਸਲਾਨ ਤੇਰਾ ਹੁਕਮ ਰਜਾਈ ਸੋ ਗਿਆਨ ਧਿਆਨ ਜੋ ਤੁਦ ਪਾਈ ਸੋਈ ਜਪ ਸੋ ਪ੍ਰਭ ਜੀਓ ਪਾਹਵੇ ਜੀ ਪਾਣੇ ਪੂਰ ਗਿਆਨਾ ਜੀਓ ਅੰਮ੍ਰਿਤ ਨਾਮ ਤੇਰਾ ਸੋਈ ਗਾਵੇ ਸੋ ਸਾਹਿਬ ਜੋ ਸਾਹਿਬ ਤੇਰੇ ਮਨ ਪਾਵੇ ਤੂੰ ਸੰਤਨ ਕਾ ਸੰਤ ਤੁਮਾਰੇ ਸੰਤ ਸਾਹਿਬ ਮਨ ਮਾਨਾ ਜੀਓ ਤੂੰ ਸੰਤਨ ਕੀ ਕਰੇ ਪ੍ਰਿਤਪਾਲਾ ਸੰਤ ਖੇਲੇ ਤੁਮ ਸੰਗ ਗੋਪਾਲਾ ਆਪਣੇ ਸੰਤ ਤੁਧ ਖਰੇ ਪਿਆਰੇ ਤੂੰ ਸੰਤਨ ਕੇ ਪ੍ਰਾਣਾ ਜੀਓ ਉਹ ਸੰਤਨ ਕੇ ਮੇਰਾ ਮਨ ਕੁਰਬਾਨੇ ਜੰਤੂ ਜਾਤਾ ਜੋ ਤੁਧ ਮਨ ਪਾਨੇ ਤਿਨਕੇ ਸੰਗ ਸਦਾ ਸੁਖ ਪਾਇਆ ਹਰ ਰਸ ਨਾਨਕ ਤ੍ਰਿਪਤ ਅਘਨਾ ਜੀਓ ਮਾਜ ਮਹੱਲਾ ਪੰਜਵਾਂ ਤੂੰ ਜਲ ਨਿਧ ਹਮ ਮੀਨ ਤੁਮਾਰੇ ਤੇਰਾ ਨਾਮ ਬੂੰਦ ਹਮ ਚਾਤਕ ਤਿਖਾਰੇ ਤੁਮਰੀ ਯਾਸ ਪਿਆਸਾ ਤੁਮਰੀ ਤੁਮੀ ਸੰਗ ਮਨ ਲੀਨਾ ਜੀਓ ਜਿਉਂ ਬਾਰ ਕਪੀ ਖੀਰ ਅੰਗਾਵੇ
ज्यों निर्धन तहन देख सुख पावे त्रिखवंत जहल पीवत ठंडा त्यों हर संग यो मन पीना जियो ज्यो अंधकार दीपक दीपक परगासा परता चित पूर्ण आसा मिल प्रीतम ज्यो होत आनंदा त्यों हार रंग मन रंगीना जियो संतन मोको हर मार्ग पाया साध कृपाल हर संग गया हार हमरा हम हर के दासे नानक शब्द गुरु सच दीना जियो माज महला पंजमा अमृत नाम सदा निर्मलिया सुखदाई दुख बिडारन हरिया अवर साद चख सगले देखे मन हर रस सब ते मीठा जियो जो जो पिए सो तृप्तावे अमर होवे सो नाम रस पावे नाम नाम निदान तिसे प्राप्त जिस शब्द गुरु मन बूठा जियो जिस हर रस पाया से तृप्त गाना जिन हर साद पाया सो है पोलाना जिसे प्राप्त हर हर नामा जिस मस्तक बगिठा जियो हर एक हत आया वरसावे बहुत तेरे तिस लग मुक्त पाए कनेरे नाम निधाना गुरमुख पाये कौ नानक बिले टीठा जियो माज महला पंजमा निद सिद रिद हर हर हर मेरे जन्म पदार्थ गहर गभीरे लाख कोट खुशिया रंग मारावे जो गुर लागा पाई जियो दर्शन पेगत पै पनीता सगले उदारे पाई मीता अगम गोच स्वामी अपना गुर कृपा ते सच त्याई जियो जाको खोजो सर्ब ओ पाए बड़ भागी दर्शन को विला पाए ऊच पार गोच तना ओ महल गुरु देखाई जियो गैर कबीर अमृत नाम तेरा मुक्त पया जिस दे बसेरा गुरबंधन ते सगले काटे जन नानक सहज समाई जियो माज महला पंजमा प्रभ कृपा ते हर त्यावो प्रभु दा ते मंगल गावो उठत बैठ सोपत जात हर त्यागे सगल व्रत हंदा जियो नाम अखत मोको साधु दिया किलब काटे निर्मल थिया आनंद भया निकसी सा पीरा सगल बनासे दरदा जियो जिसका अंग करे मेरा प्यारा सो मुक्ता सग संसारा सत करे जन गुरु पछाता सो काहे कहो डरदा जियो जब ते साधु संगत पाए गुर भेटत हो गही बुलाए सास सास हर गावे नानक सतगुरु ठाक लिया मेरा पर्दा जियो माज महला पंजमा ओत पोत सेवक संग राता प्रभ प्रतपाले सेवक सुखदाता पानी पखा पीसो सेवके ठाकर ही का आहर जियो काट सिलक प्रभ सेवा लाया हुक्म साहेब का सेवक मन पाया सोई कमावे जो साहेब पावे सेवक अंतर बाहर महर जियो तू दाना ठाकर साबित जाने ठाकर के सेवक हर रंग माने जो कछ ठाकर का सो सेवका सेवक ठाकर ही संग बाहर जियो अपने ठाकर सो अपने ठाकर जो पहराया बाहर न लेखा पूछ बुलाया ते सेवक नानक कुरबानी सो गहर गबीरा गोहर जियो माज महला पंजमा साब कश करमे बार नाही बाहर टोले सो परम पुलाही गुर प्रसादे जिने अंतर पाया सो अंतर बाहर सहेला जियो चेम चेम वरसे अमर तारा मन पीवे सुन शब्द बेचारा नंद मनोद करे दिन राती सदा सदा हर केला जियो जन्म जन्म का बिछड़ा मिलया साध कृपा ते सुखा हरिया सुमत पाए नाम त्याए गुरमुख होए महला जियो जल तरंग ज्यो जले समाया त्यों ज्योति संग ज्योत मिलाया कौ नानक परम कटे कुवाड़ा बार न होये जौला जियो माज महला पंजमा तिस गुरबाणी जन तू सुनिया तिस बलिहारी जन रसना पढ़िया वार वार जाए तिस बिटो जो मन तन तुद अरादे जियो ते चरण पखाली जो तेरे मार्ग चाले
ਨੈਣ ਨਿਹਾਲੀ ਤਿਸ ਪੁਰਖ ਦਿਆਲੇ ਮਨ ਦੇਵਾ ਤਿਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਭ ਲਾਦੇ ਜੀਉ ਸਿਓ ਸੇਵੜ ਭਾਗ ਜਨ ਤੁਮ ਜਾਣੇ ਸਭ ਕੇ ਮਦੇ ਅਲਪਤ ਨਿਰਬਾਣ ਸਾਧਕੇ ਸੰਗ ਹੁਣ ਭੌਜਲ ਤਰਿਆ ਸਗਲ ਤੂਤ ਸਾਧ ਜੀਉ ਤਿੰਨ ਹੀ ਤਿੰਨ ਕੀ ਸਰਨ ਪਰਿਆ ਮਨ ਮੇਰਾ ਮਾਨ ਤਾਨ ਤਜਮੋ ਅੰਧੇਰਾ ਨਾਮ ਦਾਨ ਦੀਜੇ ਨਾਨਕੋ ਤਿਸ ਪ੍ਰਭ ਅਗਮ ਅਗਾਦੇ ਜੀਉ ਮਾਜ ਮਹੱਲਾ ਪੰਜਵਾਂ ਤੂੰ ਪੇੜ ਸਾਖ ਤੇਰੀ ਫੁੱਲੀ ਤੂੰ ਸੁਖ ਮਹੋਆ ਅਸਥੂਲੀ ਤੂੰ ਜਲ ਨਿਦ ਤੂੰ ਪੇਨ ਬੁਧਬਧਾ ਤੁਧ ਬਿਨ ਅਵਰ ਨਾ ਪਾਲੀਏ ਜੀਉ ਤੂੰ ਸੂਤ ਮਣੀਏ ਪੀ ਤੂੰ ਹੀ ਤੂੰ ਗੱਠੀ ਮੇਰ ਸੇ ਤੂੰ ਹੈ ਆਦਿਮ ਅਧ ਅੰਤ ਪ੍ਰਭ ਸੋਈ ਅਵਰ ਨਾ ਕੋਈ ਦੇ ਖਾਲੀਏ ਜੀਉ ਤੂੰ ਨਿਰਗੁਣ ਸਰਗੁਣ ਸੁਖਦਾਤਾ ਤੂੰ ਨਿਰਬਾਨ ਰਸਿਆ ਰੰਗ ਰਾਤਾ ਆਪਣੇ ਕਰਤਵ ਆਪੇ ਜਾਣੇ ਆਪੇ ਤੁਧ ਸੰਭਾਲੀਏ ਜੀਉ ਤੂੰ ਠਾਕਰ ਸੇਵਕ ਫਣ ਆਪੇ ਤੂੰ ਗੁਪਤ ਪ੍ਰਗਟ ਪ੍ਰਭ ਆਪੇ ਨਾਨਕ ਦਾ ਸਦਾ ਗੁਣ ਗਾਵੇ ਇੱਕ ਭੋਰੀ ਨਦਰ ਨਿਹਾਲੀਏ ਜੀਉ ਮਾਜ ਮਹੱਲਾ ਪੰਜਵਾਂ ਸਫਲ ਸੁਬਾਣੀ ਜਿਤ ਨਾਮ ਬਖਾਣੀ ਗੁਰਪ੍ਰਸਾਕਿਨ ਬਿਲੇ ਜਾਣੀ ਧੰਨ ਸੁ ਵੇਲਾ ਜਿਤ ਹਰ ਗਾਵ ਤਸੰਨਾ ਆਏ ਤੇ ਪਰਮੰਨਾ ਜੀਉ ਸੇ ਨੇਤਰ ਪ੍ਰਾਂ ਜਿਨੀ ਦਰਸ਼ਨ ਪੇਖਾਂ ਸੇ ਕਰ ਭੁੱਲੇ ਜਿਨੀ ਹਰ ਜਸ ਲੇਖਾ ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ ਹੋ ਬਲ ਤਿੰਨ ਸੰਗ ਪਛਾਣਾ ਜੀਉ ਸੁਣ ਸਾਜਣ ਮੇਰੇ ਮੀਤ ਪਿਆਰੇ ਸਾਧ ਸੰਗ ਬਿਨ ਮਹਿ ਉਦਾਰੇ ਕਿਲ ਵਿਖ ਕਾਠ ਹੋਆ ਮਨ ਨਿਰਮਲ ਮਿਟ ਗਏ ਅਮ ਜਾਣਾ ਜੀਉ ਦੋਹੇ ਕਾ ਜੋੜ ਇੱਕ ਕਰੋ ਦੋਹੇ ਕਾ ਜੋੜ ਇੱਕ ਬਿਨਾ ਕਰੀਜੇ ਕਰਕੇ ਪਾ ਡੁੱਬਦਾ ਪੱਥਰ ਲੀਜੇ ਨਾਨਕ ਪ੍ਰਭ ਭਏ ਕਿਰਪਾਲਾ ਪ੍ਰਭ ਨਾਨਕ ਮਨ ਪਹਿਣਾ ਜੀਉ ਮਾਜ ਮਹੱਲਾ ਪੰਜਵਾਂ ਅੰਮ੍ਰਿਤ ਬਾਣੀ ਹਰਾ ਤੇਰੀ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨਵਾ ਸਤਿਗੁਰ ਕਾ ਦਰਸ਼ਨ ਪਾਏ ਜੀਉ ਸੁਖ ਭਇਆ ਦੁਖ ਦੂਰ ਪਰਾਨਾ ਸੰਤ ਰਸਨ ਹਰ ਨਾਮ ਵਖਾਨਾ ਜਲ ਥਲ ਨੀਰ ਭਰੇ ਸਭ ਸੁਬਰ ਬਿਰਥਾ ਕੋਇ ਨਾ ਜਾਏ ਜੀਉ ਦਇਆ ਧਾਰੀ ਤਿਨ ਸਿਜਨ ਹਾਰੇ ਜੀ ਜੰਸ ਸਗਲੇ ਪ੍ਰਿਤ ਪਾਰੇ ਮਿਹਰਬਾਨ ਕਿਰਪਾਲ ਦਿਆਲਾ ਸਗਲੇ ਤ੍ਰਿਪਤ ਅਗਾਏ ਜੀਉ ਵਣ ਤ੍ਰਹਿਣ ਤ੍ਰਿਪਨ ਕੀ ਤੋਣ ਹਰਿਆ ਕਰਨ ਹਾਰ ਖਿਨ ਪਿਤ ਕਰਿਆ ਗੁਰਮੁਖ ਨਾਨਕ ਤਿਸੇ ਅਰਾਧੇ ਮਨ ਕੀ ਆਸ ਪਜਾਏ ਜੀਉ ਮਾਜ ਮਹੱਲਾ ਪੰਜਵਾਂ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਤੂੰ ਮੇਰਾ ਬੰਧਵ ਤੂੰ ਮੇਰਾ ਪ੍ਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਾਉ ਕਿਹਾ ਕਾੜਾ ਜੀਉ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਔਰ ਤੂੰ ਮੇਰਾ ਮਾਣਾ ਤੁਧ ਬਿਨ ਦੂਜਾ ਅਵਰ ਨਾ ਕੋਈ ਸਭ ਤੇਰਾ ਖੇਲਾ ਖਾੜਾ ਜੀਉ ਜੀ ਜਨਸਾ ਤੁਧ ਪਾਏ ਜਿਤ ਜਿਤ ਭਾਣਾ ਤਿਤ ਤਿਤ ਲਾਏ ਸਭ ਕਿਸ ਤੇਰਾ ਸਭ ਕਿਸ ਕੀਤਾ ਤੇਰਾ ਹੋਵੇ ਨਾ ਹੀ ਕਿਸ ਅਸਾੜਾ ਜੀਉ ਨਾਮ ਧਿਆਏ ਮਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸਿਤਲਾਇਆ ਗੁਰਪੂਰੇ ਵੱਜੀ ਵਧਾਹੀ ਨਾਨਕ ਜਿੱਤਾ ਬੇਖਾੜਾ ਜੀਉ ਮਾਜ ਮਹੱਲਾ ਪੰਜਵਾਂ ਜੀ ਪ੍ਰਾਣ ਪ੍ਰਭ ਮਨੇ ਆਧਾਰਾ ਭਗਤ ਜੀਵੇ ਗੁਣ ਆਏ ਅਪਾਰਾ ਗੁਣ ਦਾਨ ਅੰਮ੍ਰਿਤ ਨਾਮਾ ਹਰ ਧਿਆਏ ਧਿਆਏ ਸੁਖ ਪਾਇਆ ਜੀਉ ਮਨਸਾ ਧਾਰ ਜੋ ਕਰਤੇ ਆਵੇ ਸਾ ਸੰਗ ਜਨਮ ਮਰਨ ਮਿਟਾਵੇ ਆਸ ਮਨੋਰਥ ਪੂਰਨ ਹੋਵੇ ਭੇਟ ਗੁਰ ਦਰਸਾਇਆ ਜੀਉ ਅਗਮ ਗੁਚ ਕਿਛ ਮਿਤ ਨਹੀਂ ਜਾਣੀ ਸਾਧਕ ਸਿੱਧ ਧਿਆਵੇ ਗਿਆਨੀ ਖੁਦੀ ਮਿੱਟੀ ਚੂਕਾ ਭੁਲਾ ਵਾ ਮਨ ਗੁਰ ਮਨ ਹੀ ਮੈਂ ਪ੍ਰਗਟਾਇਆ ਜੀਉ ਆਨੰਦ ਮੰਗਲ ਕਲਿਆਣ ਨਿਧਾਨਾ ਸੁਖ ਸਹਿਜ ਹਰ ਨਾਮ ਬਖਾਨਾ ਓਏ ਕਿਰਪਾ ਸਵਾਮੀ ਆਪਾ ਨਾਉ ਨਾਨਕ ਹੱਕ ਹਰ ਮੈਂ ਆਇਆ ਜੀਉ ਮਾਜ ਮਹੱਲਾ ਪੰਜਵਾਂ ਸੋ ਸੋ ਜੀਵਾਂ ਸੋਏ ਤੁਮਾਰੀ ਤੂੰ ਪ੍ਰੀਤਮ ਠਾਕਰ ਅਤ ਭਾਰੀ ਤੁਮਰੇ ਕਰਤਬ ਤੁਮੇ ਜਾਣੋ ਤੁਮਰੀ ਓਟ ਗੋਪਾਲਾ ਜੀਉ ਗੁਣ ਗਾਵਤ ਮਨ ਹਰਿਆ ਹੋਵੇ ਕਥਾ ਸੁਨਤ ਮਾ ਸਗਲੀ ਖੋਵੇ ਭੇਟ ਸੰਗ ਸਾਧ ਸੰਤਨ ਕੇ ਸਦਾ ਜਪੋ ਦੇ ਅੱਲਾ ਜੀਉ
ਪ੍ਰਭ ਆਪਣਾ ਸਾਥ ਸਾਥ ਸਮਾਰੋ, ਇਹ ਮਤ ਗੁਰ ਪ੍ਰਸਾਦ ਮਨ ਤਾਰੋ, ਤੁਮਰੀ ਕਿਰਪਾ ਤੇ ਹੋਏ ਪ੍ਰਗਾਸਾ, ਸਰਬ ਪੰਮ ਸਰਬ ਮਾਇਆ ਪਿਤ ਪਾਲਾ ਜੀਉ, ਸਤ ਸਤ ਸਤ ਪ੍ਰਭ ਸੋਈ, ਸਦਾ ਸਾ ਸਦ ਆਪੇ ਹੋਈ, ਚਲਤ ਤੁਮਾਰੇ ਪ੍ਰਗਟਿਆ ਪਿਆਰੇ, ਦੇਖ ਨਾਨਕ ਪੈ ਨਿਹਾਲਾ ਜੀਉ। ਮਾਜ ਮਹੱਲਾ ਪੰਜਵਾਂ, ਹੁਕਮੇ ਵਸਣ ਲਾਗੇ ਮੈਂ ਹਾਂ, ਸਾਜਣ ਸੰਤ ਮਿਲ ਨਾਮ ਜਪਿਆ, ਸ਼ੀਤਲ ਸ਼ਾਂਤ ਸਹਿ ਸੁਖ ਪਾਇਆ, ਠੰਡ ਪਾਈ ਪ੍ਰਭ ਆਪੇ ਜੀਉ, ਸਭ ਕੁਛ ਬਹੁਤ ਬਹੁਤ ਪਾਇਆ, ਕਰ ਕਿਰਪਾ ਪ੍ਰਭ ਸਗਲ ਰਜਾਇਆ, ਦਾਤ ਕਰੋ ਮੇਰੇ ਦਤਾਰਾ ਜੀ, ਜੰਤ ਸਭ ਤ੍ਰਾਪੇ ਜੀਉ, ਸੱਚਾ ਸਾਹਿਬ ਸੱਚੀ ਨਾਈ, ਗੁਰਪ੍ਰਸਾਦ ਤਿਸ ਸਦਾ ਧਿਆਏ, ਜਨਮ ਮਰਨ ਪੈ ਕਾਟੇ ਮੋਹਾ, ਬਿਸੇ ਸੋਗ ਸੰਤਾਪੇ ਜੀਉ, ਸਾਸ ਸਾਸ ਨਾਨਕ ਸੁਲਾਏ, ਸਿਮਰਤ ਨਾਮ ਕਾਟੇ ਸਫਾਏ, ਪੂਰਨ ਆਸ ਕਰੀ ਖਨ ਪੀਤਰ, ਹਰ ਹਰ ਹਰ ਗੁਣ ਜਾਪੇ ਜੀਉ। ਮਾਜ ਮਹੱਲਾ ਪੰਜਵਾਂ, ਆਓ ਸਾਜਣ ਸੰਤ ਮੀਤ ਪਿਆਰੇ, ਮਿਲ ਗਾਵੋ ਗੁਣ ਅਗਮ ਅਪਾਰੇ, ਗਾਵਤ ਸੁਨਤ ਸਭੇ ਮੂਤੇ, ਸੋ ਤਿਆਗੇ ਜਨ ਹਮ ਕੀਏ ਜੀਉ, ਜਨਮ ਜਨਮ ਕੇ ਕਿਲਬ ਜਾਵੇ, ਮਨ ਚਿੰਦੇ ਸਹੀ ਫਲ ਪਾਵੇ, ਸਿਮਰ ਸਾਹਿਬ ਸੋ ਸੱਚ ਸੁਆਮੀ, ਦਿਜਕ ਸਭਸ ਕਉ ਦੀਏ ਜੀਉ, ਨਾਮ ਜਪਤ ਸਭ ਸੁਖ ਪਾਈਏ, ਸਭ ਭਉ ਬਿਸੇ ਹਰ ਹਰ ਤੇ ਆਈਏ, ਜਿਨ ਸੇਵਾ ਸੋ ਪਾਰ ਗ੍ਰਾਮੀ, ਕਾਜ ਸਗਲੇ ਥੀਏ ਜੀਉ, ਆਏ ਪਿਆ ਤੇਰੀ ਸਰਨਾਈ, ਜੋ ਭਾਵੇ ਤਿਹਲੇ ਮਲਾਈ, ਕਿਰਪਾ ਪ੍ਰਭ ਭਗਤੀ ਲਾਵੋ, ਸਚ ਨਾਨਕ ਅੰਮ੍ਰਿਤ ਪੀਏ ਜੀਉ। ਮਾਜ ਮਹੱਲਾ ਪੰਜਵਾਂ, ਪੈ ਕਿਰਪਾਲ ਗੋਬਿੰਦ ਗੋਸਾਈ, ਮੇਘ ਵਰਸੇ ਸਭਨੀ ਥਾਈ, ਦਿਆਂ ਦੀਨ ਦਿਆਲ ਸਦਾ ਕਿਰਪਾਲਾ, ਠੰਡ ਭਾਈ ਕਰਤਾਰੇ ਜੀਉ, ਆਪਣੇ ਜੀ ਜੰਤ ਪਿਰਤ ਪਾਰੇ, ਜਿਉਂ ਬਾਰਕ ਮਾਤਾ ਸੰਭਾਰੇ, ਦੁਖ ਦੁਖ ਪੰਜਾ ਸੁਖ ਸਾਗਰ, ਸੁਆਮੀ ਦੇ ਸਗਲ ਅਹਾਰੇ ਜੀਉ, ਜਲ ਥਲ ਪੂਰ ਰਹਿਆ ਮਿਹਰਬਾਨਾ, ਸਦ ਮਿਲ ਸਦ ਬਲਿਹਾਰ ਜਾਏ ਕੁਰਬਾਨਾ, ਰਹਿਣ ਦਿਸ ਤਿਸ ਸਦਾ ਧਿਆਈ, ਜੇ ਖਿਨ ਮੈਂ ਸਗਲ ਉਧਾਰੇ ਜੀਉ, ਰਾਖ ਲਈਏ ਸਗਲੇ ਪ੍ਰਭ ਆਪੇ, ਉਤਰ ਗਏ ਸਭ ਸੋਗ ਸੰਤਾਪੇ, ਨਾਮ ਜਤ ਮਨ ਤਨ ਹਰਿਆਵਲ, ਪ੍ਰਭ ਨਾਨਕ ਨਦਰ ਨਿਹਾਰੇ ਜੀਉ। ਮਾਜ ਮਹੱਲਾ ਪੰਜਵਾਂ, ਜਿੱਥੇ ਨਾਮ ਜਪੇ ਪ੍ਰਭ ਪਿਆਰੇ, ਸਿਹਤ ਸੋ ਜਹੋ ਚੌ ਬਾਰੇ, ਜਿੱਥੇ ਨਾਮ ਜਪੇ ਮੇਰੇ ਗੋਬਿੰਦਾ ਸੋਈ, ਸਹੀ ਨਜ਼ਰ ਸਹੀ ਨਗਰ ਉਜਾੜੀ ਜੀਉ, ਹਰ ਰੁਖੀ ਰੋਟੀ ਖਾਏ ਸੰਭਾਲੇ, ਹਰ ਅੰਤਰ ਬਾਹਰ ਨਦਰ ਨਿਹਾਲੇ, ਖਾਏ ਖਾਏ ਕਰੇ ਬਦ ਫੈਲੀ, ਜਾਣ ਵਿਸੋ ਕਿਹ ਵਾੜੀ ਜੀਉ, ਸੰਤਾਂ ਸਹੀ ਰੰਗ ਨਾ ਸੰਤਾਂ ਸਹੀ ਰੰਗ ਨਾ ਲਾਏ, ਸਾਖਤ ਸੰਗ ਵਿਕੰਪ ਕੁਮਾਏ, ਦੁਲਾਭ ਦੇ ਖੋਈ ਅਗਿਆਨੀ, ਜੜ ਆਪਣੀ ਆਪ ਪਾੜੀ ਜੀਉ, ਤੇਰੀ ਸਰਨ ਮੇਰੇ ਦੀਨ ਦਿਆਲਾ, ਸੁਖ ਸਾਗਰ ਮੇਰੇ ਗੁਰ ਗੋਪਾਲਾ, ਕਰ ਕਿਰਪਾ ਨਾਨਕ ਗੁਣ ਗਾਵੇ, ਰੱਖੋ

ਸਹਿ ਤੁਨ ਉਪਜੇ ਸਾਧੂ ਸੰਗ ਨਿਵਾਸਾ ਜੀਓ ਲਾਗੀ ਪ੍ਰੀਤ ਨ ਟੁੱਟੇ ਮੂਲੇ ਹਰ ਅੰਤਰ ਬਾਰ ਰਹਿ ਭਰਪੂਰੇ ਸਿਮਰ ਸਿਮਰ ਸਿਮਰ ਗੁਣ ਗਾਵਾਂ ਕਾਟੀ ਜਮਕੀ ਫਾਸਾ ਜੀਓ ਅੰਮ੍ਰਿਤ ਵਰਖੇ ਅਣਹੰਦ ਬਾਣੀ ਮੰਤਨ ਅੰਤਰ ਸ਼ਾਂਤ ਸੁਮਾਣੀ ਤ੍ਰਿਪਤ ਗਾਏ ਰਹੇ ਜਨ ਤੇਰੇ ਸਤਿਗੁਰੋ ਕੀਆ ਦੇ ਦਿਲਾਸਾ ਜੀਓ ਜਿਸਕਾ ਸਾਥ ਤਿਸ ਹੀ ਫਲ ਪਾਇਆ ਕਰ ਕਿਰਪਾ ਪ੍ਰਸੰਗ ਮਿਲਾਇਆ ਆਮ ਜਾ ਰਹੇ ਵਡਭਾਗੀ ਨਾਨਕ ਪੂਰਨ ਆਸਾ ਜੀਓ ਮਾਝ ਮਹੱਲਾ ਪੰਜਵਾਂ ਮੀਂਹ ਪਾਇਆ ਪਰਮੇਸ਼ਰ ਪਾਇਆ ਜੀ ਜਨ ਸਭ ਸੁਖੀ ਵਸਾਇਆ ਗਹਿ ਕਲੇਸ਼ ਭਇਆ ਸੁਖ ਸਾਚਾ ਹਰ ਹਰ ਨਾਮ ਸਮਹਲੇ ਜੀਓ ਜਿਸਕੇ ਸੇ ਤਨਹੀ ਪ੍ਰਾਪਤ ਪਾਰੇ ਪਾਰ ਬ੍ਰਹਮ ਪ੍ਰਭ ਪਹੇ ਰਖਵਾਰੇ ਸੁਣੀ ਬੇਨਤੀ ਠਾਕੁਰ ਮੇਰੇ ਪੂਰਨ ਹੋਏ ਕਹਲੀ ਜੀਓ ਸਰਬ ਜੀਆਂ ਕੋ ਦੇ ਮਨਹਾਰਾ ਗੁਰ ਪ੍ਰਸਾਦੀ ਨਦਰ ਨਿਹਾਰਾ ਜਲ ਥਲ ਮਹਿਲ ਸਭ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜੀਓ ਮਨ ਕੀ ਅਛ ਪਜਾ ਮਨਹਾਰਾ ਸਦਾ ਸਾਈ ਸਦਾ ਸਾ ਜਾਈ ਬਲਿਹਾਰਾ ਨਾਨਕ ਦਾਨ ਦੀਆ ਨਾਨਕ ਦਾਨ ਕੀਆ ਦੁਖ ਪੰਜਨ ਰਤੇ ਰੰਗ ਰਸਾਲੀ ਜੀਓ ਮਾਝ ਮਹੱਲਾ ਪੰਜਵਾਂ ਮਨ ਧਨ ਤੇਰਾ ਧਨ ਪੀ ਤੇਰਾ ਤੂੰ ਠਾਕੁਰ ਸਵਾਮੀ ਪ੍ਰਭੇਰਾ ਜੀਓ ਪਿੰਡ ਸਭ ਰਸ ਤੁਮਾਰੇ ਤੇਰਾ ਜੋਰ ਗਪਾਲਾ ਜੀ ਜੀਓ ਸਦਾ ਸਦਾ ਤੂੰ ਹੈ ਸੁਖਦਾਈ ਨਿਵ ਨਿਵ ਲਾਗਾ ਤੇਰੀ ਪਾਈ ਕਾਰ ਕਮਾਵਾਂ ਜੇ ਤੁਦ ਪਾਵਾਂ ਜਾ ਤੂੰ ਦੇ ਦਿਆਲਾ ਜੀਓ ਪ੍ਰਭ ਤੁਮਹੀ ਪ੍ਰਭ ਤੁਮ ਤੇ ਲਹਿਣਾ ਤੂੰ ਮੇਰਾ ਗਹਿਣਾ ਜੋ ਤੂੰ ਦੇ ਸੋਈ ਸੁਖ ਸਹਿਣਾ ਜਿੱਥੇ ਰੱਖੇ ਬੈਕੁੰਠ ਤਿਹਾਈ ਤੂੰ ਸਭਨਾ ਕੇ ਪਾਲਾ ਜੀਓ ਸਿਮਰ ਸਿਮਰ ਨਾਨਕ ਸੁਖ ਪਾਇਆ

ਪਟਾਇਆ ਜਲ ਥਲ ਮਹਿਲ ਦੈ ਦਿਸ ਵਰਸਾਇਆ ਸ਼ਾਂਤ ਭਈ ਬੁਝੀ ਸਭ ਤਿਸ਼ਨਾ ਆਨੰਦ ਭਇਆ ਸਭ ਠਾਈ ਜੀਉ ਸੁਖਦਾਤਾ ਦੁਖ ਪੰਜਨ ਹਾਰਾ ਆਪੇ ਬਖਸ਼ ਕਰੇ ਜੀ ਸਾਰਾ ਆਪਣੇ ਕੀਤੇ ਨੋ ਆਪ ਪ੍ਰਤਪਾਲੇ ਪਾਏ ਪੈਰੀ ਤਿਸੇ ਮਰਾਈ ਜੀਉ ਜਾਂ ਕਿ ਸਨ ਭਇਆ ਗਤ ਪਾਈਏ ਸਾ ਸਾ ਸਰ ਨਾਮ ਤੇ ਆਈਏ ਤਿਸ ਬਿਨ ਹੋ ਨਾ ਦੂਜਾ ਠਾਕਰ ਸਭ ਤਿਸੇ ਕੀਆ ਜਾਈ ਜੀਉ ਤੇਰਾ ਮਾਨ ਤਾਨ ਪ੍ਰਭ ਤੇਰਾ ਤੂੰ ਸੱਚਾ ਸਾਹਿਬ ਗੁਣੀ ਗਹਿਰਾ ਨਾਨਕ ਦਾਸ ਕਹੇ ਬੇਨਤੀ ਆਠ ਪਹਿਰ ਧੁਤਿਆਈ ਜੀਉ ਮਾਝ ਮਹੱਲਾ ਪੰਜਵਾਂ ਸਭੇ ਸੁਖ ਭਏ ਪ੍ਰਭ ਪ੍ਰਾਪਤ ਉੱਠੇ ਗੁਰਪੂਰੇ ਕੇ ਚਰਨ ਮਨ ਉੱਠੇ ਸਹਿ ਸਮਾਲ ਲੱਗੀ ਲਿਵ ਅੰਤਰ ਸੋ ਰਸ ਸੋਈ ਜਾਣੇ ਜੀਉ ਅਗਮ ਗੁੱਚ ਸਾਹਿਬ ਮੇਰਾ ਘੱਟ ਘੱਟ ਅੰਤਰ ਵਰਤੇ ਨੇਰਾ ਸਦਾ ਅਲਪਤ ਜੀਆਂ ਕਾ ਦਾਤਾ ਕੋ ਵਿਲਾਇਆ ਪਛਾਣੇ ਜੀਉ ਪ੍ਰਭ ਮਿਲਨੇ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਣੀ ਸਹਿ ਸੰਤੋਖ ਸਦਾ ਤ੍ਰਿਪਤਾ ਸੇ ਆਨੰਦ ਖਸਮ ਕੇ ਪਾਣੇ ਜੀਉ ਹੱਥੇ ਦਿੱਤੀ ਪ੍ਰਭ ਦੇ ਮਨਹਾਰੇ ਜਨਮ ਮਰਨ ਰੋਗ ਸਭ ਨਿਵਾਰੇ ਨਾਨਕ ਦਾਸ ਕੀਏ ਪ੍ਰਭ ਆਪਣੇ ਹਰ ਕੀਰਤਨ ਰੰਗ ਮਾਣੇ ਜੀਉ ਮਾਝ ਮਹੱਲਾ ਪੰਜਵਾਂ ਕਿੰਨੀ ਦਾ ਗੋਪਾਲ ਗੁਸਾਈ ਗੁਰ ਕੇ ਚਰਨ ਵਸੇ ਮਨ ਮਾਹੀ ਅੰਗੀਕਾਰ ਕਿਉ ਤਿਨ ਕਰਤੇ ਦੁਖਾ ਡੇਹਰਾ ਟਹਾਇਆ ਜੀਉ ਮਨ ਤਨ ਵਸਿਆ ਸੱਚਾ ਸੋਈ ਬਿਖੜਾ ਥਾਨ ਨਾ ਤਿਸੇ ਕੋਈ ਦੂਤ ਦੁਸ਼ਮਣ ਸਭ ਸੱਜਣ ਹੋਏ ਏਕੋ ਸਵਾਮੀ ਲਹਾਇਆ ਜੀਉ ਜੋ ਕਿਛ ਕਰੇ ਸੋ ਆਪੇ ਆਪੇ ਬੁੱਧ ਸਿਆਣਪ ਕਿਛੂ ਨਾ ਜਾਪੇ ਆਪਣੇ ਸੰਤਾਂ ਨੂੰ ਆਪਸਾਈ ਪ੍ਰਭ ਪਰਮ ਭੁਲਹਣਾ ਲਾਹਿਆ ਜੀਉ ਚਰਨ ਕਮਲ ਜਨ ਕਾ ਆਧਾਰੋ ਆਠ ਪੈਰ ਰਾਮ ਨਾਮ ਅਵਪਾਰੋ ਸਹਿਜ ਆਨੰਦ ਗਾਵੇ ਗੁਣ ਗੋਬਿੰਦ ਪ੍ਰਭ ਨਾਨਕ ਸਰਬ ਸੰਭਾਣਿਆ ਜੀਉ ਮਾਝ ਮਹੱਲਾ ਪੰਜਵਾਂ ਸੋ ਸੱਚ ਮੰਦ ਅਜਤ ਸੱਚ ਤੇ ਆਈਏ ਸੋ ਰਿਦਾ ਸਹਿਲ ਅਜਤ ਹਰ ਗੁਣ ਗਾਈਏ ਸਾ ਸਤ ਸੁਹਾ ਸਾ ਤਰਤ ਸੁਹਾਵੀ ਜਤ ਵਸੇ ਹਰ ਜਨ ਸੱਚੇ ਨਾਮ ਬਿਟੋ ਕੁਰਬਾਣੇ ਜੀਉ ਸੱਚ ਵਡਾਈ ਕੀਮ ਨਾ ਪਾਈ ਕਿਮ ਕੁਦਰਤ ਕਰਮ ਨਾ ਕਹਿਣਾ ਜਾਈ ਧਿਆਏ ਧਿਆਏ ਜੀਵੇ ਜਨ ਤੇਰੇ ਸੱਚ ਸ਼ਬਦ ਮਨ ਮਹਨੋ ਜੀਉ ਸੱਚ ਸਲਹਿਣ ਵਡਭਾਗੀ ਪਾਈਏ ਗੁਰਪ੍ਰਸਾਦੀ ਹਰ ਗੁਣ ਗਾਈਏ ਰੰਗ ਰਤੇ ਤੇਰੇ ਤੁਦ ਪਾਵੇ ਸੱਚ ਨਾਮ ਨਿਸਾਨੋ ਜੀਉ ਸੱਚੇ ਅੰਤ ਨਾ ਜਾਣੇ ਕੋਈ ਥਾਂ ਥਨੰਤ ਸੱਚਾ ਸੋਈ ਨਾਨਕ ਸੱਚ ਧਿਆਈਏ ਸਦ ਹੀ ਅੰਤ ਜਾਮੀ ਜਾਣੋ ਜੀਉ ਮਾਝ ਮਹੱਲਾ ਪੰਜਵਾਂ ਰਹਿਣੋ ਸੁਹਾਵਰੀ ਦਿਨ ਸੁਹੇਲਾ ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਕੜੀ ਮੂਰਤ ਸਿਮਰਤ ਪਲਭੰਗ ਜੀਵਨ ਸਫਲ ਤੇ ਥਾਈ ਜੀਉ ਸਿਮਰਤ ਨਾਮ ਦੋਖ ਸਭ ਲਾਥੇ ਅੰਤਰ ਬਾਰ ਹਰ ਪ੍ਰਾਪ ਸਾਥੇ ਭੈ ਭਉ ਭਰਮ ਖੋਇਆ ਗੁਰਪੂਰੇ ਦੇਖਾ ਸਭਨੇ ਜਾਈ ਜੀਉ ਪ੍ਰਭ ਸਮਰੱਥ ਵੱਡ ਪ੍ਰਭ ਸਮਰੱਥ ਵੱਡ ਊਚ ਪਾਰਾ ਨੌਨਿਤ ਨਾਮ ਭਰੇ ਭੰਡਾਰਾ ਆਦਿ ਅੰਤ ਮੱਧ ਪ੍ਰਭ ਸੋਈ ਦੂਜਾ ਲਵਿਨ ਲਾਈ ਜੀਉ ਕਰ ਕਿਰਪਾ ਮੇਰੇ ਦੀਨ ਦਿਆਲਾ ਜਾਚਕ ਜਾਚੇ ਸਾਧਰ ਵਾਲਾ ਦੇ ਦਾਨ ਨਾਨਕ ਜਨਮਾਂਗੇ ਸਦਾ ਸਦਾ ਹਰਤਿਆਈ ਜੀਉ ਮਾਝ ਮਹੱਲਾ ਪੰਜਵਾਂ ਇੱਥੇ ਤੂੰ ਹੈ ਆਗੇ ਆਪੇ ਜੀ ਜੰਤਰ ਸਭ ਤੇਰੇ ਤਾਪੇ ਤੁਧ ਬਿਨ ਅਵਰ ਨਾ ਕੋਈ ਕਰਤੇ ਮੈਂ ਧਰ ਓਟ ਤੁਮਾਰੀ ਜੀਉ ਰਸਨਾ ਜਪ ਜਪ ਜੀਵੇ ਸੁਆਮੀ ਪਾਰ ਬ੍ਰਹਮ ਪ੍ਰਭ ਅੰਤਰ ਜਾਮੀ ਜਿਨ ਸੇਵਿਆ ਤਨੀ ਸੁਖ ਪਾਇਆ ਸੋ ਜਨਮ ਨਾ ਜੂਏ ਹਾਰੀ ਜੀਉ ਨਾਮ ਅਫਦ ਜਨ ਜਨ ਤੇਰੇ ਪਾਇਆ ਜਨਮ ਜਨਮ ਕਾ ਰੋਗ ਗੋਵਾਇਆ ਹਰ ਕੀਰਤਨ ਗਾਵੋ ਦੇ ਰਾਤੀ ਸਫਲ ਹੈ ਕਾਰੀ ਜੀਉ ਦਿਸ਼ਟ ਧਾਰ ਆਪਣਾ ਦਾਸ ਵਾਰਿਆ ਘਟ ਘਟ ਅੰਤਰ ਪਾਰ ਮਾਮ ਨਮਸਕਾਰਿਆ ਇਸ ਬਿਨ ਹੋਰ ਦੂਜਾ ਨਾਹੀ ਬਾਬਾ ਨਾਨਕ ਮਤ ਸਾਰੀ ਜੀਉ ਮਾਝ ਮਹੱਲਾ ਪੰਜਵਾਂ
तन मन तन रता राम प्यारे सर्व दिजे अपना बारे आठ पैर गोविंद गुण गाये विसरना कोई सासा जियो सोई साजन मीत प्यारा राम नाम साध संग बेचारा साधु संग तरी जे सागर कटके जम की फासा जियो चार पदार्थ हर की सेवा पार जात जप अलख पेवा काम क्रोध किल बख गुर काटे पूर्ण होई आसा जियो पूर्ण भाग पै जस प्राणी सा संग मिले सारंग पानी नानक नाम बसा जस अंतर परमान कृष्ण उदासा जियो माज महला पंजमा सिमरत नाम हृदय सुख पाया कर कृपा भक्ति प्रगटाया संत संग मिल हर हर जपया बिनसे आल सरोगा जियो जाके ग्रह नाम निध हर ला पाई तिस मिलया जिस पुरख माई ज्ञान ध्यान पूर्ण परमेश्वर प्रभ सबना गला जोगा जियो खिण मैं थापो थप नहारा आप आप कंती आप पसारा लेप नहीं जग जीवन दाते दर्शन डिठे रहन बे जोगा जियो अंचल आए सब सिट तराई अपन आप जपाई गुर बोहत पाया कृपा ते नानक तोसन जोगा जियो माज महला पंजमा सोई करना जे आप कराए जिथे रखे सो पाई जाए सोई सियाना सो पतमंता हुक्म लगे जस मिठा ली जियो सब परोईगत तागे जस लाए लाए सो चरनी लागे होंद कमल जस होए परगासा तन सरबन रंजन डेठा जियो तेरी महिमा तू जाने अपना आप तू आप पछाने हम बलहारी संत तेरे जन काम क्रोध लोभ मीठा निकाम क्रोध लोभ पीठा जियो तू नरवैर संत तेरे निर्मल जिन देखे सब उतरे कलमल नानक नाम त्याय त्याय जीवे बिनस्या परम पौ तीठा जियो माज महला पंजमा झूठा मंग जे कोई मांगे जिसको मरते कड़ी न लागे पार ब्रह्म जो साधी सेवे सो गुर मिल नहचल कहना जियो प्रेम भक्त जिसके मन लगी प्रेम भक्त जिसके मन लागी गुण गावे अंधन नित जागी वहां भगत स्वामी मेले तिसके मस्तक लहना चरण कमल भक्ता मन उठे विण परमेश्वर सगले मुठे संत ना के तूड नित बाचे नाम सच्चे का गहना उठत बैठत हार हर गाये जय श्रीमत वारा चल पाये

ਅੱਜ ਮਹੱਲਾ ਤੀਜਾ ਗੁਰਮੁਖ ਮਿਲੇ ਮਿਲਾਏ ਆਪੇ ਕਾਲ ਨਾ ਜਾਪੇ ਦੁੱਖ ਨਾ ਸੰਤਾਪੇ ਹੋਮੇ ਮਾਰ ਬੰਧਨ ਸਭ ਤੋੜੇ ਗੁਰਮੁਖ ਸ਼ਬਦ ਸੁਹਾ ਬਣਿਆ ਹੋਮ ਵਾਰੀ ਜਿਉਂ ਵਾਰੀ ਹਰ ਹਰ ਨਾਮ ਸੁਹਾ ਬਣਿਆ ਗੁਰਮੁਖ ਗਾਵੈ ਗੁਰਮੁਖ ਨਾਚੈ ਹਰ ਸੇਤੀ ਚਿੱਤ ਲਾ ਬਣਿਆ ਰਹੋ ਗੁਰਮੁਖ ਜੀਵੈ ਮਰੇ ਪਰਵਾਣ ਆਰਜਾ ਨਾ ਛੀਜੇ ਸ਼ਬਦ ਪਛਾਣ ਗੁਰਮੁਖ ਮਰੇ ਨਾ ਕਾਲ ਨਾ ਖਾਵੈ ਗੁਰਮੁਖ ਸੱਚ ਸਮਾ ਬਣਿਆ ਗੁਰਮੁਖ ਹਰ ਦਰ ਸੁਭਾ ਪਾਵੈ ਗੁਰਮੁਖ ਵਿੱਚੋਂ ਆਪ ਗੁਆਵੈ ਆਪ ਤਰੇ ਕੁਲ ਸਗਲ ਤਾਰੇ ਗੁਰਮੁਖ ਜਨਮ ਸਵਾਰਣਿਆ ਗੁਰਮੁਖ ਕਦੇ ਨਾ ਲਾਗੇ ਗੁਰਮੁਖ ਦੁੱਖ ਨਾ ਲਾਗੇ ਸਰੀਰ ਗੁਰਮੁਖ ਮੈਂ ਚੁੱਕੈ ਪੀਰ ਗੁਰਮੁਖ ਮਨ ਨਿਰਮਲ ਫਿਰ ਮੈਲ ਨਾ ਲਾਗੈ ਗੁਰਮੁਖ ਸਹਿ ਸਮਾ ਬਣਿਆ ਗੁਰਮੁਖ ਨਾਮ ਮਿਲੇ ਵਡਿਆਈ ਗੁਰਮੁਖ ਗੁਣ ਗਾਵੈ ਸੋਭਾ ਪਾਈ ਨਾਮ ਆਨੰਦ ਸਦਾ ਦਿਨ ਰਾਤੀ ਗੁਰਮੁਖ ਸ਼ਬਦ ਕਰਾ ਬਣਿਆ ਗੁਰਮੁਖ ਆਂਦਨ ਸ਼ਬਦੇ ਰਾਤਾ ਗੁਰਮੁਖ ਜੁਗ ਜੁਗ ਚਾਰੇ ਜਾਤਾ ਗੁਰਮੁਖ ਗੁਣ ਗਾਵੈ ਸਦਾ ਨਿਰਮਲ ਸ਼ਬਦੇ ਭਗਤ ਕਰਾ ਬਣਿਆ ਬਾਜ ਗੁਰੂ ਹੈ ਆਂਦਨ ਦਿਹਾਰਾ ਜਮ ਕਾਲ ਠਾਹੇ ਕਰੇ ਪੁਕਾਰਾ ਆਂਦਨ ਰੋਗੀ ਵੇਟਾ ਕੇ ਕੀੜੇ ਵੇਟਾ ਮੈਂ ਦੁੱਖ ਪਾ ਬਣਿਆ ਗੁਰਮੁਖ ਆਪੇ ਕਰੇ ਕਰਾਏ ਗੁਰਮੁਖ ਹਿਰਦੇ ਬੁੱਠਾ ਆਪ ਆਏ ਨਾਨਕ ਨਾਮ ਮਿਲੇ ਵਡਿਆਈ ਪੂਰੇ ਗੁਰਤੇ ਪਾਵਣਿਆ ਮਾਜ ਮਹਲਾ ਤੀਜਾ ਏਕਾ ਜੋਤ ਜੋਤ ਹੈ ਸਰੀਰਾ ਸ਼ਬਦ ਵੇ ਵਿਖਾਵੈ ਸਤਿਗੁਰ ਪੂਰਾ ਆਪੇ ਫਰਕ ਕੀਤੇ ਉਨ ਘਟ ਅੰਤਰ ਆਪੇ ਬਣਤ ਬਣਾ ਬਣਿਆ ਹੋਂ ਵਾਰੀ ਜਿਉਂ ਵਾਰੀ ਹਾਰ ਸਾਚੇ ਕੇ ਗੁਣ ਗਾ ਬਣਿਆ ਬਾਜ ਗੁਰੂ ਕੋ ਸਹਿਜ ਨਾ ਪਾਵੈ ਗੁਰਮੁਖ ਸਹਿ ਸਮਾ ਬਣਿਆ ਰਹਾਉ ਆਪੇ ਤੂੰ ਆਪੇ ਸੋਹੇ ਆਪੇ ਜਗ ਮੋਹੇ ਤੂੰ ਆਪੇ ਨਦਰੇ ਜਗਤ ਪਰੋਵੈ ਤੂੰ ਆਪ ਦੁੱਖ ਸੁਖ ਦੇਵੇ ਕਰਤੈ ਗੁਰਮੁਖ ਹਾਰ ਦਿਖਾ ਬਣਿਆ ਆਪੇ ਕਰਤਾ ਕਰੇ ਕਰਾਏ ਆਪੇ ਸ਼ਬਦ ਗੁਰਮਨ ਵਸਾਏ ਸ਼ਬਦ ਉਪਜੈ ਅੰਮ੍ਰਿਤ ਬਾਣੀ ਗੁਰਮੁਖ ਆਖ ਸੁਣਾ ਬਣਿਆ ਆਪੇ ਕਰਤਾ ਆਪੇ ਭੁਗਤਾ ਬੰਧਨ ਤੋੜੇ ਸਦਾ ਹੈ ਮੁਕਤਾ ਸਦਾ ਮੁਕਤ ਆਪੇ ਹੈ ਸਾਚਾ ਆਪੇ ਲੱਖ ਲਖਾ ਬਣਿਆ ਆਪੇ ਮਾਇਆ ਆਪੇ ਛਾਇਆ ਆਪੇ ਬੋ ਮਾਇਆ ਜਗਤ ਪਾਇਆ ਆਪੇ ਗੁਣਦਾਤਾ ਗੁਣ ਗਾਵੈ ਆਪੇ ਆਖ ਸੁਣਾ ਬਣਿਆ ਆਪੇ ਕਰੇ ਕਰਾਏ ਆਪੇ ਆਪੇ ਥਾਪ ਥਾਪੇ ਆਪੇ ਤੋਤੇ ਬਾਹਰ ਕਛੂ ਨਾ ਹੋਵੇ ਤੂੰ ਆਪੇ ਘਾਰੇ ਲਾ ਬਣਿਆ ਤੂੰ ਆਪੇ ਆਪ ਆਪ ਜਿਵਾਵੇ ਆਪੇ ਮੇਲੇ ਮੇਲ ਮਿਲਾਵੈ ਸੇਵਾ ਤੇ ਸਦਾ ਸੁਖ ਪਾਇਆ ਗੁਰਮੁਖ ਸਹਿ ਸਮਾ ਬਣਿਆ ਤੂੰ ਆਪੇ ਉੱਚਾ ਉੱਚੋ ਹੋਈ ਤੇ ਜਿਸ ਆਪ ਵਿਖਾਲੇ ਸੋ ਵੇਖੈ ਕੋਈ ਨਾਨਕ ਨਾ ਵਸੇ ਘੱਟ ਅੰਤਰ ਆਪੇ ਵੇਖ ਵਿਖਾ ਬਣਿਆ ਮਾਝ ਮਾਲਾ ਤੀਜਾ ਮੇਰਾ ਭਰਾ ਭਰਪੂਰ ਰਿਹਾ ਸਭ ਥਾਹੀ ਗੁਰ ਪ੍ਰਸਾਦੀ ਘਰ ਮੈਂ ਪਾਈ ਸਦਾ ਸਰੇ ਵੀ ਆ ਸਦਾ ਸਰੇ ਵੀ ਇੱਕ ਮਨ ਧਿਆਵੀ ਗੁਰਮੁਖ ਸੱਚ ਸਮਾ ਬਣਿਆ ਓ ਵਾਰੀ ਜਿਉਂ ਵਾਰੀ ਜਗਜੀਵਨ ਮਨ ਵਸਾ ਬਣਿਆ

ਬਣਿਆ ਕਾਇਆ ਅੰਦਰ ਹੋਮੇ ਮੇਰਾ ਜੰਮਣ ਮਰਨਾ ਚੁੱਕੇ ਫੇਰਾ ਸਤਿਗੁਰ ਹੋਵੇ ਸੋ ਹੋਮੇ ਮਾਰੇ ਸੱਚ ਉਹ ਸੱਚ ਧਿਆ ਬਣਿਆ ਕਾਇਆ ਅੰਦਰ ਪਾਪ ਉਹਨ ਦੋਏ ਭਾਈ ਦੇਹੀ ਮਿਲ ਕੇ ਸ੍ਰਿਸ਼ਟ ਪਾਈ ਦੋਵੇਂ ਮਾਰ ਜਾਏ ਇੱਕ ਖਰਿਆ ਵੈ ਗੁਰਮਤ ਸਹਿ ਸਮਾ ਬਣਿਆ ਕਰਮੈ ਦੂਜੇ ਪੈ ਅੰਧੇਰਾ ਚਾਨਣ ਹੋਏ ਛੋਡੇ ਹੋਮੇ ਮੇਰਾ ਪ੍ਰਗਟ ਸ਼ਬਦ ਹੈ ਸੁਖਦਾਤਾ ਆਂਦਨ ਨਾਮ ਧਿਆ ਬਣਿਆ ਅੰਤਰ ਜੋਤ ਪ੍ਰਗਾਸ ਪਾਰਾ ਗੁਰਸਾਖੀ ਮਿਟਿਆ ਅੰਧਿਆਰਾ ਕਮਲ ਵਿਗਾਸ ਸਦਾ ਸੁਖ ਪਾਇਆ ਜੋਤੀ ਜੋਤ ਮਿਲਾ ਬਣਿਆ ਅੰਦਰ ਮਹਿਰ ਰਤਨੀ ਪਰ ਅੰਤਰ ਮਹਿਲ ਰਤਨੀ ਭਰੇ ਭੰਡਾਰਾ ਗੁਰੰਗ ਭਾਵੇ ਨਾਮ ਅਪਾਰਾ ਗੁਰੰਗ ਬਣ ਜਾ ਸਦਾ ਵਪਾਰੀ ਲਾਹਾ ਨਾਮ ਸਦ ਪਾ ਬਣਿਆ ਆਪੇ ਵੱਥ ਰਾਖੇ ਆਪੇ ਦੇਵੈ ਗੁਰਮੁਖ ਬਣ ਜਾ ਕਈ ਕੇ ਨਾਨਕ ਜਿਸ ਨਦਰ ਕੇ ਸੋ ਪਾਵੈ ਕਰ ਕਿਰਪਾ ਮਨ ਵਸਾ ਬਣਿਆ ਮਾਜ ਮੱਲਾ ਤੀਜਾ ਹਰ ਆਪੇ ਮੇਲੇ ਸੇਵ ਕਰਾਵੈ ਗੁਰ ਕੈ ਸ਼ਬਦ ਬਹੁ ਦੂਜਾ ਜਾਵੈ ਹਾਰ ਨਿਰਮਲ ਸਦਾ ਸੁਖ ਗੁਣ ਦਾਤਾ ਹਰ ਗੁਣ ਮੈਂ ਗੁਣੀ ਸਮਾ ਬਣਿਆ ਓ ਵਾਰੀ ਜਿਉ ਵਾਰੀ ਸਾਚਾ ਸੱਚ ਹਿਰਦੇ ਵਸਾ ਬਣਿਆ ਸੱਚਾ ਨਾਮ ਸਦਾ ਹੈ ਨਿਰਮਲ ਗੁਰ ਸ਼ਬਦੀ ਮਨ ਵਸਾ ਬਣਿਆ ਰਾਓ ਆਪੇ ਗੁਰਦਾਤਾ ਕਰਮ ਵਿਧਾਤਾ ਸੇਵਕ ਸੇਵੇ ਗੁਰਮੁਖ ਜਾਤਾ ਅੰਮ੍ਰਿਤ ਨਾਮ ਸਦਾ ਮਨ ਸੋਇਐ ਗੁਰਮਤ ਹਰ ਰਸ ਪਾਵਣਿਆ ਇਸ ਗੁਫਾ ਮੈਂ ਇੱਕ ਥਾਂ ਸੁਹਾਵਾ ਗੁਰ ਪੂਰੇ ਹੋਮੇ ਪਰਮ ਚਕਾਵਾ ਅੰਧਨ ਨਾਮ ਸਲਾਹੇ ਰੰਗ ਰਾਤੈ ਗੁਰ ਕਿਰਪਾ ਤੇ ਪਾਵਣਿਆ ਗੁਰ ਕੈ ਸ਼ਬਦੇ ਗੁਫਾ ਵਿਚਾਰੇ ਹਾ ਨਾਮ ਨਿਰੰਜਨ ਅੰਤਰ ਵਸੇ ਮੁਰਾਰੇ ਹਾਰ ਗੁਣ ਗਾਵੈ ਛਬ ਸੁਹਾਵੈ ਮਿਲ ਪ੍ਰੀਤਮ ਸੁਖ ਪਾਵਣਿਆ ਜਮ ਜਗਾ ਦੂਜੈ ਕਰ ਲਾਗੈ ਨਾਮ ਭੁੱਲੈ ਫਿਰੇ ਸਾਜੈ ਘੜੀ ਮਹਤ ਕਾਲੇ ਕਾਲੇ ਵੈ ਰਤੀਓ ਮਾਸਾ ਤੋਲ ਕਢਾ ਬਣਿਆ ਪੇੜੇ ਪਿੜ ਚੇਤੇ ਨਾਹੀ ਦੂਜੇ ਮੁੱਠੀ ਰੋਵੈ ਤਾਈ ਖਰੀ ਕੁਆਲਿਓ ਕਰੂਪ ਕੁਲੱਖਣੀ ਸੁਪਨੇ ਫਿਰ ਨਹੀਂ ਪਾਵਣਿਆ ਪਾਈੜੇ ਫਿਰ ਮਨ ਵਸਾਇਆ ਗੁਰਪੁਗਰੇ ਹਦੂਰ ਦਿਖਾਇਆ ਕਾਮਣ ਪਿਰ ਰੱਖਿਆ ਕੰਠ ਲਾਏ ਸ਼ਬਦੇ ਪਿਰ ਰਾਵੈ ਸਹਿ ਸੁਹਾ ਬਣਿਆ ਆਪੇ ਦੇਵੇ ਸਦ ਬੁਲਾਵੈ ਆਪਣਾ ਨਾਉ ਮਨ ਵਸਾਵੈ ਨਾਨਕ ਨਾਮ ਮਿਲੇ ਵਡਿਆਈ ਆਂਦਨ ਸਦਾ ਗੁਣ ਗਾ ਬਣਿਆ ਮਾਜ ਮੱਲਾ ਤੀਜਾ ਉੱਤਮ ਸ਼ਬਦ ਸਥਾਨ ਹੈ ਵਾਸਾ ਸਤਿਗੁਰ ਸੇਵੇ ਘਰ ਮੈਂ ਉਦਾਸਾ ਹਾਰ ਰੰਗ ਰਹੇ ਸਦਾ ਰੰਗ ਰਾਤੈ ਹਾਰ ਰਸ ਰੰਗ ਤ੍ਰਿਪਤਾ ਬਣਿਆ ਓ ਵਾਰੀ ਜਿਉ ਵਾਰੀ ਪਾੜ ਬੂਜ ਮਨ ਵਸਾ ਬਣਿਆ ਗੁਰਮੁਖ ਪੜੇ ਹਰ ਨਾਮ ਗੁਰ ਪੜੇ ਗੁਰਮੁਖ ਪੜੇ ਹਰ ਨਾਮ ਸਮਾਲੈ ਦਰ ਸਾਚੇ ਸੋਭਾ ਪਾਵਣਿਆ ਰਾਵ ਅਲੱਖ ਪਿਓ ਹਰ ਆਪ ਸਮਾਵੈ ਉਪਾਇਨ ਕੇਤੀ ਪਾਇਆ ਜਾਏ ਕਿਰਪਾ ਕਰੇ ਤਾਂ ਸਤਿਗੁਰ ਭੇਟੈ ਨਦਰੀ ਮੇਲ ਮਿਲਾ ਬਣਿਆ ਦੂਜੈ ਪਹਿ ਪੜੇ ਨੇ ਬੂਜੈ ਤ੍ਰੈਵਿਦ ਮਾਇਆ ਕਾਰਨ ਲੂਜੈ ਤ੍ਰੈਵਿਦ ਬੰਧਨ ਟੂਟੈ ਗੁਰਸ਼ਬਦੀ ਗੁਰਸ਼ਬਦੀ ਮੁਕਤ ਕਰਾ ਬਣਿਆ ਇਹ ਮਨ ਚੈਨ ਚਲ ਵਸਨਾ ਆਵੈ ਦੁਬਦਾ ਲਾਗੈ ਦੇ ਦੇ ਧਾਵੈ ਬੇਕਾ ਕੀੜਾ ਬਿਖ ਮੈਂ ਰਾਤਾ ਬਿਖ ਮੈਂ ਬਿਖ ਮੈਂ ਬਿਖ ਮੈਂ ਹੀ ਪਚਾ ਬਣਿਆ ਓਹ ਕਰੇ ਤੈ ਆਪੇ ਜਾਣੇ ਬਹੁ ਕਰਮ ਕਵੇ ਕਛੂ ਕਥਾਏ ਨਾ ਪਾਵੈ ਹੋ ਕਰੇ ਤੈ ਆਪੇ ਜਾਣੇ ਬਹੁ ਕਰਮ ਕਰੇ ਕਛੂ ਥਾਏ ਨਾ ਪਾਏ ਤੋਤੇ ਬਾਹਰ ਕਛੂ ਨਾ ਹੋਵੈ ਬਖਸ਼ੇ ਸ਼ਬਦ ਸੁਹਾ ਬਣਿਆ ਆਪੇ ਭਜੇ ਹਰ ਬੂਜੈ ਨਾਹੀ ਆਂਦਨ ਦੂਜੈ ਪੈ ਫਰਾਈ ਮਨ ਮਨਮੁਖ ਜਨਮ ਕਿਆ ਹੈ ਬਿਰਤਾ ਅੰਤ ਕਹਿ ਪਛੋਤਾ ਬਣਿਆ ਫਿਰ ਪਰਦੇ ਸਿੰਗਾਰ ਬਣਾਏ ਮਨਮੁਖ ਅੰਧੇ ਐਸੇ ਕਰਮ ਕਮਾਵੈ ਹਲਤ ਨਾ ਸੋਭਾ ਪਲਤ ਨਾ ਢੋਈ ਬਿਰਥਾ ਜਨਮ ਗਵਾ ਬਣਿਆ ਹਰ ਕਾ ਨਾਮ ਕਿਨ ਵਿਰਲੇ ਜਾਤਾ ਗੁਰਪੂਰੇ ਕੇ ਸ਼ਬਦ ਬਜਾਤਾ ਆਂਦਨ ਭਗਤ ਰਹੇ ਦਿਨ ਰਾਤੀ ਸਹਿਜੇ ਹੀ ਸੁਖ ਪਾ ਬਣਿਆ ਸਭ ਮੈਂ ਵਰਤਾ ਇੱਕੋ ਸੋਈ ਗਿਰਮੁਖ ਗੁਰਮੁਖ ਵਿਰਲਾ ਬੂਜੈ ਕੋਈ ਨਾਨਕ ਨਾਨਕ ਨਾਮ ਰਤੇ ਤਿੰਨ ਸੋ ਹੈ ਕਾਰ ਕਿਰਪਾ ਆਪ ਮਿਲਾ ਬਣਿਆ ਮਾਝ ਮੱਲਾ ਤੀਜਾ ਮਨਮੁਖ ਪੜੇ ਪੰਡਿਤ ਕਹਾਵੈ ਦੂਜੇ ਪੈ ਮਹਾ ਦੁੱਖ ਪਾਵੈ ਵਿਖਿਆ ਰਾਤੇ ਕਈ ਸੂਜੇ ਨਾਹੀ ਫਿਰ ਜੋਨੀ ਆ ਬਣਿਆ ਓ ਵਾਰੀ ਜਿਉ ਵਾਰੀ ਹੋਮੇ ਮਾਰ ਮਿਲਾ ਬਣਿਆ ਗੁਰ ਸੇਵਾ ਤੇ ਹਰ ਮਨ ਵਸਿਆ ਹਾਰ ਰਸ ਸਹਿਜ ਪਿਆ ਬਣਿਆ ਰਹੋ ਵੇਦ ਪੜੇ ਹਾਰ ਰਸ ਨੀ ਪਾਇਆ ਵਾਦ ਬਖਾਣੇ ਮੋਇਆ ਮਾਇਆ ਅਗਿਆਨ ਮਤੀ ਸਦਾ ਦਿਹਾਰਾ ਗੁਰਮੁਖ ਪੂਜ ਨਾ ਪਾ ਬਣਿਆ
ਅਕਥੋ ਕਥੀਏ ਸ਼ਬਦ ਸੁਹਾਵੈ ਗੁਰਮਤ ਮਨ ਸੱਚੋ ਭਾਵੈ ਸਾਚੋ ਸਾਚ ਰਵੇ ਦਿਨ ਰਾਤੀ ਇਹ ਮਨ ਸੱਚ ਰੰਗਾ ਬਣਿਆ ਜੋ ਸੱਚ ਰਤੈ ਦਿਨ ਸੱਚੋ ਭਾਵੈ ਆਪੇ ਵੇਖੇ ਨਾ ਪਛੋਤਾਵੈ ਗੁਰ ਕੈ ਸ਼ਬਦ ਸਦਾ ਸਾਚਾਤਾ ਮਿਲ ਸਾਚੇ ਸੁਖ ਪਾਵਣਿਆ ਕੂੜ ਕੁਸਤ ਦਿਨ ਮੈਲ ਨਾ ਲਾਗੈ ਗੁਰ ਪ੍ਰਸਾਦੀ ਅੰਦਨ ਜਾਗੈ ਨਿਰਮਲ ਨਾ ਬਸੇ ਘੱਟ ਪੀਤਰ ਜੋਤੀ ਜੋਤ ਮਿਲਾ ਬਣਿਆ ਟਰੈ ਗੁਣ ਪੜੇ ਹਰ ਤਤ ਨਾ ਜਾਣੇ ਮੂਲੋਂ ਭੂਲਾ ਗੁਰ ਸ਼ਬਦ ਪਛਾਣੇ ਮੋਹ ਵਿਆਪੈ ਕਛ ਸੂਝੇ ਨਾਹੀ ਗੁਰ ਸ਼ਬਦੀ ਹਰ ਪਾਵਣਿਆ ਵੇਦ ਪੁਕਾਰੇ ਤ੍ਰੈ ਵਿਦ ਮਾਇਆ ਮਨ ਮਗਨ ਬੂਝੇ ਦੂਜੇ ਭੈ ਭੈ ਪਾਇਆ ਤ੍ਰੈ ਗੁਣ ਪੜਿਆ ਹੈ ਹਰ ਇਕ ਨਾ ਜਾਣੇ ਬਿਨ ਬੂਝੇ ਦੁਖ ਪਾਵਣਿਆ ਜਾਂ ਤਿਸ ਪਾਵੇ ਤਾਂ ਆ ਮਿਲਾਵੈ ਗੁਰ ਸ਼ਬਦੀ ਸਹਿਸਾ ਦੁਖ ਚੁਕਾਵੈ ਨਾਨਕ ਨਾਮੈ ਕੀ ਸੱਚੀ ਵਡਿਆਈ ਨਾਮੋ ਮਨ ਸੁਖ ਪਾਵਣਿਆ ਪੰਜ ਮੱਲਾ ਤੀਜਾ ਨਿਰਗੁਣ ਸਰਗੁਣ ਆਪੇ ਸੋਈ ਤਤ ਬਜਾਣੇ ਸੋ ਪੰਡਿਤ ਹੋਈ ਆਪ ਤਰੇ ਸਗਲੇ ਕੁਲ ਤਾਰੇ ਹਰ ਨਾਮ ਮਨ ਵਸਾਵਣਿਆ ਓਮ ਵਾਰੀ ਜਿਉ ਵਾਰੀ ਹਰਸ ਚਾਕ ਸਦਾ ਪਾਵਣਿਆ ਹਰਸ ਚਾਖੈ ਤੇ ਜਨ ਨਿਰਮਲ ਨਿਰਮਲ ਨਾਮ ਤੇ ਆਵਣਿਆ ਰਾਮ ਸੋ ਨ ਕਰਮੀ ਜੋ ਸ਼ਬਦ ਵਿਚਾਰੇ ਅੰਤਰ ਤਤ ਗਿਆਨ ਹੁਮੈ ਮਾਰੇ ਨਾਮ ਪਦਾਰਥ ਨੌ ਨਦ ਪਾਵੈ ਤ੍ਰੈ ਗੁਣ ਮੇਟ ਸਮਾਵਣਿਆ ਓਮੈ ਕਰੇ ਨ ਕਰਮੀ ਹੋਵੈ ਗੁਰ ਪ੍ਰਸਾਦੀ ਹੋਮੈ ਖੋਵੈ ਅੰਤਰ ਵਿਵੇਕ ਸਦਾ ਆਪ ਵਿਚਾਰੇ ਗੁਰ ਸ਼ਬਦੀ ਗੁਣ ਗਾਵਣਿਆ ਹਰ ਸਰ ਸਾਗਰ ਨਿਰਮਲ ਸੋਈ ਸੰਤ ਚੁਗੇ ਸੰਤ ਚੁਗੈ ਨਿਤ ਗੁਰਮੁਖ ਹੋਈ ਇਸਨਾਨ ਕਰੇ ਸਦਾ ਦਿਨ ਰਾਤੀ ਹੋਮੇ ਮਹਿਲ ਚੁਕਾ ਬਣਿਆ ਨਿਰਮਲ ਹੰਸਾ ਪ੍ਰੇਮ ਪਿਆਰ ਹਰ ਸਰਬਸੇ ਹੋਮੇ ਮਾਰ ਐਨਸ ਪ੍ਰੀ ਸ਼ਬਦੇ ਸਾਚੇ ਹਰ ਸੱਚੇ ਵਾਸਾ ਪਾਵਣਿਆ ਮਨੁਖ ਸਦਾ ਪਗ ਮੈਲੇ ਹੋਮੈ ਬਲ ਖਾਈ ਇਸਨਾਨ ਕਰੇ ਪਰ ਮੈਲ ਨਾ ਜਾਈ ਜੀਵਤ ਮਰੇ ਗੁਰ ਸ਼ਬਦ ਵਿਚਾਰੇ ਹੋਮੇ ਮਹਿਲ ਚੁਕਾ ਬਣਿਆ ਰਤਨ ਪਦਾਰਥ ਘਰ ਤੇ ਪਾਇਆ ਗੁਰ ਪੂਰੇ ਸ਼ਬਦ ਸੁਣਾਇਆ ਗੁਰ ਪ੍ਰਸਾਦ ਮਿਟਿਆ ਦਿਹਰਾ ਘਟ ਚਾਨਣ ਆਪ ਪਛਾਵਣਿਆ ਆਪ ਪਾਏ ਤਾਂ ਆਪੇ ਵੇਖੈ ਸਤਿਗੁਰ ਸੇਵਿਆ ਸੋ ਜਨ ਲੇਖੈ ਨਾਨਕ ਨਾਮ ਵਸੇ ਘਟ ਅੰਤਰ ਗੁਰ ਕਿਰਪਾ ਤੇ ਪਾਵਣਿਆ ਮਾਜਮਾਲਾ ਤੀਜਾ ਮਾਇਆ ਮੋਹ ਜਗਤ ਸਵਾਇਆ ਤ੍ਰੈ ਗੁਣ ਦੀ ਸਹਿਮ ਹੋਇਆ ਮਾਇਆ ਗੁਰ ਪ੍ਰਸਾਦੀ ਕੋ ਵਿਰਲਾ ਬੂਝੈ ਚੌਥੇ ਪਿਦ ਚੌਥੇ ਪਾਦ ਲਿਵ ਲਾਵਣਿਆ ਓਮ ਵਾਰੀ ਜਿਉ ਵਾਰੀ ਮਾਇਆ ਮੋਹ ਸ਼ਬਦ ਜਲਾ ਬਣਿਆ ਮਾਇਆ ਮੋਹ ਜਲਾਏ ਸੋ ਹਰ ਸਿਉ ਚਿਤ ਲਾਵੈ ਹਰਦਾਰ ਮਹਿਲੀ ਸੋਭਾ ਪਾਵਣਿਆ ਰਾਓ ਦੇਵੀ ਦੇਵਾ ਮੂਲ ਨ ਮਾਇਆ ਸਿਮਰ ਸਾ ਤਰਜਨੀ ਉਪਾਇਆ ਕਾਮ ਕ੍ਰੋਧ ਪਸਿਆ ਸੰਸਾਰੇ ਆਏ ਜਾਏ ਦੁਖ ਪਾਵਣਿਆ ਤਿਸ ਵਿਚ ਗਿਆਨ ਰਤਨ ਹਰ ਪਾਇਆ ਗੁਰ ਪ੍ਰਸਾਦੀ ਮਨ ਵਸਾਇਆ ਜਾਤ ਸਤ ਸੰਜਮ ਸਚ ਕਮਾਵੈ ਗੁਰ ਪੂਰੇ ਨਾਮ ਧਿਆਵਣਿਆ ਪਾਇੜੇ ਧਨ ਪਰਮ ਪਲਾਣੀ ਦੂਜੇ ਲਾਗੀ ਫਿਰ ਪਿਤਾਣੀ ਹਾਲਤ ਪਾਲਤ ਦੋਵੇਂ ਗੁਆਏ ਸੁਪਨੇ ਸੁਖ ਨ ਪਾਵਣਿਆ ਪਾਇੜੇ ਤਿਨ ਕੰਤ ਸੰਭਾਲੇ ਗੁਰ ਪ੍ਰਸਾਦੀ ਵੇਖੇ ਨਾਲੇ ਫਿਰ ਕੈ ਸਹਿਜ ਰਹੇ ਰੰਗ ਰਾਤੀ ਸ਼ਬਦ ਸਿੰਗਾਰ ਬਣਾ ਬਣਿਆ ਸਫਲ ਜਨਮ ਜਿਨ ਸਤਿਗੁਰ ਪਾਇਆ ਦੂਜਾ ਭਾਉ ਗੁਰ ਸ਼ਬਦ ਦੂਜਾ ਭਾਉ ਗੁਰ ਸ਼ਬਦ ਜਲਾਇਆ ਇੱਕ ਰਵ ਰਿਹਾ ਘਟ ਅੰਤਰ ਮਿਲ ਸੰਗਤ ਹਰ ਗੁਣ ਗਾ ਬਣਿਆ ਸਤਿਗੁਰ ਨਾ ਸੇਵੈ ਸੋ ਕਹੇ ਸਤਿਗੁਰ ਨਾ ਸੇਵੈ ਸੋ ਕਾਹੇ ਆਇਆ ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ ਮਨੁੱਖ ਨਾਮ ਚੇਤਨਾ ਵੈ ਬਿਨਾ ਮੈਂ ਦੁੱਖ ਪਾ ਬਣਿਆ ਜੇ ਸਿਰ ਸਾਜੀ ਸੋਈ ਜਾਣੇ ਆਪੇ ਮੇਲੇ ਸ਼ਬਦ ਪਛਾਣੇ ਨਾਨਕ ਨਾਮ ਮਿਲੇ ਤਿੰਨ ਜਨ ਕੋ ਜਿਨ ਤੁਰ ਮਾਤ ਕਲੇਖ ਲਿਖਾ ਬਣਿਆ ਮਾਝ ਮਹਿਲਾ ਚੌਥਾ ਆਦਿ ਪੁਰਖ ਪਰੰਪਰ ਆਪੇ ਆਪੇ ਥਾਪ ਥਾਪੇ ਆਪੇ ਸਭ ਮੈਂ ਵਰਤੈ ਇੱਕੋ ਸੋਈ ਗੁਰਮੁਖ ਸੋਭਾ ਪਾ ਬਣਿਆ ਓਮ ਵਾਰੀ ਜਿਉ ਵਾਰੀ ਨਿਰੰਕਾਰੀ ਨਾਮ ਵਸਾ ਬਣਿਆ ਤਿਸ ਰੂਪ ਨਾ ਦੇਖਿਆ ਘਟ ਘਟ ਦੇਖਿਆ ਗੁਰਮੁਖ ਲੱਖ ਲਿਖਾ ਬਣਿਆ ਰਹਾਉ ਤੂੰ ਦਿਆਲ ਕਿਰਪਾਲ ਪ੍ਰਭ ਸੋਏ ਦੁੱਧ ਬਿੰਦੂ ਜਾਵਰ ਨਾ ਕੋਈ ਗੁਰਪ੍ਰਸਾਦ ਕਰੇ ਨਾਮ ਦੇਵੈ ਨਾਮੋ ਨਾਮ ਸਮਾ ਬਣਿਆ ਤੂੰ ਆਪੇ ਸਾਚਾ ਸਿਰਜਣਹਾਰਾ ਭਗਤੀ ਭਰੇ ਤੇਰੇ ਭੰਡਾਰਾ ਗੁਰਮੁਖ ਨਾਮ ਮਿਲੇ ਮਨ ਭੀਜੈ ਸਹਿਜੇ ਸਹਿਜ ਲਗਾ ਬਣਿਆ ਅੰਧਨ ਗੁਣ ਗਾਵਾਂ ਪ੍ਰਭ ਤੇਰੇ ਦੁੱਧ ਸਲਾਈ ਪ੍ਰੀਤਮ ਮੇਰੇ ਦੁੱਧ ਬਿਨਾ ਬਣਾਈ ਕੋਈ ਸਾਚਾ ਗੁਰਪ੍ਰਸਾਦੀ ਤੂੰ ਪਾ ਬਣਿਆ ਅਗਮ ਗੋਚਰ ਮਤ ਨੇ ਪਾਈ ਆਪਣੀ ਕਿਰਪਾ ਕਰੇ ਤੂੰ ਆਪੇ ਲੈ ਮਲਾਈ ਪੂਰੇ ਗੁਰ ਕੈ ਸ਼ਬਦ ਧਿਆਵੈ ਸ਼ਬਦ ਸੇਵ ਸੁਖ ਪਾਵਣਿਆ ਰਸਨਾ ਗੁਣਵਾ
रसना गुणवंती गुण गावे नाम सहा सलाहे साचे पावे गुरमुख सदा रहे रंग राती मिल साचे सुभा पावनिया मन मुकर करे हंकारी जुए जन्म सब बाजी हारी आंतलो महागवारा फिर आपन जा बनिया आपे करता देव डियाई जिस को आप लिख तुर पाई नानक नाम मिले पौ पंजन गुर शब्दी सुख पावनिया माज बल्ला पंजवा कर पहला अंतर लख न जाई लिखिया नाम रतन का गुजा रखिया अगम गोचर सब ते उचा गुर कै शब्द लिखावनिया ओम वारी जो वारी कल मैं नाम सुहावनिया संत प्यारे साचे धारे वड्या वडभागी दर्शन पावनिया राम साधक सिद्ध जिसे को फिरते ब्रह्म इंद्र ध्यावन हिरते गोर तिह खोज ता को गुरमिल हिरदे गावनिया आठ पहर तो जापे पवना धरती सेवक पावक चरना खानी बाणी सर्व निवासी सबना के मन पावनिया साचा साहब गुरमुख जापे गुर कै पूरे गुर कै शब्द जापे जिन पिया से त्रिपतास साचे साचे गावनिया तिस कहर सहजा सोई सेला आनंद विनोद करे सदकेला सदानंद सो वड सा जो गुर चरणी मन लावनिया पहलों दे तै रिजक पाया पिछू दे तै जंत पाया तो जे वड़दा दावर न को स्वामी लवे न कोई लावनिया जे तू तुठा सो तुद त्यावै साजना का मंत्र कमावै आपे तरे सगले कुल तारे जस दर के ठाक न पावनिया तू वड़ा तू ऊचो ऊचा तू ब्यांत अतबू मूचो मूचा ओ कुरबाणी तेरे बंजा नानक दा दसावनिया माज मल्ला तीजा पंजवा कौन सो मुक्ता कौन सो जोगता कौन सो ज्ञानी कौन सो भक्ता कौन सो गहरी कौन उदासी कौन सो कीमत पावे जियो किन विद बाधा किन बद छूटा किन विद आवण जाना टूटा कौन कर्म कौन निकर्मा कौन सो कहे कहावे जियो कौन सो सुखिया कौन सो दुखिया कौन सो सन्मुख कौन सो बेमुखिया किन वेद मिले किन वेद बिछरा ए वेद कौन प्रगटावे जियो कौन सो कर जित दावत रहता कौन उपदेश देख दुख सुख समसहता कौन सो चाल जित पार ब्रह्म त्यावे तेन वेद कीर्तन गावे जियो गुरमुख मुक्ता गुरमुख जोगता गुरमुख ज्ञानी गुरमुख भक्ता धन गहि उदासी गुरमुख गुरु

ਮੈਂ ਸਮਾਵੈ ਜੀਉ ਮਾਜਮਲਾ ਪੰਜਵਾਂ ਤੂੰ ਪ੍ਰਭ ਬਨਾਸੀ ਤਾਂ ਕਿਆ ਕਾੜਾ ਹਰ ਭਗਵਾਨਤਾ ਤਾਂ ਜਨ ਖਰਾ ਸੁਖਾਲਾ ਜੀ ਜਾਂਤ ਮਾਨ ਸੁਖਦਾਤਾ ਤੂੰ ਕਰੇ ਸੋਈ ਸੁਖ ਪਾਵਣਿਆ ਹੋ ਵਾਰੀ ਜਿਉ ਵਾਰੀ ਗੁਰਮੁਖ ਮਨ ਤਨ ਪਾਵਣਿਆ ਤੂੰ ਮੇਰਾ ਪਰਵਤ ਤੂੰ ਮੇਰਾ ਉਲਾ ਤੁਮ ਸੰਗ ਲਵੇ ਨਾ ਲਾਵਣਿਆ ਰਾਮ ਤੇਰਾ ਕੀਤਾ ਜਿਸ ਲਾਗੇ ਮੀਠਾ ਘਟ ਘਟ ਪਾਰ ਬ੍ਰਹਮ ਜੈ ਤੂੰ ਬੁੱਠਾ ਥਾਂ ਥਨਾਂਤਰ ਤੂੰ ਹੈ ਤੂੰ ਹੈ ਏਕੋ ਏਕ ਵਰਤਾ ਬਣਿਆ ਸਗਲ ਮਨੋਰਥ ਤੂੰ ਦੇਵਨਹਾਰਾ ਭਗਤੀ ਭਰੇ ਤੇਰੇ ਭੰਡਾਰਾ ਦਇਆ ਤਹਾ ਰਾਖੇ ਤੁਧ ਸਹੀ ਪੂਰੇ ਕਰਮ ਸਮਾ ਬਣਿਆ ਆਂਧ ਕੂਪ ਤੇ ਕਾਂਡੇ ਕਾਂਡੇ ਚਾੜੇ ਕਰ ਕਿਰਪਾ ਦਾ ਨਦਰ ਨਿਹਾਲੇ ਗੁਣ ਗਾਵੈ ਪੂਰਨ ਅਵਨਾਸੀ ਕਹਿ ਸੁਣ ਟੂਟ ਨਾ ਬਣਿਆ ਇਥੇ ਉਥੇ ਤੂੰ ਰਖਵਾਲਾ ਮਾਤ ਕਰ ਮੈਂ ਤੂੰ ਪ੍ਰਤਪਾਲਾ ਦਇਆ ਮਾਇਆ ਅਗਨ ਪੋਹਿਆ ਤਿਨ ਕਹੋ ਰੰਗ ਰਤੇ ਗੁਣ ਗਾ ਬਣਿਆ ਕਿਆ ਗੁਣ ਤੇਰੇ ਆਖ ਸੰਭਾਲੀ ਮਨ ਤਨ ਅੰਤਰ ਤੁਧ ਨਦਰ ਨਿਹਾਲੀ ਤੂੰ ਮੇਰਾ ਮੀ ਸਾਜਨ ਮੇਰਾ ਸਵਾਮੀ ਤੁਧ ਬਿਨ ਅਵਰ ਨਾ ਜਾਣਿਆ ਜਿਸ ਕੋ ਤੂੰ ਪ੍ਰਭ ਭੈ ਸਹਾਈ ਤੇ ਤਾਤੀ ਵਾਵਨ ਲਾਗੈ ਕਾਈ ਤੂੰ ਸਾਹਿਬ ਸਰ ਸੁਖਦਾਤਾ ਸਤਸੰਗਤ ਜਪ ਪ੍ਰਗਟਾ ਬਣਿਆ ਤੂੰ ਊਚ ਅਥਾ ਆਗਮ ਅਤੁਲਾ ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ ਤੂੰ ਮੇਰਾ ਸਾਚੀ ਠਕਰਾਈ ਨਾਨਕ ਬਲ ਬਲ ਜਾ ਬਣਿਆ ਮਾਜ ਮੱਲਾ ਪੰਜਵਾ ਘਰ ਦੂਜਾ ਨਿਤ ਨਿਤ ਦੇ ਸੰਭਾਲੀਐ ਮੂਲ ਨਾ ਮਨੋ ਵਿਸਾਰੀਏ ਰਾਮ ਸੰਤਾਂ ਸੰਗ ਪਾਈਐ ਜਿਤ ਜਮ ਕੈ ਪੰਥ ਨਾ ਜਾਈਐ ਤੂੰ ਸਾਹਰ ਕਾ ਨਾਮ ਲੈ ਤੇਰੇ ਕੁੱਲੇ ਨ ਲਾਗੈ ਗਾਲ ਜੀਓ ਜੋ ਸਿਮਰਨ ਦੇ ਸਾਈਆਂ ਨਰਕ ਨ ਸਹੀ ਪਾਈਐ ਤਾਤੀ ਭਾਵ ਨ ਲਾਗੀ ਜਨਮਨ ਬੁੱਠਾ ਆਏ ਜੀਓ ਸਾਈ ਸੁੰਦਰ ਸੋਹਣੇ ਸਾ ਸੰਗਤ ਜਿਨ ਬੈਸਣੇ ਹਰ ਤਨ ਜਿਨੀ ਸਾਜਿਆ ਸਹੀ ਗੰਭੀਰ ਅਪਾਰ ਜੀਓ ਤੂੰ ਅਮਿਓ ਰਸਾਇਣ ਪੀਐ ਮੂੰ ਡਿੱਠੈ ਤਿਨ ਕਹਿ ਜੀਵੀਐ ਕਾਰਜ ਸਭ ਸਵਾਰ ਲੈ ਨਿਤ ਪੂਜੋ ਗੁਰ ਕੇ ਪਾਉ ਜੀਓ ਜੋ ਹਰ ਕੀਤਾ ਆਪਣਾ ਤਿਨੇ ਗੁਸਾਈ ਜਪਣਾ ਸੋ ਸੂਰਾ ਪ੍ਰਧਾਨ ਸੋ ਮਸਤਕ ਜਿਤ ਕੈ ਭਾਗ ਜੀਓ ਮਨ ਮਦੇ ਪ੍ਰਾਪ ਅਗਾਈਆਂ ਇਹ ਰਸ ਭੋਗਣ ਪਾਚਾਈਆਂ ਮੰਦਾ ਮੂਲ ਨਾ ਉਪਜਿਓ ਤਰ ਸਾਚੀ ਕਾਰੇ ਲਾਏ ਜੀਓ ਕਰਤਾ ਮਨ ਵਸਾਇਆ ਜਨਮੇ ਕਾ ਫਲ ਪਾਇਆ ਮਨ ਭਵੰਦਾ ਕੰਤ ਹਾਰ ਤੇਰਾ ਥਿਰ ਹੋਆ ਸੁਹਾਗ ਜੀਓ ਅਟਲ ਪਦਾਰਥ ਪਾਇਆ ਪੈ ਪੰਜਨ ਹਰ ਰਾਇਆ ਲੈ ਆਂਚਲ ਨਾਨਕ ਤਾਰੀਅਨ ਦਿੱਤਾ ਜਨਮ ਅਪਾਰ ਜੀਓ ਇੱਕਾ ਸਤਿਗੁਰ ਪ੍ਰਸਾਦ ਮਾਜ ਮਹਲਾ ਪੰਜਵਾਂ ਘਰ ਤੇਜਾ ਹਾਰ ਜਪੈ ਹਰ ਜਪ ਜਪੈ ਮਨ ਧੀਰੇ ਰਹੋ ਸਿਮਰ ਸਿਮਰ ਗੁਰਦੇਵ ਮਿਟ ਗਏ ਪੈ ਦੂਰੇ ਸਰਨ ਆਵੇ ਪਾਰ ਬ੍ਰਹਮ ਕੀ ਤਾਂ ਫਿਰ ਕਹੇ ਕਾਹੇ ਚੂਰੇ ਸਰਨ ਸੇਵ ਸੰਤ ਸਾਧਕੇ ਸਕਲ ਮਨੋਰਥ ਪੂਰੇ ਘਟ ਘਟ ਏਕ ਵਰਤਦਾ ਜਲ ਥਲ ਮਹੀਲ ਪੂਰੇ ਪਾਪ ਨਾਸ ਸੇਵਿਆ ਪਵਿੱਤਰ ਸੰਤਨ ਕੀ

ਨਾਨਕ ਰਤਾ ਸਚਨਾ ਹੈ ਫਿਰ ਵੇਖੇ ਸਦਾ ਹਜੂਰੇ। ਬਾਰਾਂ ਮਹਾਂ ਮਾਝ ਮਹੱਲਾ ਪੰਜਵਾਂ ਘਰ ਚੌਥਾ ਏ ਕਿਉਂ ਘਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਚਾਰ ਕੂੰਡ ਦਸ ਭਰ ਮੈਂ ਥਕਾਏ ਪ੍ਰਭ ਕੀ ਸਿਆਮ ਤਿੰਨ ਦੁੱਤੇ ਤੇ ਬਾਹਰੀ ਕਿਤੇ ਨਾ ਆਵੈ ਕਾਮ ਜਲ ਬਿਨਸਾ ਕੁਮਲਾਵਤੀ ਉਪਜੈ ਨਾਹੀ ਦਾਮ ਹਰ ਨਾਹਿਨ ਮਿਰੀਏ ਸਾਜਨੈ ਕਤ ਪਾਈਐ ਬਿਸਰਾਮ ਜਿਤ ਘਰ ਹਰ ਕੰਤ ਨ ਪ੍ਰਗਟਈ ਪਠ ਨਗਰ ਸਹਿਗਰਾਮ ਸਰਬ ਸੰਗਾਰ ਤੰਬੋਲ ਰਸ ਸਣ ਦੇਈ ਸਭ ਖਾਮ ਪ੍ਰਭ ਸਵਾਮੀ ਕੰਤ ਵਿਹੂਣੀਆ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀ ਆ ਕਰ ਕਿਰਪਾ ਦੀ ਜੈ ਨਾਮ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨੇ ਚਲ ਧਾਮ ਚੇਤ ਗੋਬਿੰਦ ਰਾਧੀਐ ਹੋਵੇ ਆਨੰਦ ਗਣਾ ਸਾਂਝ ਨਾ ਮਿਲ ਪਾਈਐ ਰਸਨਾ ਨਾਮ ਭਣਾ ਜਿਨਾ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ ਇਕ ਹਿੰਦ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਤਲ ਮਈਅਲ ਪੂਰਿਆ ਰਵਿਆ ਵਿਚ ਬਣਾ ਸੋ ਪ੍ਰਭ ਚਿਤ ਨਾ ਆਵਈ ਕਿਤੜਾ ਦੁੱਖ ਗਣਾ ਜਿਨੀ ਰਾਵਿਆ ਸੋ ਪ੍ਰਭੂ ਤਿਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਜੇ ਤਿਮਲਾਵੈ ਸੋ ਪ੍ਰਭੂ ਤਿਸ ਕੈ ਪਾਏ ਲਗਾ ਵਿਸਾਖ ਤੀਰਨ ਕਿਉਂ ਵਾਢੀਐ ਜਿਨਾ ਪ੍ਰੇਮ ਵਿਛੋ ਹਸ

ਹਾਰ ਕੇ ਲੱਗੀ ਮਾਇਆ ਤ੍ਰਹੁ ਪੁੱਤਰ ਕਲੇਤਰ ਨਾ ਸੰਗਤ ਨਾ ਹਰ ਬਨਾਸੀ ਹੋ ਪਲਚ ਪਲਚ ਸਗਲੀ ਮੂਹੀ ਝੂਠੇ ਧੰਦੇ ਬੋਹ ਏਕ ਸਰ ਕੇ ਨਾ ਬਿਨ ਅੱਗੇ ਲਈਐ ਖੋ ਦਇਆ ਵਿਸਾਰ ਭਿਕੁਚਣਾ ਪ੍ਰਭਿਨ ਅਵਰਨ ਕੋਇ ਪ੍ਰੀਤਮ ਚਰਨੀ ਜੋ ਲਗੈ ਜਿਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਾਪੇਂਤੀ ਪ੍ਰਮਿਲੋ ਪ੍ਰਾਪਤ ਹੋਏ ਵਿਸਾਖ ਸੁਭਾਵ ਤਾਂ ਲੱਗੇ ਜਾਂ ਸੰਤ ਪੇਟੇ ਹਰ ਸੋਏ ਹਾਰ ਜੇਠ ਜੜੀਂਦਾ ਹਾਰ ਜੇਠ ਜੜਨ ਦਾ ਲੋੜੀਐ ਜਿਸ ਅੱਗੇ ਸਭ ਨਿਵਨ ਹਰ ਸੱਜਣ ਦਾਵਨ ਲੱਗਿਆ ਕਿਸੇ ਨ ਦੇਈ ਬਨ ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸਨ ਰੰਗ ਸੱਭੇ ਨਾਰਾਇਣੇ ਜੇਤੇ ਮਨ ਪਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧਨ ਆਪਣ ਲਈਆ ਜੇ ਮਿਲੇ ਵਿਛੜ ਕਿਉਂ ਰੋਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਹਾੜ ਜੇਠ ਰੰਗੀਲਾ ਤੇ ਤਣੀ ਜਿਸ ਕੈ ਭਾਗ ਮਥਨ ਅਸਾੜ ਤਪੰਦਾ ਤਿਸ ਲੱਗੇ ਹਰ ਨਾਹੁਨ ਅਜਨਾ ਪਾਸ ਜਗਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ ਦੋਏ ਭੈ ਵਿਗੁਚੀਐ ਗਲ ਪਈ ਸੁਜਮ ਕੀ ਫਾਸ ਜੇ ਹਾਬੀ ਜੈ ਸੋ ਲੁਣੇ ਮੱਥੇ ਜੋ ਲਿਖਿਆਸ ਰੈਣ ਬਿਹਾਣੀ ਪਛਤਾਣੀ ਉੜ ਚੱਲੀ ਗਈ ਨਰਾਸ ਜਿਨ ਕੋ ਸਾਧੂ ਭੇਟੀਐ ਸੋ ਦਰ ਗਏ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾਠ ਸੁਹੰਦਾ ਤਿਸ ਲੱਗੇ ਜਿਸ ਮਨ ਚਰਨ ਨਿਵਾਸ ਸਾਵਣ ਸਰਸੀ ਕਾਵਣੀ ਚਰਨ ਕਮਲ ਸਿਉ ਪਿਆਰ ਮਹੰਤਾ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੋੜਾਵਿਆ ਦੱਸਣ ਸਭੇ ਚਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਾਣ ਤਰਨ ਪ੍ਰਭ ਸੰਗ ਮੌਲਿਆ ਸਮਰਥ ਬੁਰਖ ਆਪਾਰ ਹਰ ਮਿਲਣੇ ਨੂੰ ਮਨ ਲੋਚਦਾ ਕਰ ਮਿਲਾਵਣ ਹਾਰ ਜਿਨ ਸਕੀਏ ਪ੍ਰਭ ਪਾਇਆ ਹੋ ਤਿਨ ਕੇ ਸਦ ਬਲਿਹਾਰ ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਨ ਹਾਰ ਸਾਵਣ ਤਿਨਾ ਸੁਹਾਵਣੀ ਜਿਨ ਰਾਮ ਨਾਮ ਉਰਹਾਰ ਪਾਦੋ ਪਰਮ ਭੁਲਾਣੀਆ ਦੂਜੇ ਲੱਗਾ ਹੇਤ ਲੱਖ ਸਿੰਗਾਰ ਬਣਾਇਆ ਕਾਰਜ ਨਾਹੀ ਕੇਤ ਜਿਤ ਦਿਨ ਦੇਹੇ ਬਿਨ ਸਸੀ ਤਿਤ ਵੇਲੇ ਕੈਸਣ ਪ੍ਰੇਤ ਭਗੜ ਚਲਾਇਣ ਦੂਤ ਜੰਮ ਕਿਸੇ ਨਾ ਦੇਣੀ ਭੇਤ ਛੱਡ ਖਲੋਤੇ ਖਿਨੇ ਮਾਹੇ ਜਿਸ ਤਿਉ ਲੱਗਾ ਹੇਤ ਹੱਥ ਮਰੋੜੇ ਤਨ ਕਪੈ ਸਿਆਹ ਹੋਆ ਸੇਤ ਜਿਹਾ ਬੀਜੈ ਸੋ ਲੁਣੇ ਕਰਮਾ ਸੰਦੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਧ ਪ੍ਰਭ ਦੇਤ ਸੇ ਭਾਦੋ ਨਰਕ ਨ ਪਾਈਐ ਗੁਰ ਰੱਖਣ ਵਾਲਾ ਹੇਤ ਅਸਣ ਪ੍ਰੇਮ ਮਾਹੜਾ ਕਿਉ ਮਿਲੀਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਲਾਵੈ ਮਾਏ ਸੰਤ ਸਹਾਈ ਪ੍ਰੇਮ ਕਹਿ ਹੋ ਤਿਨ ਕੇ ਲਾਗਾਂ ਪਾਏ ਵਿਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਏ ਆਪ ਤਿਆਗ ਬੇਨਤੀ ਕਰੇ ਲਹੇ ਪ੍ਰਭੂ ਲੜ ਲਾਏ ਜੋ ਹਰ ਗੰਤ ਮਿਲਾਈਆ ਸੇ ਵਿਛੜ ਕਿਤੇ ਨਾ ਜਾਏ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸਰਨ ਆਏ ਅਸੂ ਸੁਖੀ ਵਸੰਤੀਆਂ ਜਨ ਮਾਇਆ ਹਰ ਰਾਏ ਕਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸੱਭੇ ਰੋਗ ਬੇਮੁਖ ਹੋਏ ਰਾਮ ਤੇ ਲੱਗਣ ਜਨ ਬਿਯੋਗ ਖਿਨ ਮੈਂ ਕੌੜੇ ਹੋ ਗਏ ਜਿਤੜੇ ਮਾਇਆ ਭੋਗ ਵਿਚ ਨਾ ਕੋਈ ਕਰ ਸਕੈ ਕਹਿ ਤੈ ਰੋਵੈ ਰੋਜ ਕੀਤਾ ਕਛੂ ਨ ਹੋਵੈ ਲਿਖਿਆ ਤੁਰ ਸੰਜੋਗ ਵਡਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਾਬੈ ਯੋਗ ਨਾਨਕ ਪ੍ਰਭ ਰਾਖ ਲਾਇਓ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੈ ਸਾਧ ਸੰਗ ਬਿਨਸੈ ਸਭੈ ਸੋਚ ਮਗਰ ਮਹਾਂ ਸੁਹੰਦੀਆਂ ਹਰ ਪਿਰ ਸੰਗ ਬੈਠੜੀਆ ਤਿਨ ਕੀ ਸੋਭਾ ਕਿਆ ਗਣੀ ਜੋ ਸਾਹਿਬ ਮਿਲੜੀਆ ਮਨ ਤਨ ਮੌਲਿਆ ਰਾਮ ਸਿਉ ਸੰਗ ਸਾਧ ਸਹਿ ਲੜੀਆ ਸਾਧ ਜਨਾ ਤੇ ਬਾਹਰੀ ਸੇ ਰਹਿਣ ਅਕੇਲੜੀਆ ਤਿਨ ਦੁੱਖ ਨ ਕਬੂ ਉਤਰੇ ਸੇ ਜਮ ਕੇ ਬਸ ਪੜੀਆ ਜਿਨੀ ਪਾਇਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆ ਰਤਨ ਜੋ ਹਰ ਲਾਲ ਹਰ ਕੰਠ ਤਨਾ ਜੜੀਆ ਨਾਨਕ ਪਾਛੇ ਧੂੜ ਪ੍ਰਭ ਸਰਨੀ ਦਰ ਪੜੀਆ ਮਗਰ ਪ੍ਰਭੂ ਰਾਧਣਾ ਪਹੋੜ ਨਾ ਜਨਮੜੀਆ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਉ ਮਨ ਵਿਦਿਆ ਚਰਨ ਹਰ ਬਿੰਦ ਦਰਸ਼ਨ ਲੱਗੜਾ ਸਾਹੋ ਓਟ ਗੋਬਿੰਦ ਕਪਾਰ ਆਏ ਸੇਵਾ ਸਵਾਮੀ ਲਾਹੋ ਵਿਖਿਆ ਭੋ ਨ ਸਕੈ ਮੈਂ ਸਾਧੂ ਗੁਣ ਗਾਓ
ਜੈ ਤੇ ਉਪਜੀ ਤੈ ਮਿਲੀ ਸੱਚੀ ਪ੍ਰੀਤ ਸਮਾਹੋ ਘਰ ਗਾਲੀਨੀ ਪਾਰ ਬ੍ਰਹਮ ਬਹੁੜ ਨ ਵਿਛੜਿਆ ਹੋ ਬਾਹਰ ਜਾਊ ਲੱਖ ਬੇਰੀਆਂ ਹਰ ਸੱਜਣ ਆਗਮ ਗਾਹੋ ਸਰਨ ਪਈ ਨਾਰਾਇਣੇ ਨਾਨਕ ਦਰ ਪਈਆ ਹੋ ਪੋਖ ਸੁਖਨ ਦਾ ਸਰਬ ਸੁਖ ਜਿਸ ਬਖਸਾ ਬੇਪਰਵਾਹ ਹੋ ਮਾਘ ਮੰਜਨ ਸਗ ਸਾਧੂਆਂ ਧੂੜੀ ਕਰ ਇਸਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿੰਸੈ ਲੋਭ ਸੁਜਾਨ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਅੜਸੜ ਤੀਰਥ ਸਗਲ ਪੁੰਨ ਜੀ ਦਇਆ ਪਰਵਾਨ ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਘ ਸੁੱਚੇ ਸੇ ਕਾਢੀਐ ਜਿਨ ਪੂਰਾ ਗੁਰ ਮਿਹਰਬਾਨ ਫਲ ਗੁਣ ਆਨੰਦ ਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸੇ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ ਇਸ ਪੁੰਨੀ ਵੱਡ ਭਾਗਣੀ ਵਾਰ ਪਾਇਆ ਹਰ ਰਾਏ ਮਿਲ ਸਈਆ ਮੰਗਲ ਗਾਵਈ ਗੀਤ ਗੋਵਿੰਦ ਲਾਹੇ ਹਰ ਜਿਹਾ ਵਰਨ ਦਿਸੈ ਕੋਈ ਦੂਜਾ ਲਵੇ ਨ ਲਾਏ ਹਾਲਤ ਪਲ ਸਵਾਰੀਆਂ ਨਿਚਲ ਦਿੱਤੀਆਂ ਜਾਏ ਸੰਸਾਰ ਸਾਗਰ ਤੇ ਰੱਖੀਆਂ ਨੇ ਬਹੁ ਨ ਜਨਮੇ ਤਾਏ ਜੇ ਬਾਏਕ ਅਨੇਕ ਗੁਣ ਤੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਹੀਐ ਜਿਸ ਨੂੰ ਤਿਲ ਨਾ ਤਮਾਏ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰ ਕਹਿ ਸੱਚ ਖਰੇ ਸਰਬ ਸੁਖਾਂ ਨਿਤ ਚਰਨ ਹਰ ਭਉ ਜਲ ਬਿਖਮ ਤਰੇ ਪ੍ਰੇਮ ਭਗਤ ਨ ਪਾਈਆ ਬਿਖਿਆ ਨਾਇ ਜਰੇ ਕੂੜ ਗਏ ਦੁਬਧਾ ਨਸੀ ਪੂਰਨ ਸੱਚ ਪਰੇ ਪਾਰ ਬ੍ਰਹਮ ਪ੍ਰਭ ਸੇਮ ਦੇ ਮਨ ਅੰਦਰ ਏਕ ਧਰੇ ਮਹਾ ਦਿਵਸ ਮੂਰਤ ਭਲੇ ਜਿਨ ਕੋ ਨਦਰ ਕਰੇ।

ਸੇਵੀ ਸਤਿਗੁਰ ਆਪਣਾ ਹਰ ਸਿਮਰੀ ਦਿਨ ਰਹਿਣ ਆਪ ਤਿਆਗ ਸਰਣੀ ਪਮਾ ਮੁਖ ਬੋਲੀ ਮਿੱਠੇ ਵੈਣ ਜਨਮ ਜਨ ਕਾ ਵਿਛੜਿਆ ਹਰ ਮੇਲੋ ਸੱਜਣ ਸੈਣ ਜੋ ਜੀ ਹਰ ਤੇ ਵਿਛੜੈ ਸੇ ਸੁਖ ਨ ਵਸਣ ਭੈਣ ਹਰ ਪਿਰ ਬਿਨ ਚੈਨ ਨਾ ਪਾਈਐ ਖੋਜ ਡਿੱਠੇ ਸਭ ਗੈਣ ਆਪ ਕਮਾਣੇ ਵਿਛੜੀ ਦੋਸ ਨਾ ਕਾਹੂ ਦੇਣ ਕਰ ਕਿਰਪਾ ਪ੍ਰਭ ਰਾਖ ਲੈ ਉਹ ਹੋਰ ਨਾਹੀ ਕਰਨ ਕਰੇਣ ਹਾਲ ਤੁਧ ਬਿਨ ਖਾਕੂ ਰਲ ਨਾ ਕਹੀਐ ਕਿੱਥੇ ਬੈਣ ਨਾਨਕ ਕੀ ਬੇਨਤੀਆ ਹਰ ਸੱਜਣ ਹਾਰ ਸੱਜਣ ਵੇਖਾ ਨੈਣ ਜੀ ਕੀ ਬੇਰਤਾ ਸੋ ਸੁਣੇ ਹਰ ਸਮਰਥ ਪੁਰਖ ਅਪਾਰ ਮਰਨ ਜੀਵਨ ਅਰਾਧਨਾ ਸਭਨਾ ਕਾ ਆਧਾਰ ਸਹੁਰੇ ਪਾਈਐ ਤਿਸਕੰਤ ਕੀ ਵੱਡਾ ਜਿਸ ਪਰਵਾਰ ਉੱਚਾ ਅਗਮ ਅਗਾਧ ਬੋਧ ਕਛੂ ਅੰਤ ਨ ਪਾਰਾਵਾਰ ਸੇਵਾ ਸਾ ਤਿਸ ਭਾਵ ਸੀ ਸੰਤਨ ਸੰਤਾਂ ਕੀ ਹੋਏ ਚਾਰ ਦੀਨਾ ਨਾ ਦਿਆਲ ਦੇ ਪਤਤ ਉਧਾਰਨ ਹਾਰ ਅੱਜ ਗਾਦੀ ਰੱਖਦਾ ਸੱਚ ਨਾਮ ਕਰਤਾਰ ਕੀਮਤ ਕੋਈ ਨਾ ਜਾਣੇ ਕੋ ਨਾਹੀ ਤੋਲਣ ਹਾਰ ਮਨ ਤਨ ਅੰਤਰ ਵਸ ਰਹੇ ਨਾਨਕ ਨਹੀਂ ਸਮਾਰ ਦਿਨ ਰਹਿਣ ਜੋ ਪ੍ਰਭ ਸੇਵਦੇ ਤਿਨ ਕੇ ਸਦ ਬਲਿਹਾਰ ਸੰਤ ਅਰਾਧਨ ਸਦਾ ਸਦਾ ਸਭਨਾ ਕਾ ਬਖਸੰਦ ਜਿਉ ਪਿੰਡ ਜਿਨ ਸਾਜਿਆ ਕਰ ਕਿਰਪਾ ਦਿੱਤੀ ਜਿੰਦ ਗੁਰ ਸ਼ਬਦ ਅਰਾਧੀਐ ਜਪੀਐ ਨਿਰਮਲ ਮੰਤ ਕੀਮਤ ਕਹਿਣ ਨਾ ਜਾਈਐ ਪਰਮੇਸ਼ਰ ਬੇਅੰਤ ਤਿਸ ਬਿਨ ਵਸੈ ਨਾਰਾਇਣ ਜੋ ਕਹੀਐ ਭਗਵੰਤ ਜੀ ਕੀ ਲੋਚਾ ਪੂਰੀਐ ਮਿਲੀਐ ਸੁਆਮੀ ਕੰਤ ਨਾਨਕ ਜੀਵੇ ਜਪ ਹਰੀ ਦੋਖ ਸਭੈ ਹੀ ਹੰਤ ਦਿਨ ਰਹਿਣ ਜਿਸ ਤੇ ਬਿਸਰੈ ਸੋ ਹਰਿਆ ਹੋਵੈ ਜੰਤ ਸਰਵ ਕਲਾ ਪ੍ਰਪੂਰਨ ਮੰਝ ਨਿਵਾਣੀ ਥਾਹਮ ਓਟ ਗਹੀ ਓ ਹਰ ਓਟ ਗਹੀ ਮਨ ਅੰਦਰੈ ਜਪ ਜਪ ਜੀਵਾ ਨਾਮ ਕਰ ਕਿਰਪਾ ਪ੍ਰਭ ਆਪਣੀ ਜਾਂ ਧੂੜੀ ਸੰਗ ਸਮਾਓ ਜਿਉ ਤੂੰ ਰਾਖੈ ਤੋਰਹਾ ਤਿਰ ਦਿੱਤਾ ਪਹਿਨਾ ਖਾਓ ਉੱਤਮ ਸੋਈ ਕਰੇ ਪ੍ਰਭ ਮੇਰ ਸਾਧੂ ਗੁਣ ਗਾਓ ਦੂਜੀ ਜਾਏ ਨ ਸੋਜਾਈ ਕਿੱਥੇ ਕੁਕਣ ਜਾਓ ਅਗਿਆਨ ਬਨਾਸਣ ਤਮ ਹਰਨ ਉੱਚੋ ਆਗਮ ਮਾਓ ਮਨ ਵਿਛੜਿਆ ਹਰ ਮੇਲੀਐ ਨਾਨਕੇ ਸਮਾਓ ਸਰਬ ਕਲਿਆਣ ਤਿਤ ਦਿਨ ਹਰ ਪੈਸੀ ਗੁਰ ਕੈ ਪਾਓ ਵਾਰ ਮਾਝ ਕੀ ਤਥਾ ਸਲੋਕ ਮਹਲਾ ਪਹਿਲਾ ਮਾਲਕ ਮਰੀ ਤਥਾ ਚੰਦਰਹਾੜਾ ਸੋਹੀਆਂ ਕੀ ਧੁਨੀ ਗਾਵਣੀ ਏਕ ਓਂਕਾਰ ਸਤਨਾਮ ਕਰਤਾਪੁਰ ਗੁਰਪ੍ਰਸਾਦ ਸਲੋਕ ਮਹਲਾ ਪਹਿਲਾ ਦੋਤ ਗੁਰਦਾਤਾ ਗੁਰ ਹਿਵੈ ਹਰ ਗੁਰ ਦੀਪਕ ਤੈ ਲੋਏ ਅਮਰ ਪਦਾਰਥ ਨਾਨਕਾ ਮਨ ਮਾਨੀਐ ਸੁਖ ਹੋਏ ਮਹਲਾ ਪਹਿਲਾ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੇ ਮਾਇਆ ਬਾਪ ਕੀ ਸੁਧ

ਛੇ ਜਾਤ ਸਤਵੇਂ ਸਹਿਜ ਕੀਆ ਘਰ ਵਾਸ ਅੱਠਵੇਂ ਕ੍ਰੋਧ ਹੋਆ ਤਨ ਨਾਸ ਨਾਵੇਂ ਤੋਲੇ ਉਬੈ ਸਾਹ ਦਸਵੇਂ ਦਾਤਾ ਹੋਆ ਸੁਹਾ ਗੈ ਸੰਗੀਤ ਪੁਕਾਰੀ ਤਾਹ ਉੱਡਿਆ ਹਾਂ

ਸਤਰਾਂ ਕਾ ਮਤ ਹੀਣ ਅਸੀਆਂ ਕਾ ਵਿਵਹਾਰ ਨਾ ਪਾਵੈ ਨੱਬੇ ਕਾ ਸਹਿਜ ਜਾਸਣੀ ਮੂਲ ਨਾ ਜਾਣੇ ਆਪ ਬਲ ਟੰਡ ਹੁਲਮ ਢੂੰ ਡਿੱਠ ਮੈਂ ਨਾਨਕ ਜਗ ਧੂਏ ਕਾ ਧਵਲ ਹਾਰ ਪੌੜੀ ਤੂੰ ਕਰਤਾ ਪੁਰਖ ਗਮ ਹੈ ਆਪ ਸ੍ਰਿਸ਼ਟ ਉਪਾਤੀ ਰੰਗ ਉਪਾਂਗ ਉਪਾਰਜਨਾ ਬਹੁ ਬਹੁ ਵਿਦ ਪਾਤੀ ਤੂੰ ਜਾਣੇ ਜਿਨੇ ਉਪਾਈ ਹੈ ਸਭ ਖੇਤ ਸਮਾਤੀ ਇਕ ਆਵੇ ਇਕ ਜਾਏ ਉੱਠ ਬਿਨ ਨਾਮੇ ਮਰ ਜਾਤੀ ਗੁਰਮੁਖ ਰਾਹੀਂ ਚੱਲੂ ਲਿਆ ਰੰਗ ਹਰ ਰੰਗ ਰਾਤੀ ਸੋ ਸੇਵੈ ਸਤ ਨਿਰੰਜਣੋ ਹਾਰ ਪੁਰਖ ਵਿਧਾਤੀ ਤੂੰ ਆਪੇ ਆਪ ਸਜਾਣ ਹੈ ਵੱਡ ਪੁਰਖ ਵਡਾਤੀ ਜੋ ਮਨ ਚਿੱਤ ਧਿਆਏ ਦੇ ਮੇਰੇ ਸੱਚਿਆ ਬਲ ਬਲ ਹੋਂ ਤਿੰਨ ਜਾਤੀ ਸਲੋਕ ਮੱਲਾ ਪਹਿਲਾ ਜੋ ਪਾਏ ਤੈਨ ਸਾਜਿਆ ਰੱਖਿਆ ਪੰਡਤ ਬਣਾਏ ਅੱਖੀ ਵੇਖੇ ਜੇਬਾ ਬੋਲੇ ਕੰਨੀ ਸੁਰਤ ਸਮਾਏ ਪੈਰੀ ਚੱਲੇ ਹੱਥੀ ਕਰਨਾ ਦਿੱਤਾ ਪੈਨਾ ਖਾਏ ਜੇ ਰਚਿਆ ਤਿਸੇ ਨ ਜਾਣੇ ਅੰਧਾ ਅੰਧ ਕਮਾਵੇ ਅੰਧਾ ਅੰਧ ਕਮਾਵੇ ਜਾਂ ਪੀਜੇ ਤਾਂ ਠਾਕਰ ਹੋਵੇ।

ਖੇਲ ਕਰੇ ਸਭ ਕਰਤੇ ਕਾ ਕਿਆ ਦੂਜਾ ਅੱਖ ਵਖਾਣੀਏ ਜਿੱਤਰ ਤੇਰੀ ਜੋਤ ਤਿੱਚਰ ਜੋਤੀ ਵਿੱਚ ਤੂੰ ਬੋਲੇ ਮਿਣ ਜੋਤੀ ਕੋਈ ਕਿਛ ਕਰਿਓ ਦੇਖਾ ਸਿਆਣੀਏ ਨਾਨਕ ਗੁਰਮੁਖ ਨਦਰੀ ਆਇਆ ਹਰੇਕੋ ਸੁਗੜ ਸੁਜਾਣੀਏ ਪੌੜੀ ਤੁਦ ਆਪੇ ਜਗਤ ਪਾਏ ਕੇ ਤੁਦ ਆਪੇ ਧੰਦੇ ਲਾਇਆ ਮੋਠ ਗੌਲੀ ਪਾਏ ਕੇ ਤੁਦ ਆਪ ਜਗਤ ਖੁਆਇਆ ਤਿਸਨਾ ਅੰਦਰ ਅਗਨ ਹੈ ਨਹਿ ਤਿਪਤੇ ਭੁਖਾ ਤਿਹਾਇਆ ਸਹਿਸਾ ਇਹੋ ਸੰਸਾਰ ਹੈ ਮਰ ਜੰਮੇ ਆਏ ਜਾਇਆ ਬਿਨ ਸਤਿਗੁਰ ਮੋਹ ਨ ਟੁੱਟਈ ਸਭੇ ਥੱਕੇ ਕਰਮ ਕਮਾਇਆ ਗੁਰਮਤੀ ਨਾਮ ਤੇ ਆਈਐ ਸੁਖ ਰਜਾ ਜਾ ਤੁਦ ਪਾਇਆ ਕੁੱਲ ਉਧਾਰੇ ਆਪਣਾ ਧਨ ਜਿਣੇ ਦੀ ਮਾਇਆ ਸੋਭਾ ਸੁਰਤ ਸੁਹਾਵਣੀ ਜਿਨ ਹਰ ਸੇਤੀ ਚਿਤ ਲਾਇਆ ਸਲੋਕ ਮਹੱਲਾ ਦੂਜਾ ਅੱਖੀ ਬਾਜੋ ਵੇਖਣਾ ਬਿਨ ਕੰਨਾ ਸੁਣਨਾ ਪੈਰਾਂ ਬਾਜੋ ਚੱਲਣਾ ਬਿਨ ਹੱਥਾਂ ਕਰਨਾ ਜੀਭੇ ਬਾਜੋ ਬੋਲਣਾ ਇਉਂ ਜੀਵਤ ਮਰਨਾ ਨਾਨਕ ਹੁਕਮ ਪਛਾਣ ਕੈ ਤੋ ਖਸਮੇ ਮਿਲਣਾ ਮਹੱਲਾ ਦੂਜਾ ਦਿਸੈ ਸੁਣੀਏ ਜਾਣੀਏ ਸੌ ਨ ਪਾਇਆ ਜਾਏ ਰੋਹਲਾ ਟੁੰਡਾ ਅੰਧਲਾ ਕਿਉਂ ਗੱਲ ਲੱਗੈ ਧਾਏ ਪੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਨਾਨਕ ਕਹਿ ਸਿਆਣੀਏ ਵਕੰਤ ਮਿਲਾਵਾ ਹੋਏ ਪੌੜੀ ਸਦਾ ਸਦਾ ਤੂੰ ਏਕ ਹੈ ਤੁਦ ਦੂਜਾ ਖੇਲ ਰਚਾਇਆ ਹਉਮੈ ਗਰਭ ਪਾਏ ਕੈ ਲੋਭ ਅੰਤਰ ਜਨਤਾ ਪਾਇਆ ਜਿਉਂ ਪਾਵੇ ਤਿਉਂ ਰੱਖ ਤੂੰ ਸਭ ਕਰੇ ਤੇਰਾ ਕਰਾਇਆ ਇੱਕ ਨਾ ਬਖਸੇ ਮੇਲ ਲਹੇ ਗੁਰਮਤੀ ਤੁਦ ਲਾਇਆ ਇੱਕ ਖੜੇ ਕਰੇ ਤੇਰੀ ਚਾਕਰੀ ਬਿਨ ਨਾਵੇ ਹੋਰ ਨਾ ਪਾਇਆ ਹੋਰ ਕਾਰ ਬੇਕਾਰ ਹੈ ਇੱਕ ਸੱਚੀ ਕਾਰ ਲਾਇਆ ਪੁੱਤ ਕਲਤ ਕੁਟੰਬ ਹੈ ਇੱਕ ਅਲਪਿਤ ਰਹੇ ਜੋ ਤੁਦ ਪਾਇਆ ਉਹੇ ਅੰਦਰੋਂ ਬਾਜੋ ਨਿਰਮਲੇ ਸੱਚੇ ਨਾਏ ਸਮਾਇਆ ਸਲੋਕ ਮਹੱਲਾ ਪਹਿਲਾ ਸੋਏ ਨੇ ਕੇ ਪਰਬਤ ਗੁਫਾ ਕਰੀ ਕੈ ਪਾਣੀ ਪਿਆਲ ਕੈ ਬਿਜ ਧਰਤੀ ਕੈ ਆਕਾਸੀ ਉਰਦ ਰਹਾ ਸਿਰ ਭਾਰ ਪੁਰ ਕਰ ਕਾਇਆ ਕੱਪੜ ਪਹਿਰਾਂ ਤੋਬਾ ਸਦਾ ਕਾਰ ਬੰਗਾ ਰਤਾ ਪੀਅਲਾ ਕਾਲਾ ਬੇਦਾ ਕਰੀ ਪੁਕਾਰ ਹੋਏ ਕੁਚੀਲ ਰਹਾ ਮਲ ਧਾਰੀ ਦੁਰਮਤ ਮਤ ਵਿਕਾਰ ਨਾ ਹੋ ਨਾ ਮੈਂ ਨਾ ਹੋਵਾ ਨਾ ਸ਼ਬਦ ਨਾਨਕ ਸ਼ਬਦ ਵਿਚਾਰ ਮਹੱਲਾ ਪਹਿਲਾ ਵਸਰ ਵਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੇ ਅੰਤਰ ਮੈਂ ਲੱਗੀ ਨਹੀਂ ਜਾਣੇ ਬਾਹਰੋਂ ਮਲ ਮਲ ਧੋਵੇ ਅੰਦਾ ਅੰਦਾ ਭੂਲ ਪਿਆ ਜਮ ਜਾਲੇ ਵਸਤ ਪਰਾਈ ਆਪਣੀ ਕਰ ਜਾਣੇ ਹਉਮੈ ਵਿੱਚ ਦੁੱਖ ਘਾਲੇ ਨਾਨਕ ਗੁਰਮੁਖ ਹਉਮੈ ਟੁੱਟੇ ਤਾਂ ਹਰ ਹਰ ਨਾਮ ਤੇ ਆਵੇ ਨਾਮ ਜਪੇ ਨਾਮ ਆਰਾਧੇ ਨਾਮੇ ਸੁਖ ਸਮਾਵੇ ਪਵੜੀ ਕਾਇਆ ਹੰਸ ਸੰਜੋਗ ਮੇਲ ਮਿਲਾਇਆ ਤਿਨਹੀ ਕੀਆ ਬਿਜੋਗ ਜਿਨੋ ਪਾਇਆ ਮੂਰਖ ਭੋਗੇ ਭੋਗ ਦੁੱਖ ਸਬਾਇਆ ਸੁਖੋਂ ਉਠੇ ਰੋਗ ਪਾਪ ਕਮਾਇਆ ਹਰਖੋਂ ਸੋਗ ਬਿਜੋਗ ਉਪਾਏ ਖਪਾਇਆ ਮੂਰਖ ਗਣਤ ਗਣਾਏ ਝਗੜਾ ਪਾਇਆ ਸਤਿਗੁਰ ਹੱਥ ਨਬੇੜ ਝਗੜ ਚੁਕਾਇਆ ਕਰਤਾ ਕਰੇ ਸੋ ਹੋਗਨ ਚੱਲੇ ਚਲਾਇਆ ਸਲੋਕ ਮਹੱਲਾ ਪਹਿਲਾ ਕੂੜ ਬੋਲ ਮਰਦਾਰ ਖਾਏ ਅਵਰੀ ਨੂੰ ਸਮਝਾਵਣ ਜਾਏ ਮੁੱਠਾ ਪਮਹਾਏ ਸਾਥ ਨਾਨਕ ਐਸਾ ਗੂਜਾ ਪੈ ਮਹੱਲਾ ਚੌਥਾ ਜਿਸਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁਖ ਸੱਚ ਲਾਏ ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ ਜੋ ਅੱਗੇ ਤੀਰਥ ਹੋਏ ਤਾਂ ਮਲ ਲਹੈ ਛੱਪੜ ਨਾ ਤੇ ਸਗਵੀ ਮਲ ਲਾਏ ਤੀਰਥ ਪੂਰਾ ਸਤਿਗੁਰੂ ਜੋ ਅੰਦਨ ਹਰ ਹਰ ਨਾਮ ਤੇ ਆਏ ਉਹ ਆਪ ਛੁਟਾ ਕੁਟੰਬ ਸਿਉ ਦੇ ਹਰ ਹਰ ਨਾਮ ਸਭ ਸ੍ਰਿਸ਼ਟ ਛੜਾਏ ਜਨ ਨਾਨਕ ਤਿਸ ਬਲਿਹਾਰਣੇ ਜੋ ਆਪ ਜਪੇ ਅਵਰਾ ਨਾਮ ਜਪਾਏ ਪੌੜੀ ਇੱਕ ਕੰਧ ਮੂਲ ਚੁਣ ਖਾਹੇ ਵਣ ਖੰਡ ਵਾਸਾ ਇੱਕ ਭਗਵਾਂ ਵੇਸ ਕਰ ਫਿਰਹਿ ਜੋਗੀ ਸੰਨਿਆਸਾ ਅੰਦਰ ਤ੍ਰਿਸ਼ਨਾ ਬਹੁਤ ਛਾਦਨ ਭੋਜਨ ਕੀ ਆਸਾ ਬਿਰਥਾ ਜਨਮ ਗਵਾਏ ਨਗਿਰਹੀ ਨਾ ਉਦਾਸਾ ਜਮ ਕਾਲ ਸਿਰਹੁ ਨਾ ਉਤਰੈ ਤਿਰਬਿਧ ਮਨਸਾ ਗੁਰਮਤੀ ਕਾਲ ਨ ਆਵੈ ਨੇੜੇ ਜਾਂ ਹੋਵੈ ਦਾਸਨ ਦਾਸਾ ਸੱਚਾ ਸ਼ਬਦ ਸੱਚ ਮਨ ਘਰ ਹੀ ਮਹਿ ਉਦਾਸਾ ਨਾਨਕ ਸਤਿਗੁਰ ਸੇਵਨ ਆਪਣਾ ਸੇ ਆਸਾ ਤੇ ਨਿਰਾਸਾ ਸਲੋਕ ਮਹੱਲਾ ਪਹਿਲਾ ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪੁਲੀਤ ਜੋ ਰਤ ਮਾ ਪੀਵੈ ਮਾਨਸਾ ਤਿਨ ਕਿਉ ਨਿਰਮਲ ਚੀਤ ਨਾਨਕ ਨਾਉ ਖੁਦਾਏ ਕਾ ਦਿਲ ਹੱਛੇ ਮੁਖਲੇ ਅਵਰ ਦਿਵਾਜੈ ਧੁਨੀ ਕੇ ਝੂਠੇ ਅਮਲ ਕਰੇ ਮਹੱਲਾ ਪਹਿਲਾ ਜਾਹੋ ਨਾਹੀ ਤਾਂ ਕਿਆ ਆਖਾਂ ਕਿਆ ਕਹਿਣਾਈ ਕਿਆ ਹੋਵਾਂ ਕੀਤਾ ਕਰਨਾ ਕਹਿਆ ਕਥਨਾ ਭਰਿਆ ਭਰ ਭਰ ਤੋਵਾਂ ਆਪਣਾ ਬੂਜਾ ਲੋਕ ਬੁਝਾਈ ਐਸਾ ਆਗੂ ਹੋਵਾਂ ਨਾਨਕ ਅੰਦਾ ਹੋਏ ਕੇ ਦੱਸੈ ਰਾਹੇ ਸਭ ਸਮੁਹਾਏ ਸਾਥ ਹੈ ਅੱਗੇ ਗਇਆ ਮੋਹੇ ਮੋਹੇ ਪਾਹੇ ਸੋ ਐਸਾ ਗੁਰੂ ਆਗੂ ਜਾਪੈ ਪੌੜੀ ਮਹਾਰੁਤੀ ਸਭ ਤੂੰ ਘੜੀ ਮੂਰਤ ਵਿਚਾਰਾ ਤੂੰ ਆਪੇ ਗਣਤੇ ਕਿਨੇ ਨਾ ਪਾਇਓ ਸੱਚੇ ਅਲਖਾ ਪਾਰਾ ਪੜਿਆ ਮੂਰਖਾ ਖੀਏ ਜਿਸ ਲੱਭ ਲੋ ਅਹੰਕਾਰਾ ਨਾਉ ਪੜੀਏ ਨਾਉ ਬੂਝੀਏ ਗੁਰਮਤੀ ਵਿਚਾਰਾ ਗੁਰਮਤ ਨਾਮ ਧਨ ਖੱਟਿਆ ਭਗਤੀ ਪਰੇ ਭੰਡਾਰਾ
ਨਿਰਮਲ ਨਾਮ ਮੰਨਿਆ ਅੰਦਰ ਸੱਚੇ ਸਚਿਆਰਾ ਜਿਸਦਾ ਜੀਓ ਪ੍ਰਾਣ ਹੈ ਜਿਸਦਾ ਜੀਓ ਪ੍ਰਾਣ ਹੈ ਅੰਤਰ ਜੋਤ ਅਪਾਰਾ ਸੱਚ ਸਾਹ ਇੱਕ ਤੂੰ ਹੋਰ ਜਗਤ ਵਣਜਾਰਾ ਸਲੋਕ ਮਹੱਲਾ ਪਹਿਲਾ ਮਿਹਰ ਮਸੀਤ ਸਿਦਕ ਮੁਸਲਾ ਹੱਕ ਹਲਾਲ ਕੁਰਾਨ ਸਰਮ ਸੁਨਤ ਸੀਲ ਰੋਜਾ ਮੋ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ ਤਸਬੀ ਜਾਤ ਸੁਭਾਵ ਸੀ ਨਾਨਕ ਰੱਖੈ ਲਾਜ ਮਹੱਲਾ ਪਹਿਲਾ ਹੱਕ ਪਰਾਇਆ ਨਾਨਕਾ ਉਸ ਸੂਰ ਸੁਗਾਏ ਗੁਰ ਪੀਰ ਹਮਾ ਤਾ ਪਰੇ ਜਾ ਮੁਰਦਾਰ ਨ ਖਾਏ ਗੱਲੀ ਪਿਸਤ ਨ ਜਾਈਏ ਛੁਟੇ ਸੱਚ ਕਮਾਏ ਮਾਰਨ ਪਾਏ ਹਰਾਮ ਹੈ ਹੋਏ ਹਲਾਲ ਨ ਜਾਏ ਨਾਨਕ ਗੱਲੀ ਕੂੜੀ ਕੂੜੀ ਕੂੜੋ ਪੱਲੇ ਪਾਏ ਮਹੱਲਾ ਪਹਿਲਾ ਪੰਜ ਨਵਾਜਾ ਵਖਤ ਪੰਜ ਪੰਜਾ ਪੰਜੇ ਨਾਉ ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਸ ਮਨ ਪੰਜਵੀਂ ਸਿਫਤ ਸੁਨਾਏ ਕਰਨੀ ਕਲਮਾ ਆਖ ਕਹਿ ਤਾਂ ਮੁਸਲਮਾਨ ਸਦਾਏ ਨਾਨਕ ਜੇਤੇ ਕੂੜਿਆਰ ਕੂੜੇ ਕੂੜੀ ਪਾਏ ਪੌੜੀ ਇੱਕ ਰਤਨ ਪਦਾਰਥ ਬਣਜ ਦੇ ਇੱਕ ਕੱਚੇ ਦੇ ਵਾਪਾਰਾ ਸਤਿਗੁਰ ਤੁੱਠੇ ਪਾਇਨ ਅੰਦਰ ਰਤਨ ਭੰਡਾਰਾ ਬਿਨ ਗੁਰ ਕਿਨੇ ਨਾ ਲੱਦਿਆ ਅੰਧੇ ਭੌਂਕ ਮੂਏ ਕੁੜਿਆਰਾ ਮਨਮੁਖ ਦੂਜੇ ਪਛ ਮੂਏ ਨਾ ਬੂਝੇ ਵਿਚਾਰਾ ਇੱਕ ਸਵਾਜੋਂ ਦੂਜਾ ਕੋ ਨਹੀਂ ਕਿਸ ਅੱਗੇ ਕਰੇ ਪੁਕਾਰਾ ਇੱਕ ਨਿਰਤਨ ਸਦਾ ਭੌਂਕ ਦੇ ਇੱਕ ਨਾ ਭਰੇ ਤੁਜਾਰਾ ਬਿਨ ਨਾ ਵੈ ਹੋਰ ਤਨ ਨਾਹੀ ਹੋਰ ਵਿਖਿਆ ਸਭ ਛਾਰਾ ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰਨ ਹਾਰਾ ਸਲੋਕ ਮਹੱਲਾ ਪਹਿਲਾ ਮੁਸਲਮਾਨ ਕਹਾਵਣ ਮੁਸਕਲ ਜਾ ਹੋਏ ਤਾਂ ਮੁਸਲਮਾਨ ਕਹਾਵੈ ਅਵਲ ਅਲ ਹੈ ਦੀਨ ਕਰ ਮਿੱਠਾ ਮਸਕਲ ਮਾਨਾ ਮਾਲ ਮੁਸਾਵੈ ਹੋਏ ਮੁਸਲਮ ਦੀਨ ਮਹਾਣੇ ਮਰਨ ਜੀਵਨ ਕਾ ਭਰਮ ਚੁਕਾਵੈ ਰੱਬ ਕੀ ਰਜਾਏ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗਵਾਵੈ ਤੋ ਨਾਨਕ ਸਰਬ ਜੀਆਂ ਮਹਿਰਾਮਤ ਹੋਏ ਤਾਂ ਮੁਸਲਮਾਨ ਕਹਾਵੈ ਮਹੱਲਾ ਚੌਥਾ ਪਰ ਹਰ ਕਾਮ ਕ੍ਰੋਧ ਝੂਠ ਨਿੰਦਾ ਤਜ ਮਾਇਆ ਅਹੰਕਾਰ ਚੁਕਾਵੈ ਤਜ ਕਾਮ ਕਾਮਨੀ ਮੋਹ ਤਜੈ ਤਾਂ ਅੰਜਨ ਮਾਹੇ ਨਿਰੰਜਨ ਪਾਵੈ ਤਜ ਮਾਨ ਅਭਿਮਾਨ ਪ੍ਰੀਤ ਸੁਤ ਦਾਰਾ ਤਜ ਪਿਆਸ ਆਸ ਰਾਮ ਲਿਵ ਲਾਵੈ ਨਾਨਕ ਸਾਚਾ ਮਨ ਵਸੈ ਸਚ ਸਾਚ ਸ਼ਬਦ ਹਰ ਨਾਮ ਸਮਾਵੈ ਪੌੜੀ ਰਾਜੇ ਰਯਤ ਸਿਕਦਾਰ ਕੋਈ ਨ ਰਹਿਸੀਓ ਹਟ ਪਟਣ ਬਾਜ਼ਾਰ ਹੁਕਮੀ ਟਹਿਸੀਓ ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ ਦਰਬ ਭਰੇ ਭੰਡਾਰ ਰੀਤੇ ਇੱਕ ਖਣੇ ਤਾਜੀ ਰਥ ਤੁਖਾਰ ਹਾਥੀ ਪਾਖਰੇ ਬਾਗ ਮਿਲਖ ਕਰ ਬਾਰ ਕਿੱਥੇ ਸੇ ਆਪਣੇ ਤੰਬੂ ਪਲੰਘ ਨਿਵਾਰ ਸਰਾਏ ਚ ਲਾਲਤੀ ਨਾਨਕ ਸੱਚ ਦਾ ਤਾਰ ਸਿਨਾਖਤ ਕੁਦਰਤੀ ਸਲੋਕ ਮਹੱਲਾ ਪਹਿਲਾ ਨਦੀਆਂ ਹੋਵਣ ਧੀਣ ਵਾ ਸੁਮ ਹੋਵੇ ਦੁੱਧ ਘੀਓ ਸਗਲੀ ਧਰਤੀ ਸੱਕਰ ਹੋਵੇ ਖੁਸ਼ੀ ਕਰੇ ਨਿਤ ਜੀਓ ਪਰਬਤ ਸੋਇਨਾ ਰੂਪਾ ਹੋਵੇ ਹੀਰੇ ਲਾਲ ਜੜਾ

ਚੰਦ ਸੂਰਜ ਦੋਏ ਫਿਰਦੇ ਰੱਖੀਏ ਹੈ ਨਿਚਲ ਹੋਵੇ ਥਾਓ ਪੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਓ ਮਹੱਲਾ ਪਹਿਲਾ ਜੇ ਦੇਹ ਦੁਖ ਲਾਈਏ ਪਾਪ ਗ੍ਰਹਿ ਦੋਏ ਰਾਹ ਰਤ ਪੀਣੇ ਰਾਜੇ ਸਿਰੇ ਉੱਪਰ ਰੱਖੀਏ ਏ ਵਹਿ ਜਪੈ ਪਹਾਉ ਪੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਓ ਮਹੱਲਾ ਪਹਿਲਾ ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਓ ਸੁਰਗੈ ਦੀ ਮੋਹਣੀਆਂ ਇਸਤਰੀਆਂ ਹੋਵਨ ਨਾਨਕ ਸਭੋ ਜਾਓ ਪੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਓ ਪਵੜੀ ਬਦ ਫੈਲੀ ਗੈਬਾਨਾ ਖਸਮ ਨਾ ਜਾਣੀ ਸੋ ਕਹੀਏ ਦੇਵਾਨਾ ਆਪ ਨਾ ਪਛਾਣੀ ਕਲਹਿ ਬੁਰੀ ਸੰਸਾਰ ਵਾਦੇ ਖਪੀਐ ਬਿਨ ਨਾਵੇ ਬੇਕਾਰ ਭਰਮੇ ਪਚੀਐ ਰਾਹ ਦੋਵੇਂ ਇੱਕ ਜਾਣੇ ਸੋਈ ਸਿਜ ਸੀ ਕੁਫਰ ਗੋ ਕੁਫਰਾਣੇ ਮਾਇਆ ਦਜ ਸੀ ਸਭ ਦੁਨੀਆਂ ਸੁਭਾਨ ਸੱਚ ਸਮਾਈਐ ਸਿਜੇ ਦਰ ਦੀਵਾਨ ਆਪ ਗਵਾਈਐ ਮਹੱਲਾ ਪਹਿਲਾ ਮਹੱਲਾ ਪਹਿਲਾ ਸਲੋਕ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਵਰਨ ਜੀਵੈ ਕੋਏ ਜੋ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇ ਤਾ ਕਿਛ ਖਾਏ ਰਾਜ ਰੰਗ ਮਾਲ ਰੰਗ ਰੰਗ ਰਤਾ ਨੱਚੈ ਨੰਗ ਨਾਨਕ ਠੱਗਿਆ ਮੁੱਠਾ ਜਾਏ

ਕਹਿ ਧਰਮ ਖੁਜਲੇ ਸੱਚੇ ਸ਼ਬਦ ਸੁਹਾਇਆ। ਸਲੋਕ ਮਹੱਲਾ ਪਹਿਲਾ ਸਾਬਾਹੀ ਸਲਾਹਾ ਜਿਨੀ ਧਿਆਇਆ ਇੱਕ ਮਨ ਸੱਚੇ ਪੂਰੇ ਸੇਈ ਪੂਰੇ ਸਾਹਾ ਵਖਤੇ ਉੱਪਰ ਲੜਮੁਏ ਦੂਜੇ ਬਹੁਤੇ ਰਹਾ ਮਨ ਕੀਆ ਮਤੀ ਖਿੰਡੀਆਂ ਬਹੁਤ ਪਏ ਅਸਗਾਹਾ ਗੋਤੇ ਖਾਏ ਨਾ ਨਿਕਲੇ ਤੀਜੇ ਮੁਹੀ ਗ੍ਰਹਾ ਭੁੱਖ ਤਿਖਾ ਦੋਏ ਪੌਕੀਆਂ ਖਾਦਾ ਹੋਏ ਸਵਾਹ ਪੀ ਖਾਣੇ ਸਿਉ ਦੋਸਤੀ ਚੌਥੇ ਆਈ ਊਂਗ ਅੱਖੀ ਮੀਟ ਪਵਾਰ ਗਇਆ ਪੀ ਉੱਠ ਰਚਿਓਨ ਵਾਦ ਸਹਿ ਵਰਿਆ ਕੀ ਪਿੜ ਬਦੀ ਸਦ ਸਾਬੇ ਵੇਲਾ ਬਖਤ ਸਭ ਜੇ ਅੱਠੀ ਪਾਉ ਹੋਏ ਨਾਨਕ ਸਾਹਿਬ ਮਨ ਵਸੇ ਸੱਚਾ ਨਾਵਣ ਹੋਏ ਮਹੱਲਾ ਦੂਜਾ ਸਹੀ ਪੂਰੇ ਸਾਹ ਜਿਨੀ ਪੂਰਾ ਪਾਇਆ ਅੱਠੀ ਵੇ ਪਰਵਾਹ ਰਹਿਣ ਇੱਕ ਤੇ ਰੰਗ

ਕਿਆ ਹੋਰ ਮੈਂ ਸੱਚ ਸੁਣਾਈਐ ਮੁੱਠੀ ਤੰਦੈ ਚੋਰ ਮਹਿਲ ਨਾ ਪਾਈਐ ਇਹਨੇ ਚਿੱਤ ਕਠੋਰ ਸੇਵ ਗਵਾਈਐ ਜਿਤ ਘੱਟ ਸੱਚ ਨਾ ਪਾਏ ਸੋ ਭੰਨ ਕਢਾਈਐ ਕਿਉਂ ਕਰ ਪੂਰੇ ਵਟ ਤੋਲ ਤੁਲਾਈਐ ਕੋਈ ਨਾ ਆਖੇ ਘੱਟ ਹੋਮੈ ਜਾਈਐ ਲਯਨ ਖਰੇ ਪਰਖ ਦਰ ਬੀ ਨਾਈਐ ਸੌਦਾ ਇੱਕ ਤਹੱਟ ਪੂਰੇ ਗੁਰ ਪਾਈਐ ਸਲੋਕ ਮਹੱਲਾ ਪਹਿਲਾ ਅੱਠੀ ਪਹਿਰ ਅੱਠ ਖੰਡ ਨਾਵਾਂ ਖੰਡ ਸਰੀਰ ਤਿਸ ਵਿੱਚ ਨੌ ਨਿਦ ਨਾਮ ਏਕ ਪਲ ਹੈ ਗੁਣੀ ਗਹੀਰ ਕਰਮਵੰਤੀ ਸਲਾਹਿਆ ਨਾਨਕ ਗੁਰ ਕਰ ਪੀ ਨਾਨਕ ਕਰ ਗੁਰ ਪੀਰ ਚੌਥੇ ਪਹਿਰ ਸੁਬਾਹ ਕੇ ਸੁਰਤਿਆਂ ਉਪਜੈ ਚਾਓ ਤਿਨਾ ਦਰਿਆਵਾ ਸਿਉ ਦੋਸਤੀ ਮਨਮੁਖ ਸੱਚਾ ਨਾਉ ਉਥੇ ਅੰਮ੍ਰਿਤ ਵੰਡੀਐ ਕਰਮੀ ਹੋਏ ਪਸਾਓ ਕੰਚਨ ਕਾਇਆ ਕਸੀਐ ਵੰਨੀ ਚੜੇ ਚੜੇ

ਤਨ ਚਲਾਈਏ ਬਿਨ ਸੱਚੇ ਤਨ ਛਾਰ ਛਾਰ ਰਲਾਈਏ ਬਿਨ ਸੱਚੇ ਸਭ ਦੁੱਖ ਸਭ ਭੁੱਖ ਜੇ ਪੈਜੈ ਪਾ ਖਾਈਏ ਬਿਨ ਸੱਚੇ ਦਰਬਾਰ ਕੂੜ ਨਾ ਪਾਈਏ ਕੂੜੇ ਲਾਲਚ ਲੱਗ ਮਹਿਲ ਖੁਆਈਏ ਸਭ ਜਗ ਠੱਗਿਓ ਠੱਗ ਆਈਏ ਜਾਈਏ ਤਨ ਮਹਿ ਤ੍ਰਿਸ਼ਨਾ ਅੱਗ ਸ਼ਬਦ ਬੁਝਾਈਏ ਸਲੋਕ ਮਹੱਲਾ ਪਹਿਲਾ ਨਾਨਕ ਗੁਰ ਸੰਤੋਖ ਰੱਖ ਧਰਮ ਫੁੱਲ ਫਲ ਗਿਆਨ ਰਸ ਰਸਿਆ ਹਰਿਆ ਸਦਾ ਪੱਕੇ ਕਰਮ ਧਿਆਨ ਪਾਤ

ਨਾਨਕ ਕਰਮ ਹੋਵੇ ਮੁਖ ਮਸਤਕ ਲਿਖਿਆ ਹੋਵੇ ਲੇਖ ਅੱਠ ਸੱਠ ਤੀਰਥ ਗੁਰ ਕੀ ਚਰਣੀ ਪੂਜੈ ਸਦਾ ਵਿਸੇਖ ਹੰਸ ਹੇਤ ਲੋਭ ਕੋਪ।

ਪ੍ਰੀਤ, ਨਾਨਕ ਹੁਕਮ ਚਲਾਈਏ ਸਾਹਿਬ ਲੱਗੀ ਰੀਤ ਪੌੜੀ। ਏਤੇ ਕਹੇ ਵਖਾਣ ਕਹਿ ਕਹਿ ਜਾਵਣਾ, ਵੇਦ ਕਹੇ ਵਖਿਆਣ ਅੰਤ ਨ ਪਾਵਣਾ, ਪੜਿਆ ਨਾਹੀ ਵੇਦ ਬੁਝੀਏ ਪਾਵਣਾ, ਖਟ ਦਰਸ਼ਨ ਕਹਿ ਭੇਖ ਕਿਸੈ ਸੱਚ ਸਮਾਵਣਾ। ਸੱਚ ਸੱਚਾ ਪੁਰਖ ਅਲਖ ਸ਼ਬਦ ਸੁਹਾਵਣਾ, ਮੰਨੇ ਨੌ ਵਿਸਖ ਵਿਸੰਖ ਦਰਗਹਿ ਪਾਵਣਾ, ਖਾਲਕ ਕਉ ਆਦੇਸ਼ ਢਾਡੀ ਗਾਵਣਾ, ਨਾਨਕ ਜੁਗ ਜੁਗ ਏਕ ਮਨ ਵਸਾਵਣਾ। ਸਲੋਕ ਮਹੱਲਾ ਦੂਜਾ, ਮੰਤਰੀ ਹੋਏ ਅਠੂਹਿਆ ਨਾਹੀ ਲੱਗੈ ਜਾਏ, ਆਪਣ ਹੱਥੀ ਆਪਣੇ ਦੇ ਕੁਚਾ ਪੇ ਲਾਏ, ਹੁਕਮ ਪਇਆ ਤੁਰ ਖਸਮ ਕਾ ਅਤੀ ਹੂੰ ਧੱਕਾ ਖਾਏ, ਗੁਰਮੁਖ ਸਿਉ ਮਨਮੁਖ ਅੜੇ ਡੁਬੇ ਹੱਕ ਨਿਆਏ, ਦੂਜਾ ਦੋਹਾਂ ਸਿਰਿਆ ਪੇ ਖਸਮ ਵੇਖੇ ਕਰ ਬਿਓ ਪਾਏ, ਨਾਨਕੇ ਵਹਿ ਜਾਣੀਏ

ਪੁੱਖ ਰਾਜਾ ਰਾਜਨ ਤ੍ਰਿਪਤਿਆ ਸਾਇਰ ਭਰੇ ਕਿਸੁਖ ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾ ਪੁੱਛ ਮਹਲਾ ਦੂਜਾ ਨੇਹ ਫਲੰ ਤਸ ਜਨਮਸ ਜਾਵਤ ਭਰਮ ਨ ਬਿੰਦ ਤੇ ਸਾਗਰੰ ਸੰਸਾਰਸ ਗੁਰ ਪ੍ਰਸਾਦੀ ਤਰਹ ਕੇ ਕਰਨ

ਘਰ ਢਾਡੀ ਵਸਿਆ, ਸੱਚਾ ਕਸ ਖਸਮ ਕਲਾਣ ਕਮਲ ਵਿਗਸਿਆ, ਖਸਮ ਪੂਰਾ ਪਾਏ ਮਨੋ ਰਹਸਿਆ, ਦੁਸ਼ਮਣ ਕੱਢੇ ਮਾਰ ਸਹਿਜਣ ਸੱਜਣ ਸਰਸਿਆ, ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ, ਸੱਚਾ ਸ਼ਬਦ ਵਿਚਾਰ ਕਾਲ ਵਿਦੁਸਿਆ, ਢਾਡੀ ਢਾਡੀ ਕਥਿਆ ਕਥ ਸ਼ਬਦ ਸਵਾਰਿਆ ਨਾਨਕ।

ਲੇਖ ਅੰਦਰ ਪਾਲਿਆ ਸੱਚੇ ਪੁਰਖਾ ਲਖ ਸਿਰਜ ਨਿਹਾਲਿਆ ਔਜੜ ਭੁੱਲੇ ਰਾਹ ਗੁਰ ਵੇਖਾ ਲਿਆ ਸਤਿਗੁਰ ਸੱਚੇ ਵਾਹ ਸੱਚ ਸਮਾਲਿਆ ਪਾਇਆ ਰਤਨ ਕਰਾਹ ਦੀਵਾ ਬਾਲਿਆ ਸੱਚੇ ਸ਼ਬਦ ਸਲਾਹੇ ਸੁਖੀਏ ਸੱਚ ਵਾਲਿਆ ਨਿਡਰਿਆ ਡਰ ਲੱਗ ਗਰਭ ਸੇ ਗਾਲਿਆ ਨਾਭ ਪੁੱਲਾ ਜਗ ਫਿਰੇ ਬੇਤਾਲਿਆ ਸਲੋਕ ਮਹਲਾ ਤੀਜਾ ਪਹਿ ਵਿੱਚ ਜੰਮੈ ਪਹਿ ਮਰੇ ਪੀ ਪਾਉ ਮਨ ਮਹਿ ਹੋਏ ਨਾਨਕ ਪਹਿ ਵਿੱਚ ਜੇ ਮਰੇ ਸਹਿਲਾ ਆਇਆ ਸੋਏ ਮਹਲਾ ਤੀਜਾ ਪਹਿ ਵਿਣ ਜੀਵੈ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਬਿਣ ਨਾਨਕ ਪੈ ਵਣ ਜੇ ਮਰੇ ਮੋਹਿ ਕਾ ਲੈ ਉੱਠ ਜਾਏ ਪੌੜੀ ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ ਸਤਿਗੁਰ ਹੋਏ ਦਿਆਲ ਨਾ ਕਬ ਹੂੰ ਚੂਰੀ ਹੈ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਿਗੁਰ ਹੋਏ ਦਿਆਲ ਤਾਂ ਜਮ ਕਾ ਡਰ ਕਿਹਾ ਸਤਿਗੁਰ ਹੋਏ ਦਿਆਲ ਤਾਂ ਸਦ ਹੋਈ ਸੁਖ ਦੇਹਾ ਸਤਿਗੁਰ ਹੋਏ ਦਿਆਲ ਤਾਂ ਨਵ ਨਿਧ ਪਾਈ ਹੈ ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈ ਹੈ

ਸਗਾਹੀ ਭੇਡਾਂ ਵਾਗੀ ਸਰ ਖੁਆਇਨ ਭਰੀਐਨ ਹੱਥ ਸੁਆਹੀ ਮਾਉ ਪੀਓ ਕਿਰਤ ਗਵਾਇਨ ਟੱਬਰ ਰੋਵਨ ਤਾਹੀ ਉਹਨਾਂ ਪਿੰਡ ਨ ਪੱਤਲ ਕਿਰਿਆ ਨਾ ਦੀਵਾ ਮੂਹੇ ਕਿਤਾਹੂ ਪਾਹੀ ਅੱਠ ਸੱਠ ਤੀਰਥ ਦੇਨ ਨ ਢੋਈ ਬ੍ਰਾਹਮਣ ਅੰਨ ਨ ਖਾਹੀ ਸਦਾ ਕੁਚੀਲ ਰਹੇ ਦਿਨ ਰਾਤੀ ਮੱਥੇ ਟਿੱਕੇ ਨਾਹੀ ਚੁੰਡੀ ਪਾਏ ਬਹਿਨ ਨਿਤ ਮਰਣੇ ਦੜ ਦੀਵਾਣ ਨ ਜਾਹੀ ਲੱਕੀ ਕਾਸੇ ਹੱਥੀ।

ਸੱਚੀ ਸਿਫਤ ਸਲਾਹਾ ਕਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਖਾਧਾ ਰੱਜ ਤਿੰਨ ਸੁਖ ਪਾਇਆ, ਢਾਡੀ ਕਰੇ ਪਸਾਓ।

ਕੋਈ ਨਾ ਲੰਘ ਸਪਾਰ ਭੈ ਪਾਉ ਰੱਖੇ ਰਾਖਿਆ ਪਾਏ ਸਵਾਰ ਰਹਾਉ ਭੈ ਤਨ ਅਗਨ ਭਖੈ ਭੈ ਨਾਲ ਭੈ ਪਾਉ ਘੜੀਏ ਸ਼ਬਦ ਸਵਾਰ ਭੈ ਬਿਨ ਘਾੜਤ ਕੱਚ ਨਿ ਕੱਚ

ਸੁਰਤ ਸਰਮ ਸੁਰਤ ਦੋਇ ਸਸੁਰ ਪਏ ਕਰਨੀ ਕਾਮਣ ਕਰ ਮਨ ਲੈ ਸਾ ਸੰਜੋਗ ਵਿਆਹ ਹੋ ਵਿਜੋਗ ਸਚ ਸੰਤਤ ਕਹੁ ਨਾਨਕ ਜੋਗ ਗੌੜੀ ਮਹੱਲਾ ਪਹਿਲਾ ਪੌਣੇ ਪਾਣੀ ਅਗਨੀ ਕਾ ਮੇਲ ਚੰਚਲ ਚਪਲ ਬੁੱਧ ਕਾ ਖੇਲ ਨੌ ਦਰਵਾਜੇ ਦਸ ਵਾਂ ਦੁਆਰ ਬੁਜਰੇ ਗਿਆਨੀ ਇਹੋ ਵਿਚਾਰ ਖਤਤਾ ਬਕਤਾ ਸੁਨਤਾ ਸੋਈ

ਤਟ ਤੀਰਥ ਜਾਹੀ ਰਤਨ ਪਦਾਰਥ ਘੱਟ ਹੀ ਮਾਹੀ ਪੜ ਪੜ ਪੰਡਤ ਵਾਦ ਵਖਾਣੇ ਪੀਤਰ ਹੋਦੀ ਵਸਤ ਨਾ ਜਾਣੇ ਹੋ ਨਾ ਮੂਆ ਮੇਰੀ ਮੂਈ ਬੁਲਾਏ ਉਹ ਨਾ ਮੂਆ ਜੋ ਰਹਿਆ ਸਮਾਏ ਕਹੋ ਨਾਨਕ ਗੋ

ਨਾਮ ਬਿਸਾਰਤ ਲੈ ਮਨ ਖੋਟ ਸਾਚੇ ਗੁਰ ਕੀ ਸਾਚੀ ਸੀਖ ਤਨ ਮਨ ਸੀਤਲ ਸਾਚ ਪਰੀਖ ਜਲ ਪੁਰਾਇਣ ਰਸ ਕਮਲ ਪਰੀਖ ਸਬਦ ਰਤੇ ਮੀਠੇ ਰਸ ਈਖ ਹੁਕਮ ਸੰਜੋਗੀ ਗੜ ਦਸ ਦੁਆਰ ਪੰਚ ਬਸੈ ਮਿਲ ਜੋਤ ਅਪਾਰ ਆਪ ਤੁਲੇ ਆਪੇ ਵਣਜਾਰ ਨਾਨਕ ਨਾਮ ਸਵਾਰਣ ਹਾਰ ਗੌੜੀ ਮਾਲਾ ਪਹਿਲਾ ਜਾਤੋ ਜਾਏ ਕਹਾਂ ਤੇ ਆਵੇ ਕਹੇ ਉਪਜੇ ਕਹਿ ਜਾਏ ਸਮਾਵੇ ਕਿਉਂ ਬਾਧਿਓ ਕਿਉਂ ਮੁਕਤੀ ਪਾਵੇ ਕਿਉਂ ਅਬਨਾਸੀ ਸਹਿਜ ਸਮਾਵੇ ਨਾਮ ਹਿਰਦੇ ਅੰਮ੍ਰਿਤ ਮੁਖ ਨਾਮ ਨਰ ਹਰ ਨਾਮ ਨਰ ਹਰ ਨਿਹ ਕਾਮ ਰਹਾਓ ਸਹਿਜੇ ਆਵੇ ਸਹਿਜੇ ਜਾਏ ਮਨ ਤੇ ਉਪਜੇ ਮਨ ਮਾਹੇ ਸਮਾਏ ਗੁਰਮੁਖ ਮੁਕਤਾ ਬੰਧ ਨ ਪਾਏ ਸ਼ਬਦ ਵਿਚਾਰ ਛੁਟੇ ਹਰ ਨਾਏ ਤਰਵਰ ਪੰਖੀ ਬਹੁ ਨਿਸਵਾਸ ਸੁਖ ਦੁਖੀਆ ਮਨ ਮੋਹ ਵਿਨਾਸ਼ ਸਾਜ ਬਿਹਾਗ ਤਖੈ ਆਗਾਸ ਦਹਿ ਦਿਸ ਤਾਵੈ ਕਰਮ ਲਿਖਿਆਸ ਨਾਮ ਸਜੋਗੀ ਗੋਇਲ ਥਾਟ ਕਾਮ ਕ੍ਰੋਧ ਫੁਟੈ ਮਿਖ ਬਿਖ ਮਾਟ ਬਿਨ ਵਖਰ ਸੁਨੋ ਘਰ ਹਾਟ ਗੁਰ ਮਿਲ ਖੋਲੈ ਬਜਰ ਕਪਾਟ ਸਾਧੂ ਮਿਲੇ ਪੁਰਬ ਸੰਜੋਗ ਸਚ ਰਹਿਸੇ ਪੂਰੇ ਹਰ ਲੋਗ ਮਨ ਤਨ ਦੇ ਲੈ ਸਹਿਜ ਸੁਭਾਏ ਨਾਨਕ ਤਿਨਕੈ ਲਾਗੋ ਪਾਏ ਗੌੜੀ ਮਹੱਲਾ ਪੰਜਵਾਂ ਕਾਮ ਕ੍ਰੋਧ ਮਾਇਆ ਮਹਿਚੀ ਝੂਠ ਵਿਕਾਰ ਲਾਗੈ ਹਿਤ ਚੀਤ ਪੂੰਜੀ ਲਾਲ ਪਾਪ ਲੋਭ ਕੀ ਕੀਤ ਤਰ ਤਾਰੀ ਮਨ ਨਾਮ ਸੁਚੀਤ ਵਾਹੋ ਵਾਹੋ।

ਨਾਹੀ ਤੁਧ ਭਗਤ ਭੰਡਾਰ ਕੀਆ ਗਰਬ ਨਾਵੈ ਰਾਸ ਜੀਓ ਪਿੰਡ ਸਭ ਤੇਰਾ ਪਾਸ ਤੂੰ ਮਾਰ ਜਵਾਲੈ ਖਸਮ ਮਿਲਾਏ ਜਿਉ ਪਾਵੀ ਤਿਉ ਨਾਮ ਜਪਾਏ ਤੂੰ ਦਾਨਾ ਬੀਨਾ ਸਾਚਾ ਸਿਰ ਮੇਰਾ ਗੁਰਮਤ ਦੇ ਭਰੋਸੈ ਤੇਰਾ ਤਨ ਮਹਿ ਮੈਲ ਨਾਹੀ ਮਨ ਰਾਤਾ ਗੁਰਬਚਨੀ ਸਚ ਸਚ ਸਚ ਸ਼ਬਦ ਪਛਾਤਾ ਤੇਰਾ ਤਾਣ ਨਾਮ ਕੀ ਵਡਿਆਈ ਨਾਨਕ ਰਹਿਣਾ ਭਗਤ ਸਰਣਾਈ ਗੌੜੀ ਮਹੱਲਾ ਪਹਿਲਾ ਜਿਨ ਅਕਥ ਕਹਾਇਆ ਆਪਿਓ ਪਾਇਆ ਅਪੀਓ ਪੀ ਆਇਆ ਅਨ ਭੈ ਵਿਸਰੇ ਨਾਮ ਸਮਾਇਆ ਕਿਆ ਡਰੀਐ ਡਰ ਡਰਹਿ ਸਮਾਨਾ ਪੂਰੇ ਗੁਰ ਕੇ ਸ਼ਬਦ ਪਛਾਨਾ ਰਹਾਉ ਜਿਸ ਨਰ ਰਾਮ ਹਿਰਦੇ ਹਰ ਰਾਸ ਸਹਿਜ ਸੁਭਾਏ ਮਿਲੇ ਸਾਬਾਸ ਜਾਹੇ ਸਵਾਰੇ ਸਾਜ ਬਿਆਲ ਇਤ ਉਤ ਮਨ ਮੁਖ ਬਾਧੈ ਕਾਲ ਅਹਿਨਸ ਰਾਮ ਹਿਰਦੈ ਸੇ ਪੂਰੇ ਨਾਨਕ ਰਾਮ ਮਿਲੇ ਭ੍ਰਮ ਦੂਰੇ ਗੌੜੀ ਮਹੱਲਾ ਪਹਿਲਾ ਜਨਮ ਮਰੈ ਤ੍ਰੈ ਗੁਣ ਹਿਤਕਾਰ ਚਾਰੇ ਬੇਦ ਕਥੈ ਆਕਾਰ ਤੀਨ ਅਵਸਥਾ ਕਹੇ ਵਖਾਨ ਤੁਰੀ ਅਵਸਥਾ ਸਤਿਗੁਰ ਤੇ ਹਰ ਜਾਨ ਰਾਮ ਭਗਤ ਗੁਰ ਸੇਵਾ ਤਰਣਾ ਬਹੁੜ ਜਨਮ ਨਾ ਹੋਏ ਹੈ ਮਰਣਾ ਰਹਾਓ ਚਾਰ ਪਦਾਰਥ ਕਹੇ ਸਭ ਕੋਈ ਸਿਮਰਤ ਸਾਸਤ ਪੰਡਿਤ ਮੁਖ ਸੋਈ ਬਿਨ ਗੁਰ ਅਰਥ ਵਿਚਾਰ ਨ ਪਾਇਆ ਮਨ ਮੁਖ ਮੁਕਤ ਪਦਾਰਥ ਭਗਤ ਹਰ ਪਾਇਆ ਜਾ ਕੇ ਹਿਰਦੇ ਵਸਿਆ ਹਰ ਸੋਈ ਗੁਰਮੁਖ ਭਗਤ ਪ੍ਰਾਪਤ ਹੋਈ ਹਰ ਕੀ ਭਗਤ ਮੁਕਤ ਆਨੰਦ ਗੁਰਮਤ ਪਾਏ ਪਰਮਾਨੰਦ ਜਿਨ ਪਾਇਆ ਗੁਰ

ਕੀਤਰ ਨਿਪਜੈ ਕਾਹੇ ਕੰਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਾਹੇ ਨਾ ਜਾਣੀ ਔਗਣ ਮੇਰੇ ਰਹਾਓ ਕੇਤੇ ਰੁੱਖ ਬਿਰਖ ਹਮ ਚੀਨੇ ਕੇਤੇ ਪਸ਼ੂ ਉਪਾਏ ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ ਹਟ ਪਟਣ ਬਿਜ ਮੰਦਰ ਭੰਨੇ ਕਰ ਚੋਰੀ ਘਰ ਆਵੇ ਅੱਗੋਂ ਦੇਖੈ ਪਿੱਛੋਂ ਦੇਖੈ ਤੁਝ ਤੇ ਕਹਾਂ ਛਪਾਵੇ ਤਟ ਤੀਰਥ ਹਮ ਨਵ ਖੰਡ ਦੇਖੇ ਹਟ ਪਟਣ ਬਾਜ਼ਾਰਾ ਲੈ ਕੇ ਤੱਕੜੀ ਤੋਲਣ ਲਾਗਾ ਘੱਟ ਹੀ ਮਹਿ ਵਣਜਾਰਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ।

ਓਕਲ ਹੋਵਾ ਅੰਬ ਬਸਾਂ ਸਹਿਜ ਸ਼ਬਦ ਵਿਚਾਰ ਸਹਿਜ ਸੁਭਾਏ ਮੇਰਾ ਸੋਹ ਮਿਲੈ ਦਰਸ਼ਨ ਰੂਪ ਅਪਾਰ ਮਛਲੀ ਹੋਵਾ ਜਲ ਬਸਾਂ ਜੀ ਜੰਤ ਸਭ ਸਾਰ ਔਰ ਵਾਰ ਮੇਰਾ ਸੋਹ ਵਸੈ ਹੋਂ ਮਿਲੈ।

ਸਦਾ ਪ੍ਰਭ ਸਭ ਬਿਧ ਆਪੇ ਜਾਣੇ ਹੁਕਮੈ ਮੇਲੇ ਸ਼ਬਦ ਪਛਾਣੇ ਸਤਿਗੁਰ ਕੇ ਭੈ ਭਰਮ ਭਉ ਜਾਏ ਪੈਰਾ ਚੈ ਸਚ ਰੰਗ ਸਮਾਏ ਰਹਾਓ ਗੁਰ ਮਿਲੀਏ ਹਰ ਮਨ ਭੈ ਮਨ ਵਸੈ ਸੁਭਾਏ।

ਵਿਸਰੈ ਜੇ ਤੁਧ ਆਪ ਭੁਲਾਏ ਤਿੰਨ ਤੂੰ ਵਿਸਰੈ ਜੇ ਤੁਝੇ ਪਾਏ ਤਿੰਨ ਤੂੰ ਵਿਸਰੈ ਜੇ ਦੂਜੇ ਪਾਏ ਮਨਮੁਖ ਗਿਆਨੀ ਜੋਨੀ ਪਾਏ ਜਿਨ ਇੱਕ ਮਨ ਤੁਠਾ ਸੇ ਸਤਿਗੁਰ ਸੇਵਾ ਲਾਏ ਇੱਕ ਜਿਨ ਇੱਕ ਮਨ ਤੁਠਾ ਤਿੰਨ ਹਰ ਮਨ ਵਸਾਏ ਗੁਰਮਤੀ ਹਰ ਨਾਮ ਸਮਾਏ ਜਿਨਾ ਪੋਤੇ ਪੁੰਨ ਸੇ ਗਿਆਨ ਵਿਚਾਰੀ ਜਿਨਾ ਪੋਤੇ ਪੁੰਨ ਤਿੰਨ ਹਮੈ ਮਾਰੀ ਨਾਨਕ ਜੋ ਨਾਮ ਰਤੇ ਤਿੰਨ ਕੋ ਬਲਿਹਾਰੀ ਗੌੜੀ ਗੁਆਰੇਰੀ ਮਹੱਲਾ ਤੀਜਾ ਤੂੰ ਅਕਥ ਕਿਉ ਕਥਿਆ ਜਾਹੇ ਗੁਰ ਸ਼ਬਦ ਮਾਰਨ ਮਨ ਮਾਹੇ ਸਮਾਹੇ ਤੇਰੇ ਗੁਣ ਅਨੇਕ ਕੀਮਤ ਨਹਿ ਪਾਹੇ ਜਿਸ ਕੀ ਬਾਣੀ ਤਿਸ ਮਾਹੇ ਸਮਾਣੀ ਤੇਰੀ ਅਕਥ ਕਥਾ ਗੁਰ ਸ਼ਬਦ ਵਖਾਣੀ ਰਹਾਉ ਜਹ ਸਤਿਗੁਰ ਤਹਿ ਸਤਸੰਗਤ ਬਣਾਈ ਜਹ ਸਤਿਗੁਰ ਸਹਿਜੇ ਹਰ ਗੁਣ ਗਾਈ ਜਹ ਸਤਿਗੁਰ ਤਹਾਂ ਹਉਮੈ ਸ਼ਬਦ ਜਲਾਈ ਗੁਰਮੁਖ ਮੇ ਸੇਵਾ ਮਹਿਲੀ ਥਾਉ ਪਾਏ ਗੁਰਮੁਖ ਅੰਤਰ ਹਰ ਨਾਮ ਵਸਾਏ ਗੁਰਮੁਖ ਭਗਤ ਹਰ

ਬੰਧਨ ਤੋੜ, ਬੁਲਾਵੀ ਰਾਮ ਮਨ ਮੇ ਲਾਗੇ ਸਾਚ ਧਿਆਨ, ਮਿਟੇ ਕਲੇਸ਼ ਸੁਖੀ ਹੋਏ ਰਹੀਐ, ਸਦਾਤਾ ਸਤਿਗੁਰ ਕਹੀਐ। ਸੋ ਸੁਖਦਾਤਾ ਜੇ ਨਾਮ ਜਪਾਵੇ, ਕਰ ਕਿਰਪਾ ਤੇ ਸੰਗ ਮਲਾਵੇ ਰਹਾਉ। ਜਿਸ ਹੋਏ ਦਿਆਲ ਤਿਸ ਆਪ ਮਿਲਾਵੇ, ਸਰਬਨਿਧਾਨ ਗੁਰੂ ਤੇ ਪਾਵੇ ਆਪ ਤਿਆਗ, ਮਿਟੇ ਆਵਣ ਜਾਣ ਆਉ, ਸਾਧਕੇ ਸੰਗ ਪਾਰ ਬ੍ਰਹਮ ਪਛਾਣ ਆਉ। ਜਨ ਉਪਰ ਪ੍ਰਭੈ ਦਿਆਲ, ਜਨ ਕੀ ਟੇਕ ਏਕ ਗੋਪਾਲ, ਏਕਾ ਲਿਵ ਏਕੋ ਮਨ ਭਾਉ, ਸਰਬਨਿਧਾਨ ਜਨ ਕੈ ਹਰਣਾਉ। ਪਾਰ ਬ੍ਰਹਮ ਸਿਉਂ ਲਾਗੀ ਪ੍ਰੀਤ, ਨਿਰਮਲ ਕਰਣੀ ਸਾਚੀ ਰੀਤ, ਗੁਰਪੂਰੇ ਮਿਟਿਆ ਅੰਧਿਆਰਾ, ਨਾਨਕਾ ਪ੍ਰਭ ਅਪਰੇ ਅਪਾਰਾ, ਗੌੜੀ ਗੁਵਾਰੇ ਰੀ ਮਹੱਲਾ ਪੰਜਵਾ। ਜਿਸ ਮਨ ਵਸੈ ਤਰੇ ਜਨ ਸੋਏ, ਜਾਂ ਕੈ ਕਰਮ ਪੁਰਾਪਤ ਹੋਏ, ਦੁਖ ਰੋਗ ਕਛ ਭਾਉ ਨਾ ਵਿਆਪੇ, ਅੰਮ੍ਰਿਤ ਰਾਮ ਹਿਰਦੇ ਮੈਂ ਜਾਪੇ, ਅੰਮ੍ਰਿਤ ਨਾਮ ਹਿਰਦੇ ਹਰ ਜਾਪੇ, ਪਾਰ ਬ੍ਰਹਮ ਪਰਮੇਸ਼ਰ ਧਿਆਈਏ, ਗੁਰਪੂਰੇ ਤੇ ਮਤ ਪਾਈਏ ਰਹਾਉ। ਕਰਨ ਕੋ ਰਾਮ ਹਰ ਦਿਆਲ, ਜੀ ਜੰਤ ਸਗਲੇ ਪ੍ਰਤਪਾਲ, ਅਗਮਿਆ ਗੋਚਰ ਸਦਾ ਬੇਅੰਤਾ, ਸਿਮਰਮਣਾ ਪੂਰੇ ਗੁਰਮੰਤਾ, ਜਾਂ ਕੀ ਸੇਵਾ ਸਰਬਨਿਧਾਨ, ਪ੍ਰਭ ਕੀ ਪੂਜਾ ਪਾਈਏ ਮਾਨ। ਜਾਂ ਕੀ ਟਹਿਲ ਨਾ ਬਿਰਥੀ ਜਾਏ, ਸਦਾ ਸਦਾ ਹਰ ਕੇ ਗੁਣ ਗਾਏ, ਕਰ ਕਿਰਪਾ ਪ੍ਰਭ ਅੰਤਰ ਜਾਮੀ, ਸੁਖ ਨਿਧਾਨ ਹਰ ਲਖ ਸੁਆਮੀ। ਜੀ ਜੰਤ ਤੇਰੀ ਸੁਰਣਾਈ, ਨਾਨਕ ਨਾ ਮਿਲੇ ਵਡਿਆਈ, ਗੌੜੀ ਗੁਵਾਰੇ ਰੀ ਮਹੱਲਾ ਪੰਜਵਾ। ਜੀ ਜੁਗਤ ਜਾਂ ਕਿਹੈ ਹਾਥ, ਸੋ ਸਿਮਰੋ ਅਨਾਥ ਕੋ ਨਾਥ, ਪ੍ਰਭ ਚਿਤ ਆਏ ਸਭ ਦੁੱਖ ਜਾਏ, ਭਏ ਸਭ ਬਿਣਸੇ ਹਰ ਕੇ ਨਾਏ, ਬਿਨ ਹਰ ਭਉ ਕਾਹੇ ਕਾ ਮਾਨੈ, ਹਰ ਬਿਸਰਤ ਕਾਹੇ ਸੁਖ ਜਾਨੈ ਰਾਉ। ਜਿਨ ਧਾਰੇ ਬਹੁਤ ਦਰਣ ਆਗਾਸ, ਜਾਂ ਕੀ ਜੋਤ ਜੀ ਪ੍ਰਗਾਸ, ਜਾਂ ਕੀ ਬਖਸ਼ਣਾ ਮੇਟੇ ਕੋਏ, ਸਿਮਰ ਸਿਮਰ ਪ੍ਰਭ ਨਿਰਭਉ ਹੋਏ, ਆਠ ਪੈਰ ਸਿਮਰੋ ਪ੍ਰਭ ਨਾਮ, ਅਨਕ ਤੀਰਥ ਮਜਨ ਇਸ਼ਨਾਨ, ਪਰ ਬ੍ਰਹਮ ਕੀ ਸਰਣੀ ਪਾਹੇ, ਕੋਟ ਕਲੰਕ ਖਿਨਮੈ ਮਿਟ ਜਾਹੇ, ਬਿਹ ਮੋਤਾਜ ਪੂਰਾ ਪਾਤਸ਼ਾਹੋ, ਪ੍ਰਭ ਸੇਵਕ ਸਾਚਾ ਵੇਸਾਹੋ, ਗੁਰਪੂਰੇ ਰਾਖੇ ਦੇਹਾਥ, ਨਾਨਕ ਪਾਰ ਬ੍ਰਹਮ ਸਮਰਾਥ, ਗੌੜੀ ਗੁਵਾਰੇ ਰੀ ਮਹੱਲਾ ਪੰਜਵਾ। ਗੁਰਪ੍ਰਸਾਦ ਨਾਮ ਮਨ ਲਾਗਾ, ਜਨਮ ਜਨਮ ਕਾ ਸੋਇਆ ਜਾਗਾ, ਅੰਮ੍ਰਿਤ ਗੁਣ ਉਚਰੈ ਪ੍ਰਭ ਬਾਣੀ, ਪੂਰੇ ਗੁਰ ਕੀ ਸੁਮਤ ਪੁਰਾਣੀ, ਪ੍ਰਭ ਸਿਮਰਤ ਕੁਸਲ ਸਭ ਪਾਏ, ਘਰ ਬਾਰ ਸੁਖ ਸਹਿ ਸੁਭਾਏ ਰਾਮ। ਸੋਈ ਪਛਾਤਾ ਜਿਨੇ ਉਪਾਇਆ, ਕਰ ਕਿਰਪਾ ਪ੍ਰਭ ਆਪ ਮਿਲਾਇਆ, ਬਹਾਂ ਪਕਰ ਲੀਨੋ ਕਰ ਆਪਣਾ, ਹਰ ਹਰ ਕਥਾ ਸਦਾ ਜਪ ਜਪਣਾ, ਤੰਤਰ ਮੰਤਰ ਔਖਦ ਪੁਨੈ ਚਾਰ, ਹਰ ਹਰ ਨਾਮ ਜੀ ਪ੍ਰਾਣ ਉਧਾਰ, ਸਾਚਾ ਧਨ ਪਾਇਓ ਹਰ ਰੰਗ, ਦੁੱਤਰ ਤਰੇ ਸਾਧ ਕੈ ਸੰਗ, ਸੁਖ ਬੈਸੋ ਸੰਤ ਸਜਨ ਪਰਵਾਰ, ਹਰ ਤਨ ਖਟਿਓ ਜਾਂ ਕਾ ਨਹਿ ਸੁਮਾਰ, ਜਿਸੇ ਪ੍ਰਾਪਤ ਤਿਸ ਗੁਰ ਦੇ, ਨਾਨਕ ਬਿਰਥਾ ਕੋਈ ਨਾਹੀ, ਗੌੜੀ ਗੁਵਾਰੇ ਰੀ ਮਹੱਲਾ ਪੰਜਵਾ। ਹਸਤ ਪਨੀਤ ਹੋਏ ਤਤਕਾਲ, ਬਿਨ ਸਜਾਏ ਮਾਇਆ ਜੰਜਾਲ, ਰਸ ਨਾਰਮੋ ਰਾਮ ਗੁਣ ਨੀਤ, ਸੁਖ ਭਾਵੋ ਸੁਖ ਪਾਵੋ ਮੇਰੇ ਭਾਈ ਮੀਤ, ਲੇਖਾ ਲੇਖਨ ਕਾਗਦ ਮਸਵਾਣੀ, ਰਾਮ ਨਾਮ ਹਰਿ ਅੰਮ੍ਰਿਤ ਬਾਣੀ ਰਾਉ, ਇਹ ਕਾਰਜ ਤੇਰੇ ਜਾਹੇ ਵਿਕਾਰ, ਸਿਮਰਤ ਰਾਮ ਨਾਹੀ ਜਮ ਮਾਰ, ਧਰਮ ਰਾਖੇ ਦੂਤ ਨਾ ਜੋਹੇ, ਮਾਇਆ ਮਗਨ ਨਾ ਕਛੂਏ ਮੋਹੈ,

ਸੋ ਰਾਮ ਨਾਮ ਹਿਰਦੇ ਪ੍ਰਵੇਸ ਜਾਂ ਕੇ ਮਾਥੇ ਹੋ ਨਿਧਾਨ ਸੋਈ ਪੁਰਖ ਜਪੈ ਭਗਵਾਨ ਆੜ ਪੈਰ ਹਰ ਹਰ ਗੁਣ ਗਾਓ ਕਹੁ ਨਾਨਕੋਂ ਤਿਸ ਬਲ ਜਾਉ ਰਾ ਗੌੜੀ ਗੁਵਾਰੇਰੀ ਮਹੱਲਾ ਪੰਜਵਾਂ ਚੌਪ ਦੇ ਦੋਪ ਦੇ ਇੱਕ ਓ ਓਂਕਾਰ ਸਤਿਗੁਰ ਪ੍ਰਸਾਦ ਜੋ ਪੁਰ ਆਇਓ ਸੋਈ ਆਪਣਾ ਜੋ ਤਜ ਛੋਡਣ ਤਿਸ ਸਿਓ ਮਨ ਰਚਨਾ ਕਹੋ ਗੁਸਾਈ ਮਿਲੀਏ ਕਿਹੇ ਜੋ ਬਿਰਾਜ ਤਿਸ ਸਿਓ ਨੇਰਾ ਝੂਠ ਬਾਸਾ ਸਚ ਕਰ ਜਾਤੀ ਸਤ ਹੋਵਨ ਮਨ ਲੱਗੇ ਨਾ ਰਾਤੀ ਬਾਵੇ ਮਾਰਗ ਟੇਢਾ ਚੱਲਣਾ ਸਿੱਧਾ ਛੋੜਿਆ ਪੂਠਾ ਬੁਨਣਾ ਦੁਹਾਂ ਸਰਿਆ ਕਾਇਆ ਪਸੁਆਮੀ ਖੇਲੈ ਬਿਗਸੈ ਅੰਤਰ ਜਾਮੀ ਦੋਹਾ ਸਿਰਿਆ ਕਾ ਖਸਮ ਪ੍ਰਭ ਸੋਈ ਜਿਸ ਮੇਲੇ ਨਾਨਕ ਸੋ ਮੁਕਤਾ ਹੋਈ ਗੌੜੀ ਗੁਵਾਰੇ ਦੀ ਮਹੱਲਾ ਪੰਜਵਾਂ ਕਲ ਯੁਗ ਮੈਂ ਮਿਲਿਆ ਏ ਸੰਯੋਗ ਜਿਚਰ ਆਗਿਆ ਤਿਚਰ ਭੋਗੈ ਭੋਗ ਜਲਣਾ ਪਾਈਏ ਰਾਮ ਸੁਨੇਹੀ ਕਿਰ ਸੰਯੋਗ ਸਤੀ ਉਠ ਹੋਈ ਰਾ ਦੇਖਾ ਦੇਖੀ ਮਨ ਹਟ ਜਲ ਜਾਈਏ ਪ੍ਰਭ ਸੰਗ ਨਾ ਪਾਵੇ ਬਹੁ ਜੂਨ ਭਵਾਈਏ ਸੀਲ ਸਿੰਘ ਪ੍ਰਿਓ ਆਗਿਆ ਮਾਨੇ ਤਿਸ ਨਾਰੀ ਕੋ ਦੁੱਖ ਨਾ ਜਮਾਨੇ ਕਹੁ ਨਾਨਕ ਜਿਨ ਪ੍ਰਿਓ ਪਰਮੇਸ਼ਰ ਘਰ ਜਾਣੇ ਆ ਧਨ ਸਤੀ ਦਰਗਹਿ ਪਰਵਾਨੇ ਆ ਗੌੜੀ ਗੁਵਾਰੇ ਰੀ ਮਹਲਾ ਪੰਜਵਾਂ ਹਮ ਧਨਵੰਤ ਪਾਖਟ ਸਚ ਨਾਏ ਹਰ ਗੁਣ ਗਾਵੇ ਸਹਿਜ ਸੁਭਾਏ ਰਾ ਪਿਓ ਦਾਦੇ ਕਾ ਖੋਲ ਡਿੱਠਾ ਖਜਾਨਾ ਤਾਂ ਮੇਰੇ ਮਨ ਭਇਆ ਨਿਧਾਨਾ ਰਤਨ ਲਾਲ ਜਾਂ ਕਾ ਕਛੂ ਨਾ ਮੋਲ ਭਰੇ ਭੰਡਾਰਿਆ ਖੂਟਿਆ ਤੋਲ ਖਾਵੇ ਖਰਚੈ ਰਲ ਮਿਲ ਪਾਈ ਧੂਟ ਨ ਆਵੈ ਵੱਧ ਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਖਾਈ ਸੋਏ ਤੁਖ ਜਾਨੇ ਲਿਆਰ ਲਾਏ ਗੌੜੀ ਮਹੱਲਾ ਪੰਜਵਾਂ ਡਰ ਡਰ ਮਰਤੇ ਜਬ ਜਾਨੀਏ ਦੂਰ ਦੂਰ ਡਰ ਚੂਕਾ ਦੇਖਿਆ ਭਰਪੂਰ ਸਤਿਗੁਰ ਆਪਣੇ ਕੋਬਲ ਹਾਰੇ ਛੁੱਡ ਨ ਜਾਈ ਸਰਪਰ ਤਾਰੇ ਰਾ ਦੁਖਾ ਰੋਗਾ ਸੋਗ ਬਿਸਰੇ ਜਬ ਨਾਮ ਸਦਾ ਆਨੰਦ ਜਾਂ ਹਰ ਗੁਣ ਗਾਮ ਬੁਰਾ ਭਲਾ ਕੋਈ ਨਾ ਕਹੀ ਜੈ।

ਸੁਖ ਪਾਵੈ ਸਾਚੇ ਦਰਬਾਰ। ਗੌੜੀ ਮਹੱਲਾ ਪੰਜਵਾਂ। ਜਾਂ ਕਾ ਮੀਤ ਸਾਜਨ ਹੈ ਸਮੀਆ, ਤਿਸ ਜਨ ਕੋ ਕਹੋ ਕਾ ਕੀ ਕਮੀਆ। ਜਾਂ ਕੀ ਪ੍ਰੀਤ ਗੋਬਿੰਦ ਸਿਉ ਲਾਗੀ, ਦੁਖ ਦਰਦ ਭ੍ਰਮਤਾ ਕਾ ਭਾਗੀ ਰਾ। ਜਾਂ ਕੋ ਰਸ ਹਰ ਰਸ ਹੈ ਆਇਓ, ਸੋ ਅਨ ਰਸ ਨਾਹੀ ਲਪਟਾਇਓ। ਜਾਂ ਕਾ ਗਇਆ ਦਰਗਹਿ ਚੱਲੈ, ਸੋ ਕਿਸ ਕੋ ਨਦਰ ਲੈ ਆਵੇ ਤੱਲੈ। ਜਾਂ ਕਾ ਸਭ ਕਿਛ ਤਾਂ ਕਾ ਹੋਏ, ਨਾਨਕ ਤਾਂ ਕੋ ਸਦਾ ਸੁਖ ਹੋਏ। ਗੌੜੀ ਮਹੱਲਾ ਪੰਜਵਾਂ। ਜਾਂ ਕਹਿ ਦੁੱਖ ਸੁਖ ਸਮ ਕਰ ਜਾਪੇ, ਤਾਂ ਕੋ ਕਾੜਾ ਕਹਾਂ ਬਿਆਪੇ। ਸਹਿਜ ਆਨੰਦ ਅਰ ਸਾਧੂ ਮਾਹੇ ਆਗਿਆਕਾਰੀ।

ਜਾਏ ਜਾਂ ਕਹਿ ਬਿਨ ਸਿਉ ਮਨ ਤੇ ਫਰਮਾ ਤਾਂ ਕਹਿ ਕਛੂ ਨਾਹੀ ਡਰ ਜਮਾ ਜਾਂ ਕਹਿ ਹਿਰਦੇ ਦੀਓ ਗੁਰਨਾਮਾ ਕਉ ਨਾਨਕ ਤਾਂ ਕਹਿ ਸੁਲ ਨਿਧਾਨਾ ਗੌੜੀ ਮਹੱਲਾ ਪੰਜਵਾਂ ਅਗਮ ਰੂਪ ਕਾ ਮਨ ਮੈਂ ਥਾਮਾ ਅਗਮ ਰੂਪ ਕਾ ਮਨ ਮੈਂ ਥਾਨਾ ਗੁਰਪ੍ਰਸਾਦ ਕਿਨ ਵਿਰਲੇ ਜਾਨਾ ਸਹਿਜ ਕਥਾ ਕੇ ਅੰਮ੍ਰਿਤ ਕੁੰਟਾ ਜਿਸੇ ਪ੍ਰਾਪਤ ਤਿਸ ਲੈ ਪੁੰਚਾ ਰਹਾ ਅਨਹਤ ਬਾਣੀ ਥਾਨ ਨਿਰਾਲਾ ਤਾਂ ਕੀ ਧੁਨ ਮੋਹੇ ਗੋਪਾਲਾ ਤੈ ਸਹਿਜ ਅਖਾਰੇ ਅਨੇਕੇ ਅਨੰਤਾ ਪਰ ਬ੍ਰਹਮ ਕੇ ਸੰਗੀ ਸੰਤਾ ਹਰਖ ਅਨੰਤ ਸੋਗ ਨਹੀਂ ਬੀਆ ਸੋ ਘਰ ਗੁਰੂ ਨਾਨਕ ਕੋ ਦੀਆ ਗੌੜੀ ਮਹੱਲਾ ਪੰਜਵਾਂ ਕਵਣ ਰੂਪ ਤੇਰਾ ਰਾਧੋ ਕਵਣ ਜੋਗ ਕਾਇਆ ਲੈ ਸਾਧੋ ਕਵਣ ਗੁਣ ਜੋ ਤੁਝ ਲੈ ਗਾਵੋ ਕਵਣ ਬੋਲ ਪਰ ਬ੍ਰਹਮ ਰਿਜਾਵੋ ਰਹਾਉ

ਸੁਨਾਮ ਹਉਮੈ ਮਲ ਖੋਏ। ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਾਲ, ਜਿਸ ਕਰ ਕਿਰਪਾ ਸਤਿਗੁਰ ਮਿਲੇ ਦਿਆਲ। ਤਿਸ ਹੀ ਗੁਣ ਤਿੰਨ ਹੀ ਪ੍ਰਭ ਜਾਤਾ, ਜਿਸ ਕੀ ਮਾਨ ਲੇ ਸੁਖਦਾਤਾ ਰਹਾਉ। ਦੂਜਾ ਅੰਗੌੜੀ ਮਹੱਲਾ ਪੰਜਵਾ, ਆਪਨ ਤਨ ਨਹੀਂ ਜਾਂਕੂ ਗਰਬਾ, ਰਾਜ ਮਿਲਖ ਨਹੀਂ ਆਪਨ ਧਰਬਾ। ਆਪਨ ਨਹੀਂ ਕਾਂਕੋ ਲਪਟਾਇਓ, ਆਪਨ ਨਾਮ ਸਤਿਗੁਰ ਤੇ ਪਾਇਓ ਰਾਉ। ਸੋਤ ਬਣਤਾ ਆਪਨ ਨਹੀਂ ਭਾਈ ਇਸ਼ਟ ਮੀਤ, ਆਪ ਬਾਪ ਨਾ ਮਾਈ ਸੋਨਾ ਰੂਪਾ ਫੁਨ ਨਹੀਂ ਦਾਮ। ਹੈ ਵਰ ਗੈਵਰ ਆਪਨ ਨਹੀਂ ਕਾਮ, ਕਹੋ ਨਾਨਕ ਜੋ ਗੁਰ ਬਖਸ਼ ਮਿਲਾਇਆ। ਤਿਸ ਕਾ ਸਭ ਕਿਛ ਜਿਸ ਕਾ ਹਰ ਰਾਇਆ। ਗੌੜੀ ਮਹੱਲਾ ਪੰਜਵਾ, ਗੁਰ ਕੇ ਚਰਨ ਉਪਰ ਮੇਰੇ ਮਾਥੇ, ਤਾਂ ਤੇ ਦੁੱਖ ਮੇਰੇ ਸਗਲੇ ਲਾਥੇ। ਸਤਿਗੁਰ ਆਪਣੇ ਕੋ ਕੁਰਬਾਨੀ, ਆਤਮ ਚੀਨ ਪਰਮ ਰੰਗ ਮਾਨੀ ਰਾਉ। ਚਰਨ ਰੇਨ ਗੁਰ ਕੀ ਮੁਖ ਲਾਗੀ, ਆਉ ਬੁੱਧ ਤਿੰਨ ਸਗਲ ਤਿਆਗੀ।

ਅਸ਼ਟਪਦੀ ਸਿਮਰੋ ਸਿਮਰ ਸਿਮ ਸੁਖ ਪਾਵੋ ਕਲ ਕਲੇਸ਼ ਤਨ ਮੈਂ ਮਿਟਾਵੋ ਸਿਮਰੋ ਜਸ ਬਸੰਬਰ ਏਕੇ ਨਾਮ ਜਪਤ ਗੰਤ ਅਨੇਕੇ ਵੇਦ ਪ੍ਰਾਂਤ

ਪ੍ਰਭ ਕਹਿ ਸਿਮਨ ਰਿਦ ਸਿਦ ਨਾਉ ਨਿਦ ਪ੍ਰਭ ਕਹਿ ਸਿਮਨ ਗਿਆਨ ਧਿਆਨ ਤਦ ਬੁੱਧ ਪ੍ਰਭ ਕਹਿ ਸਿਮਨ ਜਪਤਾ ਪੂਜਾ ਪ੍ਰਭ ਕਹਿ ਸਿਮਨ ਬਿਨ ਸੇ ਦੂਜਾ ਪ੍ਰਭ ਕਹਿ ਸਿਮਨ ਤੀਰਥ ਇਸ਼ਨਾਨੀ ਪ੍ਰਭ ਕਹਿ ਸਿਮਨ ਦਰਗੇ ਮਾਨੀ ਪ੍ਰਭ ਕਹਿ ਸਿਮਨ ਹੋਰ ਸੁਭਲਾ ਪ੍ਰਭ ਕਹਿ ਸਿਮਨ ਸੁਫਲ ਫਲਾ ਸੇ ਸਿਮਰੇ ਜਨਿਆਪ ਸਿਮਰਾਏ ਨਾਨਕ ਤਾਂ ਕੋ ਲਾਗੋ ਪਾਏ ਪ੍ਰਭ ਕਹਿ ਸਿਮਨ ਸਭ ਤੇ ਉੱਚਾ ਪ੍ਰਭ ਕਹਿ ਸਿਮਨ ਉਦਰੇ ਮੋਚਾ ਪ੍ਰਭ ਕਹਿ ਸਿਮਨ ਤਿਸ਼ਨਾ ਬੂਜੇ ਪ੍ਰਭ ਕਹਿ ਸਿਮਨ ਸਭ ਕਹਿ ਸਿਜੇ ਪ੍ਰਭ ਕਹਿ ਸਿਮਨ ਨਹਿਨ ਜਮ ਤ੍ਰਾਸਾ ਪ੍ਰਭ ਕਹਿ ਸਿਮਨ ਪੂਰਨ ਆਸਾ ਪ੍ਰਭ ਕਹਿ ਸਿਮਨ ਮਨ ਕੀ ਮਲ ਜਾਏ ਅੰਤ ਨਾ ਰਿਤ ਮੈਂ ਸਮਾਏ ਪ੍ਰਭ ਜੀ ਬਸੇ ਸਾਧਕ ਰਸਨਾ ਨਾਨਕ ਜਨਕਾ ਦਾਸਾਂ ਦਸਨਾ ਪ੍ਰਭ ਕੋ ਸਿਮਰੇ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰ ਸੇ ਜਨ ਪਰਵਾਨ ਪ੍ਰਭ ਕੇ ਸਿਮ ਪੁਰਖ ਪ੍ਰਧਾਨ ਪ੍ਰਭ ਕੇ ਸਿਮ ਸੇਵ ਮਹਤਾਜੇ ਪ੍ਰਭ ਕੇ ਸਿਮ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮ ਸਦਾ ਬਨਾਸੀ ਸਿਮਰ ਤੇ ਲਾਗ ਜਨਿਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕੋ ਸਿਮਰ ਸੇ ਪਰ ਉਪਕਾਰੀ ਪ੍ਰਭ ਕੋ ਸਿਮ ਤਿਨ ਸਤ ਬਲਿਹਾਰੀ ਪ੍ਰਭ ਕੋ ਸਿਮ ਸੇ ਮੁਖ ਸੁਹਾਵੇ ਪ੍ਰਭ ਕੋ ਸਿਮ ਤਿਨ ਸੁਖ ਬਿਹਾਵੇ ਪ੍ਰਭ ਕੋ ਸਿਮ ਤਿਨ ਆਤਮ ਜੀਤਾ ਪ੍ਰਭ ਕੋ ਸਿਮ ਤਿਨ ਨਿਰਮਰੀਤਾ ਪ੍ਰਭ ਕੋ ਸਿਮ ਤਿਨ ਅੰਧ ਘਨੇਰੇ ਪ੍ਰਭ ਕੋ ਸਿਮ ਬਸੇ ਹਨੇਰੇ ਸੰਤ ਕਿਰਪਾ ਤੇ ਅੰਧ ਜਾਗ ਨਾਨਕ ਸਿਮਨ ਪੂਰੇ ਭਾਗ ਪ੍ਰਭ ਕੇ ਸਿਮਨ ਕਾਜ ਪੂਰੇ ਪ੍ਰਭ ਕੇ ਸਿਮਨ ਕਭਨਾ ਝੂਰੇ ਪ੍ਰਭ ਕੇ ਸਿਮਨ ਹਗੋ ਬਾਣੀ ਪ੍ਰਭ ਕੇ ਸਿਮਨ ਸਹਿ ਸਮਾਨੀ ਪ੍ਰਭ ਕੇ ਸਿਮਨ ਨਚਲ ਆਸਨ ਪ੍ਰਭ ਕੇ ਸਿਮਨ ਕਮਲ ਬਗਾਸਨ ਪ੍ਰਭ ਕੇ ਸਿਮਨ ਅਣ ਚੁਨਕਾਰ ਸੁਖ ਪ੍ਰਭ ਸਿਮਨ ਕੇ ਅੰਤ ਨਾ ਪਾਰ ਸਿਮਰੇ ਸਜਨ ਕੋ ਪਰਮਾਇਆ ਨਾਨਕ ਤੰਜਨ ਸੰਨੀ ਪਾਇਆ ਹਰ ਸਿਮਰਨ ਕਾ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਪਾਏ ਹਰ ਸਿਮ ਭੈ ਸਿਧਾਤੇ ਹਰ ਸਿਮਰਨ ਚੌਂਕੜ ਜਾਤੇ ਹਰ ਸਿਮਰਨ ਤਾਹੀ ਸਾਤਰਨਾ ਸਿਮਰ ਸਿਮਰ ਹਕਾਰਨ ਕਰਨਾ ਹਰ ਸਿਮਨ ਕਿਉ ਸਗਲ ਕਾਰਾ ਹਰ ਸਿਮਨ ਆਪ ਨੰਕਾਰਾ ਕਰ ਕਿਰਪਾ ਜਸਾ ਬਜਾਇਆ ਨਾਨਕ ਗੁਰਮ ਹਰ ਸਿਮ ਤਿਨ ਪਾਇਆ ਸਲੋਕ ਦੀਨਾ ਦਰਦ ਦੁੱਖ ਭੰਜਨਾ ਘਟ ਘਟ ਨਾਥ ਨਾਥ ਸ਼ਰਨ ਤੁਮਾਰੀ ਆਇਓ ਨਾਨਕ ਪ੍ਰਭ ਸਾਥ ਅਸ਼ਟਪਦੀ ਜੈ ਮਾਤਾ ਸੁਤ ਮੀਤ ਨ ਭਾਹੀ ਮਨੋਹਰ ਨਾਮ ਤਰੇ ਸੰਗ ਸਹਾਇ ਜਹ ਮਾਂ ਭਿਆਨ ਦੂਤ ਜਮ ਤਰੇ ਤੈ ਕੇਵਲ ਨਾਮ ਸੰਗ ਤਰੇ ਚਲੇ ਜੈ ਮੁਸ਼ਕਲ ਹੋਏ ਅਤ ਪਾਰੀ ਹਰ ਕੋ ਨਾਮ ਖਿਣ ਮੈਂ ਉਦਾਰੀ ਅਨਕ ਪੁੰਨ ਚੁਣ ਕਰਤਨੇ ਤਰੇ ਹਰ ਕੋ ਨਾਮ ਕੋਟ ਪਾਪ ਪਰ ਹਰੇ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੋਹ ਕਨੇਰੇ ਸਗਲ ਸਿੱਠ ਕੋ ਰਾਜਾ ਦੁਖੀਆ ਹਰ ਕਾ ਨਾਮ ਜਤ ਸੁਖੀਆ ਲਾਖ ਕਰੋੜੀ ਬੰਧਨ ਪਰੇ ਹਰ ਕਾ ਨਾਮ ਜਤ ਨੇਤਰੇ ਅਨਕ ਮੈ ਰੰਗ ਤਿਖਣਾ ਬੁਝਾਵੇ ਹਰ ਕਾ ਨਾਮ ਜਤ ਗਾਵੇ ਜੇ ਮਾਰਗ ਜਾਤ ਅਕੇਲਾ ਤੈ ਹਰ ਨਾਮ ਸੰਗ ਹੋ ਸਹੇਲਾ ਐਸਾ ਨਾਮ ਸਦਾ ਧਿਆਈਏ ਨਾਨਕ ਗੁਰਮ ਪਰਮਗਤ ਪਾਈਏ ਛੂਟਣ ਨਾਹੀ ਕੋਟ ਲਖਬਾਹੀ ਨਾਮ ਜਪ ਤੈ ਪਾਰ ਪਰਾਹੀ ਅਣਕ ਬਿਗਨ ਜਾਇਆ ਸਿੰਘਾਰੇ ਹਰ ਕਾ ਨਾਮ ਤਤਕਾਲ ਉਧਾਰੇ

ਨਾਨਕ ਪਾਗੇ ਸਾਖ ਸੰਗ ਜੇ ਮਰਗਣ ਜਾਏ ਨਾ ਕੋਸਾ ਹਰ ਕਾ ਨਾਮ ਉਮਾ ਸੰਤੋਸਾ ਜੈ ਪੈਂਡ ਮਾ ਅੰਧ ਗਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਤੇਰਾ ਕੋ ਨਾ ਸੋ ਜਾਣੂ ਹਰ ਕਾ ਨਾਮ ਤਨਾ ਪਛਾਨੂ ਜਹ ਮਾ ਭਾਂ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੇ ਤੁਮ ਪਰਛਾਮ ਜਹਾਂ ਤਿਰਖਾ ਮਨ ਤੁਜ ਅਕਰਖੇ ਤੈ ਨਾਨਕ ਹਾਰ ਹਰ ਅੰਮ੍ਰਿਤ ਵਰਖੇ ਪੱਕੀ ਨਾ ਕੀ ਬਤ ਨਾਮ ਸੰਤ ਨਾ ਕੇ ਮਨ ਬਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਦੇ ਜਨ ਕੋਟ ਹਰ ਜਸ ਕਰਤ ਸੰਦ ਰਾਤ ਹਰ ਆਗੋ ਸਾਧਕ ਮਾਤ ਹਰ ਜਨ ਕੇ ਹਰ ਨਾਮ ਨਿਧਾਨ ਪਾਪ ਜਨ ਜਨ ਕੀ ਨੋ ਦਾਨ ਮੰਤਾ ਰੰਗ ਰਤੇ ਰੰਗੇ ਕੇ ਨਾਨਕ ਜਨ ਕੇ ਬਿਰਧ ਵੇਕੇ ਹਰ ਕਾ ਨਾਮ ਜਨ ਕੋ ਮੁਕਤ ਜੋਤ ਹਰ ਕੇ ਨਾਮ ਜਨ ਕੋ ਤ੍ਰਿਤ ਭੂਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪ ਕਾ ਭਰੇ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੋ ਬਾਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਬ ਤੱਕ ਕਛ ਨਹੀਂ ਬਿਯੋਗ ਜਨ ਰਾਤਾ ਹਰ ਨਾਮ ਸੇਵਾ ਨਾਨਕ ਪੂਜੇ ਹਰਾ ਦੇਵਾ ਹਰਾ ਜਨ ਕੇ ਮਾਲ ਖਜਿਨਾ ਹਰ ਤਾ ਜਨ ਕੋ ਵਾਪਰਾ ਦੇਨਾ ਹਰ ਹਰ ਜਨ ਕੇ ਓਟ ਸਤਾਣੀ ਹਰ ਪ੍ਰਤਾਪ ਜਨ ਅਵ ਨਾ ਜਾਣੀ ਓਤ ਪੋਤ ਜਨ ਹਰ ਹਰ ਰਾਤੇ ਸੁਨ ਸਮਾਰ ਨਾਮ ਰਸਮਾਤੇ ਆਠ ਪੈ ਜਨ ਹਰ ਹਰ ਜਪੇ ਹਰ ਕਾ ਭਗਤ ਭਗਤ ਨੀ ਛਾਪੇ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸਾ ਕਹਿਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਦਿਨ ਹਰ ਹੋ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਾ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਤ ਬਸੇ ਸੰਤ ਪ੍ਰਤਾਪ ਦੁਸਤ ਨਸੇ ਸੰਤ ਕਾ ਸੰਗ ਵਡਭਾਗੀ ਪਾਏ ਸੰਤ ਕਿਸੇ ਬਨ ਨਾਮ ਧਿਆਈਏ ਨਾਮ ਤਲਕ ਛਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਈ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਭ ਢੋਲ ਪੂਜ ਸੁਨਾਈ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸਾਤ ਸਿਮਤ ਬਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਣ ਮਦੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੌਨ ਦਾਨ ਹਉਮੈ ਕਰ ਰਤਨਾ ਸਿਜ ਕਟਾਏ ਹਉਮੈ ਕਰ ਰਾਤੀ ਵਰਤਨੇ ਕਰੇ ਬਹੁ ਭਾਤੀ ਨਾਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀ ਇੱਕ ਬਾਰ ਨਾਉ ਖੰਡ ਪਿਸਤੀ ਫਿਰ ਚ ਜੀਵੈ ਮਹਾਂਦਾਤ ਪੀਸਾ ਥੀਵੈ ਅਗਨਮੈ ਹੋਤ ਭਰਾਨ ਅਣਕ ਐਸਵ ਹੈਵਰ ਭੂੰਦਾ ਨਿਉਲੀ ਕਰਮ ਕਰੇ ਬਹੁ ਆਸਨ ਜਹਮਾ ਸੰਜਮਾ ਸਾਧਮ ਨਿਮਕ ਨਿਮਕਾ ਸੀ ਕਟਾਵੇ ਤੋਂ ਪੀ ਹੋਮੇ ਮੈਲ ਨਾ ਜਾਵੇ ਹਰ ਕਾ ਨਾਮ ਸੰਤਕ ਸਨਾਹੇ ਨਾਨਕ ਗੁਰਮੁਖ ਨਾਮ ਜਤ ਗਤ ਪਾਹੇ ਮਨ ਕਾਮਨਾ ਤੇ ਦੇ ਛੁੱਟੇ ਗਰਗ ਮਾਨ ਨਾ ਮਨ ਤੈ ਹੁੱਟੇ ਸੋਚ ਕਰੇ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਬਣ ਬਿਖਟ ਰਹੇ ਜਲ ਧੋਵੇ ਬਹੁਦੇ ਉਨੀਤ ਸੁਧ ਕਾ ਕਾਚੀ ਪੀਤ ਮਨ ਹਰ ਕੇ ਨਾਮ ਕੇ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ ਬਹੁ ਸਿਆਣਪ ਜਮਕਾ ਪਹੁ ਬਿਆਪੇ ਅਣਕ ਜਤਨ ਕਾ ਤਿਸ਼ਨਾ ਧਰਾਪੇ ਭੇਖ ਨੇ ਅਗਨੀ ਬੂਜੇ ਕੋਟ ਪਾਦਰ ਗਨੇ ਸਿਜੇ ਛੁੱਟ ਸੁਨਾਹੀ ਉਪਿਆਲ ਮੋਹ ਬਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾਨੇ ਗੋਬਿੰਦ ਭਜਨ ਬਹਿ ਤਲ ਨੀ ਮਾਨੇ ਹਰ ਕਾ ਨਾਮ ਜਤ ਦੁਖ ਜਾਏ ਨਾਨਕ ਬੋਲੇ ਸਹਿ ਸਵਾਏ ਚਾਰ ਪਦਾਰਥ ਜੇ ਕੋ ਮੰਗੇ ਸਾਜਨਾ ਕਿਸੇ ਵੱਲ ਲਾਗੇ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਰਿਦੇ ਸਦਗਾਵੇ ਜੇ ਕੋ ਆਪਣੀ ਸੋ ਬਲ ਉਰੇ ਸਾ ਸੰਗ ਹੋਮੈ ਸ਼ੋਰੇ ਜੇ ਕੋ ਜਨ ਮਰਨ ਤੇ ਡਰੇ ਸਾਜਨਾ ਕੇ ਸਰਨੀ ਪਰੇ ਜੇ ਜਨ ਕੋ ਪਾ ਦਰਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾ ਸੰਗ ਜਾਕਾ ਮਿਟੇ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸੋਹ ਗਣੀਏ ਸਭ ਤੇ ਉੱਚਾ ਜਾਕਾ ਮਨ ਹੋਏ ਸਲ ਕਰੀਨਾ ਹਰ ਹਰਨਾ ਤਿਨ ਕਟਕਾ ਝੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸੇ ਸਾਜਨਾ ਸੁਖ ਦੁਖ ਜਨ ਸਾਮਦਾ ਟੇਤਾ ਨਾਨਕ ਪਾ ਪੁੰਨ ਲੈਪਾ ਨਿਰਧਨ ਕੋ ਤਨ ਤੇਰਾ ਨਾਓ ਨਥਾਵੇ ਕੋ ਨਾਉ ਤੇਰਾ ਥਾਓ ਨਮਾਣੇ ਕੋ ਪ੍ਰਾ ਤੇਰੋ ਮਾਨ ਸਗਲ ਕਟਾ ਕੋ ਦੇਵ ਦਾਨ ਕਰਨ ਕਰਾਮਨ ਹਰ ਸਵਾਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਤ ਮੈਂ ਜਾਣੋ ਆਪੇ ਆਪਣ ਸੰਗਾ ਪ੍ਰਭਾ ਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵ ਨ ਜਾਣ ਸਕੋਏ ਸਰਬ ਧਰਮ ਸਿਰ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲਹਿਰਿਆ ਸਗਲ ਉਦਮ ਮੈਂ ਉੱਤਮ ਭਲਾ ਹਰ ਕੋ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸੋ ਰਸੋ ਬਖਾਣੀ ਸਗਲ ਥਾਮ ਤੇ ਉੱਤਮ ਥਾਨ ਨਾਨਕ ਜੇ ਘੱਟ ਵਸੇ ਹਰ ਨਾਮ ਸਲੋਕ
ਨਿਰਗੁਣ ਆਰੇ ਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਅਤਿ ਚੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਣੀ ਕਮਲ ਮੂਤ ਕਮ ਦਸਟਾਨੀ ਜੰਤੂ ਸਾਜ ਸਵਾਰ ਸੰਗਾਰਿਆ ਗਰਭਗਨ ਮੈਂ ਜਿਨ ਉਭਾਰਿਆ ਬਾਰ ਬਿਵਸਤਾ ਤੁਝੇ ਪਿਆਰੇ ਦੂਧ ਪਰ ਜੋਬਨ ਭੋਜਨ ਸੁਖ ਸੂਦ ਬਿਰਧ ਪਾਇਆ ਉੱਪਰ ਸਾ ਸੈਨ ਮੁਖ ਪਿਓ ਬੈਠ ਕੋ ਦੇਣ ਇਹ ਨਿਰਗੁਣ ਗੁਣ ਕਛੂ ਨੇ ਬੂਝੇ ਬਖਸ਼ ਲਿਓ ਤੇ ਨਾਨਕ ਸਿਜੇ ਜੇ ਪ੍ਰਸਾਦ ਹਰ ਉੱਪਰ ਸੁਖ ਬਸੇ ਸੁਤ ਪ੍ਰਹਮੀ ਬਿੰਤਾ ਸੰਘਸੇ ਜੇ ਪ੍ਰਸਾਦ ਪੀਵੇ ਸੀਤ ਜਲਾ ਸੁਖਦਾਈ ਪਮਨ ਪਵ ਅਮੁੱਲਾ ਜੇ ਪ੍ਰਸਾਦ ਭੋਗੇ ਸਰਸਾ ਸਗ ਸਮਗਰੀ ਸੰਸਾ ਬਸਾ ਦੀਨੇ ਹਸਤ ਪਾਪ ਕਰਨਿਤ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ ਐਸੇ ਦੋਖ ਮੂੜ ਅੰਧ ਵਿਆਪੇ ਨਾਨਕਾ ਲਿਓ ਪ੍ਰਭ ਵਿਆਪੇ ਆਦਿ ਅੰਤ ਜੋ ਰਾਖਣ ਹਾਰ ਤਿਸ ਪ੍ਰੀਤ ਨ ਕਰੇ ਗੁਵਾਰ ਜਾਂ ਕੀ ਸੇਵਾ ਨਮਨਤ ਪਾਵੇ ਤਾਂ ਸੋ ਮੂੜਾ ਮਨ ਨੀ ਲਾਵੇ ਜੋ ਠਾਕਰ ਸਾ ਸਦਾ ਹਜੂਰੇ ਤਾਂ ਕੋ ਅੰਦਾ ਜਾਨ ਦੂਰੇ ਜਾਂ ਕੀ ਟਹਿਲ ਪਾਵੇ ਦਰਗੇ ਮਾਨ ਤਿਸੇ ਬਸਾਰੇ ਮੁਗਦ ਜਾਨ ਸਦਾ ਸਦਾ ਹੋ ਭੁੱਲਣ ਹਾਰ ਨਾਨਕ ਰਾਖਣ ਹਾਰ ਉਪਾਰ ਰਤਨ ਤਿਆਗ ਕੌੜੀ ਸੰਗ ਰਚੇ ਸਾਚ ਛੋੜ ਝੂਠ ਸਮਚੇ ਜੋ ਛੱਡਣਾ ਸੁਵਸਥ ਕਰ ਮਾਨੇ ਜੋ ਹੁਮਰ ਸੋ ਦੂਰ ਪੁਰਾਣੇ ਛੋੜ ਜਾ ਤਿਸਕਾ ਸਮ ਕਹੇ ਸੰਗ ਸਾਹਿ ਤਿਸ ਪਰ ਹਰੇ ਚੰਦਨ ਲੇਪ ਉਤਾਰੇ ਤੋਏ ਗਰਦ ਪ੍ਰੀਤ ਪਰ ਸੰਗ ਹੋਏ ਅੰਧ ਕੂਪ ਮੈਂ ਪਤਤ ਬਕਰਾਲ ਨਾਨਕ ਕਾੜ ਲਿਓ ਪ੍ਰਭ ਦਿਆਲ ਕਰਤੂਤ ਪਸਕੀ ਮਾਂ ਸਜਾਤ ਲੋਕ ਪਚਾਰਾ ਕਰੇ ਦੇ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਦ ਨਾਹੀ ਕੁਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸਵਾਨ ਅੰਤਰ ਅਗਨ ਬਾਤਾਂ ਸਵਾ ਗਲ ਪਾਤਰ ਕੈਸੇ ਤਰੇ ਥਾ ਜਾ ਕੇ ਅੰਤਰ ਬਸੇ ਭਰਾ ਬਾਪ ਨਾਨਕ ਤਿੰਨ ਸਹਿ ਸਮਾਤ ਸੁਣਨ ਦਾ ਕੈਸੇ ਮਾਰ ਪਾਵੇ ਕਰ ਗਲੇ ਓ ਨਭਾਵੇ ਕਹਾਂ ਬਜਾਤ ਬੂਝੇ ਡੋਰਾ ਨਿਸਕਈਏ ਤੋ ਸਮਝੇ ਭੋਰਾ ਕਹਾਂ ਬਿਸਮ ਪਦ ਗਾਵੇ ਗੁੰਗ ਜਤਨ ਕਰੇ ਤੋ ਬਿਸੋ ਭੰਗ ਕਹਾਂ ਪਿੰਗਲ ਪਰਬਤ ਪਰ ਪਵਨ ਨਾਹੀ ਓ ਤੂੰ ਵਸ ਗਵਨ ਕਰਤਾ ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੇ ਸੰਗ ਸਵਾਇ ਸੁਭਾਵੇ ਨਾ ਚੀਤ ਜੋ ਬਰਾਈ ਤਸ ਭੀਤ ਬਲਵਾ ਕਹਿ ਭੀਤਰ ਵਸੇ ਨੰਦ ਕੇਲ ਮਾਇਆ ਰੰਗ ਰਸੇ ਜੜ ਕਰ ਮਨੇ ਮਨੇ ਪ੍ਰਤੀਤ ਕਾਲ ਨ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਾਂ ਲੋਤਰੋ ਇਹੋ ਜਿਤ ਬਿਆਨੇ ਕੇ ਜਨਮ ਨਾਨਕ ਰੱਖ ਲਿਓ ਆਪਣੇ ਕਰਮ

ਅਸ਼ਟਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤੇ ਠੱਕ ਰੁੱਖ ਮਨ ਮਾਹੇ ਜੇ ਪ੍ਰਸਾਦ ਸਕੰਤਨ ਲਾਵੇ ਤਿਸਕੋ ਸਿਮਤ ਪਰਮਤ ਪਾਵੇ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੁਖ ਬਸਣਾ ਆਠ ਪੈਰ ਸਿਮਰੋ ਤੇ ਸਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆ ਮਨ ਜੋਗ ਜੇ ਪ੍ਰਸਾਦ ਪਾਪ ਟੰਬਰ ਹਡਾਵੇ ਤਿਸੇ ਤਿਆਕਤ ਅਵਰ ਲਭਾਵੇ ਜੇ ਪ੍ਰਸਾਦ ਸੁਖ ਸੇ ਸਵੀਜੇ ਮਨਾਠ ਪੈ ਤਾਂ ਕਾ ਜਸ ਕਵੀਜੇ ਜੇ ਪ੍ਰਸਾਦ ਤੂੰ ਸਭ ਕੋ ਮਾਨੇ ਮੁਖ ਤਾਂ ਕੋ ਜਾ ਤੂੰ ਮੁਖ ਤਾਂ ਕੋ ਜਸ ਰਸਮ ਬਖਾਨੇ ਜੇ ਪ੍ਰਸਾਦ ਤੂੰ ਰਹਿਤਾ ਧਰਮ ਮਨ ਸਦਾ ਤਹਿ ਕੇਲ ਪਾ ਬ੍ਰਹਮ ਪ੍ਰਾਪ ਜੇ ਜਪ ਦਰਗੇ ਮਨ ਪਾਵੇ ਨਾਨਕ ਪਤ ਸੇਤੀ ਕਰ ਜਾਵੇ ਜੇ ਪ੍ਰਸਾਦ ਰੋ ਕੰਚਨ ਦੇਹੀ ਲਿਹਲਾ ਤੋ ਰਾਮ ਸੁਨੇਹੀ ਜੇ ਪ੍ਰਸਾਦ ਉਹਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਸੁਲਤ ਠਾਕੇ ਮਨ ਸਰਨੀ ਪ੍ਰਭ ਠਾਕੁਰ ਪਤਾਕੇ ਜੇ ਪ੍ਰਸਾਦ ਤੂੰ ਕੋ ਨਾ ਪਹੁੰਚੇ ਮਨ ਸਾਧ ਸਾਧ ਸਿਮਰੋ ਪ੍ਰਭੂਚੇ ਜੇ ਪ੍ਰਸਾਦ ਪਾਏ ਦੁਲਭਦੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਖੰਡ ਭਰੀ ਜੇ ਮਨ ਤੇ ਸਿਮਤ ਕੋ ਵਾਸ ਕੀਜੇ ਜੇ ਪ੍ਰਸਾਦ ਅਸਵ ਅਸਤ ਅਸਵਾਰੀ ਮਨ ਤਿਸ ਤੋ ਕਾਬੂ ਨਾ ਬਸਾਰੀ ਜੇ ਪ੍ਰਸਾਦ ਬਖ ਮਿਲਕਤਨਾ ਰੱਖ ਪ੍ਰੋਜ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਨਾਈ ਉਠਤ ਬੈਠ ਸਾ ਤਿਸੇ ਧਿਆਏ ਤਿਸੇ ਧਿਆਏ ਜੋ ਏਕ ਲਖੇ ਇਹਾਂ ਉਹਾਂ ਨਾਨਕ ਤੇਰੀ ਰੱਖੇ ਜੇ ਪ੍ਰਸਾਦ ਕਰੇ ਪੁਨ ਬਦਾਨ ਮਨ ਆਠ ਪੈ ਕਾ ਤਿਸ ਕਾ ਧਿਆਨ ਜੇ ਪ੍ਰਸਾਦ ਤੂੰ ਚਾਰ ਬਿਹਾਰੀ ਤਿਸ ਤਬ ਕੋ ਸਾਧ ਸਾ ਚਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮ ਸਦਾ ਅਨੂਪ ਜੇ ਪ੍ਰਸਾਦ ਤੇ ਨਿੱਕੀ ਜਾਤ ਸੋ ਪ੍ਰਭ ਸਿਮ ਸਦਾ ਦੇ ਰਾਤ ਜੇ ਪ੍ਰਸਾਦ ਤੇਰੀ ਪਤ ਰਹੇ ਗੁਰ ਪ੍ਰਸਾਦ ਨਾਨਕ ਜਸ ਕਹੇ ਜੇ ਪ੍ਰਸਾਦ ਸੁਣੇ ਕਰਨਾਦ ਜੇ ਪ੍ਰਸਾਦ ਪੇਖੇ ਬਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੋ ਸਹਿਜੇ ਬਸਣਾ ਜੇ ਪ੍ਰਸਾਦ ਕਰ ਚਲੇ ਜੇ ਪ੍ਰਸਾਦ ਸਪੂਰਨ ਫਲੇ ਜੇ ਪ੍ਰਸਾਦ ਪਰਮਤ ਪਾਵੇ ਜੇ ਪ੍ਰਸਾਦ ਸੋ ਸਹਿਜ ਸਮਾਵੇ ਐਸਾ ਪ੍ਰਾਪਤਿਆ ਅਵਰਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੋਂ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੋਹ ਨਾ ਮਨੋ ਬਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂ ਤੂੰ ਤਾਂ ਕੋ ਜਾਪ ਜੇ ਪ੍ਰਸਾਦ ਤੇ ਕਾਜ ਪੂਰੇ ਤਿਸ ਜਾਮ ਸਦਾ ਹਜੂਰੇ ਜੇ ਪ੍ਰਸਾਦ ਤੋਂ ਪਾਵੇ ਸਾਚ ਰੇ ਮਨ ਮੇ ਤੂੰ ਤਾਂ ਸੋ ਰਾਚ ਜੇ ਪ੍ਰਸਾਦ ਸਾ ਵਿਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੇ ਸੋਨਾਓ ਆਪ ਗੁਆਸੇ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਕਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੇ ਮਾ ਸੋਏ ਪ੍ਰਭ ਦਾ ਤੇ ਮਤ ਉਤਮ ਹੋਏ ਸਰਮਨਦਾਨ ਪ੍ਰਭ ਤੇਰੀ ਮਾਇਆ ਆਪੋ ਕਛੁ ਨ ਕਿਨਹੁ ਲਾਇਆ ਜਿਤ ਜਿਤ ਲਾਭ ਤਿਤ ਲਾਗੇ ਹਰ ਨਾਥ ਨਾਨਕ ਇਨਕੇ ਕਛੁ ਨਾ ਹਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸਮੂਤਾ ਹੋਏ ਸੁਣ ਮੀਤਾ ਨਾਨ ਬਣਵੰਤਾ ਸਾਜ ਨਾ ਕੇ ਚਰਜ ਕਥਾ ਅਸ਼ਟਪਦੀ ਸਾ ਕੇ ਸੰਗ ਮੁਖ ਜਲ ਹੋਤ ਸਾ ਸਮ ਸਗਲੀ ਹੋਤ ਸਾ ਸਮਿਟੇ ਅਭਿਮਾਨ ਸਾ ਸ ਪ੍ਰਗਟੇ ਸੁ ਗਿਆਨ ਸਾ ਕੇ ਸੰਗ ਬੋਝੇ ਪ੍ਰਮ ਨੇਰਾ ਸਾ ਸੰਗ ਸਭ ਹੋਤ ਨਵੇਰਾ ਸਾ ਕੇ ਸੰਗ ਪਾਹਿ ਨਾਮ ਰਤਨ ਸਾ ਕੇ ਸੰਗ ਏਕ ਉਪਰ ਯਤਨ ਸਾ ਕੇ ਮਹਿਮਾ ਬੰਨੇ ਕੌਣ ਪ੍ਰਾਣੀ ਨਾਨਕ ਸਾਧਕੀ ਸੋਭਾ ਪ੍ਰਮ ਹੈ ਸੁਮਾਣੀ ਸਾ ਕੇ ਸੰਗ ਗੋਚਰ ਮਿਲੇ ਸਾ ਸੰਗ ਸਦਾ ਪ੍ਰਫੁੱਲੇ ਸਾ ਸੰਗ ਆਵੇ ਬਸ ਪਹੁੰਚਾ ਸਾ ਸੰਗ ਅੰਮ੍ਰਿਤ ਰਸ ਪਹੁੰਚਾ ਸਾ ਸਾ ਹੋਏ ਸਭ ਕੀ ਰੇਨ ਸਾ ਸਾ ਮਨੋਹਰ ਬੈਨ ਸਾ ਕਿਸਨ ਕਥੁ ਧਾਵੇ ਸਾ ਸੰਗ ਅਸਤਰ ਮਨ ਪਾਵੇ ਸਾ ਕੇ ਸੰਗ ਮਾਤੇ ਪਿੰਨ ਸਾ ਸੰਗ ਨਾਨ ਪ੍ਰਾਸੁ ਪ੍ਰਸੰਨ ਸਾਧ ਸੰਗ ਦੁਸਮਾ ਸਾ ਮੀਤ ਸਾਧੁ ਕੇ ਸੰਗ ਮਹਾ ਪਨੀਤ ਸਾ ਸੰਗ ਸਾ ਸੰਗ ਸੁਨੀ ਬੈਰ ਸਾ ਸੰ ਬਿਗਾ ਬੈਰ ਸਾ ਕੇ ਸੰਗ ਨਹੀਂ ਕੋ ਮੰਦਾ ਸਾ ਸੰ ਜਾਣੇ ਪਰਮਾਨੰਦਾ ਸਾ ਸੰਗ ਨਹੀਂ ਹੂੰ ਤਾਪ ਸਾ ਸੰ ਤਜੇ ਸਭ ਆਪ ਆਪੇ ਜਾਣੇ ਸਾਧ ਬਢਾਈ ਨਾਨਕ ਸਾਧ ਪ੍ਰਭੂ ਬਣਿਆਈ ਸਾ ਕੇ ਸੰਗ ਨਾ ਕਬੂ ਧਾਵੇ ਸਾ ਸੰਗ ਸਦਾ ਸੁਖ ਪਾਵੇ ਸਾ ਸੰਗ ਬਸਤ ਗੋਚਰ ਲਹੇ ਸਾਧੂ ਕੇ ਸੰਗ ਅਜ ਸਹੇ ਸਾ ਕੇ ਸੰਗ ਬਸੇ ਥਣ ਉੱਚੇ ਸਾਧੂ ਕੇ ਸੰਗ ਮੈਲ ਪਹੁੰਚੇ ਸਾ ਸੰਤ ਸਾ ਧਰਮ ਸਾ ਸੰਗ ਕੇਲ ਪਾਸਮ ਸਾ ਕੇ ਸੰਗ ਕੇਲ ਪਾਰ ਬ੍ਰਹਮ ਸਾ ਕੇ ਸੰਗ ਪਾਵ ਨਾਮ ਨਿਦਾਨ ਨਾਨਕ ਸਾਧੂ ਕੇ ਕੁਰਬਾਨ ਸਾ ਕੇ ਸੰਗ ਸਾ ਕੁਲ ਉਧਾਰੇ ਸਾ ਸੰਗ ਸੱਜ ਮੀਰ ਕੁਨ ਸਤਾਰੇ ਸਾਧੂ ਕੇ ਸੋ ਸੰਗ ਪਾਵੇ ਸਾਧੂ ਕੇ ਸੰਗ ਸੋ ਧਨ ਪਾਵੇ ਜਿਸ ਤਨ ਤੇ ਸਭ ਕੋ ਬਰਸਾਵੇ ਸਾ ਸੰਤ ਹਮਰਾ ਕਰੇ ਸੇਵਾ ਸਾ ਕੇ ਸੰਗ ਸੋਭਾ ਸੁਰ ਦੇਵਾ
साधु के संग पाप लैन सा सामत गुण गैन साक संग सब थान कहम नानक साक संग सफल जन्म साक संग नहीं कशकाल दर्शन पेट तो हो निहाल सात संग कुलवत हरे सात संग नल पर हरे सात संग इया सोहेला सात संग बिस्त मेला जो इच्छे सोई फल पावे सात संग न बिस्था जावे पार ब्रह्म साधरे बसे नानक उतरे सात सो रसे साग सा सुनो हर नाओ सात संग हर के गण गाओ सात संग मंत बिसे सात संग सर्प निस्त्रे सात संग लगे प्रमिठा साधु के संकट घटिठा सात संग पय आज्ञाकारी सात संगत पई हमारी सात संग मिटे सब रोग नानक साथ पेटे संजोग साध की महिमा बे न जन जाता सं तता बख्यान साकी उपमा तै कंधे दूर साकी उपमा रही भरपूर साकी शोभा का ना ही अंत साकी शोभा सदा बेअंत साकी शोभा ऊत उची साकी शोभा मूत मुची साध की शोभा साध बने आई नानक साध प्रपे न पाई श्लोक मन साचा मुख साचा सोए अब न पिक इक बिन कोई नानक लक्षण ब्रह्म ज्ञानी होए अष्टपति ब्रह्म ज्ञानी सदा निर्लेप जैसे जल में कमला लेप ब्रह्म ज्ञानी सदा निर्दोख जैसे सुसर्व को सोख ब्रह्म ज्ञानी के दिल समान जैसे रात को लागे तुल पवान ब्रह्म ज्ञानी के तीज एक जब सुधा को देखो चंदन लेप ब्रह्म ज्ञानी का एक नाव नानक जो पाव का सह स्वभाव ब्रह्म ज्ञानी निर्मत निर्मला जैसे मैन लागे जरा ब्रह्म ज्ञानी के मन हुए प्रकाश जैसे तरु पर आकाश ब्रह्म ज्ञानी के मित सत समान ब्रह्म ज्ञानी के नहीं विमान ब्रह्म ज्ञानी ऊते ऊंचा मन अपने सब ते नीचा ब्रह्म ज्ञानी से जन पय नानक जन प्रभ आप करे ब्रह्म ज्ञानी सल किरीना आत्म रस ब्रह्म ज्ञानी चीना ब्रह्म ज्ञानी की सब उपमया ब्रह्म ज्ञानी तकश बुरा न पाया ब्रह्म ज्ञानी सदा समदर्शी ब्रह्म ज्ञानी की दृष्ट अमृत बरसी ब्रह्म ज्ञानी बंधन ते मुक्ता ब्रह्म ज्ञानी की निर्मल ज्योता ब्रह्म ज्ञानी का पूर्ण ज्ञान नान ब्रह्म ज्ञानी का ब्रह्म ते आन ब्रह्म ज्ञानी एक उपरास ब्रह्म ज्ञानी का नहीं विनाश ब्रह्म ज्ञानी के गरीबी सो मा ब्रह्म ज्ञानी पर पारु मा ब्रह्म ज्ञानी के नाही धंधा ब्रह्म ज्ञानी लतावत बंदा ब्रह्म ज्ञानी के वो सुफला ब्रह्म ज्ञानी सुफल फला ब्रह्म ज्ञानी संग सगल उधार नानक ब्रह्म ज्ञानी जपे सगल संसार ब्रह्म ज्ञानी के एक रंग ब्रह्म ज्ञानी के बसे प्रसंग ब्रह्म ज्ञानी के नाम आधार ब्रह्म ज्ञानी के नाम परिवार ब्रह्म ज्ञानी सदा सजात ब्रह्म ज्ञानी अब त्यागत ब्रह्म ज्ञानी के मन परमानंद ब्रह्म ज्ञानी के कर सदानंद ब्रह्म ज्ञानी सुख सह निवास नान ब्रह्म ज्ञानी का नहीं बनास ब्रह्म ज्ञानी ब्रह्म का बेता ब्रह्म ज्ञानी एक संघेता ब्रह्म ज्ञानी का हो अचिंत ब्रह्म ज्ञानी का निर्मल मंत ब्रह्म ज्ञानी जस करे प्रभाप ब्रह्म ज्ञानी का बड़ प्रताप ब्रह्म ज्ञानी का दस बड़ भागी पाइये ब्रह्म ज्ञानी को बल बल जाइये ब्रह्म ज्ञानी को खोजे मेसर नान ब्रह्म ज्ञानी आप परमेसर ब्रह्म ज्ञानी की कीमत नाहे ब्रह्म ज्ञानी के सगल मन माहे ब्रह्म ज्ञानी का कौन जाने भेद ब्रह्म ज्ञानी को सदा उदेश ब्रह्म ज्ञानी का कथिया न जाय दे आखर ब्रह्म ज्ञानी सर्व का ठाकर ब्रह्म ज्ञानी की मत कौन बखाने ब्रह्म ज्ञानी की ब्रह्म ज्ञानी की गत ब्रह्म ज्ञानी जाने ब्रह्म ज्ञानी का अंत न पार नान ब्रह्म ज्ञानी को सदा नमस्कार ब्रह्म ज्ञानी सब सृष्टि का करता ब्रह्म ज्ञानी सत जीवे नहीं मरता ब्रह्म ज्ञानी मुक्त जुक्त जी का दाता ब्रह्म ज्ञानी पूर्ण पुरख बदाता ब्रह्म ज्ञानी नाथ का नाथ ब्रह्म ज्ञानी का सब परहाथ ब्रह्म ज्ञानी का सगल आकार ब्रह्म ज्ञानी आप निरंकार ब्रह्म ज्ञानी की शोभा ब्रह्म ज्ञानी बनी नान ब्रह्म ज्ञानी सर्व का तने श्लोक और धारे जो अंतर नाम सर्व पेखे भगवान निमक निमक ठाक नमस्कार नानको पर सगन निस्तारे अष्टपति मिथ्या नहीं रसना परस मन में प्रीत निरंजन तरस मन में प्रीत निरंजन दस परत्या रूप न पेखे नेत्र साध कटा संसंहित करना सुने काहु की निंदा सबते जाने आपस को मंदा गुरप्रसाद भिक्षा परहरे मन की भाषणा मन ते टरे इंद्री जत पंदो तेरे तो नानक कोड मदे को ऐसा अपरस
ਬੈਸਨ ਜਸ ਉਪਰ ਸੁਪਰ ਸਨ ਬਿਸਨ ਕੀ ਮਾਇਤ ਹੋਏ ਪਿਹਨ ਕਰਮ ਕਰਤ ਹੋਵੇ ਨਾ ਕਰਮ ਤਿਸ ਬੈ ਕਾ ਨਿਰਮਤਰਮ ਕਾਹੂ ਫਲ ਕੀ ਇੱਛਾ ਨਹੀਂ ਬਾਸੇ ਕੇਵਲ ਪਕਿਤ ਸੰਗਰਾਚੇ ਮੰਤਰ ਨਿਯੰਤਰ ਸਿਮਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜੇ ਅਵਰਾ ਨਾਮ ਜਪਾਵੇ ਨਾਨਕੋ ਬੈਸਨ ਪਰਮਤ ਪਾਵੇ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁੱਖ ਸੰਗ ਮੰਤੇ ਬਿਨਸ ਸਗਲਾ ਪਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾ ਸੰਗ ਪਾਪਾ ਮਲਕ ਹੋਵੇ ਤਿਸ ਭਗਵਤੀ ਕੀ ਮਤ ਉੱਤਮ ਹੋਵੇ ਭਗਵੰਤ ਕੀ ਟਾਇਲ ਕਰੇ ਨਿਤਨੀਤ ਮੰਤਨ ਆਪੇ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੇ ਬਸਾਵੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ ਸੋ ਪੰਡਤ ਜੋ ਮਨ ਪ੍ਰਬੋਧੇ ਰਾਮ ਨਾ ਆਤਮ ਹੈ ਸੋਦੇ ਰਾਮ ਨਾ ਸਾਰ ਰਸ ਪੀਵੇ ਉਸ ਪੰਡਤ ਕੇ ਉਪਦੇਸ਼ ਜਗ ਜੀਵੇ ਹਰ ਕੀ ਕਥਾ ਹਿਰਦੇ ਬਸਾਵੇ ਸੋ ਪੰਡਤ ਫਿਰ ਜੋ ਨਾਵੇ ਵੇਦ ਪ੍ਰਾਂਤ ਸਿਮਤ ਬੂਝੇ ਮੂਲ ਸੁਖ ਮੈਂ ਜਾਣੇ

ਰੰਗਤਾ ਸਰਵ ਜਾਨ ਜੋ ਵਰਤਾਏ ਸਾਈ ਜੂਤ ਨਾਨਕੋ ਪੁਰਖ ਯੇ ਜੀਨ ਮੂਤ ਪਾਪ ਨਾਮ ਕੇ ਸਗਲੇ ਠਾਓ ਜਿਤ ਜਿਤ ਕਰ ਰੱਖੇ ਤੈਸਾ ਤਿੰਨ ਨਾਓ ਆਪੇ

ਕੋੜ ਅੰਧ ਗਿਆਨੀ, ਕਈ ਕੋੜ ਕਿਰਪਾ ਕਠੋਰ, ਕਈ ਕੋੜ ਬੇਗਤ ਨਿਕੋਰ, ਕਈ ਕੋੜ ਪਾ ਦੁਰ ਕੋਹਿਰੇ, ਕਈ ਕੋੜ ਪਾ ਦੁਖ ਨਾ ਹਰ ਕਰੇ, ਕਈ ਕੋੜ ਮੈਂ ਸਰਮਾਏ, ਕਈ ਕੋੜ ਪਦੇ ਪਰਮਾਏ, ਜਿਤ ਜਿਤ ਲਾਭ ਤਿਤ ਲਗਣਾ, ਨਾਨਕ ਕਰਤੇ ਕੇ ਜਾਣੇ ਕਰਤਾ ਰਚਨਾ। ਕਈ ਕੋਟ ਸੇ ਜਜ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰੋਪ ਆਏ, ਕਈ ਕੋਟ ਪਾਥਰ ਬਿਖ ਨਿਪ ਜਾਏ, ਕਈ ਕੋਟ ਪੌਣ ਪਾਣੀ ਬਹਿ ਸੰਤਰ, ਕਈ ਕੋਟ ਦੇ ਸਪੋ ਮੰਡਲ, ਕਈ ਕੋਟ ਸਸ ਸੁਨਹੱਤਰ, ਕਈ ਕੋਟ ਦੇ ਦਨ ਇੰਦਰ ਸੇ ਸਤਰ, ਸਗਲ ਸਮੱਗਰੀ ਆਪਣੇ ਸੋ ਤਾਰੇ, ਨਾਨਕ ਜਿਸ ਦਿਸ ਭਾਵੇ ਤਿਸ ਤਿੰਨ ਸਤਾਰੇ, ਕਈ ਕੋਟ ਰਾਜ ਤਾਮ ਸਤ, ਕਈ ਕੋਟ ਬੇ ਪ੍ਰਾਂਤ ਸਿਮਰਤਾ ਸਾਤ, ਕਈ ਕੋਟ ਕੀਏ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚ ਜੀਵੇ, ਕਈ ਕੋਟ ਗਰੀ ਮੇਰ ਸਮਰਥੀ ਵੇ, ਕਈ ਕੋਟ ਜਗ ਕਿਨ ਪਸਾਚ, ਕਈ ਕੋਟ ਭੂਤ ਪ੍ਰੇ ਸੁਕ ਮਿਰਗਾਚ,

ਕਈ ਕੁੜ ਬਹੁ ਜੋਨੀ ਫਿਰੇ, ਕਈ ਕੁੜ ਬੈਠਤੀ ਖਾਏ, ਕਈ ਕੁੜ ਘਾੜੇ ਤੱਕ ਪਾਏ, ਕਈ ਕੁੜ ਕੀਏ ਤਨਵੰਤ, ਕਈ ਕੁੜ ਮੈਂ ਮੈਂ ਚਿੰਤ, ਜੈ ਜੈ ਭਾਣਾ ਤੈ ਤੈ ਰਾਖੇ, ਨਾਨਕ ਸਭ ਕਿਛ ਪ੍ਰਭ ਕੇ ਹਾਥੇ, ਕਈ ਕੁੜ ਭੈ ਬਰਾਗੀ, ਰਾਮ ਨਾਮ ਸੰਤ ਲਿਵ ਲਾਗੀ, ਕਈ ਕੁੜ ਪ੍ਰਭ ਕੋ ਖੋਜਨ ਤੇ, ਆਤਮ ਮੈਂ ਪਾਰ ਬਲਨ ਤੇ, ਕਈ ਕੋ ਦਰਸ਼ਨ ਪ੍ਰਾਪਤ।

ਸੋਏ ਅਸ਼ਟਪਦੀ ਕਰਨ ਕਰਾਮਣ ਕਰਨੇ ਜੋਗ ਜੁਤ ਭਾਵੇ ਸੋਈ ਹੋ ਖਿਣਮੈ ਥਾਪੋ ਥਾਪਣ ਹਾਰਾ ਅੰਤ ਨੇ ਇੱਕ ਪਾਰਾ ਵਾਰਾ ਹੁਕਮੈ ਥਾਰ ਅਧਰ ਹਾਵੇ ਹੁਕਮੈ ਉਪਜੇ ਹੁਕਮ ਸਮਾਵੇ ਹੁਕਮੀ ਊਚ ਨੀਚ ਬਿਹਾਰ ਹੁਕਮੈ ਅਣਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਮ ਸਾਮੈ ਰਹਿ ਸਮਾਈ ਪ੍ਰਭਾਵੇ ਮੁਰਖਤ ਪਾਵੇ ਪ੍ਰਭਾਵੇ ਤਾ ਪਥ ਤੋਰਾਵੇ ਪ੍ਰਭਾਵੇ ਬਿਨਸਾ ਤੇ ਰਾਖੇ ਪ੍ਰਭਾਵੇ ਤਾ ਗੁਣ ਪਾਖੇ ਪ੍ਰਭਾਵੇ ਤਾ ਪਥ ਤੋ ਉਧਾਰੇ ਆਪ ਕਰੇ ਆਪ ਬਚਾਰੇ ਦੁਆਸ ਆਪ ਸਵਾਮੀ ਖੇਲੇ ਬਿਕਸੇ ਅੰਤਰ ਜਮੀ ਜੋ ਭਾਵੇ ਸਵਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨਾ ਆਵੇ ਕਉ ਮਨੁੱਖ ਤੇ ਕਿਆ ਹੋਏ ਆਵੇ ਜੋਤਿਸ ਭਾਵੇ ਸੋਈ ਕਰਾਵੇ ਇਸਕੇ ਹੱਥ ਹੋਏ ਤਾਂ ਸਭ ਕੁਛ ਲੇ ਜੋਤਿਸ ਭਾਵੇ ਸੋਈ ਕਰੇ ਅਨਜਾਨਤ ਵਿਖਿਆ ਮੈਂ ਰਚੇ ਜੇ ਜਾਣਤ ਨਾ ਆਪਣਾ ਬਚੇ ਭਰਮੈ ਪੂਲਾ ਦੇ ਦਿਸਤਾਵੇ ਨਿਕਮਾ ਚਾਰ ਕੁੰਡ ਫਿਰੇ ਆਵੇ ਕਾਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਲੇ ਖਿਣ ਮੈਂ ਨੀਚ ਕੀਚ ਕੋ ਰਾਜ ਪਾ ਬ੍ਰਹਮ ਗਰੀਬ ਬਣਵਾ ਜਾਕਾ ਦ੍ਰਿਸ਼ਟ ਕਛੁ ਨਾ ਆਵੇ ਤੇ ਤਤਕਾਲ ਦਰਦ ਪ੍ਰਗਟਾਵੇ ਜਾਕੋ ਆਪਣੀ ਕਰੇ ਬਖਸੀਸ ਤਾਂ ਕਾ ਲੇਖਣ ਗਣੇ ਜਗਦੀਸ ਜੀਓ ਪਿੰਡ ਸਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬੰਤਿਆ ਬਣਾਈ ਨਾਨਕ ਜੀਵੇ ਦੇਖ ਬਡਾਈ ਇਸਕਾ ਬਲ ਨਹੀਂ ਸਾਥ ਕਰਨ ਕ੍ਰਮ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋਤਿਸ ਪਾਵੇ ਸੋਈ ਫੰਥੀਓ ਕਬੂ ਨੀਜ ਮੈਂ ਬਸੇ ਕਬੂ ਸੋਗ ਹਰ ਖਰੰਗ ਹਸੇ ਕਬੂ ਨਿੰਚਿੰਦ ਬਿਹਾਰ ਕਬੂ ਊਪ ਕਸ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਮ ਨਹਾਰ ਕਬੂ ਨਿਤ ਕਰੇ ਬਭਾ ਕਬੂ ਸੋਹ ਰਹਿ ਦੇ ਰਾਹ ਕਬੂ ਮਹਾਂਕ੍ਰੋਧ ਬਿਕਰਾਲ ਕਬੂ ਸਰਬ ਕੀ ਹੋ ਤਰਵਾਲ ਕਬੂ ਹੋਏ ਬਹਿ ਬੜ ਰਾਜਾ ਕਬੂ ਭਿਖਾਰੀ ਨੀਕ ਸਾਜਾ ਕਬੂ ਅਬ ਕੀਤ ਮੈਂ ਆਵੇ ਕਬੂ ਪਲਾ ਪਲਾ ਕਹਾਵੇ ਜਿਉਂ ਪ੍ਰਭ ਰਾਖੇ ਤੇ ਵੀ ਰਹੇ ਗੁਰਪ੍ਰਸਾਦ ਨਾਨਕ ਸੱਚ ਕਹੇ ਕਬੂ ਹੋਏ ਪੰਡਤ ਕਰੇ ਬਖਿਆਨ ਕਬੂ ਮੰਤਰਾਈ ਲਾਵੇ ਤੇ ਆਣ ਕਬੂ ਤਟ ਤੀਰਥ ਇਸ਼ਨਾਨ ਕਬੂ ਸਿੱਧ ਸਤ ਮੋ ਗਿਆਨ ਕਬੂ ਕੀਟ ਹਤਪੰਗ ਹੋ ਜੀਆ ਅਣਕ ਜੋਨ ਪਰਮੇ ਪਰਮੇ ਆ ਨਾਨਾ ਰੂਪ ਜਸ ਸਵਾਗਤ ਕਾਵੇ ਜਿਉਂ ਪ੍ਰਭਾਵੇ ਤਿਵੇ ਨਚਾਵੇ ਜੋ ਤਿਸ ਭਾਵੇ ਸੋਈ ਹੋਏ ਨਾਨਕ ਦੂਜਾ ਅਵ ਨ ਕੋਏ ਕਬੂ ਸਾਧ ਸੰਗਤ ਪਾਵੇ।

ਸਾਂਤ ਬਾਰ ਨਾ ਵੇ ਅੰਤਰ ਹੋਏ ਗਿਆਨ ਪ੍ਰਗਾਸ ਉਸਤਾਨ ਕਾ ਨਹੀਂ ਵਿਨਾਸ਼ ਮੰਤਰ ਨਾਮ ਰਤੇ ਇਕ ਰੰਗ ਸਦਾ ਬਸੇ ਪਾਰ ਬ੍ਰਹਮ ਕੇ ਸੰਗ ਜਿਉ ਜਲ ਮੈਂ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕੇ ਸਤ ਕੁਰਬਾਨ ਸਲੋਕ ਸੁਖੀ ਬਸੇ ਮਸਕੀਨੀਆਂ ਆਪ ਨਵਾਰਤਲੇ ਬੜੇ ਬੜੇ ਹੰਕਾਰਿਆ ਨਾਨਕ ਗਰਭਗਲੇ ਅਸ਼ਟਪਦੀ ਜਿਸਕੇ ਅੰਤਰ ਰਾਜਮਾਨ ਸੁਣ ਪਾਤੀ ਹੋਵੇ ਸੋਵਾਂ ਜੋ ਜਾਣੇ ਮੈਂ ਜੋ ਬਣਮ ਸੋ ਹੋ ਬਿਸ਼ਟਾ ਕਾ ਜੰਤ ਆਪਸ ਕੋ ਕਰਮੰਤ ਖਾਵੇ ਜਨ ਮਰੇ ਬਹੁ ਜੋਣ ਪਰਮਾਵੇ ਧਨ ਭੂਮ ਕਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ ਗਿਆਨ ਕਰ ਕਿਰਪਾ ਜਕੇ ਹਿਰਦੇ ਗਰੀਬੀ ਬਸਾਵੇ ਨਾਨਕ ਹੀ ਮੁਕਤਾ ਕੇ ਸੁਖ ਪਾਵੇ ਤਨ ਮੰਤਾ ਹੋਏ ਕਰ ਗਰਭਾਵੇ ਤੈ ਸਮਾਨ ਕੇ ਸੰਗ ਨਾ ਜਾਵੇ ਬਹੁ ਲਸ਼ਕਾ ਮਨੁੱਖ ਉੱਪਰ ਕਰੇ ਆਸ ਪਲ ਪੀਤ ਤਾਕਾ ਹੋਏ ਬਿਨਾਸ ਸਤ ਆਪ ਜਾਣੇ ਬਲਵੰਤ ਖਿਣਮੈ ਹੋਏ ਜੈ ਪਸਮੰਦ ਕਿਸੇ ਨ ਬਦੇ ਆਪਹੰਕਾਰੀ ਧਰਮ ਰਹਿ ਤਿਸ ਕਰੇ ਖੁਵਾਰੀ ਗੁਰਪ੍ਰਸਾਦ ਜਾ ਕਾ ਮਿਟੇ ਮਹਾਨ ਸੋ ਜਨ ਨਾਨਕ ਦਰਗੇ ਪਰਵਾਨ ਕੋਟ ਕਰਮ ਕਰੇ ਹੋ ਤਾਰੇ ਸਰਮ ਪਾ ਸਗਲੇ ਬਿਸਤਾਰੇ ਅਣਕ ਤਪੱਸਿਆ ਕਰੇ ਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਣਕ ਜਤਨ ਕਰ ਆਤਮੀ ਦਰਵੇ ਹਦਰਗੇ ਕੋ ਕੈਸੇ ਕਵੇ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾ ਆਵੇ ਸਰਬ ਕੇ ਰਹਿਣ ਜਾ ਕਾ ਮਨ ਹੋਏ ਕਹੋ ਨਾਨਕ ਤਾਂ ਕੀ ਨਿਰਮਲ ਸੋਏ ਜਬਲਾ ਜਾਣੇ ਮੋਚਾ ਕਛ ਹੋਏ ਤਬ ਇਸ ਕੋ ਸੁਖ ਨੀ ਕੋਏ ਜਾਵੇ ਜਾਣੇ ਮੈਂ ਕੁਛ ਕਰਤਾ ਤਬਲਾ ਗਰਭ ਜੋਣ ਮੈਂ ਫਿਰਤਾ ਜਾ ਤਾਰੇ ਕੋ ਬੈਰੀ ਮੀ ਤਬਲਾ ਨਚਰ ਨਾਹੀ ਚੀਤ ਜਬਲਾ ਮੋ ਮੰਗ ਸੰਗ ਮਾਏ ਤਬਲਾ ਧਰਮ ਦੇ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੇ ਗੁਰਪ੍ਰਸਾਦ ਨਾਨਕ ਹੋ ਛੁਟੇ ਸਹਿਸ ਖੱਟੇ ਲੱਕ ਔਰ ਤਾਵੇ ਤ੍ਰਿਪਨਾ ਆਵੇ ਮਾਇਆ ਪਾਸੇ ਪਾਵੇ ਅਣਖ ਪੋ ਭਿਖਿਆ ਕੇ ਕਰੇ ਨਾ ਤ੍ਰਿਪਤਾ ਆਵੇ ਖੱਪ ਖੱਪ ਮਰੇ ਬਿਨਾ ਸੰਤੋਖ ਨਹੀਂ ਕੋ ਰਾਜੇ ਸੁਪਨ ਮਨੋਤ ਬਿਰਤ ਸਭ ਕਾਜੇ ਨਾਮ ਰੰਗ ਸਭ ਸੁਖ ਹੋਏ ਬੜਬਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਮ

ਸਤਿ ਸਤਿ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਘੋੜ ਮਦੇ ਕਿਨੇ ਬਿਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਸੁੰਦਰ ਪਾ ਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਰਬ ਵਖਿਆਨੀ ਪਵਿੱਤਰ ਪਵਿੱਤਰ ਪਵਿੱਤਰ ਪਨੀਤ ਨਾਮ ਜਪੇ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪ੍ਰੇ ਸੋ ਜਨ ਉਦਨਹਾਰ ਸੰਤ ਕੇ ਨਿੰਦਾ ਨਾਨਕਾ ਬਹਰ ਬਹਰ ਅਵਤਾਰ ਅਸ਼ਟਪਦੀ ਸੰਤ ਕੇ ਦੁਖ ਨਿਆਦਿਆ ਕਰੇ ਸੰਤ ਕੇ ਦੁਖ ਜਮ ਤੈਨੀ ਛੂਟੇ ਸੰਤ ਕੇ ਦੁਖ ਸੁਖ ਸਭ ਜਾਏ ਸੰਤ ਕੇ ਦੁਖ ਨਰਕ ਮੈਂ ਪਾਏ ਸੰਤ ਕੇ ਦੁਖਣ ਮਤ ਹੋਏ ਮਲੀਨ ਸੰਤ ਕੇ ਦੁਖ ਸੁਭ ਅਤੇ ਹੀਨ ਸੰਤ ਕੇ ਹੱਥ ਕੇ ਰੱਖ ਨ ਕੋਏ ਸੰਤ ਕੇ ਦੁਖਣ ਤਾਣ ਪ੍ਰਿਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਸੰਗ ਨਿੰਦਕ ਪੀਤਰੇ ਸੰਤ ਕੇ ਦੁਖਨ ਤੇ ਮੁਖ ਭਵੇ ਸੰਤਨ ਕੇ ਦੁਖ ਕਾ ਸੋ ਲਵੇ ਸੰਤਨ ਕੇ ਦੁਖ ਸਰਬ ਜੋਨ ਪਾਏ ਸੰਤ ਕੇ ਦੁਖ ਤ੍ਰਿਕ ਜੋਨ ਕਰਮਾਏ ਸੰਤਨ ਕੇ ਦੁਖ ਤ੍ਰਿਸ਼ਨਾ ਮੈਂ ਚਲੇ ਸੰਤ ਕੇ ਦੁਖ ਸਭ ਕੋ ਛਲੇ ਸੰਤ ਕੇ ਦੁਖ ਤੇ ਸਭ ਜਾਏ ਸੰਤ ਕੇ ਦੁਖ ਨੀਚਨ ਚਾਏ ਸੰਤ ਦੁਖੀ ਕਾ ਥਾਉ ਕੋ ਨਾਏ ਨਾਨਕ ਸੰਤ ਭਾਵੇ ਤਾਂ ਉਹ ਪੀਕਤ ਪਾਏ ਸੰਤ ਕ ਨਿੰਦਕ ਮਹਾ ਤਾਰੀ ਸੰਤ ਕ ਨਿੰਦਕ ਟਿਕ ਨ ਭਾਈ ਸੰਤ ਕ ਨਿੰਦਕ ਮਹਾ ਤਿਆਰਾ ਸੰਤ ਕ ਨਿੰਦਕ ਪਰਮੇਸ਼ਰ ਮਾਰਾ ਸੰਤ ਕ ਨਿੰਦਕ ਰਾਜ ਤਹੀਨ ਸੰਤ ਕ ਦਿਖ ਨਿੰਦਕ ਦੁਖਿਆ ਦੀਨ ਸੰਤ ਕ ਨਿੰਦਕ ਸਰਬ ਰੋਗ ਸੰਤ ਕ ਨਿੰਦਕ ਸਦਾ ਬੇਜੋਗ ਸੰਤ ਕ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਭਾਵੇ ਨਾਨਕ ਸੰਤ ਭਾਵੇ ਤਾਂ ਉਸ ਕਾਪੀ ਹੋਏ ਮੋਖ ਸੰਤ ਕਾ ਦੁਖੀ ਸਨਾ ਪਵਿੱਤ ਸੰਤ ਕਦੋ ਕਿਸੇ ਨਿਮਿਤ ਸੰਤ ਕ ਦੁਖੀ ਕੋ ਡਾਣ ਲਾਗੇ ਸੰਤ ਕ ਦੁਖੀ ਕੋ ਸਤ ਤਿਆਗੇ ਸੰਤ ਕ ਦੁਖੀ ਮਹਾਂਕਾਰੀ ਸੰਤ ਕ ਦੁਖੀ ਸਦਾ ਬੇਕਾਰੀ ਸੰਤ ਕ ਦੁਖੀ ਜਨਮੇ ਮਰੇ ਸੰਤ ਕੇ ਦੁਖਣਾ ਸੁਖ ਤੇ ਟਰੇ ਸੰਤ ਕ ਦੁਖੀ ਕੋ ਨਾਹੀ ਠਾਓ ਨਾਨਕ ਸੰਤ ਭਾਵੇ ਧਾ ਲਏ ਮਿਲਾਏ ਸੰਤ ਕਾ ਦੁਖੀ ਅਧ ਬੀਤ ਟੁੱਟੇ ਸੰਤ ਕ ਦੁਖੀ ਕਿਤਕਾਰ ਨਾ ਪਹੁੰਚੇ ਸੰਤ ਕ ਦੁਖੀ ਕੋ ਉਦਿਆ ਭਰਮਾਈਏ ਸੰਤ ਕ ਦੁਖੀ ਉਹ ਜੜ ਪਾਈਏ ਸੰਤ ਕੇ ਦੁਖੀ ਕੀ ਅੰਤਰ ਤੀ ਥੋਥਾ ਸੰਤ ਕੇ ਦੁਖੀ ਅੰਤਰ ਤੇ ਥੋਥਾ ਜਿਉਂ ਸਾਧ ਬਿਨਾ ਮਿਤ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਸ਼ਨ ਆਏ ਆਪਣ ਬੀਜਾ ਭਈ ਖਾਏ ਸੰਤ ਕੇ ਦੁਖੀ ਕੋ ਅਵਨ ਰੱਖ ਨਹਾਰ ਨਾਨਕ ਸੰਤ ਭਾਏ ਤਾਂ ਲੈ ਉਬਾਰ ਸੰਤ ਕਾ ਦੁਖੀ ਓ ਬਿਲਾਏ ਜਿਉਂ ਜਲ ਬਿਉਣ ਮੱਛੀ ਤੜਫਾਏ ਸੰਤ ਕੇ ਦੁਖੀ ਭੁੱਖਾ ਨਹੀਂ ਰਾਜਿਓ ਜਿਉਂ ਪਾਪ ਕੇ ਇਧਰ ਨਹੀਂ ਤਰਪੇ ਸੰਤ ਕਾ ਦੁਖੀ ਛੁੱਟਿਆ ਅਕੇਲਾ ਜਿਉਂ ਭਟਕਲ ਖੇਤ ਮੈਂ ਦੋਹੇਲਾ ਸੰਤ ਕਾ ਦੁਖੀ ਧਰਮ ਤੈ ਰਹਿਤ ਸੰਤ ਕਾ ਦੁਖ ਸਦ ਮਿਥਿਆ ਕਹਿਤ ਕਿਰਤ ਨਿੰਦਕਾ ਤੁਰੀ ਪਾਇਆ ਨਾਨਕ ਜੋ ਤਿਸ ਭਾਵੇ ਸੋਈ ਥਿਆ ਸੰਤ ਕਾ ਦੁਖੀ ਬੀੜ ਰੂਪ ਹੋ ਜਾਏ ਸੰਤ ਕਾ ਦੁਖੀ ਦਰਗੇ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਏ ਸੰਤ ਕਾ ਦੁਖੀ ਨਾ ਮਰੇ ਨਾ ਜਵਾਈਏ ਸੰਤ ਕਾ ਦੁਖੀ ਕੀ ਪੂਜਨ ਆਸਾ ਸੰਤ ਕਾ ਦੁਖ ਨਾ ਉੱਠ ਤਲੇ ਨਿਰਾਸਾ ਸੰਤ ਕਾ ਦੁਖ ਨਾ ਦਿਸ਼ਟੇ ਕੋਈ ਜੈਸਾ ਭਾਵੇ ਤੈਸਾ ਕੋਈ ਹੋਏ ਪਇਆ ਕੀਰਤਨਾ ਮੇਟੇ ਕੋਏ ਨਾਨਕ ਜਾਣੇ ਸੱਚਾ ਸੋਏ ਸਾਭ ਘਟ ਤਿਸਕਿਓ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤ ਕਰੋ ਦੇ ਰਾਤ ਤਿਸੇ ਧਿਆਵੋ ਸਾਹ ਗਰਾਸ ਸਾ ਕੁਛ ਵਰਤੇ ਤਿਸਾ ਕੀਆ ਜੈਸਾ ਕਰੇ ਤੈਸਾ ਕਹੋ ਥੀਆ ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹੇ ਵਿਚਾਰ ਜਿਸ ਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ ਵਡਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਣਪ ਸੰਜੋ ਸਿਮਰੋ ਹਰਾਏ ਏਕ ਆਸ ਮਨ ਰੱਖੋ ਨਾਨਕ ਦੁਖ ਭਰਮ ਪਉ ਜਾਏ ਅਸ਼ਟਪਦੀ ਮਨੁੱਖੀ ਟੈ ਬਿਰਸੀ ਸਭ ਜਾਮ ਦੇ ਮੁਕੇ ਕੇ ਭਗਵਾਨ ਜਿਸ ਕੇ ਦੀਏ ਰਹਿ ਅੰਘਾਏ ਬੌਰ ਨ ਦਿਸਣ ਲਾਗੇ ਆਏ ਮਾਰੇ ਰਾਖੇ ਇੱਕ ਆਪ ਮਨੁੱਖੇ ਕਿਛ ਨਹੀਂ ਹੱਥ ਤਿਸਕਾ ਹੁਕਮ ਬੂਤ ਸੁਖ ਹੋਏ ਤਿਸਕਾ ਨਾਮ ਰੰਗ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਸ ਹੋਏ ਨਾਨਕ ਬਿਘਨ ਲਾਗੇ ਕੋਏ ਉਸਤਤ ਮਨ ਮੈਂ ਕਨਕਾਰ ਕਰਮਾ ਮੇਰੇ ਸਦ ਬਿਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸਹੇਲਾ ਕਰ ਲੈ ਜੀਓ ਨੈਨੋ ਪੇ ਠਾਕਾ ਰੰਗ ਸਾਧ ਸੰ ਬਿਸ ਸਤਸੰਗ ਚਰਨ ਚਲੋ ਮਾਰੋ ਗੋਬਿੰਦ ਮਿਟੇ ਪਾ ਜਪੇ ਹਰ ਬਿੰਦ ਕਰਹਾ ਕਰਮ ਸੁਨਹਾ ਕਥਾ ਹਰ ਦਰਗੇ ਨਾਨਕ ਉਜਣ ਮਥਾ ਵਡਭਾਗੀ ਤੇਜਾਂ ਜਗਮਾਏ ਸਦਾ ਸਾਹ ਕੇ ਗੁਣ ਗਾਹੇ ਰਾਮ ਨਾਮ ਜੋ ਕਹੇ ਵਿਚਾਰ ਸੇਤਨ ਮੰਤ ਗਣੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਣ ਉਤੇ ਸੁਖੀ ਏਕੋ ਏਕ ਏਕ ਪਛਾਣੇ ਇਹ ਤੋਤ ਕਿਉ ਸੋ ਜੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣਾ ਆਪ ਸੋਜੇ ਤਿਸਕੇ ਜਾਣੋ ਤਿਸਨਾ ਬੂਜੇ ਸਾਧ ਸੰਗ ਹਰ ਜਸ ਕਹਿ ਸਰਬ ਰੋ ਤੇ ਹਰ ਜਨ ਰਹਿਤ ਆਂਦਨ ਕੀਰਤਨ ਕੇ ਵਿਖਿਆਨ ਗ੍ਰਿਸਤ ਮੈਂ ਸੋਈ ਨਿਰਬਾਣ ਏਕ ਉਪਜ ਜਨ ਕੀ ਆਸਾ ਤਸੀ ਕਟਕੇ ਜਮ ਕੀ ਫਾਸਾ ਪਾਰ ਨਾਮ ਕੇ ਜਿਸ ਮਨ ਭੂਖ ਨਾਨਕ ਤਸੈ ਲਾਗੇ ਦੁਖ ਜਿਸ ਕੋ ਹਰ ਪਰਮਨ ਚਤਿਆਵੇ ਸੋ ਸੰਸਹਿਲਾ ਨੇ ਡਲਾਵੇ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇ ਹੋ ਕਿਸ ਤੇ ਡਰੇ
ਜੈਸਾ ਸਾਤਾ ਸਦਸਟ ਆਇਆ ਆਪਣੇ ਕਾਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧ ਸੀਜਿਆ ਗੁਰਪ੍ਰਸਾਦਾ ਸਭ ਬੁਝਿਆ ਜਬ ਦੇਖੋ ਤਾਂ ਸਭ ਕੁਛ ਮੂਲ ਨਾਨ ਸੋ ਸੁਖਮ ਸੋਈ ਅਸਤੂਲ ਲੈ ਕੁਛ ਜਨਮੇ ਨਾ ਕੁਛ ਮਰੇ ਆਪਣ ਚਲਦੇ ਆ ਵੀ ਕਰੇ ਆਮਨ ਜਾਮ ਦੇਸ਼ਟਾ ਤ੍ਰਿਸ਼ ਆਗਿਆ ਘਰੀ ਧਰ ਸਿਸ਼ਟ ਆਪੇ ਆਪ ਸਗਲ ਮੈਂ ਆਪ ਅਣਕ ਜੋਤ ਰਾਤ ਥਾਪ ਥਾਪ ਅਬਨਾਸੀ ਨਾਹੀ ਕੁਛ ਖਾਨ ਧਾਰਨ ਤਾਂ ਰਹਿ ਬ੍ਰਹਿਮੰਡ ਅਲਖ ਪੇ ਪੁਰਖ ਪ੍ਰਤਾਪ ਆਪ ਜਪਾਏ ਤੇ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸਾਵਧ ਤਨਮੰਤ ਪ੍ਰਾਪਕੇ ਸਗਵ ਸਗਲ ਉਧਾਰਨ ਪ੍ਰਾਪਕੇ ਸਗਵ ਦੁਖ ਬਸਾਰਨ ਆਪੇ ਮੇਲ ਲੈ ਕਿਰਪਾ ਗੁਰ ਕਾ ਸਤ ਜਾਪੈ ਨਿਹਾਲ ਉਨਕੀ ਸੇਵਾ ਸੋਈ ਲਾਗੇ ਜਿਸ ਨੂੰ ਕਿਰਪਾ ਕਰੇ ਵਡਭਾਗੇ ਨਾਮ ਜਤ ਪਾਵੇ ਵਿਸਰਾਮ ਨਾਨਕ ਤਨ ਨਾਨਕ ਤਨ ਪੁਰਖ ਉੱਤਮ ਕਰਮਾਨ ਜੋ ਕਛ ਕਰੇ ਸੋ ਪ੍ਰਭ ਕੇ ਰੰਗ ਸਦਾ ਸਭ ਬਸਿਆ ਸੰਗ ਸਹਿ ਸੁਭਾਏ ਹੋਵੇ ਸੋਹੋਏ ਕੰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਠ ਲੰਗਾਨਾ ਜੈਸਾ ਸਾਤਾ ਸਾ ਦਸਟਾਨਾ ਜਿਸ ਤੇ ਉਪਜਿਤ ਸਮਾਏ ਸਮਾਏ ਉਹ ਸੁਖ ਉਨੋ ਬਣਿਆ ਏ

ਅਸ਼ਟਪਦੀ ਟੂਟੀ ਗੰਢਣ ਹਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਏ ਤਿਸਤੇ ਬਿਰਥਾ ਕੋਈ ਨਾਏ ਅਰੇ ਮਨ ਮੇਰੇ ਸਦਾ ਹਰ ਜਾਵ ਅਵਨਾਸੀ ਪ੍ਰਭ ਆਪੇ ਆਪ ਆਪਣ ਕੀਆ ਕਛ ਨ ਹੋਏ ਜਿਸ ਪ੍ਰਾਣੀ ਲੋਚੇ ਕੋਏ ਤਿਸ ਬੈ ਨਾਏ ਤੇਰੇ ਕਿਸ ਕਾਮ ਗਤ ਨਾਨਕ ਜਾਪੇ ਹਰ ਨਾਮ ਰੂਪਮੰਤ ਹੋਏ ਨਾਈ ਮੋਏ ਪ੍ਰਭ ਕੀ ਜੋ ਸਲ ਗੜ ਸੋਏ ਤਨਮੰਤਾ ਹੋਏ ਕਿਆ ਕੋ ਗਰਬੇ ਜਾ ਸਾਵਕ ਸਤਿਸਕਾ ਦੀਆ ਦਰਬੇ ਆਤ ਸਰਾਜੋ ਕੋ ਕਹਾਵੇ ਪ੍ਰਭੀ ਕਲਾ ਬਿਨਾ ਕਹਿ ਧਾਵੇ ਜੇ ਕੋ ਹੋਏ ਬਹਿ ਦਤਾਰ ਤਿਸ ਦਿਨ ਹਰ ਜਾਣੇ ਗੋਵਾਰ ਜਿਸ ਗੁਰ ਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੋਜਾ ਸਦਾ ਰੋਗ ਜੋ ਮੰਦਰ ਕੋ ਥਾਮੇ ਥਮ ਤਿਉ ਗੁਰ ਕਾ ਸ਼ਦ ਮਣੇ ਅਸਮ ਜੋ ਬਿਖਾਰ ਨਾਵ ਚੜਤਰੇ ਪ੍ਰਾਣੀ ਗੁਰ ਚਰਨ ਲਗਤ ਨਿਸਤਰੇ ਜਿਉ ਅੰਧਕਾਰ ਦੀ ਪ੍ਰਗਾ ਗੁਰ ਦਰਸ਼ਨ ਦੇਖ ਮਨ ਹੋਏ ਬਿਗਾ ਜੋ ਮਾਂ ਉਦਿਆਮੇ ਮਾਰਗ ਪਾਵੇ ਤਿਉ ਸਾਧੂ ਸੰਗ ਮਿਲਜੋਤ ਪ੍ਰਗਟਾਵੇ ਤਿੰਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲਾਈਏ ਪੂਰਬ ਲਿਖੇ ਕਰ ਲਿਖਿਆ ਪਾਈਏ ਦੁਖ ਸੁਖ ਪ੍ਰਭ ਦੇਵ ਨਹਾਰ ਅਵਤਿਆ ਤੂਤ ਸਚਤਾ ਜੋ ਕਛ ਕਰੇ ਸੋਈ ਸੁਖਮਾਨ ਭੂਲਾ ਕਾਹੇ ਫਿਰੇ ਅਨਜਾਨ ਕੌਣ ਬਸਤਾ ਇਤ ਸੰਗ ਲਪਟ ਰੋਬੀ ਪਤੰਗ ਰਾਮ ਨਾਮ ਜਪ ਹਿਰਦੇ ਮਾਏ ਨਾਨਕ ਪ੍ਰਸਿੱਧੀ ਕਰ ਜਾਏ ਜਿਸ ਵਖਰ ਕੋ ਲੈਣ ਤੁਆਇਆ ਰਾਮ ਨਾਲ ਸੰਤਨ ਕਰ ਪਾਇਆ ਤਾਜ ਮਾਨ ਲੇ ਮਨ ਮੋਹ ਰਾਮ ਨਾ ਹਿਰਦੇ ਮੈਂ ਤੋਲ ਲਾਲਖ ਸੰਤ ਸੰਗ ਚਾਲ ਅਵਰ ਤਿਆ ਬਿਖਿਆ ਜੰਜਾਲ ਧਨ ਧਨ ਕਹੇ ਸਭ ਕੋਇ ਮੁਖ ਉਜਲ ਹਰ ਦਰਗੇ ਸੋਏ ਇਹੋ ਵਪਾਰ ਵਿਲਾ ਵਪਾਰੇ ਨਾਨਕ ਤਾਂਕੇ ਸਤ ਬਲਿਹਾਰੇ ਚਰਨ ਸਾਧ ਕੇ ਤੋ ਤੇ ਪਿਓ ਅਰਗ ਸਾਧ ਅਰਬ ਸਾਧ ਕੋ ਆਪਣਾ ਜਿਉ ਸਾਧ ਕੇ ਧੂਰ ਕਰੋ ਸ਼ਨਾ ਸਾਧ ਉਪਰ ਜਾਗੇ ਕੁਰਬਾਨ ਸਾਧ ਸਿਵ ਵਡਭਾਗੀ ਪਾਗੇ ਸਾਧ ਸਣ ਕੀਰਤਨ ਗਾਗੇ ਅਣਕ ਬਿਗਨ ਤੇ ਸਾਧੂ ਰਾਖੇ ਹਰ ਗੁਣ ਗਾਏ ਅੰਤਰਾ ਚਾਖੇ ਓਹਟ ਗਹੇ ਸੰਤਨ ਦਾ ਰਾਇਆ ਸਰਬ ਸੁਖ ਨਾਨ ਤੇ ਪਾਇਆ ਮ੍ਰਿਤਕ ਕਹੋ ਜਵਲ ਨਿਹਾਰ ਭੁਖੇ ਕਹੋ ਦੇਵ ਦਾ ਆਧਾਰ ਸਰਮ ਦਾਹਾਂ ਜਾ ਕੇ ਦ੍ਰਿਸ਼ਟੀ ਮਾਏ ਪੂਰਬ ਲਿਖੇ ਕਾ ਲਹਿ ਨਾ ਪਾਏ ਸਾਭ ਕਿਸ ਤਿਸਕਾਉ ਕਰਨੇ ਜੋਗ ਤਿਸਵੇਂ ਦੂਸਣ ਹੋ ਨ ਹੋ ਜਪ ਜਾ ਸਾ ਸਾਧੇ ਰਹਿਣੇ ਸਭ ਤੇ ਉਹ ਨਿਰਮਲੇ ਕਰਨੀ ਕਰ ਕੀ ਭੱਜ ਕੋ ਨਾਮ ਦੀਆ ਨਾਨਕ ਸੋਜਾ ਨਿਰਮਲ ਥਿਆ ਜਾ ਕੇ ਮਨ ਗੁਰ ਕੀ ਪਰਤੀ ਤੇ ਜਨ ਆਵੇ ਹਰ ਪਾਚੀਤ ਪਤ ਪਤ ਸੁਣੇ ਤੈ ਲੋਏ ਜਾ ਕੇ ਹਿਰਦੇ ਕੋ ਸੋਏ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੇ ਸਤਮੁਖ ਹੈ ਸੱਚ ਹਿਰਦੇ ਸੱਚ ਆਕਾਰ ਸੱਚ ਵਰਤੇ ਸੱਚ ਅਪਸਾਰ ਪਾਰ ਬ੍ਰਹਮ ਜੇ ਸੱਚ ਕਰ ਜਾਤਾ ਨਾਨਕ ਸੋਜਾ ਸਤ ਸਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕਿਸ ਤ੍ਰੈਗੁਣ ਤੇ ਪਰਪਿੰਨ ਤਿਸੇ ਬਜਾਵੇ ਨਾਨਕਾ ਜੇ ਸੋਵੇ ਸੁਪਰਸੰਨ ਅਸ਼ਟਪਦੀ ਅਵਨਾਸੀ ਭਰਾ ਮਨ ਮੇਰਾ ਆਖ ਮਨੁੱਖੀ ਤੂ ਪ੍ਰੀ ਤਿਆਗ ਤਿਸ ਤੇ ਪਰੇ ਨਾਹੀਂ ਕਛ ਕੋਏ ਸਰਬ ਨਿਰੰਤਰ ਇੱਕ ਸੋਏ

ਪ੍ਰਗਿਆ ਸਭ ਭਵਨ ਨਾਮਕ ਸੰਗ ਉਦੇ ਸੋ ਸਰਵਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਤਮ ਸੁਭ ਜਨਗਤ ਪਾਏ ਰੂਪ ਸਤ ਜਾ ਕਰ ਸਤ ਸਥਾਨ ਪੁਰਖ ਸਤ ਕਿਲ ਪ੍ਰਧਾਨ ਸਤ ਕਰਤੂ ਸਤ ਸਤ ਜਾ ਕੇ ਬਾਣੇ ਸਤ ਪੁਰਸ਼ ਮਹਿ ਸਮਾਣੇ ਸਤ ਕਰਮ ਜਾ ਕੇ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮੇ ਜਿਸੇ ਬੁਝਾਏ ਤਿਸੇ ਸਭ ਪਲੇ ਸਤ ਨਾਮ ਪ੍ਰਭ ਕਰ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਏ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕਰੀ ਦੇ ਪ੍ਰਵੇਸ਼ ਸਤ ਨਿਰਧ ਬੂਝੇ ਜੇ ਕੋਇ ਨਾਮ ਜਾ ਤਾਂ ਹੀ ਗਤ ਹੋਏ ਆਪ ਸਤ ਕੀਆ ਸਤ ਸਤ ਆਪੇ ਜਾਣੇ ਆਪਣੀ ਮਿਤਗਤ ਜਿਸਕੇ ਸਿਸ਼ਟ ਕਰਨੇ ਹਰ ਅਵਰ ਨਾ ਬੋਝ ਕਰਤੇ ਵਿਚਾਰ ਕਰਤੇ ਕੀਮਤ ਜਾਣੇ ਕੀਆ ਨਾਨਕ ਜੋ ਤਿਸ ਭਾਵੇ ਸੋ ਵਰਤਿਆ ਬਿਸਮ ਬਿਸਮ ਬ੍ਰਹਮ ਭੈ ਬਿਸਮਾ ਜਿਨ ਬੋਝਾ ਤੇ ਸਾ ਸੁਭਾ ਪ੍ਰਭ ਕੇ ਰੰਗ ਰਾਜ ਰਹੇ ਗੁਰ ਕੇ ਬਚਨ ਪਦਾਰਥ ਲਹੇ ਉਦਾਤੇ ਦੁਖ ਘਟ ਨਹਾ ਜਾਂ ਕੇ ਸੰਗ ਤੁਰ ਸੰਸਾਰ ਜਨਕਾ ਸਿਵ ਸੋਭਡ ਭਾਗੀ ਜਨਕਾ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਫਲ ਪਾਵੇ ਸਲੋਕ ਆਦ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ ਦਸਨ ਸਤ ਸਤ ਪਿਖ ਨਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਪਤਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਸੁੰਤਾ ਬੁਝਨਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸੂਬ ਹਿਰਦੇ ਜਮਾਨਿਆ ਕਰਨ ਕ੍ਰਮ ਤੇ ਮੂਲ ਪਛਾਣਿਆ ਜਾਂ ਕਰੇ ਦੇ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪਉ ਪ੍ਰਗਟਾਇਆ ਭੈ ਤਿੰਨ ਪੋਹੇ ਬਸਾਨਾ ਜਿਸ ਤੇ ਉਪਜਿਤ ਸਮੈ ਸਮਾਨਾ ਬਸਤ ਮਿਲੇ ਬਸਤ ਕਢਾਈ ਤਾਂ ਕੋ ਭਿੰਨ ਨਾ ਕਹਿ ਨਾ ਜਾਈ ਬੂਝੇ ਬੁਝਨ ਹਰ ਬਵੇਕ ਨਰੈਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕੇ ਆਗਿਆਕਾਰੀ ਠਾਕੁਰ ਕਾ ਸੇਵ ਸਦਾ ਪੁਜਾਰੀ ਠਾਕੁਰ ਕੇ ਸੇਵਕੇ ਮਨ ਭਰਤੀ ਠਾਕੁਰ ਕੇ ਸੇਵਕੇ ਨਿਰਮਰੀਤ ਠਾਕੁਰ ਕਾ ਸੇਵਕ ਬਜਾਨੇ ਰੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਉਪਰਾ ਪਾਲਨ ਹਰਾ ਸੇਵਕ ਕੀ ਰਾਖੇ ਨੰਕਾਰ ਸੋ ਸੇਵਕ ਜਿਸ ਦਇਆ ਪ੍ਰਭ ਤਾਰੇ ਨਾਨਕ ਸੋ ਸੇਵਕ ਸਾਧ ਸਾਧ ਸੁਮਾਰੇ ਆਪਣੇ ਜਨਕਾ ਪਰਦਾ ਟਾਕੇ ਆਪਣੇ ਸੇਵਕੀ ਸਰਪਾ ਰੱਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕੋ ਨਾਮ ਜਪਾਈ ਆਪਣੇ ਸੇਵਕੀਆ ਪਤ ਰੱਖੇ ਤਾਂ ਕਿ ਗਤ ਮਿਤ ਕੋਈ ਨਾ ਲਾਖੇ ਪ੍ਰਭ ਕੇ ਸੇਵਕ ਆਉਣ ਨਾ ਪਹੁੰਚੇ ਪ੍ਰਭ ਕੇ ਸੇਵਕੀ ਊਤ ਉੱਚੇ ਜੋ ਪ੍ਰਾਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਇਆ ਦਿਸ ਪ੍ਰਗਟਾਇਆ ਨਿੱਕੀ ਕੀਰੀ ਮੈਂ ਕਲ ਰਾਖੇ ਭਸਮ ਕਹਿ ਦਸੈ ਕੋਲ ਲਾਖੇ ਜਿਸ ਕਾ ਸਾਰਨ ਕਾਟ ਤੇ ਆਵ ਤਾਂ ਕੋ ਰੱਖ ਦੇ ਕਰ ਹਾਥ ਮਾਨ ਚੰਦ ਕਰਤਬ ਪਾ ਤਿਸ ਤੇ ਕਰਤਬ ਬਿਰਥ ਜਾ ਮਾਰੇ ਨਾ ਰਾਖੇ ਅਵਰ ਨ ਕੋਏ ਸਰਬ ਜੀ ਅਕਰ ਰੱਖ ਸੋਏ ਕਾਹੇ ਸੋਜ ਕਰੇ ਰੇ ਪ੍ਰਾਣੀ ਜਪ ਨਾਨ ਪ੍ਰਭ ਅਖ ਬਡਾਣੀ ਵਾਰੰਬਾਰ ਬਾ ਪ੍ਰ ਜਪੇ ਪੀ ਅੰਮ੍ਰਿਤੇ ਮੰਤਨ ਤ੍ਰਿਪੇ ਨਾਮ ਰਤਨ ਜਿਨ ਗੁਰੂ ਪਾਇਆ ਤਿਸ ਕੇ ਸ਼ਬਦ ਨੈ ਦਿਸ਼ਟਾਇਆ ਨਾਮ ਤਹਨ ਨਾਮੋ ਰੂਪ ਰੰਗ ਨਾਮੋ ਸੁਖ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮੰਤਨ ਨਾਮੇ ਨਾਮ ਸਮਾਨੇ ਉਠਤ ਬੈਠ ਸੋਭ ਨਾਮ ਕਉ ਨਾਨਕ ਜਨ ਕੇ ਸਤਕਾਮ ਬੋਲੋ ਜਸ ਜੇ ਬਾਧੇ ਰਾ ਪ੍ਰਭ ਆਪਣੇ ਜਨ ਕੀ ਨੀਂਦਾਦ ਕਰੇ ਭਗਤ ਨਾਤਮ ਕੇ ਚਾਏ ਪ੍ਰਭ ਆਪਣੇ ਸੋ ਰਹਿ ਸਮਾਏ ਜੋ ਹੋਵਾ ਹੋਵਰ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਸਕੀ ਮਹਿਮਾ ਕੌਣ ਬਖਾਨਾ ਤਸ ਗੁਣ ਕਾ ਏਕ ਨਾ ਜਾਣੋ ਆਠ ਪਰਬ ਬਸੇ ਹਜੂਰੇ ਕਹੋ ਨਾਨਕ ਸੇਈ ਜਨ ਪੂਰੇ ਮਨ ਮੇਰੇ ਤਿਨ ਕੀ ਓਟਲੇ ਮੰਤਨੇ ਆਪਣਾ ਤਿਨ ਦੰਜੇ ਜਿਨ ਦਿਨੇ ਆਪਣਾ ਪ੍ਰਭੂ ਪਛਾਤਾ ਸੋਜਨ ਸਭ ਥੋਕ ਦਾਤਾ ਤਿਸਕੇ ਸਰਨ ਸਭ ਸੁਖ ਪਾਵੇ ਤਿਸਕੇ ਦਰਸ ਸਭ ਪਾਪ ਮਿਟਾਵੇ ਅਵਰ ਸਿਆਨ ਸਗਲੇ ਚਾਹ ਤਿਸ ਜਨ ਕੀ ਸੇਵਾ ਲਾਗ ਆਵਣ ਜਾਣ ਨਾ ਹੋਵੇ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਤ ਪੈਰ ਸਲੋਕ ਸਤ ਪੁਰਖ ਜਨ ਜਨ ਸਤਗੁਰ ਤਿਸਕਾ ਨਾਓ ਤਿਸਕੇ ਸੰਗ ਸੰਗ ਉਦਰੇ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਗੁਰ ਸਿੱਖੀ ਕਰੇ ਪ੍ਰਿਤਪਾ ਸੇਵਕ ਗੁਰ ਸਾਧਿਆ ਸਿੱਖੀ ਗੁਰਮਤ ਮਿਲੇ ਰੇ ਗੁਰਬਚਨੀ ਹਰਮ ਨਾਮ ਉਚਰੇ ਸਤਿਗੁਰ ਸਿੱਖੇ ਬੰਧਨ ਕਾਟੇ ਗੁਰ ਕਾ ਸਿੱਖ ਬਿਕਾਰ ਤੇ ਹਾਟੇ ਸਤਿਗੁਰ ਸਿੱਖੋ ਨਾਮ ਤਹੰਦੇ ਗੁਰ ਕਾ ਸਿਵ ਬੜਾ ਵਡਭਾਗੀ ਹੈ ਸਤਿਗੁਰ ਸਿੱਖ ਅਲਤ ਪਾ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾ ਸੁਮਾਰੇ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹੇ ਆਪਸ ਕੋ ਕਾ ਕਛੂ ਨਾ ਜਨਾਵੇ ਹਰ ਹਰ ਨਾਮ ਜਿਸੇ ਸਤਿ ਆਵੇ ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕੇ ਕਾਰਜ ਰਾਸ ਸੇਵਾ ਕਰਤ ਹੋਏ ਨੈਕਾਮੀ ਤਸਕੋ ਹੋਤ ਪ੍ਰਭ ਸਵਾਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵੇ ਗੁਰ ਕੀ ਮਤਲੇ ਬੀਜ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵੇ ਪਰਮੇਸ਼ਰ ਗਤ ਜਾਣੇ ਸੋ ਸਤਿਗੁਰ ਜਿਸ ਦੇਹ ਨਾਓ ਅਣਕ ਭਾਰ ਗੁਰ ਕੋਬਲ ਜਾਓ
ਸਰਬਣ ਦਾਹਨ ਜੀ ਕਾ ਦਾਤਾ ਆ ਅਠ ਪੈ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨ ਮੈਂ ਭਾਰ ਬ੍ਰਹਮ ਇੱਕ ਆਪਣਾਏ ਕਛ ਪਰਮ ਸਹਿਜ ਸਿਆਣ ਭਲਹਿਣ ਜਾਗੇ ਨਾਨਕ ਐਸਾ ਗੁਰ ਬਡਭਾਗੀ ਪਾਈਏ ਸਫਲ ਦਰਸ਼ਨ ਪੇਤ ਪਣੀ ਪਰਸਾ ਚੰਖਣ ਨਿਰਮਾਰੀ ਭੇਟ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦੁਰਗੇ ਗਵੇ ਸੁਣ ਕਰ ਬਚਨ ਕਰ ਨਾ ਗਾਣੇ ਮਾਨਸਾ ਤੋਂ ਆਤੀ ਪਤਿਆਣੇ ਪੂਰਾ ਗੁਰ ਆਖੋ ਜਕ ਮੰਤਰ ਅੰਮ੍ਰਿਤ ਦਿਸ਼ਟ ਭੇਖੇ ਹੋ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਤਿਸ ਲੈ ਮਿਲਾਏ ਜਿਹ ਬਾਏ ਕੁਸਤਾ ਤਨੇਕ ਸਤ ਪੂਰਨ ਪੂਰਨ ਬਭੇ ਕਾਹੂ ਬੋਹ ਨ ਪਹੁੰਚ ਪ੍ਰਾਣੀ ਅਗਮ ਗੁੱਚ ਪ੍ਰਭ ਨਿਰਬਾਣੀ ਨਿਰਾਹਾਰ ਨਿਰਵੈ ਸੁਖਦਾਈ ਤਾਂ ਕੀ ਕੀਮਤ ਕਿਨੇ ਨ ਪਾਈ ਅਣਕ ਭਗਤ ਬੰਧਨ ਨਿਤ ਕਰੇ ਚਰਨ ਕਮ ਹਿਰਦੇ ਸਿਮਰੇ ਸਤ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ ਇਹੋ ਰਸ ਪਾਵੇ ਜਨ ਕੋਈ ਅੰਮ੍ਰਿਤ ਪੀਵੇ ਅੰਮ੍ਰਿਤ ਹੋਏ ਉਸ ਪੁਰਖ ਨਹੀਂ ਕਦੇ ਬਣਾ ਜਾ ਕੇ ਮਨ ਪ੍ਰਗਟੇ ਗੁਣਤਾਸ ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵਕੋ ਦੇ ਮੋਹ ਮਾਇਆ ਕੇ ਸੰਗ ਨਾ ਲੇ ਮਨ ਮੈਂ ਰਾਖੇ ਹਰ ਹਰੇਕ ਅੰਧਕਾਰ ਦੀ ਪ੍ਰਗਾਸੇ ਨਾਨਕ ਪਰਮ ਦੁੱਖ ਤੈ ਨਾਸੇ ਤਤ ਮੈਂ ਠੰਡ ਵਰਤਾਹੇ ਨੰਦ ਭਾਇਆ ਦੋ ਨਾਠੇ ਪਹੇ ਜਨਮ ਮਰਨ ਕੇ ਮਿਟੇ ਅੰਧੇਸੇ ਸਾਧੂ ਕੇ ਪੂਰਨ ਉਪਦੇਸੇ ਪਹੁੰਚ ਚੁੱਕਾ ਨਿਰਪੋ ਹੋਏ ਬਸੇ ਸਗਲ ਵਿਆਹ ਦਾ ਮਨ ਤੇ ਖੈ ਨਸੇ ਜਿਸਕਾ ਸਾਥ ਕਿਰਪਾ ਤਾਰੀ ਸਾਧ ਸੰਗ ਜਪ ਨਾਮ ਮਰਾਰੀ ਥਿਤ ਪਾਇ ਚੁੱਕੇ ਭਰਮ ਕਮ ਸੁਣ ਨਾਨਕ ਹਰ ਜਸਰਮਨ ਨਿਰਗੁਣ ਆਸਰਮ ਪਿਓਈ ਕਲਾ ਤਾਜ ਸਗਲੀ ਮੋਹੀ ਆਪਣੇ ਚਿਰਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰਬਿਆਂ ਦੂਜਾ ਨਾ ਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾਸ ਸਾਕ ਸੰਗ ਰਚ ਰਚਨਾ ਆਪਣੀ ਕਲਤਾਰੀ ਅਣਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲੇ ਬਿਨ ਭਜਨ ਬਿਖਿਆ ਸਗਲੀ ਸਾਰ ਹਰ ਹਰ ਨਾਮ ਕਮਾਵਨਾ ਨਾਨਕ ਹੋ ਤਨਸਾਰ ਅਸ਼ਟਪਦੀ ਸੰਤ ਨਾਮ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਪਾਸ ਸਮੇਤ ਬਸਾਰ ਚਰਨ ਕਮ ਰਦ ਮੈਂ ਉਧਾਰ ਕਰਨ ਕਰਨ ਸੋ ਪ੍ਰ ਸਮਰਥ ਦਿੜਕ ਗਾਵੋ ਨਾਮ ਵਤ ਉਹ ਤਨ ਸੰਚੋ ਹੋ ਭਗਵੰਤ ਸੰਨ ਨਾਕ ਨਿਰਮਲ ਮੰਤ ਏਕ ਅਸ ਰੱਖੋ ਮਨ ਮਾਏ ਸਰਬ ਰੋਗ ਨਾਨਕ ਮਿਟ ਜਾਏ ਜਿਸ ਤਨ ਕੋ ਚਾਰ ਕੁੰਡ ਉਠਤਾਵੇ ਸੋ ਤਨਾ ਸੇਵਾ ਤੇ ਭਾਵੇ ਜਿਸ ਕੁੰਡਿਤ ਬਾਸੇ ਮੀ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਭਜ ਕੀ ਸਰਨੀ ਅਣਕੁ ਪਾਏ ਰੋਗ ਨ ਜਾਏ ਰੋਗ ਮਿਟੇ ਹਰ ਆਉ ਦੁਲਾਏ ਸਰਮ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਂਦਰ ਗੇ ਪ੍ਰਵਾਨ ਮਨ ਪ੍ਰਭੋ ਦੋ ਹਰ ਕੇ ਨਹਾਏ ਦਸ ਧਾਪ ਤੇ ਆਵ ਉਠਾਏ ਤਾਂ ਕੋ ਬਿਘਨ ਲਾਗੇ ਕੋਈ ਜਾ ਕੇ ਰਿਦੇ ਬਸਿਆ ਸੋਏ ਕਲਤਾ ਦੇ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਪਾਓ ਬਿਨਸੈ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾ ਤਤਕਾ ਜਾਏ ਬਸੇ ਅਵਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਤ ਬਚਾ ਕਹਿ ਸਾਚਾ ਜਨ ਮਰੇ ਸੋ ਕਾਚੋ ਕਾਚਾ ਆਵਾ ਗਹ ਮਿਟੇ ਪ੍ਰਾਸੇ ਆਪ ਤਿਆ ਸਰਨ ਗੁਰਦੇਵ ਇਉ ਰਤਨ ਜਨ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਉਧਾਰ ਅਣਗ ਪਾਰ ਨ ਛੁੱਟ ਨਾਰੇ ਸਿਮਰ ਸਾਸਤ੍ਰ ਭੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬਚਤ ਨਾਨਕ ਫਲ ਪਾਏ ਸੰਗ ਨਾ ਚਾਰ ਸਤੇ ਤਨਾ ਤੂੰ ਕੋ ਲਪਟਾਏ ਮੂਰਖ ਮਨਾਰ ਸੁੱਤ ਮੀਤ ਕਟੋਂਬਰ ਭਿੰਤਾ ਇੰਤੇ ਕਹੋ ਤੁਮ ਕਮਣ ਸੁਨਾਤਾ ਰਾਜ ਰੰਗ ਮਾਇਆ ਬਿਸਤਾਰ ਇੰਤੇ ਕਹੋ ਕਮਣ ਛੁਟਕਾਰ ਅਸਤਾਤੀ ਅਸਤ ਸਵਾਰੀ ਝੂਠਾ ਡੰਮ ਝੂਠ ਪਸਾਰੀ ਜਨ ਦੀਏ ਦਿਸ ਬੁਝਣਾ ਬਘਾਨਾ ਨਾ ਪਸਾਰ ਨਾਨਕ ਪਛਤਾਨਾ ਗੁਰ ਕੀ ਮਾਤੋਂ ਲੈ ਇਆਨੇ ਭਗਤ ਬਨਾਬ ਡੁਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਰ ਨਿਰਮਲ ਹੋ ਤੁਮਾਰੋ ਚੀ ਚਰਨ ਕਮਲ ਰੱਖੋ ਮਨ ਮਾਏ ਜਨਮ ਜਨਮ ਕੇ ਕਿਲ ਬਖ ਜਾਏ ਆਪ ਜਪੋ ਅਪਰਾ ਨਾਮ ਜਪਾਓ ਸੁਨ ਤੋ ਕਹਿਤ ਰਹਿਤ ਕਤ ਪਾਓ ਸਾਰ ਭੂ ਸਤ ਕੋ ਨਾਓ ਸਹਿ ਸਵਾਇ ਨਾਨ ਗੁਣ ਗਾਓ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹਉਮੈ ਬਿਖਫੈ ਹੋ ਚੰਦ ਬਸੇ ਸੁਖਨਾ ਸਾਸ ਗ੍ਰਾਸਨ ਨਾ ਸਮਾਲ ਛਾੜ ਛਣ ਸਗਲੀ ਮਨਾ ਸਾ ਸੰਗ ਪਾਵੇ ਸਾਚਨਾ ਹਰ ਪੂੰਜੀ ਸਚ ਕਰੋ ਬੇਹਾਰ ਇਹਾਂ ਸੋਦਰ ਗੇ ਜੈਕਾਰ ਸਰਬ ਨਿਰੰਤਰ ਏਕੋ ਦੇ ਕਹੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸੋਲਾ ਏਕ ਸਿਮਰ ਏਕੋ ਮਨਮਾ ਏਕ ਸਕੇ ਗੁਣ ਗਾਵ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਾ ਪੂਰਨ ਪੂਰ ਪ੍ਰਾਪਿਆਪ ਅਣਕ ਬਸਾਰ ਏਕ ਤੇ ਪਾਏ ਏਕ ਰਾਤ ਪ੍ਰਾਪਤ ਗਏ ਮੰਤਰ ਨਿਯੰਤਰ ਏਕ ਪ੍ਰਭ ਰਾਤਾ ਗੁਰਪ੍ਰਸਾਦ ਨਾਨਕ ਇੱਕ ਜਤ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਓ ਤੁਸਨ ਆਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਾਂ ਜਾਤੇ ਪ੍ਰਭਦਾਨ ਕਾ ਕਿਰਪਾ ਦੇਵੋ ਨਾਮ ਸਾਜਨਾ ਕੀ ਮੰਗ ਧੂ ਪਾਰ ਬ੍ਰਹਮੇ ਸਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਓ ਸਾ ਸਾ ਪ੍ਰਭ ਤੁਮੈ ਧਿਆਓ ਚਰਨ ਕਮ ਸੋ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ ਏਕ ਓਟ ਏਕੋ ਆਧਾਰ ਨਾਨਕ ਮੰਗੇ ਨਾਮ ਪ੍ਰਸਾਰ
ਰੱਬ ਕੇ ਦੇਸ਼ ਮਾਂ ਸੋ ਹੋਏ ਹਰ ਰਸ ਪਾਵੇ ਬਿਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਬਰ ਭਰੇ ਪ੍ਰੇਮ ਰਸੰਗ ਉਪਜੇ ਚਾਉ ਸਾਖ ਸੰਗ ਪਰੇ ਸਰਨਾਨ ਸਤਿਆਗ ਅੰਤਰ ਪ੍ਰਗਾਤ ਆਂਦੇ ਲਿਵਲਾਗ ਬੜਭਾਗੀ ਜਪਿਆ ਪ੍ਰਸ ਹੋਏ ਨਾਨਕ ਨਾਮ ਰਤੇ ਸਖੋਏ ਸੇਵਕ ਈ ਮਨਸਾ ਪੂਰੀ ਭਾਈ ਸਤਿਗੁਰ ਤੇ ਨਿਰਮਲ ਮਤਲੈ ਜਨ ਕੋ ਪ੍ਰਭੋ ਦਿਆ ਸੇਵਕ ਇਨੋ ਸਦਾ ਨਿਹਾਲ ਬੰਧਨ ਕਾਟਮਕ ਜਨ ਭਾਇਆ ਜਨਮ ਮਰਨ ਦੁਖ ਪਰਮ ਗਇਆ ਇਸ਼ਪੂਨੀ ਸਰਦਾਸਾ ਪੂਰੀ ਰਬ ਰਹਿ ਸਾ ਸੰਗ ਹਜੂਰੀ ਜਸਕਾ ਸਤਿਨ ਲੀਏ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੁਖ ਬਿਸੈ ਜੇ ਕਾਹ ਨ ਪਾਨੇ ਸੁਖ ਬਿਸੈ ਜੇ ਕੀ ਆ ਜਾਣੇ ਸੁਖ ਬਿਸੈ ਸਭ ਕੁ ਦੀਆ ਸੁਖ ਬਿਸੈ ਜਨ ਜੀਵਨ ਜੀਆ ਸੁਖ ਬਿਸੈ ਅਗਨ ਮ ਰਾਖੇ ਗੁਰਪ੍ਰਸਾਦ ਕੋ ਬਿਰਲਾ ਲਾਖੇ ਸੁਖ ਬਿਸੈ ਬਿਖ ਤੇ ਕਾਢੇ ਜਨਮ ਜਨਮ ਕਾ ਟੂਟਾ ਕਾਢੇ ਗੁਰਪੂਰੇ ਤਤ ਇਹ ਬਜਾਇਆ ਪ੍ਰਭ ਆਪਣਾ ਨਾਨਕ ਜਨ ਤਿਆਇਆ ਸਾਜਣ ਸੰਦ ਕਰੋ ਏਕਾਮ ਆਨ ਤਿਆ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਓ ਵਾ ਜਪੋ ਅਵਰਾ ਨਾਮ ਜਪਾਓ ਭਗਤ ਪੈ ਤਰਗੇ ਸੰਸਾਰ ਬਿਨ ਭਗਤੀ ਤਨੋ ਸੀ ਸਾਧ ਸਰਬ ਕਲਿਆਣ ਸੁਖ ਨਿਦਨਾਮ ਬੁੱਢ ਜਦ ਪਾਏ ਬਿਸਰਾਮ ਸਗਲ ਦੁਖ ਕਾ ਹੋ ਤਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਨਾ ਚਾਓ ਮੰਤਰ ਨਿਯੰਤਰ ਸੁਹਾਓ ਨੇਤਰੋਪੇਖ ਦਰ ਸੁਖ ਹੋਏ ਮਨ ਬਿਕਸੇ ਸਾ ਚਰਨ ਧੋਏ ਭਾਗੀ ਨਾ ਕੇ ਮੰਤਰ ਰੰਗ ਬਿਲਾ ਕੋ ਪਾਵੇ ਸੰਗ ਏਕ ਬਸ ਦੀਜੇ ਕਰਮਾਇਆ ਗੁਰਪ੍ਰਸਾਦ ਨਾਮ ਜਪਲਾਇਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿ ਸਰਬ ਸਮਾਏ ਪ੍ਰਭ ਛੰਦ ਦੀਨ ਦਿਆਲ ਭਗਤ ਸਾਹ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਕਟਾ ਕਰਤ ਪਿਤਪਾਲ ਆਦਿ ਪੁਰਖ ਕਰਨ ਕਰਤਾ ਭਗਤੀ ਨਾ ਕੇ ਪ੍ਰਾਣ ਉਧਾਰ ਜੋ ਜੋ ਜਪੇ ਸੋ ਹੋਏ ਪਨੀਤ ਪਦ ਪਾਵੇ ਲਾਵੇ ਮਨ ਹੀਤ ਹਮ ਨਿਰਗੁਣ ਯਰ ਨੀਚ ਜਾਣ ਨਾਨਕ ਤੁਮਰੀ ਸਨ ਪੁਰਖ ਭਗਵਾਨ ਸਰਬ ਬੈ ਕੁੰਠ ਮੁਕਤ ਪਾਏ ਸਰਬ ਬੈ ਮੁਕਟ ਮੁਕਤ ਮੁਕ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਬੜਿਆਈ ਹਰ ਕੇ ਨਾਵੇਂ ਕਥਾ ਮਨ ਭਾਈ ਬਾ ਭੋਜਨ ਕਾਪ ਸੰਗੀ ਰਚਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੋ ਬਾਤਣ ਮੰਤ ਹਿਰਦੇ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਵ ਨਿਵਾਸ ਸਰਬ ਸੁਖ ਨੰਗ ਪ੍ਰਗਾਸ ਲੋਕ ਸਾਰ ਗੁਣ ਨਿਰਗੁਣ ਰੰਕਾਰ ਸੁਨ ਸਮਾਧੀ ਆਪ ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਕਾਰ ਕ੍ਰਿਸ਼ਨਾ ਦ੍ਰਿਸ਼ਟੇ ਤਾ ਪਾਪੁਨ ਤਪ ਕਰਤੇ ਹੋ ਤਾ ਜਬ ਧਾਰੀ ਆਪਣ ਸੁਨ ਸਮਾਤ ਤੈ ਬੈਰ ਬ੍ਰੋਕ ਸੰਕ ਮਾਤ ਜਬ ਇਸ ਕਾ ਬਨ ਚਹਿਨ ਨਾ ਜਾਪਤ ਤਬ ਹਰ ਸੋਗ ਕਾ ਕਿਸੇ ਵਿਆਪਤ ਜਬ ਆਪਣ ਆਪ ਪਾਰ ਬ੍ਰਹਮ ਤਬ ਮੋਹ ਕਹਾਂ ਕਸ਼ੋਭਤ ਭਰਮ ਆਪਣ ਖੇਲ ਆਪ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ ਜਬ ਹੋਵਤ ਪ੍ਰਕੇਲ ਧਣੀ ਤਬ ਬੰਧ ਮੋਹ ਕਿਸੋ ਗਣੀ ਜਬ ਇਕ ਹਰ ਅਗਮ ਪਾਰ ਤਬ ਨਰਕ ਸੁਰਗ ਕਹ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸੇ ਸਖਤ ਕਾ ਕੋ ਠਾਏ ਜਬ ਆਪੇ ਆਪ ਆਪਣੇ ਜੋਤ ਰਹੇ ਤਬ ਕਵਣ ਨਿਡਰ ਕਮਣ ਘੱਤ ਡਰੇ ਆਪਣ ਚਲ ਤਾਪ ਕਰਨੇ ਹਾਰ ਨਾਨਕ ਠਾਕੁਰ ਅਗਮ ਪਾਰ ਅਬਨਾਸੀ ਸੁਖੇ ਆਪਣਾਸਨ ਤੈ ਜਨਮ ਮਰਨ ਕੋ ਕਹਾ ਬਿਨਾਸਨ ਤੈ ਜਨਮ ਮਰਨ ਕਹੋ ਕਹਾ ਬਿਨਾਸਨ ਜਾ ਪੂਰਨ ਕਰਤਾ ਪ੍ਰਸ ਹੋਏ ਤਬ ਜਮ ਕੇ ਤ੍ਰਾਸ ਕਹੋ ਕਿਸ ਹੋਏ ਜਾ ਅਵਗਤ ਗੋਚਰ ਪ੍ਰਾਪੇ ਕਾ ਤਬ ਚਿਤ੍ਰ ਗੁਪਤ ਕਿਸ ਪੂਜਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਗਾਦੇ ਤਬ ਕੌਣ ਛੁੱਟੇ ਕੌਣ ਬੰਧਨ ਬਾਧੇ ਆਪਣ ਆਪ ਆਪੇ ਚਰਜਾ ਨਾਨਕ ਆਪ ਰੂਪ ਆਪ ਉਪਰਜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮਹਿਲ ਕਉ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਣ ਤੈ ਕੌਣ ਕਉ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਸਲ ਸਿਤ ਲਤ ਕਉ ਕੀਸ ਜੈ ਜੋ ਸੁਪੀ ਜੋ ਸਮਾਵੇ ਤੈ ਕਿਸੇ ਭੂਖ ਕਮ ਤ੍ਰਿਪਤਾਵੇ ਕਰਨ ਕ੍ਰਮਣ ਕਰਨੇ ਹਾਰ ਨਾਨਕ ਕਰਤੇ ਕਾ ਨਾਹੀ ਸਮਾਰ ਜਬ ਆਪਣੀ ਸਭ ਆਪਣ ਸੰਗ ਬਣਾਏ ਤਬ ਕਮਣ ਮਹਿ ਬਾਪ ਮਿੱਤਰ ਸੁਤ ਭਾਈ ਜੈ ਸਤਾਪੇ ਪ੍ਰਬੀਨ ਤੈ ਬੇਦ ਕਤੇਬ ਕਹੋ ਖੋਚੀਨ ਜਬ ਆਪਣੇ ਆਪ ਆਪ ਉਰਧਾਰੇ ਤਉ ਸਗਨ ਅਪਸਵ ਕਹਾ ਬਿਚਾਰੇ ਜੈ ਆਪਣ ਨੂਚ ਆਪਣਾ ਨੇਰਾ ਤੈ ਕੌਣ ਠਾਕੁਰ ਕੋ ਕਹੀਏ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਣੋ ਆਪ ਜੈ ਛਲ ਛੇਦ ਭੇ ਸਮਾਇਆ ਉਹਾਂ ਕਿਸੇ ਵਿਆਪਤ ਮਾਇਆ ਆਪਸ ਕੋ ਆਪੇ ਅਧੇ ਤੈ ਗੁਣ ਕਾ ਨਹੀਂ ਪ੍ਰਵੇਸ਼ ਜੈ ਇੱਕ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੇ ਚਿੰਤਾ ਜੈ ਆਪਣ ਆਪ ਆਪ ਪਤਿਆ

ਤੋ ਕਉ ਨਰਕ ਕਉ ਸੁਰਗ ਪਿਸ਼ਾਬ ਤੋ ਆਲ ਜਾਲ ਮੈ ਜੰਜਾਲ ਹਉਮੈ ਮੋਹ ਭਰਮ ਪੈ ਭਾਰ ਦੁਖ ਸੁਖ ਮਨ ਬਹਿਮਾਨ ਅਣਕ ਪ੍ਰਕਾਰ ਕਿਉ ਵਖਿਆਨ ਆਪਣ ਖੇਲ ਆਪ ਕਰ ਦੇਖੇ ਖੇ ਸਕੋਚੇ ਤੋ ਨਾਨਕ ਏਖੇ ਜੈ ਅਵਗਤ ਪਹਤ ਆਪ ਜੈ ਪਸੇ ਪਸਾ ਸੰਤ ਪ੍ਰਤਾਪ ਦੋਹੋਂ ਪਾਕਾ ਪੇ ਤਣੀ ਉਨਕੀ ਸੋਭਾ ਉਨਹੋਂ ਬਣੀ ਆਪੇ ਕੌਤਕ ਕਰੇ ਨਾ ਚੋਜ ਆਪੇ ਰਸ ਭੋਗ ਨਰਜੋ ਜਿਸ ਭਾਵੇ ਤਿਸ ਆਪਣ ਨਾਮ ਲਾਹੇ ਜਿਸ ਭਾਵੇ ਤਿਸ ਖੇਲ ਖਿਲਾਵੇ ਬੇਸਮਾਰ ਥਾ ਅਗਨ ਤੋਲੇ ਜਿਉਂ ਬੁਲਾਹੋ ਤੋਂ ਨਾਨਕ ਦਾਸ ਬੋਲੇ ਸਲੋਕ ਜੀ ਜੰਤ ਕੇ ਠਾਕਰਾ ਆਪੇ ਵਰਤਨ ਹਾਰ ਨਾਨਕ ਏਕੋ ਪਰਸਿਆ ਦੂਜਾ ਕੈ ਦਿਸ਼ਟਾਰ ਅਸ਼ਟਪਦੀ ਆਪ ਕਥੇ ਆਪ ਸੁਣੇ ਹਾਰ ਆਪੇ ਕਾਬੇ ਸਾ ਜਤ ਭਾਵੇ ਤਾਂ ਸਿੱਟੋ ਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਾ ਕੁਛ ਖੋਏ ਆਪਣ ਸੂ ਸਭ ਜਗਤ ਪਰੋਏ ਜਾ ਕੋ ਪ੍ਰਭ ਜਿਵ ਆਪ ਜਾਏ ਸਚ ਨਾ ਸੋਇ ਜਨ ਪਾਵੇ ਸੋ ਸਮਦਰਸੀ ਤਤ ਕਾਬੇ ਤਾਂ ਨਾਨਕ ਸਭ ਸਿੱਟ ਕਾ ਜੇਤਾ ਜੀ ਜੰਤਰ ਤਾਂ ਤਾਂ ਕੇ ਹਾਥ ਜੀ ਜੰਤਰ ਸਭ ਤਾਂ ਕੇ ਹਾਥ ਦੀਨ ਦਿਆਲ ਨਾਥ ਕੋ ਨਾਥ ਜਿਸ ਆਖੇ ਤਿਸ ਕੋਈ ਨ ਮਾਰੇ ਸੋ ਮੁਆ ਜਿਸ ਮਨੋ ਬਸਾਰੇ ਤਿਸ ਤਜ ਅਵਰ ਕਹਾਂ ਕੋ ਜਾ ਸਭ ਸੇ ਇੱਕ ਨਿਰੰਜਨ ਆਏ ਜੀ ਕੀ ਯੁਗ ਜਾਕੇ ਸਭ ਹਾਥ ਅੰਤਰ ਬਹ ਜਾਨੋ ਸਾਥ ਗੁਣ ਨਿਧਾਨ ਬਿੰਤ ਪਾਰ ਨਾਨਕ ਦਾਸ ਸਦਾ ਬਲਿਹਾਰ ਪੂਰਨ ਪੂਰ ਦਿਆਲ ਸਭ ਉੱਪਰ ਹੁਪਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹ ਬਿਆਪ ਪਿਤ ਪਾਲਿਨ ਜੀ ਹਾਂ ਬਭਾਤ ਜੋ ਜੋ ਤਸੇ ਤਿਸੇ ਧਿਆਤ ਜਿਸ ਭਾਵ ਵਿੱਚ ਸਲਾਏ ਮਿਲਾਏ ਭਗਤ ਕਰ ਹੱਕੇ ਗੁਣ ਗਾਏ ਮਨ ਅੰਤਰ ਪ੍ਰਸਾਦ ਕਰ ਮਾਨਿਆ ਕਰਨ ਹਰ ਨਾਨਕ ਜਾਣਿਆ ਜਨ ਲਾਗ ਹਰ ਇੱਕ ਨਾਏ ਤਸਕਿਆ ਨਾ ਬਿਰਤੇ ਜਾਏ ਸੇਵਕ ਸੇਵਾ ਬਣਿਆਈ ਹੁਕਮ ਬੋਝ ਪਰਮ ਪਦ ਪਾਈ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਨਿਰੰਕਾਰ ਬੰਧਨ ਤੋਰ ਭੈ ਨਿਰਵੈਰ ਅੰਦਨ ਪੂਜੇ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਸਾਧ ਸੰਗ ਮਿਲ ਕਰੋ ਨਹੰਦ ਗੁਣ ਗਾਓ ਪਰ ਪਰਮਾਨੰਦ ਰਾਮ ਨਾਮ ਤਤ ਕਹੋ ਵਿਚਾਰ ਦੁਰਲਭ ਦਇਆ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਨ ਕਾ ਇਹੋ ਸੁਆਓ ਆਠ ਪੈਰ ਪ੍ਰਭ ਵੇਖੋ ਨਿਹਰਾ ਮਿਟੇ ਗਿਆ ਬਿਨਸੇ ਅੰਧੇਰਾ ਸੁਣਮ ਦੇ ਹਿਰਦੇ ਬਸਾਵੋ ਮਨ ਇੱਛੇ ਨਾਨਕ ਫਲ ਪਾਵੋ ਹਲਤ ਪਲ ਦੋਲੇ ਸਵਾਰ ਰਾਮ ਨਾ ਅੰਤਰ ਉਧਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਬਸੇ ਸੱਚ ਪ੍ਰੀਖਿਆ ਮੰਤਰ ਨਾਮ ਜਪੋ ਲੇ ਬੁਲਾਏ ਦੁਖ ਦਰਦ ਮਨ ਤੇ ਪਹੁੰਚਾਏ ਸੱਚ ਵਪਾਰ ਕਰੋ ਵਪਾਰੀ ਦਰਗਨ ਵੇਖੇ ਤੁਮਾਰੀ ਇੱਕ ਟੇਕ ਰੱਖੋ ਮਨ ਮਾਹੇ ਨਾਨਕ ਬਹੁ ਨ ਆਵੇ ਜਾਏ ਤਿਸ ਤੇ ਦੂਰ ਕਹਾਂ ਕੋ ਜਾਏ ਉਬਰੇ ਰੱਖ ਨਾ ਤਿਆਏ ਨਿਰਭਉ ਜਪੇ ਸਗਲ ਪਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੇ ਜਿਸ ਪ੍ਰਭ ਰਾਖੇ ਤਿਸ ਨਾਏ ਦੁਖ ਨਾਮ ਜਤ ਮਨ ਹੋਬ ਸੁਖ ਚਿੰਤਾ ਜਾਏ ਮਿਟੇ ਹੰਕਾਰ ਤਿਸ ਜਨ ਕੋ ਨ ਪਹੁੰਚਣ ਹਾਰ ਸਿਰ ਉਪਰ ਠਾਣ ਰਾਗੋ ਸੂਰਾ ਨਾਨਕ ਤਾਂ ਕੇ ਕਾਜ ਪੂਰਾ ਮਤ ਪੂਰੇ ਅਮਰ ਜਾ ਕੇ ਦ੍ਰਿਸ਼ਟ ਦਰਸ਼ਨ ਪਿਖਤ ਉਦਰ ਸਿਸ਼ਟ ਚਰਨ ਕਮ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰੂਪ ਤਨ ਸੇਵਾ ਸੇ ਪਰਮਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੇ ਸੂਹੋਤ ਨਿਹਾਲ ਤਾਂ ਕੇ ਨਿਕਟ ਨਿਆਪਤ

ਅਸ਼ਟ ਪਦੀ ਸੰਤ ਸੰਗਤ ਪ੍ਰਭ ਡੇਠਾ ਨਾ ਪ੍ਰਭ ਗਾ ਲਾਗਾ ਮਿੱਠਾ ਸਗਲ ਸਮਗਰੀ ਇਸ ਘਟ ਮਾਏ ਅਣਕ ਰੰਗ ਨਾਨਾ ਦੁਸ਼ਟਾ ਆਏ ਨਾਉ ਨਿੰਦ ਅੰਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਸੁਣ ਸਮਾਧ ਅਣਹਤਾ ਨਾਦ ਕਹਿ ਨਾ ਜਾਈ ਅਚਸ ਬਿਸਮਾਤ ਤਿੰਨ ਦੇਖਾ ਜਿਸ ਆਪ ਦਿਖਾਏ ਨਾਨਕ ਤੇਜਾ ਸੋਝੀ ਪਾਏ ਸੋ ਅੰਤ ਸੋ ਬਾਹ ਅਨੰਤ ਘਟ ਘਟ ਵਿਆਪਰ ਭਗਵੰਤ ਤਰਨ ਮੈਂ ਕਸ ਪਿਆਲ ਸਭ ਲੋ ਪੂਰਨ ਪ੍ਰਤਪਾਲ ਬੰਤਨ ਪਰਬਤ ਪਾਰ ਬੰਬ ਜੈਸੀ ਅਗਤ ਸਕਰਮ ਪੌਣ ਪਾਣੀ ਬਸੰਤਰ ਮਾਏ ਚਾਰ ਕੁੰਡ ਤਿਥੇ ਸਮਾਏ ਤਿਸਤੇ ਪਿੰਨਾ ਹੀ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਂਤ ਸਿਮਤ ਮੈਂ ਦੇਖ ਸੱਚਾ ਸੁਹਨ ਹੋਤਰ ਮੈਂ ਏਕ ਬਾਣੀ ਪ੍ਰਾਪਤੀ ਸਭ ਕੋ ਬੋਲੇ ਆਪ ਡੋਲ ਨਾ ਕਭੋ ਡੋਲੇ ਸਰਬ ਕਲਾ ਕਰ ਖੇਲੇ ਖੇਲ ਮੋਹਲ ਨ ਪਾਈਏ ਗੁਣ ਮੋਲ ਸਰਬ ਜੋਤ ਜਾਕੀ ਜੋਤ ਧਾਰ ਜੋ ਸਵਾਮੀ ਉਤ ਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਨ ਮੈਂ ਇਹ ਵਿਸਾਸ ਸੰਤ ਨਾ ਕਾ ਪਿਖ ਸਭ ਬ੍ਰਹਮ ਸੰਤ ਨਾ ਕੇ ਹਿਰਦੇ ਸਭ ਧਰਮ ਸੰਤ ਨਾ ਸੁਣੇ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸਕੀਏ ਰਹਿ ਤੋ ਸਤ ਬਚਨ ਸਾਧੂ ਸਭ ਕਹਿ ਤੋ ਜੋ ਜੋ ਹੋਏ ਸੋਈ ਸੁਖਮਾਨੇ ਕਰਨ ਕਰਾਮਣੇ ਹਰ ਪ੍ਰਜਾਨੇ ਅੰਤਰ ਬਸੇ ਬਾਰ ਪਿਓ ਹੋਈ ਨਾਨਕ ਦਰਸ਼ਨ ਦੇ ਸਮੋਹੀ ਆਪ ਸਤ ਕੀਆ ਸਭ ਸਤ ਤਿਸ ਪਾਪੇ ਸਗਲੀ ਉਤਪਤ ਤਿਸ ਭਾਵੇ ਤਾ ਕਰੇ ਬਿਸਾਰ ਤਿਸ ਭਾਵੇ ਤਾ ਏ ਕਿਉਂਕਾਰ ਅਣਕਲਾ ਲਖ ਨਾ ਜਾਏ ਜਿਸ ਭਾਵੇ ਤਿਸ ਲੈ ਮਿਲਾਏ ਕਾਵਨ ਨਿਵਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤੇ ਜਨ ਆਪ ਬਜਾਏ ਸਰਵ ਭੂਤ ਵਰਤਾਰਾ ਸਰਵ ਨੈਣਾ ਭਿਖ ਨਹਾਰਾ ਸਗਲ ਸਮਗਰੀ ਜਾ ਕਹਿਤਨਾ ਆਪ ਜਸ ਆਪ ਹੀ ਸੁਣਾ ਆਮਣ ਜਾਣੇ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਸਭ ਕਹਿ ਮਦ ਲੁਪਤ ਰਹੇ ਜੋ ਕੁਛ ਕਹਿਣਾ ਸੋ ਆਪੇ ਕਹੇ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਭਾਵੇ ਧਨ ਲੈ ਸਮਾਏ ਰਿਸ਼ਤੇ ਹੋਏ ਸੁਣਾਈ ਬੁਰਾ ਉਰੇ ਕਹੋ ਕਿਨੇ ਕਸ਼ ਕਰਾ ਆਪ ਲਾ ਕਰ ਤੂੰ ਤਤ ਨਿੱਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਬੋਧ ਆਪ ਸੰਗਰਾ ਤਾਂ ਕਿ ਗਤ ਮਿਤ ਕਹੀ ਨਾ ਜਾਏ ਦੂਸੋ ਹੋਏ ਤਾਂ ਸੋ ਜੀ ਪਾਏ ਤਿਸਾ ਕੀਆ ਸਭ ਪਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਣ ਜੋ ਜਾਣੇ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਸੋਏ ਓ ਧਨਵੰਤ ਕਲਵੰਤ ਪਦਵੰਤ ਜੀਵਨ ਮੁਕਤ ਜਿਸਦੇ ਭਗਵੰਤ।

ਧਾਕੇ ਕਰਮ ਸਭ ਤੇ ਉਚਤਾ ਕੀ ਸੋਭਾ ਬਣੀ ਨਾਨਕੇ ਗੁਨਾਮ ਸੁਖਮਣੀ ਸਭ ਤੇ ਉਚਤਾ ਕੀ ਸੋਭਾ ਬਣੀ ਨਾਨਕੇ ਗੁਨਾਮ ਸੁਖਮਣੀ ਸੁਖਮਣੀ

ਸਾਰੇ। ਜੇ ਕਿਸੇ ਨੂੰ ਸੀਸ ਦੇਣੀ ਹੋਵੇ ਨਾ ਜੀ, ਤੇ ਗੁਰੂ ਦੇ ਸ਼ਬਦ ਦੀ ਸੀਸ ਸਭ ਤੋਂ ਵੱਡੀ ਹੁੰਦੀ ਹੈ, ਇਸ ਤੋਂ ਵੱਡੀ ਸੀਸ ਕੋਈ ਨਹੀਂ ਹੁੰਦੀ। ਸਾਰੇ ਮਿਲ ਕੇ ਆਪਾਂ ਉਹ ਬੱਚਾ ਜਿਹਦਾ ਆਪਾਂ ਖੁਸ਼ੀ ਮਨਾ ਰਹੇ ਹਾਂ, ਸਾਰਾ ਪਰਿਵਾਰ ਆਪਾਂ ਸਾਰੇ ਜਨਮ ਦਿਨ ਆ ਜੀ ਬੱਚੇ ਦਾ, ਤੇ ਆਓ ਸੀਸ ਦਈਏ, ਸ਼ਬਦ ਰੂਪੀ ਸੀਸ। ਸਾਰੇ ਮਿਲ ਕੇ ਪੜ੍ਹੋ,

ਆਓ ਭੁੱਲਾਂ ਗਲਤੀ ਦੀ ਮੁਆਫ਼ੀ ਸਤਿਗੁਰੂ ਜੀ ਕਿਰਪਾ ਕਰਨ। ਉਹ ਬੱਚਾ ਗੁਰੂ ਰਾਮਦਾਸ ਗੁਰੂ ਪਾਤਸ਼ਾਹ ਉਹ ਬੱਚਾ ਜੈ ਸਿੰਘ ਜਿਹੜਾ ਸਾਰਾ ਹੀ ਪਰਿਵਾਰ ਮਿਲ ਕਰਕੇ ਬੱਚੇ ਦਾ ਜਨਮਦਿਨ ਮਨਾ ਰਹੇ ਹਾਂ। ਸਭ ਤੋਂ ਵੱਡੀ ਗੱਲ, ਲੋਕ ਕਲੱਬਾਂ 'ਚ ਜਾਂਦੇ ਹੈ, ਹੋਟਲਾਂ 'ਚ ਜਾਂਦੇ ਹੈ, ਪਰ ਆਪਾਂ ਤੁਸੀਂ ਸਾਰੇ ਗੁਰੂ ਨਾਲ ਸਾਂਝੀ ਕਰ ਰਹੇ ਹੋ ਖੁਸ਼ੀ, ਇਹ ਬੜੀ ਵੱਡੀ ਗੱਲ ਹੈ। ਜਦੋਂ ਇਸ ਤਰ੍ਹਾਂ ਕਰੀਏ ਨਾ ਜੀ, ਆਪਣੇ ਕਿਸੇ ਵੀ ਸਮਾਗਮ ਦੇ ਅੰਦਰ, ਕਿਸੇ ਵੀ ਕਾਰਜ ਦੇ ਅੰਦਰ ਜਦੋਂ ਗੁਰੂ ਨੂੰ ਸ਼ਾਮਿਲ ਕਰ ਲਈਏ ਨਾ ਜੀ, ਫਿਰ ਜਿਹੜੀ ਖੁਸ਼ੀ ਹੁੰਦੀ ਹੈ ਨਾ ਜੀ, ਸਤਿਗੁਰੂ ਉਹਦੇ ਵਿੱਚ ਵਾਧਾ ਕਰ ਦਿੰਦੇ ਨੇ, ਕਈ ਗੁਣਾ ਵਾਧਾ ਕਰ ਦਿੰਦੇ ਨੇ, ਝੋਲੀ ਦੇ ਅੰਦਰ ਪਤਾ ਨਹੀਂ ਕੀ ਬਰਕਤਾਂ ਪਾ ਦਿੰਦੇ ਨੇ। ਇਸ ਕਰਕੇ ਆਪ ਜੀ ਵਡਭਾਗੇ ਹੋ, ਗੁਰੂ ਦੀ ਹਜ਼ੂਰੀ 'ਚ ਉਸ ਬੱਚੇ ਦਾ ਜਨਮਦਿਨ ਮਨਾ ਰਹੇ ਹੋ। ਗੁਰੂ ਪਾਤਸ਼ਾਹ ਕਿਰਪਾ ਕਰਨ, ਬੱਚੇ ਨੂੰ ਉਮਰ ਦਰਾਜ ਮਾਤਾ ਪਿਤਾ ਦਾ ਆਗਿਆਕਾਰ ਬਣਾਉਣ, ਕਿਰਪਾ ਕਰਕੇ ਆਪਣੇ ਦਰ ਨਾਲ ਜੋੜ ਕੇ ਰੱਖਣ ਪਾਤਸ਼ਾਹ ਸਮੁੱਚੇ ਪਰਿਵਾਰ ਨੂੰ, ਜੀਵਨ ਦੇ ਅੰਦਰ ਸਫਲਤਾਵਾਂ ਕਾਮਯਾਬੀਆਂ ਪ੍ਰਦਾਨ ਕਰਨ ਪਾਤਸ਼ਾਹ। ਅਨੰਦ ਸਾਹਿਬ ਦਾ ਜਾਪ ਸਾਰੇ ਮਿਲ ਕੇ ਪੜ੍ਹੀਏ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਫਤਿਹ। ਠਾਕੁਰ ਤੁਮ ਪੈ ਅਰਦਾਸ।

ਜਾਣੀ ਨਾਨਕ ਦਾਸ ਸਦਾ ਕੁਰਬਾਨੀ ਬਲ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮ ਦਾਸੇ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆਵੇ ਧਾਈ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਬਲ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਸ਼ਹੀਦਾਂ ਮੁਰੀਦਾਂ ਹੱਠੀਆਂ ਜੱਪੀਆਂ ਤੱਪੀਆਂ ਸਿਦਕਵਾਨਾ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿੱਠ ਕੀਤਾ ਸੁਚਾਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬਲ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਾਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਰਵਾਏ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬਲ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬਲ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਏ ਦੇਗ ਤੇਗ ਫਤਿਹ ਬਿਰਧ ਕੀ ਪੈਜ ਰਹੇ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਬੀਕ ਦਾਨ ਵਿਸ਼ਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਕਾ ਰਾਖਾ ਆਪ ਵਾਹਿਗੁਰੂ ਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਸੇਵਾ ਸੰਭਾਲਤਾ ਦਾ ਦਾਨ ਪਿਆਰੀ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੀ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਆਪ ਜੀ ਨੇ ਮਹਾਨ ਬਖਸ਼ਾਂ ਰਹਿਮਤਾਂ ਬਖਸ਼ਿਸ਼ ਕੀਤੀਆਂ ਆਪਦੇ ਦਰ ਕਰਦੇ ਸੇਵਕ ਭਾਈ ਕਰਨਵੀਰ ਸਿੰਘ ਜੀ ਬੀਬੀ ਜੀ ਜਸਵੀਰ ਕੌਰ ਵੱਲੋਂ ਆਪਣੇ ਬੇਟੇ ਜੈ ਸਿੰਘ ਦੇ 18ਵੇਂ ਜਨਮ ਦਿਨ ਦੀ ਖੁਸ਼ੀ ਅੰਦਰ ਅਤੇ ਸਤਿਗੁਰੂ ਜੀ ਬੱਚਾ ਗ੍ਰੈਜੂਏਟ ਹੋਇਆ ਹੈ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਕਰਦੇ ਹੋਏ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਸੇਵਕਾਂ ਵੱਲੋਂ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਾਇਓ ਉਪਰੰਤ ਸ਼ਬਦ ਕੀਰਤਨ ਹੋਏ ਬਾਣੀ ਪੜ੍ਹਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਅਲਪਾਕ ਜਾਣ ਕੇ ਖਿਮਾ ਕਰਨੀ ਅੱਗੋਂ ਵਾਸਤੇ ਸਮੱਤ ਬਖਸ਼ਣਾ ਅੰਮ੍ਰਿਤਮਈ ਬਾਣੀ ਦਾ ਪਹਾਉ ਸੇਵਕ ਪਰਿਵਾਰਾਂ ਦੇ ਹਿਰਦਿਆਂ 'ਚ ਵਸਾਉਣਾ ਸੀਸ ਤੇ ਰਹਿਮਤਾਂ ਭਰੇ ਹੱਥ ਰੱਖਣਾ ਪਚੰਗੀ ਸਿੰਘ ਨੂੰ ਦੀਰਘ ਆਰਜਾ ਮਾਤਾ ਪਿਤਾ ਦਾ ਗਿਆਕਾਰ ਮਨ ਨੀਵਾਂ ਮਤ ਉੱਚੀ ਉੱਚ ਵਿੱਦਿਆ ਤੰਦਰੁਸਤੀਆਂ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ ਆਪ ਜੀ ਦਾ ਸ਼ੁਕਰਾਨਾ ਕਰਦਿਆਂ ਸੇਵਕਾਂ ਵੱਲੋਂ ਆਪ ਜੀ ਵਾਸਤੇ ਸੁੰਦਰ ਰੁਮਾਲਾ ਹਾਜ਼ਰ ਹੋਇਆ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪ੍ਰਲੋਕ ਪੜਦੇ ਟਕਣੇ ਕਿਰਤ ਕਮਾਈਆਂ 'ਚ ਬਰਕਤਾਂ ਕਾਰੋਬਾਰਾਂ 'ਚ ਵਾਧੇ ਹਰ ਦੀਵਾਨ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਅੰਗ ਸੰਗ ਸਹਾਈ ਹੋਣਾ ਕੜਾਹ ਪ੍ਰਸ਼ਾਦ ਦੀ ਦੇਗ ਦਰ 'ਤੇ ਹਾਜ਼ਰ ਹੈ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸਰਬਤ ਸਾਧ ਸਿੰਘ 'ਚ ਵਰਤਾਉਣ ਦੀ ਆਗਿਆ ਹੋਵੇ ਪਾਵਨ ਹੁਕਮਨਾਮੇ ਬਖਸ਼ ਕੇ ਸੇਵਕਾਂ ਨੂੰ ਕਿਰਤਾਰਥ ਕਰੋ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਬਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਿਓ
ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਉ ਚਹੈ।

ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ। ਪੁੱਤਾ ਮਾਤਾ ਕੀ ਅਸੀਸ ਨਿਮਖ ਨ ਬਿਸਰੋ ਤੁਮ ਕਉ ਹਰ ਹਰ ਸਦਾ ਭਜੂ ਜਗਦੀਸ਼ ਸਤਿਗੁਰ ਤੁਮ ਕਉ ਹੋਏ ਦਇਆਲਾ ਸੰਪ ਸੰਗਤ।

ਦਸਣਾ ਦੀਜਹਿ ਪ੍ਰਾਨ ਅਕੂਰ ਕੋਈ ਜਨ ਹਰ ਸਿਉ ਦੇਵੈ ਜੋਰ ਚਰਨ ਗਹੋਂ ਬਕੋਂ ਸ਼ੁਭ ਰਸਨਾ ਦੀਜਹਿ ਪ੍ਰਾਨ ਅਕੋਰ ਰਹਾਉ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਰੀ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਅਪਾਰ ਬਖਸ਼ ਰਹਿਮਤ ਦਰ ਕਰਦੇ ਸੇਵ ਭਾਈ ਕਰਨਵੀਰ ਸਿੰਘ ਜੀ, ਭੈਣ ਜੀ ਜਸਬੀਰ ਕੌਰ, ਸੇਵਕਾਂ ਵੱਲੋਂ ਆਪਣੇ ਭਚੰਗੀ ਬੇਟੇ ਕਾਕਾ ਜੈ ਸਿੰਘ ਦੇ 18ਵੇਂ ਜਨਮ ਦਿਨ ਦੀ ਖੁਸ਼ੀ ਅੰਦਰ ਅਤੇ ਬੱਚਾ ਗ੍ਰੈਜੂਏਟ ਹੋਇਆ ਹੋਇਆ, ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਕਰਦੇ ਹੋਏ ਸੇਵਕਾਂ ਵੱਲੋਂ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕਰਵਾਏ, ਉਪਰੰਤ ਕੀਰਤਨ ਹੋਏ, ਉਪਰੰਤ ਆਪਾਂ ਸਾਰਿਆਂ ਨੇ ਸੰਗਤੀ ਰੂਪ ਦੇ ਵਿੱਚ ਪਚੰਗੀ ਦੀ ਚੜ੍ਹਦੀ ਕਲਾ ਵਾਸਤੇ ਅਤੇ ਸਮੂਹ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ। ਸਤਿਗੁਰੂ ਜੀ ਰਹਿਮਤ ਕਰਨ, ਸਮੂਹ ਪਰਿਵਾਰ ਨੂੰ ਦਰੋਂ ਕਰੋ ਨਾਮ ਦਾਨ, ਸਿੱਖੀ ਸਿਦਕ ਭਰੋਸਾ ਦਾਨ, ਸਤਿਗੁਰੂ ਜੀ ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ਿਸ਼ ਕਰਨ। ਸੋ ਸਾਰੀਆਂ ਆਈਆਂ ਸੰਗਤਾਂ ਦਾ ਪਰਿਵਾਰ ਵੱਲੋਂ ਧੰਨਵਾਦ ਬੇਨਤੀ ਹੈ। ਕੜਾਹ ਪ੍ਰਸ਼ਾਦੀ ਦੇਗ ਲੈਣ ਤੋਂ ਉਪਰੰਤ ਗੁਰੂ ਕੇ ਲੰਗਰ ਤਿਆਰ ਨੇ, ਆਪ ਸਾਰਿਆਂ ਨੇ ਲੋੜ ਅਨੁਸਾਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਸੋ ਬੇਨਤੀ ਪ੍ਰਵਾਨ ਕਰਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰ ਪੂੜਾ ਗੌੜੀ ਮੁਹੱਲਾ ਪੰਜਵਾਂ ਗੁਰ ਕਾ ਸ਼ਬਦ ਹਿਰਦਯਾਂਤਰ ਧਾਰੈ ਪੰਜ ਜਨਾ ਸਿਉ ਸੰਗ ਨਿਵਾਰੈ ਦਸ ਇੰਦਰੀ ਕਰ ਰਾਖੈ ਵਾਸ ਤਾਕੈ ਆਤਮੈ ਹੋਏ ਪ੍ਰਗਾਸ ਐਸੀ ਦ੍ਰਿੜਤਾ ਤਾਕੈ ਹੋਏ ਜਾ ਕੋ ਦਇਆ ਮਿਆ ਪ੍ਰਭ ਸੋਏ।